0: ਉੱਪਰ ਜੇ ਕਦੇ ਵੀ ਗੈਂਗ ਰੇਪ ਦੀ ਗੱਲਬਾਤ ਆਉਂਦੀ ਹੈ ਤਾਂ ਲੋਕਾਂ ਦੇ ਅੱਖਾਂ ਦੇ ਭਰਵੱਟੇ ਖੜੇ ਹੋ ਜਾਂਦੇ ਜੀ। ਆਮ ਤੌਰ ਤੇ ਬਲਾਤਕਾਰ ਜਾਂ ਇੱਥੋਂ ਤੱਕ ਕਿ ਕਤਲ ਦੇ ਕਈ ਮਾਮਲਿਆਂ ਦੀ ਸੁਣਵਾਈ ਸਮੇਂ ਅਦਾਲਤਾਂ ਖਾਲੀ ਪਈਆਂ ਹੁੰਦੀਆਂ ਤੇ ਕੋਰਟ ਰੂਮ ਚ ਸਿਰਫ ਵਕੀਲ, ਗਵਾਹ, ਦੋਸ਼ੀ ਅਤੇ ਜੱਜ ਹੀ ਹੁੰਦੇ ਆ ਜੀ। ਲੰਡਨ ਅੰਟਾਰੀਓ ਦੀ ਹਾਕੀ ਟੀਮ ਦੇ ਖਿਡਾਰੀਆਂ ਦੇ ਇਸ ਕੇਸ ਚ ਪੱਤਰਕਾਰਾਂ ਦੀ ਇੰਨੀ ਦਿਲਚਸਪੀ ਸੀਗੀ ਕਿ ਸਾਰੀ ਦੁਨੀਆਂ ਦੇ ਅਖਬਾਰਾਂ ਦੇ ਨੁਮਾਇੰਦਿਆਂ ਨੇ ਤੇ ਖਬਰਾਂ ਨਾਲ ਸੰਬੰਧਿਤ ਲੋਕ ਇੱਥੇ ਕੈਨੇਡਾ ਚ ਪਹੁੰਚੇ ਹੋਏ ਸਨ ਅਤੇ ਅਦਾਲਤ ਇੰਨੀ ਖਚਾ ਖਚ ਭਰੀ ਹੋਈ ਸੀ ਕਿ ਲੋਕਾਂ ਨੂੰ ਬੈਠਣ ਲਈ ਤਾਂ ਕੀ ਪੈਰ ਧਰਨ ਜੋਗੀ ਵੀ ਜਗ੍ਹਾ ਨਹੀਂ ਸੀ ਜੀ।
1: ਅੱਛਾ,
0: ਮੈਨੂੰ ਲੱਗਦਾ ਕਿ ਇਸ ਕੇਸ ਚ ਇੰਨੀ ਜ਼ਿਆਦਾ ਰੁਚੀ ਹੋਣ ਦਾ ਕਾਰਨ ਇਸ ਕਰਕੇ ਬਣ ਗਿਆ ਕਿਉਂਕਿ ਜਿਨ੍ਹਾਂ ਖਿਡਾਰੀਆਂ ਤੇ ਦੋਸ਼ ਲਗਾਏ ਗਏ ਸਨ ਉਹ ਸਾਰੇ ਚੋਟੀ ਦੇ ਨਾਮਵਰ ਖਿਡਾਰੀ ਸਨ। ਅਸੀਂ ਜਾਣਦੇ ਹਾਂ ਕਿ ਕੈਨੇਡੀਅਨ ਲੋਕ ਹਾਕੀ ਅਤੇ ਹਾਕੀ ਖਿਡਾਰੀਆਂ ਨੂੰ ਇੰਨਾ ਜ਼ਿਆਦਾ ਪਿਆਰ ਤੇ ਇੱਜ਼ਤ ਮਾਨ ਦਿੰਦੇ ਆ ਜਿੰਨਾ ਕਿ ਨਵੀਂ ਸਾਹਿਬ ਇੰਗਲੈਂਡ ਚ ਲੋਕ ਫੁੱਟਬਾਲ ਨੂੰ ਤੇ ਇੰਡੀਆ ਚ ਲੋਕੀ ਕ੍ਰਿਕਟ ਪਲੇਅਰਸ ਨੂੰ ਜੀ।
1: ਬਿਲਕੁਲ ਨਹੀਂ, 100% ਗੱਲ ਤੁਹਾਡੀ ਸਹੀ ਹੈ, ਬਟ ਕੀ ਤੁਸੀਂ ਸਾਨੂੰ ਇਸ ਕੇਸ ਦੇ ਪਿਛੋਕੜ ਨਾਲ ਰੂਬਰੂ ਕਰਵਾ ਸਕਦੇ ਹੋ?
0: 18 ਜੂਨ 2018 ਨੂੰ ਇਹ ਸਭ ਕੁਝ ਲੰਡਨ ਅੰਟਾਰੀਓ ਸ਼ੁਰੂ ਹੋਇਆ ਜੀ। ਕੈਨੇਡਾ ਲਈ ਕੈਨੇਡੀਅਨ ਖਿਡਾਰੀਆਂ ਵੱਲੋਂ ਹਾਕੀ ਵਰਲਡ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਖਿਡਾਰੀ ਆਪਣੀ ਇਸ ਗੌਰਵਮਈ ਜਿੱਤ ਲਈ ਜਸ਼ਨ ਮਨਾ ਰਹੇ ਸਨ। ਉਸੇ ਸਮੇਂ ਉੱਥੇ ਇੱਕ ਖਿਡਾਰੀ 20 ਸਾਲਾਂ ਲੜਕੀ ਨੂੰ ਮਿਲਿਆ ਜੀ। ਉਹਨਾਂ ਦੋਵਾਂ ਨੇ ਫਿਰ ਉਸ ਖਿਡਾਰੀ ਲੜਕੇ ਦੇ ਹੋਟਲ ਦੇ ਕਮਰੇ ਚ ਪਹੁੰਚਣ ਤੋਂ ਬਾਅਦ ਸੈਕਸ ਕੀਤਾ ਜੀ। ਹਾਕੀ ਖਿਡਾਰੀ ਨੇ ਫਿਰ ਆਪਣੇ 7 ਹੋਰ ਦੋਸਤ ਹਾਕੀ ਖਿਡਾਰੀਆਂ ਨੂੰ ਕਮਰੇ ਵਿੱਚ ਆਉਣ ਅਤੇ ਲੜਕੀ ਨਾਲ ਸੈਕਸ ਕਰਨ ਲਈ ਸੱਦਾ ਦਿੱਤਾ। ਲੜਕੀ ਮੁਤਾਬਿਕ ਉਹ ਇਸ ਨਾਲ ਬਿਲਕੁਲ ਸਹਿਮਤ ਨਹੀਂ ਸੀ, ਪਰ ਹਾਕੀ ਖਿਡਾਰੀ ਨੇ ਕਿਹਾ ਕਿ ਇਹ ਲੜਕੀ ਦਾ ਹੀ ਵਿਚਾਰ ਸੀ, ਇਹ ਉਹਦਾ ਆਈਡੀਆ ਸੀਗਾ। ਹੁਣ ਆਲਮੋਸਟ ਆਫਟਰ 7 ਇਅਰਸ 5 ਮੁੰਡੇ ਉਸਦੇ ਬਲਾਤਕਾਰ ਦੇ ਦੋਸ਼ਾਂ ਚੋਂ ਬਿਲਕੁਲ ਬਾਇਜ਼ਤ ਬਰੀ ਹੋ ਗਏ ਜੀ।
1: ਇਸ ਕੇਸ ਦਾ ਨਿਪਟਾਰਾ ਕਰਨ ਲਈ 7 ਸਾਲ ਕਿਉਂ ਲੱਗੇ?
0: ਬਲਾਤਕਾਰ ਦੀ ਰਿਪੋਰਟ ਅਗਲੇ ਦਿਨ ਕੀਤੀ ਗਈ ਜਦੋਂ ਲੜਕੀ ਦੀ ਮਾਂ ਨੇ ਉਸਨੂੰ ਜਦੋਂ ਸ਼ਾਵਰ ਸੀਗੀ ਰੋਂਦੀ ਹੋਈ ਨੂੰ ਪਾਇਖਿਆ ਜੀ। ਪੁਲਿਸ ਨੇ ਜਾਂਚ ਕੀਤੀ ਪਰ ਦੋਸ਼ ਨਾ ਲਗਾਉਣ ਦਾ ਫੈਸਲਾ ਕੀਤਾ ਕਿਉਂਕਿ ਪੁਲਿਸ ਨੇ ਨਾਈਟ ਕਲੱਬ ਅਤੇ ਹੋਟਲ ਦੀਆਂ ਵੀਡੀਓਜ਼ ਜ਼ਰੀਏ ਜੋ ਕੁਝ ਵੀ ਵੇਖਿਆ ਉਹ ਵੇਖ ਕੇ ਉਹਨਾਂ ਨੂੰ ਇਹ ਜਾਪਿਆ ਕਿ ਉਹਨਾਂ ਦੀ ਤਹਿਕੀਕਾਤ ਤੋਂ ਬਾਅਦ ਜਿਸ ਨਤੀਜੇ ਤੇ ਉਹ ਪਹੁੰਚੇ ਉਸ ਨਾਲ ਲੜਕੀ ਦੇ ਬਿਆਨ ਬਿਲਕੁਲ ਮੇਲ ਨਹੀਂ ਖਾ ਰਹੇ ਸਨ ਜੀ। ਇਸ ਤੋਂ ਉਪਰੰਤ ਲੜਕੀ ਨੇ ਹਾਕੀ ਕੈਨੇਡਾ ਤੇ ਲੱਖਾਂ ਡਾਲਰਾਂ ਦਾ ਮੁਕੱਦਮਾ ਦਾਇਰ ਕੀਤਾ ਪਰ ਉਸਨੂੰ ਗੁਪਤ ਤਰੀਕੇ ਨਾਲ ਪੈਸੇ ਦੇ ਦਿੱਤੇ ਗਏ ਪਰ ਉਹਨਾਂ ਨੇ ਇਸ ਬਾਰੇ ਕੋਈ ਵੀ ਬਿਆਨ ਨਹੀਂ ਦਿੱਤੇ ਜੀ। ਉਸਨੂੰ ਦਿੱਤੇ ਗਏ ਪੈਸਿਆਂ ਦੀ ਖਬਰ ਲੀਕ ਹੋ ਗਈ ਅਤੇ ਇਹ ਫੈਕਟ ਕਿ ਹਾਕੀ ਕੈਨੇਡਾ ਨੇ ਇਸ ਤਰ੍ਹਾਂ ਦੇ ਮਾਮਲਿਆਂ ਲਈ ਕੁੜੀਆਂ ਨੂੰ ਭੁਗਤਾਨ ਕਰਨ ਲਈ ਵੱਖਰੇ ਪੈਸੇ ਰੱਖੇ ਹੋਏ ਹਨ ਦਾ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਦੇਸ਼ ਭਰ ਦੇ ਕੈਨੇਡੀਅਨ ਨਾਗਰਿਕਾਂ ਚ ਗੁੱਸੇ ਦੀ ਲਹਿਰ ਦੌੜ ਗਈ ਜੀ।
1: ਇਹ ਉਦੋਂ ਤੱਕ ਨਹੀਂ ਵਾਪਰਿਆ ਜਦੋਂ ਤੱਕ ਨਿਊਜ਼ ਮੀਡੀਆ ਦੇ ਦਬਾਅ ਨੇ ਪੁਲਿਸ ਨੂੰ ਕੇਸ ਦੁਆਰਾ ਖੋਲਣ ਲਈ ਮਜਬੂਰ ਨਹੀਂ ਕਰ ਦਿੱਤਾ ਅਤੇ ਖਿਡਾਰੀਆਂ ਤੇ 6 ਸਾਲ ਬਾਅਦ ਦੋਸ਼ ਲਗਾਏ ਗਏ। ਇੱਕ ਵਕੀਲ ਵਜੋਂ ਤੁਹਾਡੇ ਇਸ ਫੈਸਲੇ ਬਾਰੇ ਕੀ ਵਿਚਾਰ ਹਨ?
0: ਪੁਲਿਸ ਵਕੀਲਾਂ ਅਤੇ ਜੱਜਾਂ ਦੀ ਜਿਹੜੀ ਸੁਤੰਤਰਤਾ ਹੈ ਜੀ, ਉਹਨਾਂ ਦੀ ਇੰਡੀਪੈਂਡੈਂਸ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਸ ਬਾਰੇ ਜਨਤਕ ਦਬਾਅ ਹੇਠਾਂ ਆ ਕੇ ਦੋਸ਼ ਲਗਾਉਣ ਜਾਂ ਨਾ ਲਗਾਉਣ ਦੇ ਫੈਸਲੇ ਨੂੰ ਕਦੇ ਵੀ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਜੀ। ਇਸ ਸਮੇਂ ਸੁਣ ਰਹੇ ਬਹੁਤ ਸਾਰੇ ਮਾਪਿਆਂ ਨੂੰ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਆਪਣੇ ਬੱਚੇ ਕੈਨੇਡਾ ਵਿੱਚ ਹਾਕੀ ਖੇਡਦੇ ਹਨ ਪਰ ਸਾਰੇ ਪੇਰੈਂਟਸ ਨੂੰ ਹਾਕੀ ਕੈਨੇਡਾ ਚ ਖੇਡਣ ਲਈ ਫੀਸ ਵੀ ਦੇਣੀ ਪੈਂਦੀ ਹੈ ਜੋ ਕਿ ਹਾਕੀ ਸੰਸਥਾ ਨੂੰ ਭੁਗਤਾਨ ਕੀਤੀ ਜਾਂਦੀ ਹੈ ਜੀ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਹਾਕੀ ਕੈਨੇਡਾ ਕੋਲ ਹਾਕੀ ਖਿਡਾਰੀਆਂ ਤੋਂ ਦੁਖੀ ਲੋਕਾਂ ਵਜੋਂ ਕੀਤੇ ਮੁਕੱਦਮਿਆਂ ਨੂੰ ਸੀਕਰਟ ਰੱਖਣ ਲਈ ਤੇ ਮੁਕੱਦਮੇ ਨੂੰ ਰਫਾ ਦਫਾ ਕਰਨ ਲਈ ਇੱਕ ਗੁਪਤ ਫੰਡ ਵੀ ਰੱਖਿਆ ਹੋਇਆ ਤਾਂ ਬਹੁਤ ਸਾਰੇ ਲੋਕ ਗੁੱਸੇ ਚ ਭੜਕ ਪਏ ਜੀ। ਇਸ ਤੋਂ ਬਾਅਦ ਲੰਡਨ ਅੰਟਾਰੀਓ ਪੁਲਿਸ ਤੇ ਇਸ ਕੇਸ ਨੂੰ ਦੁਬਾਰਾ ਖੋਲਣ ਲਈ ਉਹਨਾਂ ਨੇ ਦਬਾਅ ਪਾਇਆ ਗਿਆ ਉਹਨਾਂ ਤੇ ਅਤੇ ਫਿਰ ਉਹਨਾਂ ਵੱਲੋਂ ਖਿਡਾਰੀਆਂ ਤੇ ਦੋਸ਼ ਆਇਦ ਕੀਤੇ ਗਏ।
1: ਇਹਨਾਂ ਹਾਕੀ ਖਿਡਾਰੀਆਂ ਨੂੰ ਦੋਸ਼ੀ ਕਿਉਂ ਨਹੀਂ ਪਾਇਆ ਗਿਆ?
0: ਨਵੀਂ ਸਾਹਿਬ ਇਹ ਮੁਕੱਦਮਾ 8 ਹਫ਼ਤਿਆਂ ਤੱਕ ਚੱਲਿਆ ਜਿਸ ਵਿੱਚ 2 ਵੱਖ ਵੱਖ ਜਿਊਰੀਜ਼ ਨੂੰ ਸਿਲੈਕਟ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ ਪਰ ਹਰ ਅਪਰਾਧਿਕ ਕੇਸ ਇਸ ਗੱਲ ਤੇ ਨਿਰਭਰ ਕਰਦਾ ਕਿ ਪੀੜਤ ਤੇ ਅਦਾਲਤ ਨੂੰ ਬਿਨਾਂ ਸ਼ੱਕ ਯਕੀਨ ਹੋ ਜਾਵੇ ਕਿ ਉਹ ਬਿਲਕੁਲ ਸੱਚ ਬੋਲ ਰਹੀ ਹੈ ਜਾਂ ਨਹੀਂ ਜੀ। ਇਸ ਕੇਸ ਵਿੱਚ ਜੱਜ ਸਾਹਿਬਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹਨਾਂ ਨੂੰ ਲੜਕੀ ਤੇ ਵਿਸ਼ਵਾਸ ਨਹੀਂ ਹੈ ਜੀ। ਮੁੱਖ ਕਾਰਨ ਇਹ ਸੀ ਕਿ ਲੜਕੀ ਦੀ ਕਹਾਣੀ ਹਰ ਵਾਰ ਬਦਲ ਜਾਂਦੀ ਸੀ ਅਤੇ ਉਸ ਕੋਲ ਹਮੇਸ਼ਾ ਬਹਾਨਾ ਹੁੰਦਾ ਸੀ ਕਿ ਉਸਦੀ ਕਹਾਣੀ ਕਿਉਂ ਬਦਲ ਰਹੀ ਹੈ ਜੀ। ਉਸਨੇ ਕਦੇ ਸ਼ਰਾਬ ਨੂੰ ਜ਼ਿੰਮੇਵਾਰ ਠਹਿਰਾਇਆ, ਉਸਨੇ ਬਹੁਤ ਲੰਬਾ ਸਮਾਂ ਬੀਤਣ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਅਤੇ ਇੱਥੋਂ ਤੱਕ ਕਿ ਉਸਨੇ ਆਪਣੇ ਵਕੀਲਾਂ ਨੂੰ ਵੀ ਇਸ ਲਈ ਦੋਸ਼ੀ ਠਹਿਰਾਇਆ। ਤੁਹਾਨੂੰ ਇਹ ਜਾਣਨ ਲਈ ਜੱਜ ਬਣਨ ਦੀ ਬਿਲਕੁਲ ਲੋੜ ਨਹੀਂ ਕਿ ਸੱਚ ਸਦਾ ਸੱਚ ਹੀ ਰਹਿੰਦਾ ਜੀ। ਤੁਹਾਨੂੰ ਯਾਦ ਨਹੀਂ ਰੱਖਣਾ ਪੈਂਦਾ ਕਿ ਤੁਸੀਂ ਕੀ ਕਿਹਾ ਜਾਂ ਕੀਤਾ ਸੀ, ਅਤੇ ਜੇਕਰ ਤੁਸੀਂ ਝੂਠ ਬੋਲ ਰਹੇ ਹੋ ਤਾਂ ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਤੁਸੀਂ ਕਦੋਂ, ਕਿੱਥੇ ਅਤੇ ਕੀ ਕਿਹਾ ਸੀ।
1: ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਦੋ ਵੱਖ ਵੱਖ ਜੂਰੀਆਂ ਨੂੰ ਘਰ ਭੇਜ ਦਿੱਤਾ ਗਿਆ ਤੇ ਜੱਜ ਨੇ ਖੁਦ ਆਪ ਹੀ ਚਾਰ ਸੰਭਾਲ ਲਿਆ, ਕੀ ਇਹ ਆਮ ਗੱਲ ਹੈ?
0: ਇਹਨਾਂ ਖਿਡਾਰੀਆਂ ਨੇ ਜੀ ਆਪਣੇ ਜਿਹੜਾ ਕੇਸ ਦਾ ਫੈਸਲਾ ਜਨਤਾ ਦੇ ਨਿਯਮਤ ਮੈਂਬਰਾਂ ਦੁਆਰਾ ਇੱਕ ਜੂਰੀ ਵਜੋਂ ਬੈਠ ਕੇ ਕਰਵਾਉਣ ਦਾ ਫੈਸਲਾ ਕੀਤਾ। ਇਹ ਉਹਨਾਂ ਦਾ ਅਧਿਕਾਰ ਸੀ ਜੀ। ਇਸ ਕੇਸ ਵਿੱਚ ਜੱਜ ਦੁਆਰਾ ਦੋ ਵੱਖ ਵੱਖ ਜੂਰੀਜ਼ ਨੂੰ ਘਰ ਭੇਜ ਦਿੱਤਾ ਗਿਆ ਜਦੋਂ ਤੱਕ ਜੱਜ ਨੇ ਕੇਸ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਲਿਆ ਜੀ। ਕਾਰਨ ਨਾ ਭਰੋਸੇਯੋਗ ਸੀ ਜੀ। ਦੋਵੇਂ ਵਾਰ ਜੂਰੀ ਦੇ ਇੱਕ ਮੈਂਬਰ ਨੇ ਕਿਹਾ ਕਿ ਬਚਾਅ ਪੱਖ ਦੇ ਵਕੀਲ ਉਹਨਾਂ ਤੇ ਹੱਸ ਰਹੇ ਸਨ ਅਤੇ ਉਹਨਾਂ ਨਾਲ ਦੁਰਵਿਵਹਾਰ ਕਰ ਰਹੇ ਸਨ। ਪਿਛਲੇ 32 ਸਾਲਾਂ ਤੋਂ ਜੀ ਨਵੀ ਸਾਹਿਬ ਮੈਂ ਕੈਨੇਡਾ ਵਿੱਚ ਕ੍ਰਿਮੀਨਲ ਕੇਸਿਸ, ਕਾਰ ਐਕਸੀਡੈਂਟ ਦੇ ਕੇਸਿਸ ਨਾਲ ਡੀਲ ਕਰ ਰਿਹਾ। ਅਨੇਕਾਂ ਹੀ ਵਾਰ ਮੈਂ ਕੈਨੇਡਾ ਭਰ ਚ ਜੂਰੀ ਕੇਸ ਲੜੇ ਹਨ ਅਤੇ ਸਭ ਤੋਂ ਮਹੱਤਵਪੂਰਨ ਚੀਜ਼ ਜੋ ਹੁੰਦੀ ਹੈ ਜੀ ਉਹ ਹੈ ਜੂਰੀ ਦੇ ਦਿਲੋ ਦਿਮਾਗ ਨੂੰ ਜਿੱਤਣਾ। ਇਸ ਲਈ ਕਿਸੇ ਵੀ ਬਚਾਅ ਪੱਖ ਦੇ ਵਕੀਲ ਲਈ ਇਸ ਤਰ੍ਹਾਂ ਦੇ ਵਤੀਰੇ ਤੇ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਲ ਹੈ ਜੀ।
1: ਇੰਗਲੈਂਡ ਦੇ ਅਖਬਾਰਾਂ ਨੇ ਕਿਹਾ ਕਿ ਜੱਜ ਨੇ ਪੀੜਿਤ ਨਾਲ ਤਾਂ ਬਹੁਤ ਹੀ ਸਖਤੀ ਵਰਤੀ ਪਰ ਹਾਕੀ ਖਿਡਾਰੀਆਂ ਨਾਲ ਨਹੀਂ। ਕੀ ਤੁਸੀਂ ਸਹਿਮਤ ਹੋ?
0: ਨਹੀਂ ਜੀ, ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਜੱਜ ਸਾਹਿਬਾ ਜੋ ਖੁਦ ਇੱਕ ਔਰਤ ਸੀ ਬਹੁਤ ਨਿਰਪੱਖ ਸੀਗੀ ਜੀ। ਜਿਵੇਂ ਕਿ ਮੈਂ ਆਪਣੇ ਹਰ ਉਸ ਕਲਾਇੰਟ ਨੂੰ ਜਿਸ ਤੇ ਬਲਾਤਕਾਰ ਦੇ ਦੋਸ਼ ਲੱਗੇ ਹੋਣ ਨੂੰ ਦੱਸਦਾ ਕਿ ਤੁਸੀਂ ਅਤੇ ਪੀੜਿਤ ਲੜਕੀ ਕਾਨੂੰਨ ਦੇ ਤਹਿਤ ਬਰਾਬਰ ਨਹੀਂ ਹੋ ਜੀ। ਤੁਹਾਡੇ ਕੋਲ ਤੁਹਾਡੇ ਦੇ ਦੋਸ਼ ਲਗਾਉਣ ਵਾਲੇ ਵਿਅਕਤੀ ਨਾਲੋਂ ਬਹੁਤ ਵੱਧ ਅਧਿਕਾਰ ਹੁੰਦੇ ਹੈ ਜੀ। ਪੀੜਤ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਕੋਈ ਜੁਰਮ ਹੋਇਆ ਜਦੋਂ ਕਿ ਤੁਹਾਨੂੰ ਕੁਝ ਵੀ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਇਹ ਵੀ ਯਾਦ ਰੱਖੋ ਕਿ ਕਾਨੂੰਨ ਇਸ ਤਰ੍ਹਾਂ ਤਾਂ ਹੀ ਕੰਮ ਕਰਦਾ ਕਿਉਂਕਿ ਜਿਵੇਂ ਕਿ ਹਾਕੀ ਖਿਡਾਰੀ ਜੇਲ੍ਹ ਜਾ ਸਕਦੇ ਸਨ ਜੇ ਉਹ ਕਨਵਿਕਟ ਹੋ ਜਾਂਦੇ, ਜਦੋਂ ਕਿ ਆਮ ਤੌਰ ਤੇ ਦੋਸ਼ ਲਗਾਉਣ ਵਾਲੇ ਜਿਹੜੇ ਵਿਕਟਮ ਆ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਜੀ।
1: ਅਸਲ ਚ ਪਹਿਲੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਔਰਤਾਂ ਕਦੇ ਵੀ ਪੁਲਿਸ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਰਿਪੋਰਟ ਹੀ ਨਹੀਂ ਕਰਦੀਆਂ। ਹੁਣ ਲੋਕਾਂ ਨੂੰ ਡਰ ਹੈ ਕਿ ਇਸ ਤੋਂ ਬਾਅਦ ਹੋਰ ਵੀ ਜ਼ਿਆਦਾ ਔਰਤਾਂ ਅੱਗੇ ਨਹੀਂ ਆਉਣਗੀਆਂ। ਤੁਹਾਡੇ ਕੀ ਵਿਚਾਰ ਨੇ?
0: ਇਹ ਕਹਿਣਾ ਤਾਂ ਮੁਸ਼ਕਲ ਹੈ ਨਾ ਵੀ ਸਾਹਿਬ ਕੇਸ ਇਸ ਤੇ ਅਸਰ ਪਾ ਸਕਦਾ, ਪਰ ਕੈਨੇਡਾ ਚ ਔਰਤਾਂ ਬਹੁਤ ਸਾਰੇ ਹੋਰ ਕਾਰਨਾਂ ਕਰਕੇ ਵੀ ਬਲਾਤਕਾਰ ਦੀ ਰਿਪੋਰਟ ਨਹੀਂ ਕਰਦੀਆਂ ਜੀ। ਕੁਝ ਕੁ ਔਰਤਾਂ ਨੂੰ ਲੱਗਦਾ ਕਿ ਕੋਈ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕਰੇਗਾ ਅਤੇ ਇਹਨਾਂ ਹਾਕੀ ਖਿਡਾਰੀਆਂ ਦੇ ਮਾਮਲੇ ਚ ਹੋਇਆ ਵੀ ਅਜਿਹਾ ਹੀ। ਕੁਝ ਲੋਕ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਜਾਂ ਸਾਡੇ ਸੱਭਿਆਚਾਰ ਚ ਪਰਿਵਾਰ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਪੀੜਤ ਆਪਣੇ ਆਪ ਨੂੰ ਵੀ ਦੋਸ਼ੀ ਠਹਿਰਾਉਂਦੇ ਹਨ, ਪਰ ਜੋ ਕੋਈ ਵੀ ਅਪਰਾਧ ਦਾ ਸ਼ਿਕਾਰ ਹੋਇਆ ਹੈ ਉਸਨੂੰ ਨਿਆਂ ਪ੍ਰਾਪਤ ਕਰਨ ਤੋਂ ਡਰਨਾ ਨਹੀਂ ਚਾਹੀਦਾ। ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਜੀ।
1: ਇਹਨਾਂ ਸਟਾਰ ਹਾਕੀ ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਭਾਵੇਂ ਉਹ ਦੋਸ਼ੀ ਨਹੀਂ ਪਾਏ ਗਏ ਪਰ ਉਹ ਹੁਣ ਕੈਨੇਡਾ ਵਿੱਚ ਹਾਕੀ ਨਹੀਂ ਖੇਡ ਸਕਦੇ। ਕੀ NHL ਉਹਨਾਂ ਨੂੰ ਹਾਕੀ ਖੇਡਣ ਤੋਂ ਆਏ ਇਨਕਾਰ ਕਰ ਸਕਦੀ ਹੈ?
0: ਬਹੁਤ ਸਾਰੇ ਲੋਕਾਂ ਦਾ ਪਹਿਲਾ ਸਵਾਲ ਇਹ ਸੀ ਕਿ ਇਹ ਖਿਡਾਰੀ ਦੁਬਾਰਾ ਹਾਕੀ ਖੇਡਣਾ ਕਦੋਂ ਸ਼ੁਰੂ ਕਰ ਸਕਦੇ ਹਨ ਜੀ। ਸਾਨੂੰ ਯਾਦ ਰੱਖਣਾ ਪਵੇਗਾ ਕਿ ਕੈਲਗਰੀ ਫਲੇਮਸ ਜਾਂ ਟੋਰਾਂਟੋ ਮੇਪਲ ਲੀਫਸ ਵਰਗੀਆਂ ਜਿਹੜੀਆਂ ਹਾਕੀ ਟੀਮਸ ਕਿਸੇ ਇੰਪਲੋਇਰ, ਪ੍ਰਾਈਵੇਟ ਇੰਪਲੋਇਰ ਜਾਂ ਸੰਸਥਾਵਾਂ ਲਈ ਖੇਡਦੀਆਂ ਹਨ ਅਤੇ ਉਹ ਕਿਸੇ ਨੂੰ ਵੀ ਨੌਕਰੀ ਤੇ ਰੱਖਣ ਤੋਂ ਇਨਕਾਰ ਕਰ ਸਕਦੀਆਂ ਹਨ ਜੀ। ਇਹੀ ਕਾਰਨ ਹੈ ਕਿ ਮੈਂ ਇਹਨਾਂ ਮਾਮਲਿਆਂ ਨੂੰ ਇੰਨੀ ਗੰਭੀਰਤਾ ਨਾਲ ਲੜਦਾ ਜੀ। ਕਿਉਂਕਿ ਭਾਵੇਂ ਤੁਸੀਂ ਜਿੱਤ ਵੀ ਜਾਂਦੇ ਹੋ ਤਾਂ ਵੀ ਲੋਕ ਅਜਿਹਾ ਵਿਵਹਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਤੁਸੀਂ ਦੋਸ਼ੀ ਹੋ, ਭਾਵੇਂ ਤੁਸੀਂ ਸਾਰਾ ਸਮਾਂ ਦਾ ਹੋਲ ਟਾਈਮ ਕਾਨੂੰਨ ਮੁਤਾਬਿਕ ਤੁਸੀਂ 100% ਨਿਰਦੋਸ਼ ਸੀਗੇ ਜੀ। ਹਾਕੀ ਪਲੇਅਰਸ ਐਸੋਸੀਏਸ਼ਨ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਦੁਬਾਰਾ ਹਾਕੀ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਵੇਖੋ ਭਵਿੱਖ ਆਪਣੀ ਬੁੱਕਲ ਚ ਇਹਨਾਂ ਲਈ ਕੀ ਛੁਪਾਈ ਬੈਠਾ ਜੀ।
1: ਨਹੀਂ ਬਹੁਤ ਹੀ ਦੇਖੋ ਲਾਈਫ ਚੇਂਜਿੰਗ ਗੱਲਾਂ ਬਾਤਾਂ ਨੇ ਸੋ ਸਾਡੇ ਨਾਲ ਜੁੜ ਚੁੱਕੇ ਨੇ ਬ੍ਰਿਜਮੋਹਨ ਸਾਹਿਬ ਐਂਡ ਇਹਨਾਂ ਦੇ ਆਫਿਸ ਦਾ ਨੰਬਰ ਹੈ 416-9949-8989 ਤੇ ਤੁਸੀਂ ਐਨੀ ਟਾਈਮ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਗੁਰਕਰਮ ਢੀਂਡਸਾ ਹੁਣ ਦਾ ਮੈਂ ਨੰਬਰ ਦੇ ਦੇਵਾਂ ਕਿਸ ਨੇ ਆਪਣੇ ਆਟੋ ਹੋਮ ਇੰਸ਼ੋਰੈਂਸ ਦੀ ਤੁਹਾਡੀ ਕੋਈ ਰਿਨਿਊਅਲ ਆ ਰਹੀ ਹੈ ਚਾਹੁੰਦੇ ਹੋ ਕਿ ਬੈਸਟ ਆਫ ਦਾ ਬੈਸਟ ਰੇਟ ਮਿਲੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਤਾਂ 416 ਆਪਣੇ ਘਰ ਦੀ ਰੈਨੋਵੇਸ਼ਨ ਚ ਮੇਨ ਗੱਲ ਹੁੰਦੀ ਹੈ ਕਿਚਨ ਦੀ ਰੈਨੋਵੇਸ਼ਨ ਸੋ ਤੁਸੀਂ ਕਿਚਨ ਨੂੰ ਬ੍ਰੈਂਡ ਨਿਊ ਬਣਵਾਉਣਾ ਨਵੀਂ ਕਿਚਨ ਲਵਾਉਣੀ ਹੈ ਯੂਨੀਕ ਕਿਚਨ ਕ੍ਰਾਫਟ ਦੇ ਪਰਮਜੀਤ ਬਾਈ ਜੀ ਨੂੰ ਕਾਲ ਕਰੋ ਬਹੁਤ ਹੀ ਮੈਂ ਕਹਿੰਦਾ ਕਿ ਅਨਬੀਟੇਬਲ ਜੋਬ ਕਰਦੇ ਨੇ ਯੂਨੀਕ ਕਿਚਨ ਇਹਨਾਂ ਕੋਲੋਂ ਫ੍ਰੀ ਐਸਟੀਮੇਟ ਲਓ 3D ਡਰਾਇੰਗ ਬਣਾ ਕੇ ਤੁਹਾਨੂੰ ਦਿਖਾਉਣਗੇ ਕੀ ਕਿਚਨ ਦੀ ਲੁੱਕ ਹੋਊਗੀ ਇਹਨਾਂ ਦੀ ਆਪਦੀ ਸ਼ਾਪ ਹੈ ਜਿੱਥੇ CNC ਮਸ਼ੀਨਸ ਦੇ ਰਾਹੀਂ ਕਟਿੰਗ ਹੁੰਦੀ ਹੈ ਉੱਥੇ ਪੇਂਟ ਬੂਥਸ ਲੱਗੀਆਂ ਨੇ ਵੈਰੀ ਪ੍ਰੋਫੈਸ਼ਨਲ ਟੀਮ ਬ੍ਰੈਂਡ ਨਿਊ ਕਿਚਨ ਦੇ ਲਈ 647-220-1238 ਇੱਕ ਖਾਸ ਮੈਸੇਜ ਹੈ GTA ਇੰਜਨ ਰੀਬਿਲਡਰ ਵਾਲਿਆਂ ਵੱਲੋਂ ਆਪਣੇ ਟਰੱਕਸ ਦੀ ਇੰਜਨ ਰੀਬਿਲਡ ਕਰਵਾਉਣੀ ਹੈ ਤਾਂ ਕਰਮ ਅਤੇ ਗੁਰਦੀਪ ਵੀਰ ਉਹਨਾਂ ਨੂੰ ਕਾਲ ਕਰੋ 134 ਕੈਨੇਡੀ ਰੋਡ ਸਾਊਥ ਕੈਨੇਡੀ ਐਂਡ ਗਲਿਡਨ ਦੇ ਕੋਲ GTA ਇੰਜਨ ਰੀਬਿਲਡਰ ਲਾਇਸੈਂਸਡ ਮਕੈਨਿਕ ਸਪੈਸ਼ਲਾਈਜ਼ਡ ਇਨ ਆਲ ਕਾਈਂਡ ਆਫ ਇੰਜਨ ਰੀਬਿਲਡ ਗਾਰੰਟੀ ਦੇ ਨਾਲ ਇਹ ਜੋਬ ਕਰਦੇ ਆ ਇੰਜਨ ਰੀਬਿਲਡ ਵਿਦ ਗਾਰੰਟੀ ਤੁਸੀਂ ਟ੍ਰਾਂਸਮਿਸ਼ਨ ਰੀਬਿਲਡ ਆਈਸ਼ਿਫਟ DT12 ਕਰਵਾਉਣੀ ਹੈ ਟਰੱਕ ਟ੍ਰੇਲਰ ਦੀ ਸੇਫਟੀ ਲਈ ਅਨਬੀਟੇਬਲ ਰੇਟ 647-860-7969 ਪੈਸੇ ਮਿਲਣ ਤੋਂ ਬਾਅਦ ਇਸ ਮਾਮਲੇ ਚ ਪੀੜਤਾ ਅਪਰਾਧਿਕ ਕੇਸ ਵੀ ਨਹੀਂ ਕਰਨਾ ਚਾਹੁੰਦੀ ਸੀ ਕੀ ਉਸ ਕੋਲ ਕੋਈ ਵਿਕਲਪ ਨਹੀਂ ਸੀ
0: ਕੋਈ ਚੋਇਸ ਨਹੀਂ ਸੀ ਇਹ ਸਵਾਲ ਦਾ ਜਵਾਬ ਦਿੰਦੇ ਹੋਏ ਜੀ ਲੋਕ ਲੰਬੇ ਸਮੇਂ ਤੋਂ ਸ਼ਿਕਾਇਤ ਕਰਦੇ ਆ ਰਹੇ ਸਨ ਕਿ ਕਿਸੇ ਅਪਰਾਧਿਕ ਮਾਮਲੇ ਵਿੱਚ ਵਿਕਟਿਮ ਨੂੰ ਦੁਬਾਰਾ ਫਿਰ ਪੀੜਤ ਬਣਨਾ ਪੈਂਦਾ ਜਦੋਂ ਉਹ ਆਪਣੇ ਹਮਲਾਵਰ ਵਿਰੁੱਧ ਗਵਾਹੀ ਦੇਣ ਲਈ ਅਦਾਲਤ ਚ ਜਾਂਦਾ ਜਾਂ ਜਾਂਦੀ ਹੈ ਜੀ ਕਿਸੇ ਵੀ ਹੋਰ ਮਾਮਲੇ ਚ ਇਹ ਮੁੱਦਾ ਜਿਨਸੀ ਹਮਲੇ ਦੇ ਮਾਮਲਿਆਂ ਤੋਂ ਵੱਧ ਦੁਖਦਾਈ ਨਹੀਂ ਹੁੰਦਾ ਜੀ ਸਭ ਤੋਂ ਵੱਡੀ ਸ਼ਿਕਾਇਤ ਕਿ ਵਿਕਟਿਮ ਕੋਲ ਕੰਟਰੋਲ ਦੀ ਘਾਟ ਹੈ ਸ਼ੀ ਡਜ਼ਨਟ ਹੈਵ ਅ ਕੰਟਰੋਲ ਓਵਰ ਦਾ ਸਿਸਟਮ ਜੀ ਕੈਨੇਡਾ ਵਿੱਚ ਇਹ ਸਰਕਾਰੀ ਵਕੀਲ ਹੀ ਫੈਸਲਾ ਕਰਦਾ ਕਿ ਦੋਸ਼ ਆਇਦ ਕੀਤੇ ਜਾਣ ਜਾਂ ਨਹੀਂ ਕੇਸ ਕਿਵੇਂ ਚਲਾਇਆ ਜਾਂਦਾ ਹੈ ਜਾਂ ਕੇਸ ਛੱਡਣ ਲਈ ਵੀ ਆਮ ਤੌਰ ਤੇ ਉਹ ਪੀੜਤ ਨੂੰ ਨਹੀਂ ਪੁੱਛਦੇ ਕਿ ਉਹ ਕੀ ਚਾਹੁੰਦੀ ਹੈ ਜਾਂ ਚਾਹੁੰਦਾ ਹੈ
1: ਇਹ ਮੁੰਡੇ ਦੇਸ਼ ਦੀ ਚੋਟੀ ਦੀ ਹਾਕੀ ਲੀਗ ਚ ਖੇਡ ਰਹੇ ਸਨ ਅਤੇ ਹੁਣ ਸ਼ਾਇਦ ਦੁਬਾਰਾ ਕਦੇ ਵੀ ਕੈਨੇਡਾ ਵਿੱਚ ਨਾ ਖੇਡਣ ਕੀ ਖਿਡਾਰੀ ਲੜਕੀ ਜਾਂ ਪੁਲਿਸ ਤੇ ਮੁਕੱਦਮਾ ਕਰ ਸਕਦੇ ਹਨ
0: ਉਹ ਡੈਫੀਨੇਟਲੀ ਜੀ ਲੀਗਲ ਪ੍ਰੋਸੈਸ ਦੀ ਦੁਰਵਰਤੋਂ ਲਈ ਲੜਕੀ ਦਾ ਮੁਕੱਦਮਾ ਕਰ ਸਕਦੇ ਹਨ ਜਿਸ ਦਾ ਮਤਲਬ ਹੈ ਕਿ ਉਹ ਲੜਕੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੋਈ ਅਪਰਾਧ ਨਹੀਂ ਵਾਪਰਿਆ ਪਰ ਉਸਦੇ ਬਾਵਜੂਦ ਵੀ ਉਸਨੇ ਪੁਲਿਸ ਨੂੰ ਰਿਪੋਰਟ ਕੀਤੀ ਅਤੇ ਝੂਠ ਬੋਲਿਆ ਅਦਾਲਤਾਂ ਬਾਏ ਦ ਐਂਡ ਆਫ ਦਾ ਡੇ ਯੂ ਨੋ ਦ ਰਿਐਲਿਟੀ ਇਜ਼ ਕਿਸੇ ਪੀੜਤ ਤੇ ਮੁਕੱਦਮਾ ਚਲਾਉਣਾ ਪਸੰਦ ਨਹੀਂ ਕਰਦੀਆਂ ਇਸ ਲਈ ਅਜਿਹਾ ਕਰਨਾ ਮੁਸ਼ਕਲ ਹੈ ਅਤੇ ਉਸ ਕੋਲ 5 ਚੋਟੀ ਦੇ ਖਿਡਾਰੀਆਂ ਨੂੰ ਭੁਗਤਾਨ ਕਰਨ ਲਈ ਬਾਏ ਦ ਐਂਡ ਆਫ ਦਾ ਡੇ ਉਹਨਾਂ ਕੋਲ ਇੰਨਾ ਪੈਸਾ ਕਿੱਥੋਂ ਆਊਗਾ ਜੀ ਖਿਡਾਰੀ ਮਾੜੀ ਜਾਂਚ ਲਈ ਪੁਲਿਸ ਫੋਰਸ ਤੇ ਮੁਕੱਦਮਾ ਕਰ ਸਕਦੇ ਹਨ ਇੱਕ ਵਕੀਲ ਹੋਣ ਦੇ ਨਾਤੇ ਜੋ ਹਰ ਰੋਜ਼ ਕੈਨੇਡਾ ਭਰ ਚ ਅਸੀਂ ਇਸ ਤਰ੍ਹਾਂ ਦੇ ਕੇਸ ਲੜਦੇ ਹਾਂ ਆਮ ਤੌਰ ਤੇ ਯੂ ਨੋ ਸੈਕਸੁਅਲ ਅਸੌਲਟ ਦੇ ਕੇਸ ਜਿੱਤਣ ਤੋਂ ਬਾਅਦ ਜ਼ਿਆਦਾਤਰ ਜਿਹੜੇ ਮੁੰਡੇ ਆ ਜਿਨ੍ਹਾਂ ਤੇ ਆਰੋਪ ਲੱਗੇ ਹੁੰਦੇ ਆ ਜਦੋਂ ਬਾਇਜ਼ਤ ਵਰੀ ਹੋ ਜਾਂਦੇ ਤਾਂ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਵੀ ਉਹ ਆਪਣੀ ਜ਼ਿੰਦਗੀ ਆਮ ਵਰਗੀ ਕਰ ਸਕਣ
1: ਐਂਡ ਸੈਕਸ ਤੋਂ ਬਾਅਦ ਲੜਕੀ ਨੇ ਖਿਡਾਰੀਆਂ ਵੱਲੋਂ ਬਣਾਈਆਂ 2 ਵੀਡੀਓ ਚ ਕਿਹਾ ਕਿ ਸਭ ਕੁਝ ਉਸਦੀ ਇਜਾਜ਼ਤ ਨਾਲ ਹੋਇਆ ਜੱਜ ਨੇ ਉਹਨਾਂ ਵੀਡੀਓਜ਼ ਨੂੰ ਕਿੰਨਾ ਕੁ ਮਹੱਤਵ ਦਿੱਤਾ
0: ਪੀੜਤ ਇੱਕ ਵੀਡੀਓ ਚ ਇਹ ਕਹਿਣਾ ਕਿ ਸਾਰਾ ਸੈਕਸ ਉਸਦੀ ਸਹਿਮਤੀ ਨਾਲ ਹੋਇਆ ਸੀ ਟੂ ਬੀ ਆਨਸਟ ਅਦਾਲਤ ਵਿੱਚ ਬਹੁਤ ਘੱਟ ਮਾਇਨੇ ਰੱਖਦਾ ਹੈ ਯੂ ਨੋ ਵਾਈ ਉਹ ਇਸ ਕਰਕੇ ਵੀ ਕਾਨੂੰਨ ਇਹ ਕਹਿੰਦਾ ਕਿ ਵੀ ਸੈਕਸ ਲਈ ਸਰੀਰਕ ਸੰਬੰਧ ਬਣਾਉਣ ਲਈ ਉਹਦੀ ਜਿਹੜੀ ਕੰਸੈਂਟ ਹੈ ਉਹਦੀ ਜਿਹੜੀ ਇਜਾਜ਼ਤ ਹੈ ਸੈਕਸ ਦੌਰਾਨ ਹੀ ਲੈਣੀ ਪੈਂਦੀ ਹੈ ਇਹ ਪਹਿਲਾਂ ਜਾਂ ਬਾਅਦ ਵਿੱਚ ਨਹੀਂ ਦਿੱਤੀ ਜਾ ਸਕਦੀ So let me just repeat this again because it's worth repeating. It's so important. Permission for sex has to be given at the time. It cannot be given before or after. ਜੱਜ ਨੇ ਵੀਡੀਓ ਦੀ ਵਰਤੋਂ ਇਹ ਦਿਖਾਉਣ ਲਈ ਕੀਤੀ ਕਿ ਲੜਕੀ ਇਮਾਨਦਾਰ ਨਹੀਂ ਸੀ ਵੀਡੀਓ ਵਿੱਚ ਉਹ ਚੰਗੀ ਤਰ੍ਹਾਂ ਦਿਖਾਈ ਦੇ ਰਹੀ ਹੈ ਅਤੇ ਆਮ ਇਨਸਾਨ ਵਾਂਗ ਗੱਲਾਂ ਬਾਤਾਂ ਹੱਸ ਖੇਡ ਰਹੀ ਹੈ ਹਾਲਾਂਕਿ ਉਸਨੇ ਅਦਾਲਤ ਨੂੰ ਦੱਸਿਆ ਕਿ ਉਹ ਇੰਨੀ ਸ਼ਰਾਬੀ ਸੀ ਕਿ ਸੈਕਸ ਕਰਨ ਦੀ ਇਜਾਜ਼ਤ ਦੇਣ ਦੇ ਯੋਗ ਹੀ ਨਹੀਂ ਸੀ. ਸੋ ਯੂ ਨੋ ਹਰ ਓਨ ਐਵੀਡੈਂਸ ਇਨ ਕੋਰਟ ਵਾਸ ਇਨ ਡਾਇਰੈਕਟ ਕੰਟਰਡਿਕਸ਼ਨ ਵਿਦ ਦ ਡਿਜੀਟਲ ਐਵੀਡੈਂਸ. ਯੂ ਨੋ ਇਨ ਕੋਰਟ ਸ਼ੀ ਸੈਡ ਸ਼ੀ ਡਿਡਨਟ ਹੈਡ ਅ ਕਪੈਸਿਟੀ ਟੂ ਕੰਸੈਂਟ ਬਿਕੋਜ਼ ਆਫ ਇੰਟੋਕਸੀਕੇਸ਼ਨ.
1: ਐਂਡ ਸਰ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਇਹਨਾਂ ਮੁੰਡਿਆਂ ਦੀ ਜ਼ਿੰਦਗੀ ਕਦੇ ਵੀ ਪਹਿਲਾਂ ਵਰਗੀ ਤਾਂ ਨਹੀਂ ਹੋਵੇਗੀ ਬਿਨਾਂ ਕਿਸੇ ਸਰੀਰਕ ਸਬੂਤ ਦੇ ਵੀ. ਕੀ ਫਿਰ ਵੀ ਕਿਸੇ ਵਿਅਕਤੀ ਤੇ ਬਲਾਤਕਾਰ ਦਾ ਦੋਸ਼ ਲਗਾਇਆ ਜਾ ਸਕਦਾ ਹੈ?
0: ਨਵੀ ਸਾਹਿਬ ਲਗਭਗ ਪਿਛਲੇ 32 ਸਾਲਾਂ ਤੋਂ ਮੈਂ ਕ੍ਰਿਮੀਨਲ ਕੇਸਿਸ, ਕਾਰ ਐਕਸੀਡੈਂਟ ਕੇਸਿਸ ਕਰ ਰਿਹਾ ਜੀ. ਜ਼ਿਆਦਾਤਰ ਕੋਈ ਸਰੀਰਕ ਸਬੂਤ ਨਹੀਂ ਹੁੰਦੇ, ਕੋਈ ਵੀਡੀਓ ਨਹੀਂ ਹੁੰਦੀ, ਕੋਈ DNA ਨਹੀਂ ਹੁੰਦਾ ਤੇ ਨਾ ਹੀ ਕੋਈ ਡਰੱਗਸ ਇਤਿਹਾਸ ਦੇ ਕੋਈ ਸਬੂਤ. ਟੂ ਬੀ ਆਨਸਟ ਕੁਝ ਵੀ ਨਹੀਂ ਹੁੰਦਾ ਜੀ. ਇੱਕੋ ਇੱਕ ਸਬੂਤ ਹੁੰਦਾ ਕਿ ਔਰਤ ਨੇ ਮੁੰਡੇ ਵੱਲ ਉਂਗਲ ਉਠਾ ਕੇ ਉਸਨੂੰ ਦੋਸ਼ੀ ਬਿਆਨਿਆ ਸੀ. ਇਨ ਰਿਐਲਿਟੀ ਜ਼ਿਆਦਾਤਰ ਅਪਰਾਧਿਕ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਹੈ ਜੀ. ਇੱਕ ਵਾਰ ਜਦੋਂ ਕਿਸੇ ਵਿਅਕਤੀ ਤੇ ਦੋਸ਼ ਲਗਾਇਆ ਜਾਂਦਾ ਤਾਂ ਜੱਜ ਨੂੰ ਔਰਤ ਤੇ ਵਿਸ਼ਵਾਸ ਕਰਨਾ ਪੈਂਦਾ ਅਤੇ ਆਦਮੀ ਤੇ ਨਹੀਂ, ਤਾਂ ਜੋ ਉਸਨੂੰ ਦੋਸ਼ੀ ਪਾਇਆ ਜਾ ਸਕੇ. ਪਰ ਅਸੀਂ ਇਸ ਕੇਸ ਵਿੱਚ ਦੇਖਿਆ ਕਿ ਲੜਕੀ ਤੇ ਕੇਸ ਦੌਰਾਨ ਕਦੇ ਵੀ ਵਿਸ਼ਵਾਸ ਨਹੀਂ ਕੀਤਾ ਗਿਆ ਸੀ.
1: ਐਂਡ ਇਹਨਾਂ ਹਾਕੀ ਖਿਡਾਰੀਆਂ ਤੇ ਇੱਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਮੁਕੱਦਮਾ ਚਲਾਇਆ ਗਿਆ ਸੀ. ਬਹੁਤ ਸਾਰੇ ਲੋਕ ਇਹ ਕਿਉਂ ਕਹਿੰਦੇ ਹਨ ਕਿ ਅਸਲ ਚ ਤਾਂ ਇਹ ਮੁਕੱਦਮਾ ਪੀੜਤ ਤੇ ਚਲਾਇਆ ਗਿਆ ਸੀ?
0: ਇਹਨਾਂ ਇਸ ਮਾਮਲੇ ਵਿੱਚ ਅਸੀਂ ਦੇਖਿਆ ਕਿ ਲੜਕੀ ਨੂੰ 9 ਦਿਨਾਂ ਤੱਕ ਕਈ ਸਵਾਲਾਂ ਦੇ ਸਵਾਲ ਪੁੱਛੇ ਗਏ ਜੀ. ਔਰਤ ਨੂੰ ਸੱਚ ਬੋਲਣ ਦੀ ਸਹੁੰ ਚੁੱਕਣੀ ਪਈ ਅਤੇ ਕਈ ਦਿਨਾਂ ਤੱਕ ਸਵਾਲਾਂ ਦੇ ਜਵਾਬ ਦੇਣੇ ਪਏ. ਦੋਸ਼ੀਆਂ ਨੂੰ ਤਾਂ ਆਪਣੇ ਮੂੰਹ ਖੋਲਣ ਦੀ ਜ਼ਰੂਰਤ ਵੀ ਨਹੀਂ ਸੀ ਜੀ. ਅਸੀਂ ਦੇਖਿਆ ਕਿ ਲੜਕੀ ਨੂੰ ਆਪਣੀ ਜ਼ਿੰਦਗੀ ਬਾਰੇ ਸਭ ਤੋਂ ਪਰਸਨਲ ਨਜ਼ਦੀਕੀ ਸਵਾਲ ਪੁੱਛੇ ਗਏ ਜੀ. ਉਸਨੇ ਕੀ ਪਹਿਨਿਆ ਹੋਇਆ ਸੀ, ਕੀ ਉਸਨੇ ਸ਼ਰਾਬ ਪੀਤੀ ਸੀ, ਕੀ ਉਹ ਆਪਣੇ ਬੁਆਏਫ੍ਰੈਂਡ ਨੂੰ ਧੋਖਾ ਦੇ ਰਹੀ ਸੀ. ਜਿਨ੍ਹਾਂ ਮਾਮਲਿਆਂ ਚ ਮੈਂ ਵੇਖਿਆ ਔਰਤ ਨੂੰ ਲਗਭਗ 1000 ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ ਅਤੇ ਉਹਨਾਂ ਵਿੱਚੋਂ ਕੁਝ ਆਪਣੇ ਨਾਲ ਕੀਤੇ ਗਏ ਜ਼ੁਰਮ ਦੇ ਉਹਨਾਂ ਪਲਾਂ ਨੂੰ ਦੁਬਾਰਾ ਜਿਉਣ ਤੋਂ ਬਚਣ ਲਈ ਉਹ ਰੋਣਾ ਅਤੇ ਚੀਕਣਾ ਬੰਦ ਹੀ ਨਹੀਂ ਕਰਦੀਆਂ ਜੀ. ਦੇ ਬਿਕਮ ਸੋ ਹਾਈਲੀ ਯੂ ਨੋ ਇਮੋਸ਼ਨਲੀ ਚਾਰਜਡ ਜੀ.
1: ਇਸ ਕੇਸ ਦੇ ਜੱਜ ਨੇ ਕਿਹਾ ਕਿ ਹਾਲਾਂਕਿ ਹੁਣੇ ਹੁਣੇ ਹੀ ਪੀੜਤ ਤੇ ਵਿਸ਼ਵਾਸ ਕਰੋ ਦਾ ਨਾਰਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਬਾਰੇ ਕਾਫ਼ੀ ਲੋਕ ਪ੍ਰਯੋਗ ਹੋਇਆ ਹੈ, ਪਰ ਅਪਰਾਧਿਕ ਮੁਕੱਦਮੇ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ ਹੈ. ਕਿਰਪਾ ਕਰਕੇ ਕੀ ਤੁਸੀਂ ਇਸ ਦੇ ਅਰਥ ਜਰਾ ਵਿਸਥਾਰ ਨਾਲ ਸਮਝਾ ਸਕਦੇ ਹੋ?
0: ਲਵੀ ਸਾਹਿਬ, ਜਿਵੇਂ ਜਿਵੇਂ ਲੋਕ ਬਦਲਦੇ ਹੈ, ਸਮਾਂ ਬਦਲਦਾ, ਕਾਨੂੰਨ ਵੀ ਹੌਲੀ ਹੌਲੀ ਬਦਲਦਾ ਜਾ ਰਿਹਾ ਜੀ. ਔਰਤਾਂ ਨੇ ਹੁਣ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜੀ. ਅਸੀਂ ਵੇਖਿਆ ਕਿ ਦੁਨੀਆ ਭਰ ਦੇ ਲੋਕ ਜਿਨਸੀ ਹਮਲੇ ਦੇ ਪੀੜਤਾਂ ਦੀ ਸਹਾਇਤਾ ਕਰਨ ਲਈ 2017 ਤੋਂ ਇੱਕ ਅੰਦੋਲਨ ਦੀ ਸ਼ੁਰੂਆਤ ਕਰ ਚੁੱਕੇ ਹਨ. ਇਹਨਾਂ ਔਰਤਾਂ ਨੂੰ ਭਾਈਚਾਰੇ ਦੁਆਰਾ ਸਮਰਥਨ ਦਿੱਤਾ ਜਾਂਦਾ ਅਤੇ ਉਹਨਾਂ ਨੂੰ ਇਕੱਲੇ ਸੰਘਰਸ਼ ਨਹੀਂ ਕਰਨਾ ਪੈਂਦਾ ਜੀ. ਪਰ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਜੇ ਦੋਸ਼ ਲਗਾਉਣ ਵਾਲੇ ਹਰ ਵਿਅਕਤੀ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਫਿਰ ਤਾਂ ਕੋਈ ਵੀ ਕਦੇ ਵੀ ਕਿਸੇ ਵੀ ਜ਼ੁਰਮ ਲਈ ਨਿਰਦੋਸ਼ ਸਾਬਤ ਨਹੀਂ ਹੋਵੇਗਾ ਜੀ. ਪਿਛਲੇ 30 ਸਾਲਾਂ ਵਿੱਚ ਅਦਾਲਤਾਂ ਤੇ ਸਰਕਾਰ ਦੁਆਰਾ ਬਲਾਤਕਾਰ ਦੇ ਮਾਮਲਿਆਂ ਚ ਖਾਸ ਕਰ ਪੀੜਤਾਂ ਲਈ ਕਈ ਨਵੀਆਂ ਸੁਰੱਖਿਆਵਾਂ ਬਣਾਈਆਂ ਗਈਆਂ ਹਨ, ਪਰ ਅਸੀਂ ਇਹ ਕਦੇ ਵੀ ਨਹੀਂ ਭੁੱਲ ਸਕਦੇ ਕਿ ਸਭ ਕੁਝ ਦੋਸ਼ੀ ਵਿਅਕਤੀ ਨੂੰ ਨਿਰਦੋਸ਼ ਸਮਝੇ ਜਾਣ ਲਈ ਹੀ ਸ਼ੁਰੂ ਹੁੰਦਾ. ਦੈਟਸ ਹਾਊ ਇਟ ਸਟਾਰਟਸ ਦ ਕ੍ਰਿਮੀਨਲ ਪ੍ਰੋਸੈਸ ਐਂਡ ਦੈਟ ਇਜ਼ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਜੀ.
1: ਇਸ ਕੇਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਲਈ ਲੋੜੀਂਦੇ ਸਬੂਤ ਲਈ ਤਬਦੀਲੀਆਂ ਚਾਹੁੰਦੇ ਹਨ ਅਤੇ ਕਿਸੇ ਹੋਰ ਕੇਸ ਚ ਨਹੀਂ ਅਜਿਹਾ ਕਿਉਂ ਹੈ?
0: ਬਹੁਤ ਚੰਗਾ ਸਵਾਲ ਪੁੱਛਿਆ ਐਂਡ ਥੈਂਕ ਯੂ ਫਾਰ ਆਸਕਿੰਗ. ਯੂ ਨੋ ਕਿਉਂਕਿ ਲੋਕ ਕਹਿੰਦੇ ਹਨ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਰਕਾਰੀ ਵਕੀਲ ਲਈ ਵਾਜਬ ਸ਼ੱਕ ਦੇ ਘੇਰੇ ਤੋਂ ਬਾਅਦ ਸਬੂਤ ਵਿਖਾਉਣਾ, ਸਬੂਤ ਸਾਬਤ ਕਰਨਾ ਬਹੁਤ ਹੀ ਮੁਸ਼ਕਲ ਹੈ ਜੀ. ਅਸੀਂ ਸਾਰਿਆਂ ਨੇ ਮੀਡੀਆ ਤੇ ਜਨਤਾ ਵਿੱਚ ਇੱਕ ਮਜ਼ਬੂਤ ਅੰਦੋਲਨ ਦੇਖਿਆ ਕਿ ਬਲਾਤਕਾਰ ਕਹਿਣ ਵਾਲੀਆਂ ਸਾਰੀਆਂ ਔਰਤਾਂ ਤੇ ਆਪਣੇ ਆਪ ਵਿਸ਼ਵਾਸ ਕਰਨਾ ਚਾਹੀਦਾ, ਇੱਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੀ ਇਹੀ ਸੋਚ ਸੀ. ਤੁਹਾਨੂੰ ਯਾਦ ਹੋਊਗਾ ਗੁਮੇਸ਼ੀ ਕੇਸ ਵਿੱਚ ਜਦ ਉਹਦਾ ਐਕਵਿਟਲ ਹੋਇਆ ਸੀ, ਉਸ ਤੋਂ ਬਾਅਦ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਸੀ ਜੀ. ਬਲਾਤਕਾਰ ਦਾ ਜ਼ੁਰਮ ਜਿੰਨਾ ਮਰਜ਼ੀ ਭਿਆਨਕ ਹੋਵੇ ਜੀ, ਸਾਡੇ ਕੋਲ ਅਪਰਾਧਿਕ ਮਾਮਲਿਆਂ ਲਈ 2 ਮਾਪਦੰਡ ਨਹੀਂ ਹੋ ਸਕਦੇ. ਵੀ ਕੈਨੋਟ ਹੈਵ 2 ਸਟੈਂਡਰਡਸ. one for rape and other one for the rest of the crime. So that's so important. Saadi jehdi apradhik pranali ya justice system ise tarah di hai ate sanu hamesha yaad rakhna chahida ki eh pichle takriban 700 to leke 800 saalan duran eh viksit hoyi hai ji.
1: And sir, koi aakhri shabd te apni sampark jankari vi kripa karke please dinde jao ji.
0: ਸਰਕਾਰਾਂ ਬਦਲਦੀਆਂ ਹਨ, ਕਾਨੂੰਨ ਬਦਲਦੇ ਹਨ, ਲੋਕ ਬਦਲਦੇ ਹਨ. ਜੋ ਨਹੀਂ ਬਦਲਦਾ ਜੀ, ਉਹ ਹਨ ਤੁਹਾਡੀਆਂ ਕਾਨੂੰਨੀ ਸਮੱਸਿਆਵਾਂ. ਚਾਹੇ ਤੁਸੀਂ ਕਿਸੇ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਹੋ, ਜਾਂ ਤੁਹਾਡੇ ਤੇ ਕਿਸੇ ਸੰਗੀਨ ਅਪਰਾਧ ਦੇ ਦੋਸ਼ ਲਾਏ ਗਏ ਹਨ. ਦੋਸ਼ ਭਾਵੇਂ ਹੋਵੇ ਟੋਰਾਂਟੋ ਏਅਰਪੋਰਟ ਤੋਂ $30 million ਦੇ ਸੋਨੇ ਦੀ ਚੋਰੀ ਦਾ, ਤੇ ਜਾਂ ਹੋਵੇ ਪਹਿਲੇ ਦਰਜੇ ਦੇ ਕਤਲ ਦਾ ਜੀ. ਤੁਹਾਨੂੰ ਇੱਕ ਤਜਰਬੇਕਾਰ ਵਕੀਲ ਦੀ ਲੋੜ ਹੈ ਜੋ ਤੁਹਾਡੇ ਅਤੇ ਸਿਰਫ ਤੁਹਾਡੇ ਲਈ ਹੀ ਲੜੇ. ਚਾਹੇ ਇਹ ਕਾਰ ਐਕਸੀਡੈਂਟ ਦਾ ਕੇਸ ਹੋਵੇ, ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਨਾ ਹੋਵੇ, ਜਾਂ ਸੈਂਟਰ ਦੀ ਸਰਕਾਰ ਨਾਲ, ਜਿਹੜਾ ਆਪਣਾ ਸੰਕਲਪ ਹੈ ਨਾ ਉਹ ਅਪਣਾਈ ਰੱਖੋ, ਉਹਨੂੰ ਨਾ ਹਿੱਲਣ ਦਿਓ. ਕਾਨੂੰਨ ਦੇ ਸਾਹਮਣੇ ਹਰ ਕੋਈ ਬਰਾਬਰ ਹੈ. ਮੇਕ ਸ਼ੋਰ ਯੂ ਕੀਪ ਯੂਰ ਰਿਜ਼ੋਲਵ, ਐਵਰੀਬਡੀ ਇਜ਼ ਇਕੁਅਲ ਬਿਫੋਰ ਦਾ ਲਾਅ. ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਿਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਮੇਰਾ ਆਪਣਾ ਪੂਰਾ ਤਜਰਬਾ ਜੀ. ਅਸੀਂ ਇੱਕ ਕਾਰ ਐਕਸੀਡੈਂਟ ਦੇ ਕੇਸ ਵਿੱਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਜੀ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ. ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ. ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ. You can call us anytime. You know why? Because we are only a phone call away. Jithe tak saadi contact information di gall hai, tusi Google te bridgemont.com te vi saadi law firm bare sab kuch pata kar sakde ho. Apne kise vi kanooni masle layi apne dilo dimag apne zehen sirf ek gal bitha lo. One call, that's all. Saada phone number navi sahab tusi das chukke ho, main fir ek gal repeat karn lagya ji. 416-994-8989-416-994-8999-99 ਜਿਵੇਂ ਤੁਸੀਂ ਦੱਸਿਆ ਸਾਡਾ ਦਫ਼ਤਰ ਪੰਜਾਬੀਆਂ ਦੇ ਗੜ੍ਹ ਚ ਬਿਲਕੁਲ ਸੈਂਟਰ ਚ 2250 ਬੁਵੇ ਡਰਾਈਵ ਈਸਟ, ਬਿਲਕੁਲ ਬ੍ਰੈਂਪਟਨ ਸਿਵਿਕ ਹਾਸਪਿਟਲ ਦੇ ਨਾਲ, ਥਰਡ ਫਲੋਰ ਤੇ ਸਵੀਟ ਨੰਬਰ 302. ਆਖਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ. ਜਸਟ ਟੂ ਸਮ ਅਪ ਜੀ, ਚਾਹੇ ਤੁਹਾਡੀ ਘਰ ਵਾਲੀ ਹੈ, ਚਾਹੇ ਕੋਈ ਮਹਿਬੂਬਾ ਜਾਂ ਕੋਈ ਤੁਹਾਡੀ ਅਕੁਆਇੰਟੈਂਸੀ ਹੈ, ਜਿਹੜੀ ਉਹਦੇ ਸਰੀਰ ਨੂੰ ਟੱਚ ਕਰਨ ਤੋਂ ਪਹਿਲਾਂ ਮੇਕ ਸ਼ੋਰ ਯੂ ਹੈਵ ਅਰ ਕੰਸੈਂਟ ਜੀ. ਔਰ ਜਿਹੜੀ ਕੰਸੈਂਟ ਆ ਉਹ ਟਾਈਮਲੀ ਹੋਣੀ ਚਾਹੀਦੀ ਹੈ, ਸੈਕਸ ਦੌਰਾਨ ਹੋਣੀ ਚਾਹੀਦੀ ਹੈ, ਉਸ ਤੋਂ ਪਹਿਲਾਂ ਨਹੀਂ, ਉਸ ਤੋਂ ਬਾਅਦ ਨਹੀਂ. ਦਿਲੋਂ ਧੰਨਵਾਦ ਨਵੀ ਜੀ, ਥੈਂਕ ਯੂ ਯੋਰ ਪ੍ਰੋਗਰਾਮ, ਯੂ ਆਰ ਡੂਇੰਗ ਐਨ ਐਕਸਲੈਂਟ ਜੌਬ. ਯੂ ਨੋ ਲੋਟ ਆਫ ਪੀਪਲ ਯੂ ਨੋ ਆਈ ਟਾਕ ਟੂ ਦੇ ਆਲ ਲਾਈਕ ਯੂ ਐਂਡ ਥੈਂਕ ਯੂ ਆਰ ਡੂਇੰਗ ਅ ਗੁੱਡ ਜੌਬ.
1: ਥੈਂਕ ਯੂ ਸਰ. ਸੋ ਬ੍ਰਿਡਮੋਨ ਸਾਹਿਬ 416-994-8989-89. ਥੈਂਕ ਯੂ ਸਰ, ਬਹੁਤ ਸਾਰਾ ਪਿਆਰ ਐਂਡ ਬਹੁਤ ਸ਼ੁਕਰੀਆ. ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਬੜਾ ਕੁਝ ਇੱਦਾਂ ਦੀਆਂ ਗੱਲਾਂ ਬਾਤਾਂ ਤੋਂ ਸਿੱਖਣ ਨੂੰ ਮਿਲਦਾ, ਬਹੁਤ ਸਾਰੀ ਜਾਣਕਾਰੀ ਮਿਲਦੀ ਹੈ. ਕਈ ਵਾਰ ਹੁੰਦਾ ਯਾਰ ਬੰਦਾ ਆਪਾਂ ਨੂੰ ਕਈ ਚੀਜ਼ਾਂ ਬਾਰੇ ਪਤਾ ਹੀ ਨਹੀਂ. ਸੋ ਪ੍ਰੋਗਰਾਮ ਪੰਜਾਬੀ ਆ ਰਿਹਾ, ਨੰਬਰ ਹੈ 905-673-3337, ਆਪਣਾ ਨੰਬਰ ਹੈ 905-673-3337 ਦੇ ਉੱਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਰਹਿ ਗਈਆਂ ਸੀ, ਉਹ ਵੀ ਹੁਣ ਆਪਾਂ ਹੌਲੀ ਹੌਲੀ ਅਟੈਂਡ ਕਰਦੇ ਹਾਂ. ਸੋ ਮੈਨੂੰ ਦਿਓ ਥੋੜਾ ਜਿਹਾ ਟਾਈਮ ਤੇ ਹਾਰਡਵੁੱਡ ਜਾਇੰਟ ਨੂੰ ਯਾਦ ਰੱਖੋ, ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਹਾਰਡਵੁੱਡ ਜਾਇੰਟ ਹਰ ਇੱਕ ਚੀਜ਼ ਨੂੰ ਬੀਟ ਕਰਨਗੇ, ਕੰਟਰੈਕਟਰਸ ਲਈ ਹਰ ਇੱਕ ਡੀਲ ਨੂੰ ਬੀਟ ਕਰਨਗੇ. ਹਾਰਡਵੁੱਡ ਜਾਇੰਟ ਟੋਰਬ੍ਰਮ ਅਤੇ ਸਟੀਲਸ ਦੇ ਕੋਰਨਰ ਤੇ. ਅੱਜ ਦਿਨ ਹੈ ਵੀਰਵਾਰ, ਉਹ ਬੱਲੇ ਮੱਛੀ ਖਾਓ, ਤੁਹਾਨੂੰ 2-for-1, ਤੁਸੀਂ ਇੱਕ ਫਿਸ਼ ਪਕੌੜਾ ਲਓ, ਮਿਲਣਗੇ 2, 2-for-1. ਸਿੰਪਲੀ ਇੰਡੀਅਨ ਸਵੀਟਸ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਐਸਮੋਰ, 15 ਫੈਂਡਰਵੇ ਬੋਵੇਡ ਐਂਡ ਚਿੰਕਿਊਜ਼ੀ, ਜਾਂ 85 ਮਾਊਂਟ ਪੈਲੀਅਰ ਸਟਰੀਟ, ਮਿਸੀਸਾਗਾ ਫਾਈਨੈਂਸ਼ੀਅਲ. ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਜਾਓ, ਇੰਜੋਏ ਕਰੋ. ਐਂਡ ਕੇਟਰਿੰਗ ਕਰਾਉਣੀ ਹੈ ਕਿਸੇ ਫੰਕਸ਼ਨ ਲਈ, ਮੈਂ ਕਹਿੰਦਾ ਤਰ੍ਹਾਂ ਤਰ੍ਹਾਂ ਦੇ ਤੁਸੀਂ ਕੇਟਰਿੰਗ ਸਟੇਸ਼ਨ ਲਗਵਾਓ.
2: ਭੈਣ ਜੀ, ਪਾਰਟੀ ਤਾਂ ਬੜੀ ਸ਼ਾਨਦਾਰ ਸੀ, ਤਾਜ਼ੀ ਤਾਜ਼ੀ ਗਰਮ ਗਰਮ ਨਾਨ ਖਾਣਾ ਤਾਂ

0: ग्राहक नहीं, आज ही विजिट करो सिंपल इंडियन कॉल 416-760-55 416-700-6051
1: ਬਹੁ ਵਾਹ ਬਈ ਵਾਹ ਸਿੰਪਲੀ ਇੰਡੀਅਨ ਸਿੰਪਲੀ ਦ ਬੈਸਟ ਵਾਕਈ ਤੁਸੀਂ ਇੱਕ ਵਾਰ ਜਾਓ ਤੇ ਕਹੋਗੇ ਨਵੀਂ ਯਾਰ ਜੀ ਕਰਦਾ ਕਿ ਕੇਟਰਿੰਗ ਹਰੇਕ ਫੰਕਸ਼ਨ ਦੀ ਬਸ ਇਹਨਾਂ ਕੋਲ ਹੀ ਹੋਵੇ ਸੋ ਪ੍ਰੋਗਰਾਮ ਪੰਜਾਬੀ ਨਾ ਤੇ ਲੱਕੀ ਪੇਂਟਿੰਗ ਦੇ ਲੱਕੀ ਬਾਈ ਜੀ ਨੂੰ ਯਾਦ ਰੱਖੋ ਘਰਾਂ ਨੂੰ ਦਫ਼ਤਰਾਂ ਨੂੰ ਪੇਂਟ ਕਰਾਉਣਾ ਲੱਕੀ ਲੱਕੀ ਲੱਕੀ ਬਾਈ ਜੀ ਸਾਡੇ ਬਹੁਤ ਵਧੀਆ ਇਨਸਾਨ ਨੇ ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ ਵੈਰੀ ਕਲੀਨ ਬਹੁਤ ਹੀ ਸੋਹਣੀ ਜੋਬ ਕਰਦੇ ਆ ਲੱਕੀ ਪੇਂਟਿੰਗ ਦੇ ਲੱਕੀ ਬਾਈ ਜੀ 647-401-3173 ਘਰ ਨੂੰ ਅੰਦਰੋਂ ਘਰ ਨੂੰ ਬਾਹਰੋਂ ਪੇਂਟ ਕਰਾਉਣਾ ਲੱਕੀ ਪੇਂਟਿੰਗ 647-401-3173 ਕਿਹੜਾ ਗਾਣਾ ਲਾਈਏ ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ ਚਲੋ ਉਹ ਨੀ ਲਾਉਂਦਾ ਕਿ ਐਵੇਂ ਕੋਈ ਗੁੱਸੇ ਨਾ ਹੋ ਜਾਵੇ ਨਾ ਵੀ ਯਾਰ ਤੁਸੀਂ ਇਹ ਗਾਣਾ ਕਿਉਂ ਲਾਤਾ ਇਹ ਨਹੀਂ ਸੀ ਲਾਉਣਾ ਚਾਹੀਦਾ ਹੁਣ

0: ਜੋ ਤੇ ਜੋੜੀ ਕਿਤੇ ਜੰਮਣੀ ਹੈ ਯਾਰ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਯਾਰ ਕਿ ਐਤਵਾਰ ਨੂੰ 10 ਤਾਰੀਖ ਨੂੰ ਇੱਕ ਨਾ ਚੈਰਿਟੀ ਦੇ ਲਈ ਫੰਡ ਰੇਜ਼ਰ ਦੇ ਲਈ ਕਾਰ ਵਾਸ਼ ਹੋ ਰਿਹਾ। ਦੇਖੋ ਮੈਂ ਤੁਹਾਨੂੰ ਜੋੜ ਨਹੀਂ ਪਾ ਰਿਹਾ ਕਿ ਪੈਸੇ ਦਿਓ ਨਹੀਂ, ਮੈਂ ਕਹਿ ਰਿਹਾ ਕਿ ਆਓ ਤੇ ਸਪੋਰਟ ਕਰੋ। 10 ਤਾਰੀਖ ਐਤਵਾਰ ਨੂੰ 12 ਤੋਂ 3 ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਇੱਥੇ ਹਾਈਵੇ 7 ਤੇ ਕੁਈਨ ਆਪਣੇ ਕੁਈਨ ਤੇ ਗੋਰ ਰੋਡ ਹਾਈਵੇ 7 ਤੇ ਗੋਰ ਰੋਡ ਤੇ 8800 ਦਗੋਰ ਰੋਡ 8800 ਦਗੋਰ ਰੋਡ ਤੇ ਬਹੁਤ ਹੀ ਕਮਾਲ ਦਾ ਇੱਕ ਕਾਰ ਵਾਸ਼ ਹੈ ਸੋਪ ਫੋਰ ਹੋਪ। ਇਹਦੇ ਵਿੱਚ ਦੇਖੋ ਆਪਾਂ ਸਾਰੇ ਐਕਸਪੀਰੀਅੰਸ ਕਰਦੇ ਹਾਂ, ਕੋਈ ਪਿਆਰ ਜਿਹਨੂੰ ਆਪਾਂ ਕਰਦੇ ਹਾਂ ਤੁਰ ਜਾਂਦਾ ਦੁਨੀਆਂ ਤੋਂ, ਕਿਸੇ ਦੇ ਮਾਂ ਬਾਪ ਤੁਰ ਗਏ, ਕਿਸੇ ਦੇ ਬੱਚੇ ਤੁਰ ਗਏ, ਕਿਸੇ ਦੇ ਭੈਣ ਭਰਾ ਤੁਰ ਗਏ, ਕਿਸੇ ਦਾ ਕੋਈ ਯਾਰ ਤੁਰ ਗਿਆ, ਉਸ ਚੀਜ਼ ਨਾਲ ਕਿਵੇਂ ਡੀਲ ਕਰਨਾ ਆਪਾਂ ਨੂੰ ਨਹੀਂ ਸਿਖਾਇਆ ਜਾਂਦਾ ਪੰਜਾਬੀ ਕਮਿਊਨਿਟੀ, ਇੰਡੀਅਨ ਕਮਿਊਨਿਟੀ, ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ। ਆਪਾਂ ਨੂੰ ਚਲੋ ਫਿਊਨਰਲ ਤੱਕ ਆਪਾਂ ਪਹੁੰਚ ਜਾਂਦੇ ਹਾਂ, ਉਸ ਤੋਂ ਬਾਅਦ ਬਸ ਚੱਲ ਸੋ ਚੱਲ ਜ਼ਿੰਦਗੀ ਸ਼ੁਰੂ ਕਰੋ ਫਿਰ ਤੋਂ। ਬਟ ਬੰਦਾ ਕਿੰਨੇ ਲੋਨਲੀਨੈਸ ਨਾਲ ਲੰਘਦਾ, ਬੰਦਾ ਕਿੰਨੀ ਐਂਗਜ਼ਾਇਟੀ, ਨਰਵਸਨੈਸ, ਸਟ੍ਰੈਸ ਦੇ ਵਿੱਚੋਂ ਲੰਘਦਾ, ਉਹ ਆਪਾਂ ਨੂੰ ਨਹੀਂ ਪਤਾ ਹੁੰਦਾ। ਨਾ ਆਪਾਂ ਹੈਲਪ ਲੈਂਦੇ ਹਾਂ, ਆਪਾਂ ਕਹਿੰਦੇ ਕੋਈ ਨਾ ਇਕੱਲੇ ਹੀ ਡੀਲ ਕਰ ਲੈਂਦੇ ਹਾਂ, ਨਹੀਂ। ਸੋ ਇਹਦੇ ਲਈ ਹੋਪ ਕਲੈਕਟਿਵ ਬਹੁਤ ਹੀ ਵਧੀਆ ਨੌਜਵਾਨਾਂ ਦੀ ਇੱਕ ਚੈਰਿਟੀ ਗਰੁੱਪ ਹੈ, ਇਹ ਫੰਡ ਰੇਜ਼ਰ ਕਰਾ ਰਹੇ ਹੈ ਤੇ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਹੋਊਗਾ ਥਰੂ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼, ਤੇ ਉਹ ਗਰੀਫ ਕਾਉਂਸਲਰ ਜਿਹੜਾ ਨਾ ਉਹ ਥੈਰੇਪੀ ਦੇਵੇਗਾ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਹੈਲਪ ਦੀ ਲੋੜ ਹੈ ਜਦੋਂ ਕੋਈ ਤੁਹਾਡਾ ਲਵਡ ਵਨ ਤੁਰ ਜਾਂਦਾ। $70,000 ਇਕੱਠਾ ਕਰਨਾ ਆਲਮੋਸਟ ਇਹਨਾਂ ਨੇ ਕਰ ਲਿਆ। ਸੋ ਤੁਸੀਂ ਸਭ ਨੇ ਆਉਣਾ ਤੇ ਇਸ ਦਿਨ ਤੁਹਾਡੇ ਬੱਚਿਆਂ ਲਈ ਬੈਂਸੀ ਕੈਸਲ, ਫੇਸ ਪੇਂਟਿੰਗ, ਆਈਸ ਕ੍ਰੀਮ ਟਰੱਕ, ਫੂਡ ਵੈਂਡਰ, ਬਹੁਤ ਹੀ ਵਧੀਆ ਬੈਂਡ ਦੀ ਪਰਫੋਰਮੈਂਸ ਲਾਈਵ ਉੱਥੇ ਹੋਊਗੀ, ਸਪੈਸ਼ਲ ਅਪੀਅਰੈਂਸ ਹੋਊਗੀ, ਬ੍ਰੈਂਪਟਨ ਦਾ ਬੈਟਮੈਨ ਆ ਰਿਹਾ, ਬੈਟਮੋਬੀਲ ਆਵੇਗਾ। ਸੋ ਤੁਸੀਂ ਸਭ ਨੇ ਪਹੁੰਚਣਾ, $25 ਦੇ ਵਿੱਚ ਕਾਰ ਵਾਸ਼ ਗੱਡੀ ਦਾ ਕਰਾਓ ਤੇ 2 ਫੂਡ ਦੀਆਂ ਟਿਕਟਾਂ ਮਿਲਣਗੀਆਂ, $45 ਚ ਫੈਮਿਲੀ ਪੈਕ ਮਿਲੂਗਾ, 1 ਕਾਰ ਵਾਸ਼, 4 ਫੂਡ ਦੀਆਂ ਟਿਕਟਾਂ, ਸਾਰੇ ਬੱਚਿਆਂ ਦੀ ਐਕਟੀਵਿਟੀਜ਼, ਇਨਫਲੇਟੇਬਲ, ਇੰਟਰਟੇਨਮੈਂਟ ਇੰਕਲੂਡਿਡ ਫਰੀ ਕਾਰ ਵਾਸ਼ ਦੇ ਨਾਲ। ਤੇ ਇਹ ਕਾਰ ਵਾਸ਼ ਦੇ ਜਿਹੜੇ $25 ਜਾਂ $45 ਹੈ ਸਾਰੇ ਡੋਨੇਟ ਕੀਤੇ ਜਾਣੇ ਆ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੂੰ। ਸੋ ਵਧੀਆ ਯਾਰ ਮੇਲਾ ਹੋਵੇਗਾ, ਫੰਡ ਰੇਜ਼ਰ ਮੇਲਾ ਤੁਸੀਂ ਸੋਚ ਲਓ, ਸਭ ਨੇ ਪਹੁੰਚਣਾ ਤੇ ਸੰਡੇ ਨੂੰ ਐਤਵਾਰ ਨੂੰ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ 8800 ਦਗੋਰ ਰੋਡ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਹ ਜੀ, 1131, ਹੈਲੋ ਜੀ, ਵੈਲਕਮ।
1: ਹਾਂਜੀ ਨਵੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ।
0: ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਕਿਹਾ ਚਮਕੀਲਾ ਸਾਹਿਬ ਦਾ ਗਾਣਾ ਸੀ, ਬਹੁਤ ਵਧੀਆ ਗੀਤ ਸੀ, ਤੇ ਇਹਦੇ ਵਿੱਚ ਇੱਕ ਲਾਈਨ ਕਹੀ ਉਹਨੇ, ਪਾਵਾਂ ਤਹਿਲ ਕੀੜਿਆਂ ਦੇ ਭੌਣ ਨੂੰ ਨਹੀਂ ਮੇਰਾ ਜੀ ਕਰਦਾ। ਉਹ ਪਤਾ ਕੀ ਹੁੰਦਾ?
0: ਹਾਂਜੀ ਦੱਸੋ।
1: ਮਤਲਬ ਇੰਡੀਆ ਦੇ ਵਿੱਚ ਜਦੋਂ ਇੱਥੇ ਵੀ ਇੱਦਾਂ ਹੁੰਦਾ, ਜਦੋਂ ਕਾਢੇ ਕੀੜਿਆਂ ਨਿਕਲੇ ਹੁੰਦੇ ਨਾ ਇੱਕ ਜਗ੍ਹਾ ਤੇ, ਉੱਥੇ ਜੇ ਆਪਾਂ ਤੇਲ ਜਾਂ ਚੌਲ ਪਾਉਣੇ ਆ, ਉਹ ਜਿਹਦਾ ਵਿਆਹ ਨੀ ਸੀ ਹੁੰਦਾ ਜਾਂ ਕੋਈ ਹੋਰ, ਉਹ ਉੱਤੇ ਕਹਿੰਦੇ ਹੁੰਦੇ ਸੀ ਉੱਤੇ ਪਾ ਕੇ ਆ ਤੇਲ।
0: ਅੱਛਾ,
1: ਉਹ ਕੀੜੇ ਕਾਢੇ ਖਾਣਗੇ, ਉਹ ਤਾਂ ਕਹਿੰਦਾ ਵੀ ਪਾਵਾਂ ਤੇਲ ਕੀੜਿਆਂ ਦੇ ਭੌਣ ਨੂੰ ਨੀ ਮੇਰਾ ਜੀ ਕਰਦਾ।
0: ਕਿਆ ਬਾਤ ਹੈ,
1: ਤੇਰੇ ਗੱਲ ਵਿੱਚ ਮਾਵਾਂ ਪਾਉਣ ਨੂੰ ਮੇਰਾ ਜੀ
0: ਕਰਦਾ।
1: ਇੰਨੇ ਤਸ਼ਮੀਆਂ ਨੇ, ਇੰਨਾ ਮੈਂ ਕਹਿੰਦਾ ਹਰੇਕ ਗੀਤ ਦੇ ਵਿੱਚ ਨਾ ਨਵੇਂ ਤੋਂ ਨਵਾਂ
0: ਨਹੀਂ, ਕਲਮ ਬੜੀ ਕਮਾਲ ਦੀ ਸੀ। Thank you sir, bahut dhanyawad, shukriya.
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ ਅਮਨ 416-799-6366, 416-799-6366।

0: Sneha Rap, Rajdhani Sweets and Restaurant ke sibling and surprises giveaway mein. Bas sweet box lo, QR code ko scan karo.
1: Last date 10th August aur winner announce hoga on 12th August.
2: Multiple locations in GTA. For more information, visit rajdhanisweets.ca.
3: Very good, ji, very good. Rajdhani Ale, chakte ho, take na to see Tech Spirit no call karna. Tech Spirit di team, vakri vakri services provide kar de hai. ਇੱਕ ਤਾਂ ਤੁਸੀਂ ਟੀਵੀ ਵਾਲ ਮਾਊਂਟ ਲਗਵਾਉਣੇ ਆ, ਫਲੈਟ ਫਿਕਸਡ, ਟਿਲਟ ਮਾਊਂਟ ਹੋ ਗਿਆ. ਇਹਨਾਂ ਦੀ ਨਾ ਮੇਨ ਗੱਲ ਇਹ ਨੈਟਵਰਕਿੰਗ ਦੇ ਮਾਹਰ ਨੇ. ਵਾਈਫਾਈ ਅਤੇ ਨੈਟਵਰਕਿੰਗ ਦੇ ਕੋਈ ਪ੍ਰੋਡਕਟ ਤੁਹਾਨੂੰ ਚਾਹੀਦੇ ਨੇ, ਤੁਸੀਂ ਆਪਣੇ ਦਫ਼ਤਰ ਖੋਲੇ ਨੇ, ਉੱਥੇ ਤੁਸੀਂ ਵਾਈਫਾਈ ਸੈਟਅਪ ਕਰਵਾਉਣਾ ਪੂਰੇ ਆਫਿਸ ਦੇ ਵਿੱਚ, ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ ਕੋਈ ਟੀਵੀ ਚਾਹੀਦੀ ਹੈ, ਟੀਵੀ ਇਹਨਾਂ ਕੋਲੋਂ ਬਾਏ ਕਰੋ. ਉਸ ਤੋਂ ਇਲਾਵਾ ਨੈਟਵਰਕਿੰਗ ਦੇ ਕੋਈ ਪ੍ਰੋਡਕਟਸ ਹੋ ਗਏ, ਟੈਕ ਸਪਿਰਿਟ 905-621-4100 4100 ਦੇ ਉੱਤੇ ਤੁਸੀਂ ਟੈਕ ਸਪਿਰਿਟ ਵਾਲਿਆਂ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰ ਲਵੋ. ਸੋ ਗੱਲ ਅਸੀਂ ਅੱਜ ਕਰ ਰਹੇ ਸੀ ਇੱਕ, ਤੇ ਉਹਦੇ ਤੇ ਚਾਨਣ ਫਿਰ ਤੋਂ ਪਾਵਾਂਗੇ. ਸੁਪਰ ਟੈਕ ਟਰੱਕ ਰਿਪੇਅਰ ਨੂੰ ਯਾਦ ਰੱਖੋ, ਤੁਸੀਂ ਆਪਣੇ ਟਰੱਕਾਂ ਦਾ DPF ਕਲੀਨ ਕਰਾਓ ਸਿਰਫ ਤੇ ਸਿਰਫ $950 ਦੇ ਵਿੱਚ. DPF ਕਲੈਂਪ ਤੇ ਬ੍ਰੇਕ ਕਿੱਟ ਤੇ ਲੇਬਰ ਸਾਰਾ ਕੁਛ ਇਨਕਲੂਡਿਡ ਹੈ. ਤੇ ਨੰਬਰ ਤੁਸੀਂ ਨੋਟ ਕਰੋ, ਸੁਪਰ ਟੈਕ ਟਰੱਕ ਰਿਪੇਅਰ ਵੋਲਵੋ ਟਰੱਕਾਂ ਦਾ DPF $950 ਤੋਂ. ਤੇ ਨੰਬਰ ਹੈ 6476249233. ਕਜਾਰੀਆ ਐਂਡ ਕੋ ਕੰਸਲਟਿੰਗ ਸਰਵਿਸਿਜ਼ ਐਂਡ ਵਨ ਸਟਾਪ ਫਾਈਨੈਂਸ਼ੀਅਲ. ਗਵਰਨਮੈਂਟ ਦੇ ਇਹ ਗ੍ਰਾਂਟਸ ਦਵਾਉਣ ਤੁਹਾਡੀ ਮਦਦ ਕਰ ਰਹੇ ਆ. $50,000 ਤੋਂ ਲੈ ਕੇ $750,000 ਤੱਕ ਦੇ ਗਵਰਨਮੈਂਟ ਦੇ ਗ੍ਰਾਂਟਸ ਤੁਹਾਨੂੰ ਮਿਲ ਰਹੇ ਨੇ. ਉਹਦੇ ਲਈ ਤੁਸੀਂ ਯਾਦ ਰੱਖਣਾ ਕਜਾਰੀ ਐਂਡ ਕੋ ਕੰਸਲਟਿੰਗ ਸਰਵਿਸਿਜ਼ ਨੂੰ. ਤੇ ਨੰਬਰ ਹੈ 4372627743. ਕਜਾਰੀ ਐਂਡ ਕੋ, ਤੁਸੀਂ ਇਹਨਾਂ ਨੂੰ ਕਾਲ ਕਰੋ, ਪੁੱਛੋ ਕਿ ਗ੍ਰਾਂਟਸ ਕਿਵੇਂ ਮਿਲਦੇ ਨੇ, ਕੀ ਜਾਣਕਾਰੀ ਹੈ. ਬਾਕੀ ਆਪਣਾ ਸੈਕਿੰਡ ਓਪੀਨੀਅਨ ਲੈਣਾ ਜ਼ਰੂਰ ਲਓ. ਫਾਈਨੈਂਸ਼ੀਅਲ ਗੱਲਾਂ 'ਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੈਕਿੰਡ ਓਪੀਨੀਅਨ ਲੈਣਾ ਬਹੁਤ ਜ਼ਰੂਰੀ ਹੈ. ਸੋ ਇਹਨਾਂ ਕੋਲੋਂ ਇਨਫੋਰਮੇਸ਼ਨ ਲੈ ਲਓ. 437-262-7743
4: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337
3: 905-673-3337 ਸੋ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਕਰਨ ਔਜਲੇ ਦੇ ਗੀਤ ਬਾਰੇ. ਕਈ ਲੋਕਾਂ ਨੂੰ ਗਾਣੇ ਨੂੰ ਲੈ ਕੇ ਤਕਲੀਫ ਹੈ ਵੀ ਇਹਨੇ ਗਾਣੇ 'ਚ ਐਂ ਕਰਤਾ, ਗਾਣੇ 'ਚ ਉਹ ਕਰਤਾ, ਗਾਲ ਕਰਤੀ. ਤੇ ਮੈਂ ਕਿਹਾ ਯਾਰ ਗਾਣਾ ਹੈ, ਗਾਣੇ ਨੂੰ ਗਾਣੇ ਵਾਂਗ ਲਿਆ ਕਰੋ, ਇੰਨਾ ਸੀਰੀਅਸ ਨਾ ਹੋਇਆ ਕਰੋ. ਜੇ ਸੁਣਨਾ ਤੁਹਾਨੂੰ ਠੀਕ ਲੱਗਦਾ ਸੁਣੋ, ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਨੋ ਪ੍ਰੋਬਲਮ, ਤੁਸੀਂ ਨਾ ਸੁਣੋ, ਤੁਹਾਡੀ ਆਪਦੀ ਮਰਜ਼ੀ, ਹਰੇਕ ਦੀ ਆਪਦੀ ਡਿਸੀਜਨ ਹੈ. ਬਟ ਆਏ ਨਾ ਆਪਾਂ ਕਰੇ ਕਰੀਏ ਵੀ ਹਰੇਕ ਚੀਜ਼ ਦੇ ਉੱਤੇ ਟੋਕਾ ਟਿੱਪਣੀ ਕਰਤੀ, ਕ੍ਰਿਟੀਸਾਈਜ਼ ਕਰਤਾ, ਯੇ ਹੈ ਵੋ ਹੈ. ਬਹੁਤ ਸਾਰੇ ਲਿਸਨਰ ਕਹਿੰਦੇ ਨਹੀਂ ਯਾਰ ਨਵੀਂ ਗਲਤ ਗੱਲ ਹੈ, ਇੱਦਾਂ ਨਹੀਂ ਸੀ ਕਰਨਾ ਚਾਹੀਦਾ. ਦੇਖੋ ਸਾਰਿਆਂ ਦਾ ਆਪਦਾ ਆਪਦਾ ਓਪੀਨੀਅਨ ਹੈ, ਕੋਈ ਗਲਤ ਨਹੀਂ ਕੋਈ ਸਹੀ ਨਹੀਂ, ਬਟ ਸਭ ਦਾ ਓਪੀਨੀਅਨ ਜਾ ਰਹੇ ਸੀ. ਹੁਣ ਤੁਹਾਡਾ ਕੀ ਖਿਆਲ ਹੈ ਜੇ ਉਹਨੇ ਗਾਲ 'ਚ ਕਹਿ ਦਿੱਤਾ IMF ਗੱਭਰੂ? ਦੇਖੋ ਆਪਦੇ ਆਪ ਨੂੰ MF ਨਹੀਂ ਕਹਿ ਰਿਹਾ, ਉਹ ਇੱਕ ਸਲੈਂਗ ਹੈ ਇੰਗਲਿਸ਼ ਦੇ ਵਿੱਚ, ਹਿਪ ਹੌਪ ਦੇ ਵਿੱਚ ਇਹ ਚੀਜ਼ਾਂ ਬੜੀਆਂ ਕਹੀਆਂ ਜਾਂਦੀਆਂ ਵੀ ਆਈ ਐਮ ਦਾ MF ਬੈਸਟ, ਆਈ ਐਮ ਦਾ MF ਬੋਸ ਕਹਿੰਦੇ ਨੇ. ਸੋ ਤੁਹਾਡੇ ਖਿਆਲ 'ਚ ਵਟ ਡੂ ਯੂ ਥਿੰਕ, ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ? ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ. ਤੁਹਾਡਾ ਕੀ ਓਪੀਨੀਅਨ ਹੈ ਜ਼ਰੂਰ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ. 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ. ਤੁਸੀਂ ਐਨਕਾਂ ਲੈਣੀਆਂ, ਤੁਹਾਨੂੰ ਪ੍ਰਸਕ੍ਰਿਪਸ਼ਨ ਦੀਆਂ ਐਨਕਾਂ ਚਾਹੀਦੀਆਂ ਜਾਂ ਸਨਗਲਾਸਿਸ ਚਾਹੀਦੀਆਂ ਆਪਣੇ ਬੈਨੀਫਿਟ ਯੂਜ਼ ਕਰਨੇ ਆ, ਤਾਂ ਬਿਯੋਂਡ ਆਈਵੇਅਰ ਦੇ ਰੋਮੀ ਬਾਈ ਨੂੰ ਯਾਦ ਰੱਖੋ. ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨ ਉੱਤੇ ਲੋਕੇਟਡ ਨੇ. ਆਈ ਡਾਕਟਰ ਵੀ ਇੱਥੇ ਅਵੇਲੇਬਲ ਨੇ. ਨੰਬਰ ਹੈ 905-793-3937 ਤੇ ਤੁਸੀਂ ਯਾਦ ਰੱਖੋ ਵਨ ਐਂਡ ਓਨਲੀ ਟੀਮ ਬਿਯੋਂਡ ਆਈਵੇਅਰ ਦੀ. ਰੋਮੀ ਹੋਣਾ ਨਾਲ ਗੱਲਬਾਤ ਕਰੋ. ਸਟੂਡੀਓ ਦਾ ਨੰਬਰ ਹੈ 905 673-333-7905-673-333-7953-633-7905-673 ਜੀ 1850 ਹੈਲੋ
5: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ
3: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
5: ਠੀਕ ਠਾਕ ਜੀ ਤੁਸੀਂ ਸੁਣਾਓ
3: ਬਹੁਤ ਵਧੀਆ ਵੀਰੇ
5: ਬਸ ਭਾਈਆ ਵੀਰੇ ਰੇਡੀਓ ਔਨ ਕੀਤਾ ਸੀ ਤੇ ਤੁਹਾਡਾ ਆਹੀ ਚਰਚਾ
3: ਓਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਦੇਖੋ ਵੈਸੇ ਲੱਕੀ ਮੇਰੇ ਕੋਲ ਸਿਸਟਮ ਹੈਗਾ ਮੈਂ ਤੁਹਾਡੀ ਗੱਲ ਡਿਲੀਟ ਕਰ ਸਕਦਾ ਬਟ ਆਪਾਂ ਤੁਸੀਂ ਐਮ ਐਫ ਕਹਿ ਦੋ ਕਿਉਂਕਿ ਰੇਡੀਓ ਤੇ ਅਸੀਂ ਨਹੀਂ ਪੂਰੇ ਵਰਡਸ ਕਹਿ ਸਕਦੇ ਸੋ ਸਿਰਫ ਐਮ ਐਫ ਕਹਿਣਾ ਠੀਕ ਹੈ
5: ਠੀਕ ਹੈ ਸਰ ਠੀਕ ਹੈ
3: ਹਾਂਜੀ
5: ਓਹੀ ਗੱਲ ਹੈ ਕਿ ਵੀ ਵਿਹਲੇ ਨੂੰ ਕੋਈ ਟੋਪਿਕ ਚਾਹੀਦਾ ਹੁੰਦਾ ਤੇ ਉਹਨੂੰ ਛੇੜ ਕੇ ਬਹਿ ਜਾਂਦੇ ਆ ਇਹ ਮੇਰੇ ਪੁਆਇੰਟ ਆਫ ਵਿਊ ਤਾਂ ਆਹੀ ਹੈ ਕਿ ਵੀ ਜਿਵੇਂ ਉਹ ਪਹਿਲਾਂ ਦਿਲਜੀਤ ਵਾਲਾ ਹੋਇਆ ਸੀਗਾ ਰੌਲਾ ਤੇ ਹੁਣ ਕਰਨ ਔਜਲੇ ਫੜ ਲਿਆ ਐਵੇਂ ਕਿਸੇ ਹੋਰ ਦੀ ਚੜਾਈ ਹੋਣੀ ਉਹਨੂੰ ਫੜ ਲੈਣਾ
3: ਸੋ ਜਿਹੜਾ ਬੰਦਾ ਜਿਹਦੀ ਚੜਾਈ ਹੁੰਦੀ ਹੈ ਉਹਨੂੰ ਫੜ ਕੇ ਬਹਿ ਜਾਂਦੇ ਆ ਹੁੰਦੀ ਕੋਈ ਏਡੀ ਗੱਲ ਨੀ
5: ਹੁੰਦੀ ਕੋਈ ਏਡੀ ਗੱਲ ਨੀ ਸਰ
3: ਹੁਣ ਕਈ ਲੋਕ ਕਹਿੰਦੇ ਅਸੀਂ ਬੱਚਿਆਂ ਨੂੰ ਕਿਵੇਂ ਸੁਣਾਵਾਂਗੇ ਅਸੀਂ ਇਹ ਕੀ ਕਰਾਂਗੇ ਉਹ ਕੀ ਕਰਾਂਗੇ ਉਹਨਾਂ ਨੂੰ ਤੁਹਾਡਾ ਕੀ ਕਹਿਣਾ
5: ਸਰ ਕੁਛ ਨੀ ਕਹਿਣਾ ਇਹ ਤਾਂ ਜਿਵੇਂ ਉਹੀ ਗੱਲ ਹੈ ਕਿ ਵੀ ਵਿਹਲੇ ਬੈਠੇ ਆ ਤੇ ਕੁਛ ਕਰਨਾ ਹੈਗਾ ਜਿਵੇਂ ਸੋ ਕਾਲਡ ਇਨਫਲੂਐਂਸਰ ਨੀ ਅੱਜ ਕੱਲ ਸਾਰੇ ਬਣੇ ਫਿਰਦੇ ਆ ਉਹਨਾਂ ਨੇ ਕੰਟੈਂਟ ਕ੍ਰੀਏਟ ਕਰਨਾ
3: ਬਿਲਕੁਲ
5: ਭਾਵੇਂ ਗਲਤ ਹੋਵੇ ਸਹੀ ਹੋਵੇ ਗਲਤ ਹੀ ਹੁੰਦਾ ਅੱਜ ਕੱਲ ਸਹੀ ਤਾਂ ਹੁੰਦਾ ਹੀ ਨੀ ਫਿਰ ਕੁਛ
3: ਇਹੀ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਵੀ ਹਰੇਕ ਨੂੰ ਪਲੈਟਫਾਰਮ ਮਿਲ ਗਿਆ ਹਰੇਕ ਹੀ ਕ੍ਰਿਟਿਕ ਬਣ ਗਿਆ
5: ਹਾਂਜੀ ਹਾਂਜੀ ਬੁੱਕਸ ਕੋਈ ਪੜ੍ਹਦਾ ਨੀ ਗਾ ਨਿਊਜ਼ ਕੋਈ ਦੇਖਦਾ ਨੀ ਗਾ ਸਾਰੇ ਮੇਰੇ ਦੋ ਚਾਰ ਫਰੈਂਡਸ ਹੈਗੇ ਆ ਉਹ ਫੇਸਬੁੱਕ ਤੋਂ ਨਿਊਜ਼ ਦੇਖ ਕੇ ਮੈਨੂੰ ਪੁੱਛਦੇ ਕਿ ਵੀ ਬ੍ਰੋ ਤੂੰ ਇਹ ਦੇਖਿਆ ਸੱਚ ਹੋ ਗਿਆ ਮੈਂ ਕਿਹਾ ਕਿੱਥੋਂ ਦੇਖਿਆ ਕਹਿੰਦੇ ਫੇਸਬੁੱਕ ਤੋਂ ਮੈਂ ਕਿਹਾ ਫੇਸਬੁੱਕ ਤੁਹਾਡੀ ਨਾ ਕੋਈ ਨਿਊਜ਼ ਵਾਲੀ ਤਾਂ ਆਏਗੀ
3: ਫੇਸਬੁੱਕ ਟਿਕਟੋਕ ਵਟਸਐਪ ਯੂਨੀਵਰਸਿਟੀ ਬੜੀ ਅੱਜ ਕੱਲ ਪਾਪੂਲਰ ਹਾਂਜੀ
5: ਹਾਂਜੀ
3: ਹਲੋ ਨਹੀਂ ਗੱਲ ਤੁਹਾਡੀ ਠੀਕ ਹੈ ਬ੍ਰਦਰ ਥੈਂਕ ਯੂ ਸੋ ਮਚ ਫੋਰ ਯੂਰ ਕਾਲ ਜੀ 7922 ਹਲੋ
6: ਪੰਜਾਬੀਆਂ ਨੂੰ ਕਹਿਣਾ ਨੀ ਚਾਹੀਦਾ ਆਪਣੇ ਤਾਂ ਨਾਰਮਲ ਹੀ ਆ ਗਾਲਾਂ ਯਾਰੀ ਦੋਸਤੀ ਚ ਗਾਲਾਂ ਕੱਢਦੇ ਰਹਿੰਦੇ ਆ
3: ਮੈਨੂੰ ਨਾ ਕੋਈ ਹਾਸੇ ਚ ਕਹਿ ਰਿਹਾ ਸੀ ਕਹਿੰਦੇ ਨਵੀਂ ਜਿਹੜੇ ਲੋਕ ਟਿੱਪਣੀ ਕਰ ਰਹੇ ਨਾ ਸਭ ਤੋਂ ਵੱਧ ਗਾਲਾਂ ਵੀ ਉਹੀ ਕੱਢਦੇ ਹੋਣਗੇ ਥੋੜੀ ਆਵਾਜ਼ ਯਾਰ ਮੈਨੂੰ ਸੁਣ ਨੀ ਰਹੀ ਕੱਟ ਰਹੀ ਆ ਫੇਰ ਮੈਨੂੰ ਦੁਬਾਰਾ ਤੋਂ ਲਾ ਲਿਓ ਫੋਨ 7844 ਹੈਲੋ
7: ਸਤਿ
3: ਸ਼੍ਰੀ ਅਕਾਲ ਜੀ
7: ਸਤਿ ਸ਼੍ਰੀ ਅਕਾਲ ਦੁਨੀਆਂ ਹੁੰਦੀ ਆ ਜੀ ਕੋਈ ਗੱਲ ਨੀ ਨਜ਼ਾਰੇ ਲੈਣ ਤੋਂ ਵਧੀਆ ਵਾ ਗਾਣਾ ਉਹਦਾ
3: ਹਾਂ ਹੁਣ ਮੈਨੂੰ ਕਿਸੇ ਦੀ ਕਾਲ ਆਈ ਕਿ ਇਹਨੂੰ ਗਾਣਾ ਵਾਪਸ ਲੈਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਮੈਂ ਕਿਹਾ ਭਾਜੀ ਹੁਣ ਉਹ ਤੁਹਾਡੇ ਸਿਰ ਤੇ ਬੈਠਾ ਵੀ ਮਾਫੀ ਮੰਗੀ ਜਾਊਗਾ ਤੁਹਾਡੇ ਤੋਂ
7: ਹਾਂਜੀ ਹਾਂਜੀ ਭਾਜੀ ਇੱਕ ਗਾਣਾ ਗਾ ਦਿਓ ਹਾਂ
3: ਕਿਹੜਾ
7: ਐਸ ਵਾਈ ਐਲ
3: ਐਸ
7: ਐਸ ਵਾਈ ਐਲ ਸਿੱਧੂ ਮੂਸੇਵਾਲਾ
3: ਸਿੱਧੂ ਦਾ
7: ਮਜ਼ਾ ਆਉਣਾ ਜੇ ਅੱਜ ਬੜਾ ਮਜ਼ਾ ਆਉਣਾ
3: ਸੋ ਓਕੇ ਓਕੇ ਲਾ ਦਿੰਨੇ ਬ੍ਰਦਰ ਲਾ ਦਿੰਨੇ ਨੋ ਪ੍ਰੋਬਲਮ
7: ਓਕੇ
3: ਠੀਕ ਹੈ ਸਰ ਜ਼ਰੂਰ ਸਿੱਧੂ ਦਾ ਵੀ ਲਾ ਦਿੰਨੇ ਆ ਸੋ ਦੇਖੋ ਹੁਣ ਸਿੱਧੂ ਦਾ ਵੀ ਗਾਣਾ ਆ ਐਫ ਐਮ ਆਲ ਐਫ ਐਮ ਆਲ

0: बिल्कुल भाजी, जरूर आवांगे।
1: होर सुनाओ
0: भाजी। मेनू तां पता नहीं है, मैं पता की मतलब, मेरा बेटा 8 साल दा स्कूल जांदा, उहने दस्सिया मैनू की पापा इहदा मतलब।
1: अच्छा, 8 साल दे बच्चे ने दस्सिया की मतलब है? बोले
0: आगे ते भाई इत कोई वड्डी गल नहीं है, क्योंकि पुराने संग्रहां ने बहुत कुछ गाया वा।
1: हुण इक मेनू बाई दी कॉल है, यार मेरा मुंडा 7 साल दा, 8 साल दा, उहनां नूं मैं किवें सुणाऊंगा? तुसीं कह रहे हो तुहाडे बच्चे तुहानूं दस रहे ने।
0: भाजी भाजी मैनू पता नहीं की चीज है, MF की है, उहने दस्सिया मेनू की पापा इहदा मतलब।
1: अच्छा
0: ਭਾਜੀ, ਮੈਂ ਉਸ ਤੋਂ ਪਤਾ ਗਾਣਾ ਸੁਣਿਆ, ਮੈਨੂੰ ਕੁਛ ਵੀ ਗਲਤ ਨੀ ਲੱਗਾ, ਵਧੀਆ ਲੱਗਾ ਗਾਣਾ।
1: ਗਾਣਾ ਹੈ ਪੂਰਾ ਜੋਸ਼ ਵਾਲਾ ਗਾਣਾ।
0: ਹਾਂਜੀ
1: ਚਲੋ ਠੀਕ ਹੈ, ਤੁਹਾਡੇ ਮੁੰਡੇ ਨੇ ਦੱਸਿਆ, ਓਕੇ ਚਲੋ ਥੈਂਕ ਯੂ। ਕਹਿੰਦੇ 8 ਸਾਲ ਦਾ ਮੁੰਡਾ, ਉਹਨੇ ਮੈਨੂੰ ਦੱਸਿਆ ਕਿ ਪਾਪਾ ਇਹਦਾ ਇਹ ਮਤਲਬ ਹੈ। ਸੋ ਦੇਖੋ ਇੰਟਰਟੇਨਮੈਂਟ ਹੈ, ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਨਹੀਂ ਕੋਈ ਚੀਜ਼ ਅੱਛੀ ਲੱਗਦੀ ਆਰਾਮ ਨਾਲ ਸਕਿਪ ਕਰ ਦੋ, ਨਾ ਸੁਣੋ ਨਾ ਆਪਣੇ ਘਰੇ ਚਲਾਓ, ਠੀਕ ਹੈ ਨਾ। ਹੁਣ ਆਪਾਂ ਕਹਿ ਦਿੰਦੇ ਹਾਂ ਕਿ ਯੂਨੋ ਸਾਡੀ ਫੈਮਿਲੀਜ਼ ਯੇ ਵੋ, ਤੁਸੀਂ ਆਪਣੇ ਬੱਚਿਆਂ ਦੇ ਫੋਨਾਂ ਉੱਤੇ ਐਪ ਡਾਊਨਲੋਡ ਕਰ ਲਓ ਵੀ ਉਹ ਕੀ ਦੇਖਦੇ ਆ, ਕੀ ਸੁਣਦੇ ਆ, ਕੀ ਨਹੀਂ, ਤੁਸੀਂ ਕੰਟਰੋਲ ਕਰ ਸਕਦੇ ਹੋ, ਉਹ ਤਾਂ ਚੀਜ਼ਾਂ ਤੁਹਾਡੇ ਹੱਥ ਦੇ ਵਿੱਚ ਨੇ। ਬਟ ਜੇ ਆਪਾਂ ਇਹਨੂੰ ਕਹਿਣਾ, ਹੁਣ ਯਾਰ ਮੈਂ ਹੈਰਾਨ ਹਾਂ ਕਿ ਇੱਕ, ਮੈਂ ਹੁਣ ਆਨਲਾਈਨ ਪੜ੍ਹ ਰਿਹਾ ਸੀ, ਕੋਈ ਹੈਗਾ ਪ੍ਰੋਫੈਸਰ ਹੈ ਕੋਈ ਲੁਧਿਆਣੇ ਦਾ, ਉਹ ਚੱਕ ਕੇ FIR ਕਹਿ ਰਿਹਾ ਵੀ ਇਹਨਾਂ 'ਤੇ ਹੋਣਾ ਚਾਹੀਦਾ। ਹੋਰ ਕਈ ਸੰਸਥਾਵਾਂ ਨੇ ਉਹ ਕਹਿ ਰਹੀਆਂ ਨੇ ਕਿ ਇਹਦੇ ਉੱਤੇ ਚਾਰਜ ਹੋਣਾ ਚਾਹੀਦਾ। ਯੂ ਥਿੰਕ ਹੀ ਕੇਅਰਸ? ਸਿੱਧੀ ਜੀ ਗੱਲ ਹੈ ਵੀ ਤੁਸੀਂ ਜੋ ਮਰਜ਼ੀ ਕਰੀ ਚੱਲੋ। ਉੱਧਰੋਂ ਹਨੀ ਸਿੰਘ ਨੂੰ ਕਹਿ ਰਹੇ ਵੀ ਉਹਨੇ ਵੀ MF ਮਿਲੀਅਨੇਅਰ ਕਹਿਤਾ ਤੇ ਉਹਦੇ ਨਾਲ ਇਹ ਹੋਣਾ ਚਾਹੀਦਾ, ਵੋ ਹੋਣਾ ਚਾਹੀਦਾ। ਹਨੀ ਮਿਲੀਅਨ ਦੇ ਗਾਣੇ, ਹਨੀ ਮਿਲੀਅਨ ਹਨੀ ਸਿੰਘ ਦੇ ਗਾਣੇ ਤੇ ਆਲਮੋਸਟ 200 million ਸਟ੍ਰੀਮ ਆ ਇਕੱਲਾ Spotify ਤੇ। ਤੁਹਾਨੂੰ ਲੱਗਦਾ ਉਹ ਆਪਣੇ ਸਿਰ ਤੇ ਬੈਠਾ ਵੀ ਮਾਫੀਆ ਮੰਗੀ ਜਾਊਗਾ? ਆਈ ਡਾਊਟ ਇਟ। ਬ੍ਰੈਂਪਟਨ ਦੇ ਟੌਰੀ ਲੋਕਾਂ ਲਈ ਇੱਕ ਗੁੱਡ ਨਿਊਜ਼, ਖੁੱਲ ਚੁੱਕਿਆ HD ਬਿਊਟੀ ਸਲੋਨ ਐਂਡ ਸਪਾ। ਹਾਈਲਾਈਟਸ ਵਿਦ ਹੇਅਰ ਕੱਟ ਫ੍ਰੀ, ਹਾਈਡਰਾ ਫੇਸ਼ੀਅਲ ਵਿਦ ਆਈਬ੍ਰਾਊਜ਼ ਫ੍ਰੀ, ਹੇਅਰ ਕੱਟ ਵਿਦ ਵਾਸ਼ ਐਂਡ ਸਿਲਕ ਸਮੂਥ ਟ੍ਰੀਟਮੈਂਟ ਤੇ ਸਟਾਈਲਿੰਗ ਫ੍ਰੀ, ਕੋਰੀਅਨ ਫੇਸ਼ੀਅਲ ਵਿਦ ਆਈਬ੍ਰਾਊਜ਼ ਤੇ ਬਲੀਚ ਫ੍ਰੀ। ਕਿਸੇ ਵੀ ਫੰਕਸ਼ਨ ਲਈ ਆਪਣਾ ਮੇਕਅਪ ਵੀ ਕਰਵਾਓ ਤੇ ਹੇਅਰ ਸਟਾਈਲ ਵੀ ਕਰਵਾਓ, ਮੈਨਸ ਹੇਅਰ ਕੱਟਸ ਐਂਡ ਬੀਅਰਡਸ ਵੀ ਆਫਰ ਕੀਤੇ ਜਾਂਦੇ ਨੇ। HD ਬਿਊਟੀ ਦਾ ਸਟਾਫ ਐਕਸਪੀਰੀਅੰਸਡ ਵੀ ਆ, ਫਰੈਂਡਲੀ ਵੀ ਆ ਤੇ ਕੁਆਲਿਟੀ number 1. Visit Karo 9280 Gorway Drive, Humber West and Gorway. 905-791-8333, 905-791-8333. Very good. ਜ਼ਰੂਰ ਯਾਦ ਰੱਖੋ, ਇੱਕ ਮੈਂ ਤੁਹਾਨੂੰ ਹਰਬਲ ਵੇ ਬਾਡੀ ਐਂਡ ਮਾਈਂਡ ਦਾ ਨੰਬਰ ਦੇਣਾ। ਇਹ ਨਾ ਮਸਾਜ ਦੇ ਵਿੱਚ ਮਾਹਰ ਨੇ, ਸ਼ੀਰੋਦਾਰਾ ਮਸਾਜ ਕਰਦੇ। ਜੇ ਤੁਹਾਡਾ ਸਿਰ ਦੁਖਦਾ ਰਹਿੰਦਾ, ਰਾਤਾਂ ਨੂੰ ਤੁਹਾਨੂੰ ਨੀਂਦ ਨਹੀਂ ਆਉਂਦੀ, ਨੀਂਦਾਂ ਨਹੀਂ ਆਉਂਦੀਆਂ, ਰਾਤ ਨੂੰ ਨੀਂਦ ਨਹੀਂ ਆਉਂਦੀ, ਸਟ੍ਰੈਸ ਰਹਿੰਦੀ ਹੈ, ਸਿਰ ਦੁਖਦਾ ਰਹਿੰਦਾ, ਹਰਬਲ ਵੇ ਬਾਡੀ ਐਂਡ ਮਾਈਂਡ ਇਹ ਟੋਰਬਰਮ ਤੇ ਸਟੀਲਸ ਦੇ ਉੱਤੇ ਨੇ। ਸ਼ੀਰੋਦਾਰਾ ਮਸਾਜ ਇਹ ਨਾ 45 ਮਿੰਟਾਂ ਲਈ ਇੱਕ ਓਇਲ ਤੁਹਾਡੇ ਸਿਰ ਤੇ ਡਿੱਗਦਾ ਹੌਲੀ ਹੌਲੀ ਹੌਲੀ ਹੌਲੀ, ਤੁਹਾਡੀ ਮੈਂ ਕਹਿੰਦਾ ਕਿ ਨਾਲ ਹੀ ਨੀਂਦ ਆ ਜਾਣੀ ਆ, ਸਟ੍ਰੈਸ ਸਾਰਾ ਭੱਜ ਜਾਣਾ, ਐਂਗਜ਼ਾਇਟੀ ਸਾਰੀ ਦੂਰ ਹੋ ਜੂਗੀ। ਸੋ ਹਰਬਲ ਵੇ ਬਾਡੀ ਐਂਡ ਮਾਈਂਡ ਵਾਲਿਆਂ ਨੂੰ ਯਾਦ ਰੱਖੋ। ਇੱਕ ਤੁਹਾਡੇ ਮੋਢਿਆਂ ਗੋਡਿਆਂ 'ਚ ਪੇਨ ਹੋ ਰਹੀ ਹੈ, ਇਹ ਪੋਰਟਲੀ ਮਸਾਜ ਕਰਦੇ ਆ ਇੱਕ, ਅਤੇ ਨੰਬਰ ਹੈ 905-250-5300, 905-250-5300, ਹਰਬਲ ਵੇ ਬਾਡੀ ਐਂਡ ਮਾਈਂਡ। 9160, ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਆ?
1: ਠੀਕ ਹੈ ਜੀ, ਕਿਵੇਂ ਹੋ?
2: ਬਹੁਤ ਵਧੀਆ। ਅੱਜ ਬਹੁਤ ਫੰਬਲ ਕਰ ਰਹੇ ਹੋ ਨੰਬਰ ਬੋਲਣ ਚ।
1: ਫੰਬਲ
2: ਮਤਲਬ ਨੰਬਰ ਗਲਤ ਬੋਲਦੇ ਹੋ ਦੋ ਵਾਰ?
1: ਕੀ ਕਰੀਏ ਯਾਰ, ਬੁੜੇ ਹੋ ਗਏ।
2: ਨਹੀਂ ਮੈਂ ਭਾਜੀ, ਮੈਂ ਗਾਣਾ ਰਿਪੀਟ ਤਾਂ ਸੁਣਦਿਆ ਨਾ, ਮਤਲਬ ਮਾਰਨਿੰਗ ਤੋਂ 3-4 ਦਿਨ ਹੋ ਗਏ, ਮੈਨੂੰ ਇਹਦੇ ਚ ਕੁਛ ਗਲਤ ਨੀ ਲੱਗਦਾ, ਰਾਈਟ? ਕਿਉਂਕਿ ਇਹ ਪਹਿਲਾ ਸਿੰਗਰ ਨੀ ਮੈਂ ਕਹਿ ਸਕਦਾ, ਹੋਰ ਵੀ ਕਈ ਬੰਦੇ ਆ, ਉਹਨਾਂ ਨੇ ਵੀ ਗਾਣਿਆਂ ਚ ਕਿਹਾ ਕਿ ਉਹਦਾ ਲਾਇਆ ਆਪਾਂ ਕੋਮਨ ਸਲੈਂਗ ਨੀ ਹੈ ਨਾ। ਤੁਸੀਂ ਸਿੱਧੂ ਦੀ ਗੱਲ ਕੀਤੀ, 3-4 ਹੋਰ ਸਿੰਗਰ ਆ, ਇੱਦਾਂ ਤਾਂ ਸਾਰਿਆਂ ਦੇ ਐਫਆਈਆਰ ਕਰਾਉਣ ਲੱਗ ਪਏ, ਫਿਰ ਤਾਂ ਸਰ ਗਿਆ, ਰਾਈਟ?
1: ਨਹੀਂ ਹੁਣ ਦੇਖੋ, ਲੋਕ ਟ੍ਰਾਂਸਲੇਟ ਕਰ ਰਹੇ ਆ। ਹੁਣ ਮੈਂ ਕਈ ਦੇਖਿਆ, ਕੋਈ ਕਹਿੰਦਾ ਇਹ ਤਾਂ ਆਪਦੇ ਆਪ ਨੂੰ ਹੁਣ ਪੰਜਾਬੀ ਚ MC ਕਹੀ ਜਾਂਦਾ। ਮੈਂ ਕਿ ਨਹੀਂ ਕਹਿ ਰਹੇ ਯਾਰ, ਤੁਸੀਂ ਸਮਝ ਹੀ ਨਹੀਂ ਉਹ ਕਹਿ ਕੀ ਰਿਹਾ ਗਾਣੇ ਚ, ਉਹ ਇੱਕ ਸਲੈਂਗ ਯੂਜ ਕਰ ਰਿਹਾ, ਨਾ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਇਹ ਆ।
2: ਭਾਜੀ ਇਹਦੇ ਚ ਕੁਛ ਗਲਤ ਨੀ, ਜਿਹੜੇ ਆਪਣੇ ਬੱਚੇ ਜਿੱਥੇ ਸਕੂਲਾਂ ਚ ਜਾਂਦੇ ਜਾਂ US ਚ ਜਾਂਦੇ, ਚਲੋ ਇੱਥੇ ਫੇਰ ਘੱਟ ਹੈ, US ਚ ਬਹੁਤ ਆ ਨਾ। ਇੱਕ ਚੀਜ਼ ਸਲੈਂਗ ਹੈ, ਇੱਕ ਗਲਤ ਵੇ ਚ ਨੀ, ਇੱਕ ਪੋਜ਼ਿਟਿਵ ਵੇ ਚ ਰਹਿੰਦੇ ਆ ਨਾ, ਪਰ ਉਹਨਾਂ ਨੂੰ ਪਤਾ ਹੁੰਦਾ ਕਿੱਥੇ ਕਿੱਦਾਂ ਬੋਲਣਾ। ਬਟ ਆਪਾਂ ਇੱਕ ਚੀਜ਼ ਤਾਂ ਆਪਾਂ ਗਾਣੇ ਚ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰ ਦਿੰਦੇ ਹਾਂ, ਜਦੋਂ ਆਪਾਂ ਸੋਸ਼ਲ ਮੀਡੀਆ ਜਾਂਦੇ ਹਾਂ, ਇੰਸਟਾਗ੍ਰਾਮ ਤੇ, ਕੋਈ ਬੱਚੇ ਦੀ ਜਾਂ ਇੰਡੀਆ ਦੇ ਬੱਚੇ ਜਿੱਦਾਂ ਦੇਖਦੇ ਗਾਲਾਂ ਕੱਢਦੇ, ਕੋਈ ਉੱਦਾਂ ਦੀ ਦੇਖਦੇ, ਰੀਲ ਵਗੈਰਾ ਆਪਾਂ ਉਹਨੂੰ ਸ਼ੇਅਰ ਕਰਦੇ, ਲਾਈਕ ਕਰਦੇ ਆ, ਛੋਟਾ ਬੱਚਾ ਗਾਲਾਂ ਕੱਢ ਰਿਹਾ।
1: ਸਹੀ ਗੱਲ ਕਰਨ ਲੱਗ ਪਿਆ, ਜੇ ਕੋਈ ਤੁਹਾਡੇ ਗੋਰਾ ਕੰਮ ਕਰਦਾ ਨਾ ਨਾਲ ਕੰਮ ਤੇ, ਉਹਨਾਂ ਨੂੰ ਪੁੱਛ ਲਓ ਤੈਨੂੰ ਪੰਜਾਬੀ ਚ ਕੀ ਆਉਂਦਾ, ਉਹਨੇ ਸਿੱਧੀ ਗਾਲ ਕੱਢਣੀ ਹੈ, ਤੇ ਉਹ ਸਿਖਾਈ ਕੀ ਨੇ ਉਹਨੂੰ?
2: ਮੇਰੇ ਸਟਾਫ ਚ 50% ਗੋਰੀ ਆ ਜਿਹੜੇ ਕੰਮ

0: ਕਰਦੇ ਆ
1: ਤੇ ਉਹਨਾਂ ਨੂੰ ਗਾਲਾਂ ਆਉਂਦੀਆਂ ਨੇ ਪੱਕੀਆਂ
0: ਪੱਕੀਆਂ ਹੁੰਦੀਆਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਆ ਤਿੰਨ ਚਾਰ ਕੋਮਨ ਗਾਲਾਂ ਪਹਿਲਾਂ ਆਪਣੇ ਆਪਣੇ ਇੰਡੀਆ ਚ ਹੀ ਆ ਭਾਜੀ ਆਪਣੇ ਪੰਜਾਬ ਤੋਂ ਛੋਟੀ ਤੋਂ ਹਰ ਬੱਚੇ ਨੂੰ ਗਾਲ ਆਉਂਦੀ ਉਹ ਗੱਲ ਡਰ ਹੈ ਕਿ ਮਾਂ ਪਿਓ ਦੇ ਡਰ ਨਾ ਕਰਨ ਬੋਲਦੇ ਨੀ ਉਹ ਬਾਹਰ ਭਾਵੇਂ ਕੱਢ ਲੈਣ ਲੋਕ ਕੇ
1: ਮੈਂ ਨਾ ਇੱਕ ਵੀਡੀਓ ਪਾਈ ਆ ਸਾਡੇ ਟਿਕਟੋਕ ਤੇ ਇੱਕ ਬਾਈ ਜੀ ਨੇ ਗੱਲ ਕੀਤੀ ਆ ਸੁਣਿਓ ਜਾ ਕੇ ਹੁਣੇ ਵੀਡੀਓ ਪਾਈ ਆ
0: ਓਕੇ
1: ਠੀਕ ਆ ਸੁਣਿਓ ਜਾ ਕੇ ਠੀਕ ਆ
0: ਡਨ ਭਾਜੀ
1: ਚਲੋ ਥੈਂਕ ਯੂ ਬ੍ਰਦਰ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਪੰਜਾਬੀ ਦਾਰਾ 905-673-3337

0: G8511, hello.
1: Hello, ਸਤਿ ਸ਼੍ਰੀ ਅਕਾਲ ਵੀਰੇ.
0: ਸਤਿ ਸ਼੍ਰੀ ਅਕਾਲ ਵੀਰੇ,
1: ਹੋਰ ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
1: ਮੈਂ ਵਧੀਆ. ਮੈਨੂੰ ਤਾਂ ਨੀ ਲੱਗਦਾ ਵੀਰੇ ਉਹਨੇ ਕੁਛ ਗਲਤ ਕਿਹਾ ਹੈਗਾ ਕਰਨ ਤੇ ਹਨੀ ਨੇ, ਤੇ ਵੈਸੇ ਤਾਂ ਆਪੋ ਆਪਣੀ ਥਿੰਕਿੰਗ ਹੈਗੀ ਹਨਾ, ਨਾਲੇ ਜੇ ਇਸ ਹਿਸਾਬ ਨਾਲ ਜੇ ਉਹਨਾਂ ਨੇ ਕਿਹਾ ਵੀ ਉਹਨੇ ਕੁਛ ਗਲਤ ਸ਼ਬਦ ਬੋਲਿਆ ਗਾ, ਹੁਣ ਤਾਂ ਹਰੇਕ ਦੂਜਾ ਬੰਦਾ ਮਤਲਬ ਕਿ ਗੱਲ ਤਾਂ ਕੌਮਨ ਹੀ ਹੋ ਗਈ ਆ ਫਿਰ ਇਸ ਹਿਸਾਬ ਨਾਲ ਤਾਂ ਹਰੇਕ ਦੂਜੇ ਬੰਦੇ ਤੇ ਪਰਚਾ ਉਹ ਬਣਨਾ ਚਾਹੀਦਾ ਹੈਗਾ.
0: ਗੱਭਰੂ
1: ਪੰਜਾਬ ਦਾ
0: ਆਪਣਾ ਕੰਮ ਕਰੋ ਯਾਰ, ਤੁਹਾਨੂੰ ਕੀ ਲੋੜ ਪਰਚੇ ਪੁਰਚੇ ਕਰਾਉਣ ਦੇ?
1: ਨਾਲੇ ਹੋਰ ਬਹੁਤ ਨੇ ਵੀਰੇ ਗੱਲਾਂ ਪੰਜਾਬ ਦੀਆਂ, ਵੀ ਆਹ ਗੱਲਾਂ ਹੀ ਰਹਿ ਗਈਆਂ ਬਸ ਹੁਣ.
0: ਬਿਲਕੁਲ ਸਹੀ ਗੱਲ ਆ,
1: ਨਾਲੇ ਫੜਦੀ ਵੀ ਜਮਾ ਟੌਪ ਦੇ ਕਾਮਨ ਸਿੰਗਰਾਂ ਨੂੰ ਨੇ. ਹੁਣ ਜਿਹੜੇ ਛੋਟੇ ਛੋਟੇ ਹੋਰ ਬਥੇਰੇ ਸਿੰਗਰ ਨੇ, ਕਿੰਨੇ ਗੰਦੇ ਗੰਦੇ ਗਾਣੇ ਗਾਉਂਦੇ ਹੈਗੇ, ਲਾਈਵ ਹੋ ਕੇ ਵੀ ਕਿੰਨੇ ਗੰਦੇ.
2: This is AM 530, CHLO AM, serving Brampton, Mississauga, Toronto, the GTA, and the world at am530.ca.

ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਦਾਬ ਜੀ। ਮੈਂ ਹਾਂ ਤੁਹਾਡਾ ਆਪਣਾ ਸਰਬਜੀਤ ਸਿੰਘ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਰਬ ਰੇਡੀਓ।

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਤੇ ਵੈਲਕਮ ਜੀ ਆਇਆਂ ਨੂੰ ਅਸੀਂ ਆਖਦੇ ਹਾਂ। ਉਮੀਦ ਹੈ ਅੱਜ ਦਾ ਦਿਨ ਸ਼ਨੀਵਾਰ ਦਾ ਲੌਂਗ ਵੀਕਐਂਡ ਦਾ ਤੁਹਾਡਾ ਬੜੇ ਹੀ ਵਧੀਆ ਅੰਦਾਜ਼ ਨਾਲ ਤੁਸੀਂ ਹੰਡਾਰੇ ਹੋ ਤੇ ਹੈਪੀ ਲੌਂਗ ਵੀਕਐਂਡ, ਹੈਪੀ ਲੇਬਰ ਡੇ। ਮੰਡੇ ਵਾਲੇ ਦਿਨ ਵੀ ਛੁੱਟੀਆਂ ਤੇ ਮੌਸਮ ਵੀ ਬੜਾ ਸ਼ਾਨਦਾਰ ਹੈ ਯਾਰ, ਤੇ ਮੌਸਮ ਦੇ ਨਾਲ ਨਾਲ ਕਹਿੰਦੇ ਅੱਜ ਵੀ ਕੱਲ ਪਰਸੋਂ ਸਨੀ ਡੇ ਰਹਿਣ ਵਾਲੇ ਆ, ਤੇ ਸਾਨੂੰ ਹੋਰ ਕੀ ਚਾਹੀਦਾ। ਜੇ ਕਿਤੇ ਬੰਦੇ ਨੇ ਅੰਦਰ ਬਾਹਰ ਘੁੰਮਣਾ ਹੋਵੇ ਤੇ ਬੈਸਟ ਡੇਜ਼ ਨੇ, ਤੁਸੀਂ ਵੀ ਜ਼ਰੂਰ, ਮੈਨੂੰ ਲੱਗਦਾ ਲੌਂਗ ਵੀਕਐਂਡ ਇਹੀ ਆ ਸਮਰ ਵਾਲਾ। ਇਸ ਤੋਂ ਬਾਅਦ ਤੇ ਫਿਰ ਤਾਂ ਫਾਲ ਸ਼ੁਰੂ ਹੋ ਜਾਣੀ ਹੈ, ਪਤਝੜ ਅਤੇ ਨਾਲੇ ਮੌਸਮ ਦੇ ਵਿੱਚ ਚੇਂਜਿਸ ਆਉਣੇ ਸ਼ੁਰੂ ਹੋ ਜਾਣੇ ਆ। ਪਰ ਜ਼ਰੂਰ ਇੰਜੋਏ ਕਰੋ, ਕੱਲ੍ਹ ਦਾ ਦਿਨ ਵੀ ਹਾਈ ਰਹਿਣਾ ਬਾਈ, ਅਤੇ ਰਾਤੀ ਰਾਤ ਥੋੜ੍ਹੀ ਠੰਡਕ ਹੋਣ ਵਾਲੀ ਹੈ, ਪਰ ਦਿਨੇ ਸਹੀ ਆ, ਦਿਨੇ ਕੱਲ੍ਹ ਬਾਈ ਸੰਡੇ ਵਾਲੇ ਦਿਨ, ਅਤੇ ਮੰਡੇ ਨੂੰ ਦਿਨੇ 24 ਰਹੇਗਾ। ਦਿਨ ਪੂਰਾ ਇੰਜੋਏ ਕਰੋ ਯਾਰ, ਦਿਨ ਜਿਹੜੇ ਵੀ ਹੈ ਲੌਂਗ ਵੀਕਐਂਡ ਦੇ, ਅਤੇ ਸਾਰਿਆਂ ਨੂੰ ਹੈਪੀ ਲੌਂਗ ਵੀਕਐਂਡ ਇੱਕ ਵਾਰੀ ਫਿਰ ਤੋਂ। ਨਾਲ ਦੀ ਨਾਲ ਇੱਕ ਗੱਲ ਆਪਾਂ ਜ਼ਰੂਰ ਯਾਦ ਰੱਖੀਏ, ਡੋਂਟ ਡਰਿੰਕ ਐਂਡ ਡਰਾਈਵ, ਬਿਲਕੁਲ ਵੀ ਨਹੀਂ ਚਲਾਉਣੀ ਗੱਡੀ ਪੀ ਕੇ। ਬਹੁਤ ਸਾਰੀਆਂ ਸਾਡੇ ਕੋਲ ਆਪਸ਼ਨ ਨੇ, ਜੇ ਤਾਂ ਨਾ ਹੋਣ ਤਾਂ ਬੰਦਾ ਕਹਿੰਦਾ। ਪਹਿਲੀ ਗੱਲ ਤਾਂ ਤੁਸੀਂ ਕਿਸੇ ਨੂੰ ਘਰੋਂ ਐਵੇਂ ਜਾਣ ਨਾ ਦਿਓ, ਜੇ ਹੈ ਕੋਈ ਗੱਲਬਾਤ ਤਾਂ ਪੂਰੀ ਸੈਟਿੰਗ ਰੱਖੋ ਕਰਕੇ ਵੀ ਕੌਣ ਡਰੋਪ ਕਰੇਗਾ। ਜੇ ਕੋਈ ਗੱਡੀ ਨਹੀਂ ਤਾਂ ਫਿਰ ਐਪ ਜਿਹੜੀਆਂ ਨੇ, ਕੈਬਸ ਨੇ, ਤੁਸੀਂ ਉੱਥੇ ਜ਼ਰੂਰ ਰਾਈਡ ਬੁੱਕ ਕਰੋ ਅਤੇ ਆਪਣੇ ਆਰਾਮ ਨਾਲ ਸੇਫਟੀ ਦੇ ਨਾਲ ਘਰ ਪਹੁੰਚੋ, ਅਤੇ ਵੀਕਐਂਡ ਆਪਣਾ ਵੀ ਇੰਜੋਏ ਕਰੋ ਅਤੇ ਬਾਕੀਆਂ ਨੂੰ ਵੀ ਇੰਜੋਏ ਕਰ ਲੈਂਦੋ। ਅਤੇ ਨੰਬਰ ਸਟੂਡੀਓ ਦਾ 905-673-3337, 905-673-3337 'ਤੇ ਆਪਾਂ ਕਰਾਂਗੇ ਗੱਲਾਂ ਬਾਤਾਂ ਲੌਂਗ ਵੀਕਐਂਡ, ਦੇਖਦੇ ਹਾਂ ਵੀ ਕਿਹੜਾ ਕਿਹੜਾ ਜਾਗਦਾ। ਇਹਦਾ ਮਤਲਬ ਇਹ ਹੈ, ਕਈ ਵਾਰ ਆਪਾਂ ਬੋਲੀ ਪਾਈਦੀ ਹੈ, ਵੇ ਗਵਾਂਢੀ ਉਹ ਹੈ ਨਾ ਬੋਲੀ ਇੱਕ, ਵੇ ਗਵਾਂਢੀ ਉਹ ਜਾਗ ਦੇ ਕੇ ਸੁੱਤੇ, ਪਰ ਆਪਾਂ ਕਹੀਦਾ ਹੁੰਦਾ ਵੇ ਸਰੋਤੇ ਉਹ ਜਾਗ ਦੇ ਕੇ ਸੁੱਤੇ। ਲੌਂਗ ਵੀਕਐਂਡ 'ਤੇ ਸਾਨੂੰ ਹੇਕ ਥੋੜ੍ਹੀ ਲੰਬੀ ਲਾਉਣੀ ਪੈਂਦੀ ਹੈ, ਕਿਉਂਕਿ ਸਰੋਤੇ ਫਿਰ ਕਈ ਵਾਰ 100 ਚੀਜ਼ਾਂ ਕਰਨ ਵਾਲੀਆਂ ਹੁੰਦੀਆਂ, ਅੰਦਰ ਬਾਹਰ ਜਾਣਾ ਹੁੰਦਾ। ਪਰ ਅਸੀਂ ਆਪਣੀ ਡਿਊਟੀ 'ਤੇ ਪਹੁੰਚ ਗਏ ਹਾਂ ਜੀ, ਸ਼ਨੀਵਾਰ ਦੀ ਸ਼ਾਮ 9 to 10 AM 530 ਦੇ ਨਾਮ, ਸਰਬ ਰੇਡੀਓ ਦੇ ਨਾਮ ਬਹੁਤ ਸ਼ੁਕਰੀਆ। ਅਤੇ ਬਸ ਫਿਰ ਜੁੜਦੇ ਹਾਂ, ਗਾਣਾ ਹੈ, ਗੀਤ ਸੰਗੀਤ, ਕੁਛ ਕੁ ਮੈਸੇਜ, ਅਤੇ ਅੱਜ ਦਾ ਵਿਸ਼ਾ ਵੀ ਹੋਏਗਾ, ਅਤੇ ਹਮੇਸ਼ਾ ਵਾਂਗ ਫਿਰ ਲੁੱਟੀਆਂ ਪੈਣਗੀਆਂ, ਹਮੇਸ਼ਾ ਵਾਂਗ ਇੱਕ ਪਰਿਵਾਰਕ ਸ਼ੋਅ, ਅਤੇ ਇੰਜੋਏ ਕਰਾਂਗੇ ਫੁੱਲ ਸ਼ਨੀਵਾਰ ਦੀ ਸ਼ਾਮ। ਪ੍ਰੋਗਰਾਮ ਸਰਬ ਰੇਡੀਓ।

ਬਸ ਹਮੇਸ਼ਾ ਜੋ ਵੀ ਅਸੀਂ ਕੰਮ ਕਾਰ ਕਰ ਰਹੇ ਹਾਂ, ਕਈ ਵਾਰ ਹੁੰਦਾ ਵੀ ਯਾਰ ਸਾਡਾ ਕਾਹਦਾ ਲੌਂਗ ਵੀਕਐਂਡ, ਹੈ ਨਾ, ਅਸੀਂ ਤਾਂ ਕੰਮ ਕਾਰ ਕਰ ਰਹੇ ਹਾਂ। ਪਰ ਕੋਈ ਗੱਲ ਨਹੀਂ ਜੀ, ਮਿਹਨਤ ਜੇ ਆਪਾਂ ਕਰਾਂਗੇ ਅਤੇ ਮਿਹਨਤ ਦੇ ਨਾਲ ਹਮੇਸ਼ਾ ਸਾਨੂੰ ਕਾਮਯਾਬੀ ਮਿਲੇਗੀ, ਅੱਜ ਨਹੀਂ ਅਤੇ ਕੱਲ੍ਹ। ਜੇ ਲੱਗੇ ਹੋ ਕੰਮ 'ਤੇ ਤਾਂ ਲੱਗੇ ਰਹੋ, ਅਤੇ ਕਈ ਵਾਰ ਬੰਦਾ ਕਹਿੰਦਾ ਵੀ ਸ਼ੁਕਰ ਮਨਾਓ, ਐਟਲੀਸਟ ਕੰਮ ਕਰ ਰਹੇ ਹੋ, ਕੰਮ ਤੁਹਾਡੇ ਕੋਲ ਹੈਗਾ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਨਾ ਯਾਰ ਬਹੁਤ ਕੰਮ ਹੈ, ਜ਼ਿੰਦਗੀ ਬੜੀ ਬਿਜ਼ੀ ਹੈ, ਹਿਸਾਬ ਨਾਲ ਚੱਲੋ। ਪਰ ਜੇ ਕੋਈ ਕੰਮ ਹੈ, ਕੰਮ ਕਰ ਰਹੇ ਹੋ, ਤਾਂ ਨਸੀਬਾਂ ਵਾਲੇ ਹਾਂ ਯਾਰ, ਭਾਗਾਂ ਵਾਲੇ ਹਾਂ, ਐਟਲੀਸਟ ਕੰਮ ਤਾਂ ਆਪਾਂ ਕਰ ਰਹੇ ਹਾਂ। ਸ਼ਨੀਵਾਰ ਦੀ ਸ਼ਾਮ ਖਾਣਾ ਪੀਣਾ ਹੋਏ ਕਿਹਦੇ ਨਾਮ, ਤੰਦੂਰੀ ਬੋਇਜ਼ ਦੇ ਨਾਮ, ਜ਼ਰੂਰ ਯਾਰ ਵਿਜ਼ਿਟ ਕਰੋ ਜੇ ਹਜੇ ਤੱਕ ਨਹੀਂ ਕੀਤਾ। ਪਰ ਮੈਨੂੰ ਪੱਕੀ ਗੱਲ ਯਕੀਨ ਹੈ ਤੁਸੀਂ ਜਾ ਕੇ ਆਏ ਹੋ, ਪਰ ਇੱਕ ਵਾਰ ਜਾਓਗੇ ਫਿਰ ਤੁਸੀਂ ਆਪੇ ਹੀ ਜਾਣ ਲੱਗ ਜਾਣਾ, ਕਿਉਂਕਿ ਬੜਾ ਸ਼ਾਨਦਾਰ ਖਾਣਾ ਤੰਦੂਰੀ ਬੋਇਸ 'ਤੇ ਤੁਹਾਨੂੰ ਮਿਲਦਾ। ਤੁਸੀਂ 24 ਘੰਟੇ ਖੁੱਲ੍ਹੇ ਨੇ, ਡਾਇਨਿੰਗ ਕਰਨਾ, 7171 ਟੋਰ ਬ੍ਰਹਮ ਰੋਡ, 7171 ਟੋਰ ਬ੍ਰਹਮ ਰੋਡ 'ਤੇ ਜਾਓ, ਡਾਇਨਿੰਗ ਕਰੋ, ਸ਼ਾਨਦਾਰ ਖਾਣਾ ਖਾਓ, ਅਤੇ ਟੇਕ ਆਊਟ ਐਂਡ ਡਿਲੀਵਰੀਸ ਕੁਈਨ ਐਂਡ ਮੈਕਲੋਗਲਨ 'ਤੇ ਨੇ ਦੂਜਾ ਰਸਟੋਰ। ਤੀਸਰੀ ਲੋਕੇਸ਼ਨ ਹੈਗੀ ਹੈ ਜਦੋਂ ਆਪਾਂ ਔਰੰਜਵਿਲ ਤੋਂ ਸ਼ੈਲਬਨ ਵਾਲੇ ਪਾਸੇ ਜਾਂਦੇ ਹਾਂ, ਤੰਦੂਰੀ ਬੋਇਜ਼ ਢਾਬਾ, ਢਾਬੇ ਦਾ ਸਵਾਲ ਤੁਸੀਂ ਲੈ ਸਕਦੇ ਹੋ ਨੌਰਥ ਵਾਲੇ ਪਾਸੇ, ਕਿਤੇ ਵੀ ਘੁੰਮਣ ਜਾ ਰਹੇ ਹੋ। ਅਤੇ ਚੌਥੀ ਲੋਕੇਸ਼ਨ ਡੇਰੀ ਰੋਡ 'ਤੇ ਵੀ ਖੁੱਲ੍ਹ ਚੁੱਕੀ ਹੈ ਤੰਦੂਰੀ ਬੋਇਜ਼ ਦੀ। ਚਾਰ ਲੋਕੇਸ਼ਨਾਂ, ਕਿਤੇ ਮਰਜ਼ੀ ਜਾਓ, ਸ਼ਾਨਦਾਰ ਖਾਣਾ ਤੁਸੀਂ ਉੱਥੇ ਜਾ ਕੇ ਜ਼ਰੂਰ ਖਾਓ। ਅਤੇ ਸਿਗਨੇਚਰ ਡਿਸ਼ ਹੈ ਇਹਨਾਂ ਦੀ ਪਨੀਰ ਦੀ ਭੁਰਜੀ, ਅਤੇ ਉਹ ਟਰਾਈ ਕਰਨਾ ਨਾ ਭੁੱਲਿਆ ਜੇ। ਅਤੇ ਸਰਬ ਰੇਡੀਓ ਦਾ ਹਵਾਲਾ ਤੁਸੀਂ ਜ਼ਰੂਰ ਦਿਓ ਜੇ ਪ੍ਰੋਗਰਾਮ ਸੁਣ ਕੇ ਤੁਸੀਂ ਜਾ ਰਹੇ ਹੋ। ਅਤੇ ਨੰਬਰ ਕਾਲ ਕਰਨ ਲਈ, ਇੱਕ ਔਡਰ ਪਲੇਸ ਕਰਨ ਲਈ, 905-956-2111 905-956-2111। ਤੰਦੂਰੀ ਨਾਮ ਹੀ ਬੜਾ ਯਾਰ, ਤੰਦੂਰੀ, ਜੋ ਤੰਦੂਰ ਦੀ ਗੱਲ ਆ ਜਾਵੇ ਬੰਦਾ ਕਹਿੰਦਾ ਲੈ ਵੀ ਸਵਾਦ ਵਾਲਾ ਖਾਣਾ ਹੀ ਮਿਲਣਾ ਤੰਦੂਰੀ ਬੋਇਸ 'ਤੇ।

ਤੇ ਚੱਲਦੇ ਇੱਕ ਬੜੇ ਸ਼ਾਨਦਾਰ ਬੜੇ ਹੀ ਬਿਊਟੀਫੁੱਲ ਗੀਤ ਵੱਲ, ਸ਼ੁਕਰ ਮਾਲਕਾ ਸ਼ੁਕਰਾਨਾ ਕਰਕੇ, ਤੇ ਫਿਰ ਦੁਬਾਰਾ ਫਿਰ ਜੁੜਦੇ ਹਾਂ ਪ੍ਰੋਗਰਾਮ ਸਰਬ ਰੇਡੀਓ।

0: हाँ तो बिल्कुल जी, एक बार फिर तो स्वागत है प्रोग्राम सरब रेडियो 9 to 10 तुम जुड़ चुके हो प्रोग्राम दे विच। ते नाल दी नाल किसे नू भी अगर मॉर्गेज दी भाल है, तुसी फर्स्ट या सैकेंड मॉर्गेज देख रहे हो तो जरूर तुसी गलबात करो जी एन ई दे नाल कंपनी ते नाल जिहड़े बंदे बड़े शानदार वधिया मॉर्गेज एजेंट मयंक पटनागर जी नाल तुसी जरूर गलबात कर सकते हो। फर्स्ट सैकेंड मॉर्गेज सिक्योर लाइन ऑफ क्रैडिट 647-702-2023 647-702-2023 ते। ਤੇ ਨਾਲ ਦੀ ਨਾਲ ਪਹਿਲਾਂ ਮੈਸੇਜ ਆਪਾਂ ਜ਼ਰੂਰ ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ ਜੋ ਕਿ ਅਕਸਰ ਹੀ ਸਾਡੇ ਨਾਲ ਜੁੜਦੇ ਆ ਸ਼ਨੀਵਾਰ ਨੂੰ ਅਤੇ ਇੰਸ਼ੋਰੈਂਸ ਨੂੰ ਲੈ ਕੇ ਬੜੀ ਸ਼ਾਨਦਾਰ ਇਨਫੋਰਮੇਸ਼ਨ ਐਡਵਾਈਸ ਸਾਨੂੰ ਦਿੰਦੇ ਆ। ਕਈ ਵਾਰ ਆਪਾਂ ਸੋਚਦੇ ਰਹਿੰਦੇ ਹਾਂ ਕਿੰਤੂ ਪਰੰਤੂ ਇਹ ਇੱਦਾਂ ਜਾਂ ਉਹ ਉੱਦਾਂ, ਪਰ ਐਵੇਂ ਸੋਚਣ ਦੇ ਨਾਲ ਕੁਛ ਨਹੀਂ ਬਣਨਾ, ਸਵਾਲਾਂ ਦੇ ਆਂਸਰ ਲੈਣੇ ਬੜੇ ਜ਼ਰੂਰੀ ਨੇ। ਖਾਸ ਕਰਕੇ ਕੋਈ ਇੰਸ਼ੋਰੈਂਸ ਦੇ ਲਈ ਆਪਾਂ ਕੋਈ ਚੀਜ਼ ਸੋਚ ਰਹੇ ਹਾਂ ਆਪਣੇ ਲਈ, ਆਪਣੇ ਪਰਿਵਾਰ ਬੱਚਿਆਂ ਦੇ ਲਈ, ਸਪਾਊਸ ਦੇ ਲਈ ਜਾਂ ਪੇਰੈਂਟਸ ਦੇ ਲਈ, ਅਤੇ ਬੜੀ ਸ਼ਾਨਦਾਰ ਐਡਵਾਈਸ ਅਤੇ ਬੜੇ ਸ਼ਾਨਦਾਰ ਪ੍ਰਾਈਜ਼ਿੰਗ ਤੁਹਾਨੂੰ ਔਫਰ ਕਰਦੇ ਆ ਤੁਹਾਡੇ ਬਜਟ ਦੇ ਅਕੋਰਡਿੰਗ। ਅਤੇ ਵੈਲਕਮ ਕਰਦੇ ਹਾਂ ਉਮਰਪ੍ਰੀਤ ਚਾਵਲਾ ਜੀ ਦਾ।
1: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਮੈਂ ਹਮੇਸ਼ਾ ਇਨਫੋਰਮੇਸ਼ਨ ਦਿੰਦੀ ਹੁੰਦੀ ਹਾਂ। ਸਾਡੇ ਚੋਂ ਬਹੁਤ ਜ਼ਿਆਦਾ ਕੁਸ਼ਚਨ ਹੁੰਦਾ ਹੈ ਕਿ ਫਾਈਨੈਂਸ਼ੀਅਲ ਪਲੈਨਿੰਗ ਨੂੰ ਸਟਾਰਟ ਕਰਨ ਦਾ ਕਿਹੜਾ ਬੈਸਟ ਟਾਈਮ ਹੈ। ਸੋ ਆਈ ਆਲਵੇਜ਼ ਸੇ ਦ ਬੈਸਟ ਟਾਈਮ ਵਾਜ ਯੈਸਟਰਡੇ ਐਂਡ ਦ ਸੈਕਿੰਡ ਬੈਸਟ ਇਜ਼ ਟੂਡੇ। ਸੋ ਤੁਸੀਂ ਵੀ ਅਜੇ ਤੱਕ ਜੇ ਫਾਈਨੈਂਸ਼ੀਅਲ ਪਲੈਨਿੰਗ ਵੱਲ ਆਪਣੇ ਧਿਆਨ ਨਹੀਂ ਦਿੱਤਾ, ਜ਼ਰੂਰ ਆਪਾਂ ਡਿਸਕਸ ਕਰ ਸਕਦੇ ਹਾਂ। ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਸਾਡੇ ਕੋਲ ਅਜੇ ਕੁਝ ਬਹੁਤਾ ਹੈ ਨਹੀਂ ਤਾਂ ਪਲੈਨਿੰਗ ਕੀ ਕਰਨੀ ਹੈ। ਸੋ ਪਲੈਨਿੰਗ ਹੀ ਆਪਾਂ ਇਹੀ ਕਰਨੀ ਹੁੰਦੀ ਹੈ ਕਿ ਆਪਾਂ ਆਪਣੇ ਫਿਊਚਰ ਲਈ ਕਿਵੇਂ ਵੈਲਥ ਜਨਰੇਟ ਕਰਨੀ ਹੈ, ਕਿਵੇਂ ਆਪਾਂ ਪੈਸੇ ਨੂੰ ਇਨਵੈਸਟ ਕਰਨਾ। ਸੋ ਜੇ ਤੁਸੀਂ ਯੰਗ ਹੋ, ਅਜੇ ਤੁਸੀਂ ਆਪਣਾ ਫਿਊਚਰ ਜਿਹੜਾ ਹੈਗਾ ਇੱਥੇ ਸਟਾਰਟ ਕਰ ਰਹੇ ਹੋ, ਤਾਂ ਦੋ ਤਿੰਨ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਹੁੰਦੀਆਂ। ਪਹਿਲਾ ਹੈਗਾ ਕਿ ਤੁਹਾਡੀ ਇਨਕਮ ਜ਼ਰੂਰ ਪ੍ਰੋਟੈਕਟਿਡ ਹੋਏ, ਉਹਦੇ 'ਚ ਪ੍ਰੀਮੈਚਿਓਰ ਡੈਥ ਦਾ ਰਿਸਕ ਆ ਸਕਦਾ, ਉਹਦੇ 'ਚ ਕ੍ਰਿਟੀਕਲ ਇਲਨੈਸ ਕਰਕੇ ਇਨਕਮ ਬੰਦ ਹੋਣ ਦਾ ਰਿਸਕ ਆ ਸਕਦਾ, ਜਾਂ ਕਿਸੇ ਵੀ ਇੰਜਰੀ ਕਰਕੇ ਸਾਡੀ ਇਨਕਮ ਸਟੋਪ ਹੁੰਦੀ ਆ ਉਹਦਾ ਰਿਸਕ ਆ ਸਕਦਾ। ਸੋ ਪਹਿਲਾਂ ਉਸ ਰਿਸਕ ਨੂੰ ਕਵਰ ਕਰਨਾ। ਦੂਜਾ ਹੈਗਾ ਵੀ ਸੇਵਿੰਗ ਦੀ ਆਦਤ ਪਾਓ ਔਰ ਉਸ ਪੈਸੇ ਨੂੰ ਇਨਵੈਸਟ ਕਰੋ ਤਾਂ ਕਿ ਪੈਸਾ ਫਿਊਚਰ ਦੇ ਵਿੱਚ ਗਰੋ ਕਰੇ। ਹੁਣ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਟੂਲ ਕਿਹੜਾ ਚੂਜ਼ ਕਰਨਾ, ਉਹ ਡਿਪੈਂਡ ਕਰਦਾ ਤੁਹਾਡੇ ਫਿਊਚਰ ਗੋਲਸ 'ਤੇ, ਤੁਹਾਡੀ ਇਨਕਮ 'ਤੇ ਕਿ ਆਪਾਂ ਕਿਹੜਾ ਟੂਲ ਚੂਜ਼ ਕਰਨਾ। ਸੋ ਇਹ ਹੈਗੀ ਯੰਗ ਏਜ ਦੀ ਗੱਲ, ਬਟ ਇੱਕ ਟਾਈਮ ਉਦੋਂ ਆਉਂਦਾ ਜਦੋਂ ਲਾਸੀ ਆਪਾਂ ਫਿਫਟੀਜ਼ ਦੇ ਵਿੱਚ ਹੋ ਗਏ, ਉਸ ਟਾਈਮ 'ਤੇ ਕਈ ਵਾਰ ਸਾਡੀ ਪੈਸਿਵ ਇਨਕਮ ਇੰਨੀ ਹੋ ਚੁੱਕੀ ਹੁੰਦੀ ਹੈ ਵੀ ਸਾਡੀ ਐਕਟਿਵ ਇਨਕਮ 'ਤੇ ਸਾਡੀ ਫੈਮਿਲੀ ਡਿਪੈਂਡੈਂਟ ਨਹੀਂ ਹੈਗੀ, ਮਤਲਬ ਪ੍ਰੀਮੈਚਿਓਰ ਡੈਥ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਹੈ। ਹੁਣ ਐਕਚੁਅਲੀ ਸਾਡੇ ਕੋਲ ਵੈਲਥ ਹੈਗੀ ਔਰ ਆਪਾਂ ਅੱਗੋ ਫਿਊਚਰ 'ਚ ਦੇਖ ਸਕਦੇ ਹੁੰਦੇ ਹਾਂ। ਇਸ ਸਟੇਜ 'ਤੇ ਆ ਕੇ ਦੋ ਆਪਣੇ ਮੇਨ ਕੰਸਰਨ ਹੁੰਦੇ ਆ। ਪਹਿਲਾ ਹੈਗਾ ਕਿ ਸਾਡੇ ਰਿਟਾਇਰਮੈਂਟ ਲਈ ਸਾਨੂੰ ਕਿੰਨਾ ਪੈਸਾ ਚਾਹੀਦਾ ਜਾਂ ਸਾਡਾ ਰਿਟਾਇਰਮੈਂਟ ਪਲਾਨ ਕੀ ਹੋਊਗਾ। ਦੂਜਾ ਇਨਹੈਰੀਟੈਂਸ ਕਿ ਅਸੀਂ ਪੈਸਾ ਤਾਂ ਬਹੁਤ ਬਣਾ ਲਿਆ, ਅਸੀਂ ਬਹੁਤ ਸੇਵਿੰਗਸ ਵੀ ਕਰ ਲਈਆਂ, ਹੁਣ ਅਗਲੀ ਜਨਰੇਸ਼ਨ ਤੱਕ ਜਦੋਂ ਜਾਣਾ ਤਾਂ ਕੀ ਉਹਦੇ ਟੈਕਸੇਬਲ ਕੌਨਸੀਕੁਐਂਸਿਸ ਹੈ। ਮੈਂ ਬਹੁਤ ਵਾਰ ਦੇਖਿਆ ਸਾਡੇ ਚੋਂ ਬਹੁਤੇ ਲੋਕ ਹੈ ਸਾਨੂੰ ਲੱਗਦਾ ਹੁੰਦਾ ਕਿ ਜੀ ਅਸੀਂ ਰਿਟਾਇਰਮੈਂਟ 'ਤੇ ਪੈਸਾ ਖਰਚ ਨਹੀਂ ਕਰਨਾ ਕਿਉਂਕਿ ਜੇ ਅਸੀਂ ਖਰਚ ਕਰ ਲਿਆ ਤਾਂ ਇਨਹੈਰੀਟੈਂਸ ਦੇ ਵਿੱਚ ਕੀ ਜਾਣਾ, ਅਤੇ ਜੇ ਆਪਾਂ ਖਰਚ ਕਰ ਲਾਂਗੇ ਤਾਂ ਇਨਹੈਰੀਟੈਂਸ 'ਚ ਕੁਝ ਨਹੀਂ ਬਚਦਾ। ਸੋ ਬੀਇੰਗ ਅ ਫਾਈਨੈਂਸ਼ੀਅਲ ਐਡਵਾਈਜ਼ਰ ਆਪਾਂ ਕੀ ਕਰਨਾ ਹੁੰਦਾ ਵੀ ਆਪਾਂ ਇਵੇਂ ਪਲਾਨ ਕਰਨਾ ਹੁੰਦਾ ਕਿ ਤੁਹਾਡੇ ਐਸੈਟਸ ਦੇ ਵਿੱਚੋਂ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਵੀ ਪ੍ਰੋਪਰ ਹੋਏ ਅਤੇ ਉਹ ਪੈਸਾ ਜਿਹੜਾ ਹੈਗਾ ਅਗਲੀ ਜਨਰੇਸ਼ਨ ਤੱਕ ਵੀ ਟੈਕਸ ਐਫੀਸ਼ੈਂਟਲੀ ਪਹੁੰਚੇ। ਇਹ ਨਹੀਂ ਹੁੰਦਾ ਕਿ ਆਪਾਂ ਅੱਧਾ ਖਰਚ ਕਰ ਲਿਆ ਅਤੇ ਅੱਧਾ ਅਗਲੀ ਜਨਰੇਸ਼ਨ ਤੱਕ ਜਾਣਾ, ਆਪਾਂ ਇਸ ਚੀਜ਼ ਨੂੰ ਪਲਾਨ ਕਰ ਸਕਦੇ ਹੁੰਦੇ ਹਾਂ। ਬਟ ਉਹਦੇ 'ਚ ਮੇਨ ਇਹ ਹੈ ਵੀ ਰਿਟਾਇਰਮੈਂਟ 'ਚ ਤੁਹਾਨੂੰ ਕਿੰਨਾ ਪੈਸਾ ਚਾਹੀਦਾ। ਬਹੁਤ ਵਾਰ ਮੈਂ ਸੁਣਿਆ ਜੀ ਇਨਫ ਹੋਏ, ਹੁਣ ਉਹ ਇਨਫ ਕਿੰਨਾ ਹੋਣਾ ਚਾਹੀਦਾ, ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਕਿ ਤੁਹਾਡੇ ਫਿਊਚਰ ਗੋਲਸ ਕੀ ਹੈ। ਉਸ 'ਚ ਆਪਾਂ ਦੇਖ ਸਕਦੇ ਹੁੰਦੇ ਹਾਂ ਵੀ ਇੰਨੀ ਕੁ ਤੁਹਾਨੂੰ ਪੈਨਸ਼ਨ ਆਉਣੀ ਹੈ, ਬਾਕੀ ਦਾ ਤੁਹਾਨੂੰ ਇੰਨਾ ਪੈਸਾ ਚਾਹੀਦਾ, ਉਹਦੇ ਲਈ ਅੱਜ ਆਪਾਂ ਕੀ ਕਰਨਾ, ਕਿਵੇਂ ਦੀਆਂ ਇਨਵੈਸਟਮੈਂਟਸ ਹੋਣ ਕਿ ਤੁਹਾਡੇ ਫਿਊਚਰ ਦੇ ਰਿਟਾਇਰਮੈਂਟ ਗੋਲਸ ਫੁਲਫਿਲ ਹੋਣ, ਅਤੇ ਦੂਜਾ ਤੁਹਾਡਾ ਜਿਹੜੇ ਐਸੈਟਸ ਹੈ, ਤੁਹਾਡਾ ਪੈਸਾ ਜਿਹੜਾ ਹੈਗਾ, ਤੁਹਾਡੀ ਜਿਹੜੀ ਵੈਲਥ ਹੈ, ਟੈਕਸ ਐਫੀਸ਼ੈਂਟਲੀ ਅਗਲੀ ਜਨਰੇਸ਼ਨ ਤੱਕ ਕਿਵੇਂ ਜਾਣੀ ਹੈ, ਉਹਦੀ ਵੀ ਆਪਾਂ ਸਾਰੀ ਪਲੈਨਿੰਗ ਕਰ ਸਕਦੇ ਹੁੰਦੇ ਹਾਂ। ਸੋ ਰਿਟਾਇਰਮੈਂਟ ਪਲੈਨਿੰਗ ਜਾਂ ਇਨਹੈਰੀਟੈਂਸ ਪਲੈਨਿੰਗ ਦੇ ਰਿਲੇਟਡ ਤੁਹਾਡਾ ਕੋਈ ਵੀ ਕੁਸ਼ਚਨ ਹੈ, ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616, 647-446-1616।
0: ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 647-446-1616, 647-446-1616। ਲੌਂਗ ਵੀਕਐਂਡ ਚੱਲ ਰਿਹਾ, ਲੌਂਗ ਵੀਕਐਂਡ 'ਤੇ ਏਅਰ ਸ਼ੋ ਜਿਹੜਾ ਹੁੰਦਾ ਲੇਬਰ ਵੀਕਐਂਡ ਤੇ, ਲੌਂਗ ਵੀਕਐਂਡ ਤੇ ਏਅਰ ਸ਼ੋ ਹੁੰਦਾ ਟੋਰਾਂਟੋ ਦੇ ਵਿੱਚ ਲੇਕ ਸ਼ੋਰ ਵਾਲੇ ਪਾਸੇ, ਤੇ ਜ਼ਰੂਰ ਜਾ ਕੇ ਆਓ ਯਾਰ, ਬੜਾ ਸ਼ਾਨਦਾਰ ਏਅਰ ਸ਼ੋ ਹੁੰਦਾ। ਤੇ ਇਹ ਹੈ 77th 77th ਏਅਰ ਸ਼ੋ ਹੋ ਰਿਹਾ ਇਹ, ਤੇ ਜ਼ਰੂਰ ਜਾ ਕੇ ਆਓ। ਪਲੇਨ ਦੇਖੋ ਉੱਡਦੇ, ਰੌਲਾ ਤਾਂ ਪੈਂਦਾ ਹੀ ਹੈ ਜੇ ਨਿਆਣੇ ਲੈ ਕੇ ਜਾਣੇ ਆ। ਕਈ ਵਾਰ ਜਿਹੜੇ ਫਾਈਟਰ ਜੈੱਟ ਪਲੇਨ ਆ ਉਹ ਵੀ ਹੁੰਦੇ ਆ, ਤੇ ਜੇ ਬੱਚਿਆਂ ਦੇ ਏਅਰ ਕਵਰ ਹੋਣ ਤੇ ਜ਼ਿਆਦਾ ਵਧੀਆ। ਪਰ ਬੜੇ ਤਰ੍ਹਾਂ ਦੇ ਤੁਹਾਨੂੰ ਉੱਥੇ ਪਲੇਨ ਦਿਖਦੇ ਆ, ਗਲਾਈਡਰ ਹੋਣ ਭਾਵੇਂ ਹੈਲੀਕਾਪਟਰਸ ਹੋਣ, ਬੜੇ ਡਿਫਰੈਂਟ ਕਰਤੱਵ ਦਿਖਾਉਂਦੇ ਆ। ਤੇ ਇਹ ਕੱਲ੍ਹ ਵੀ ਹੋਣਾ, ਅੱਜ ਵੀ ਹੋਇਆ ਸੀ, ਕੱਲ੍ਹ ਵੀ ਹੋਣਾ ਤੇ ਪਰਸੋਂ, ਸੰਡੇ ਤੇ ਮੰਡੇ ਵੀ ਹੋਏਗਾ। ਦਿਨੇ ਮਾਰਨਿੰਗ ਦੇ ਵਿੱਚ ਤੁਸੀਂ ਈਵਨਿੰਗ ਜਿਹੜਾ ਡੇ ਟਾਈਮ ਦੇ ਵਿੱਚ ਜ਼ਰੂਰ ਜਾਓ ਤੇ ਜਾ ਕੇ ਏਅਰ ਸ਼ੋਅ ਦਾ ਨਜ਼ਾਰੇ ਲਓ, ਜਿਹੜੇ ਖਾਸ ਕਰਕੇ ਐਵੀਏਸ਼ਨ ਨਾਲ ਪਿਆਰ ਕਰਦੇ ਆ, ਜਿਹੜੇ ਪਲੇਨਸ ਨਾਲ ਪਿਆਰ ਕਰਦੇ ਆ। ਤੇ ਅੱਜ ਦੇ ਵਿਸ਼ੇ ਦੇ ਵੱਲ ਚੱਲਦੇ ਹਾਂ, ਦੇਖਦੇ ਹਾਂ ਅੱਜ ਦਾ ਵਿਸ਼ਾ ਕੀ ਸਮਝਾਉਂਦਾ, ਕੀ ਕਹਿੰਦਾ, ਕੀ ਸਾਡੇ ਵਿਚਾਰ ਹੋਣਗੇ ਇਸ ਰਿਸ਼ਤੇ ਨੂੰ, ਇਸ ਟੋਪਿਕ ਨੂੰ ਲੈ ਕੇ। ਤੇ ਗੱਲਬਾਤ ਆਪਾਂ ਕਰਾਂਗੇ ਰਿਸ਼ਤਿਆਂ ਦੀ। ਰਿਸ਼ਤੇ ਬੜੇ ਕੀਮਤੀ ਨੇ, ਰਿਸ਼ਤੇ ਬੜੇ ਜ਼ਰੂਰੀ ਨੇ। ਰਿਸ਼ਤਿਆਂ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਅਧੂਰੀ ਹੈ, ਜਾਂ ਰਿਸ਼ਤਿਆਂ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਬੜੀ ਇੰਪੋਸੀਬਲ ਜੀ ਹੈ, ਬੜੀ ਕਠਿਨਾਈਆਂ ਨਾਲ ਭਰੀ ਹੋਈ ਹੈ। ਰਿਸ਼ਤੇ ਹੀ ਨੇ ਜੋ ਤੁਹਾਨੂੰ ਬੜਾ ਕੁਛ ਵਧੀਆ ਜ਼ਿੰਦਗੀ ਈਜ਼ੀ ਕਿੱਦਾਂ ਜੀ ਸਕਦੇ ਅਸੀਂ ਸਿਖਾਲੀ, ਉਸ ਹਿਸਾਬ ਨਾਲ ਸਾਨੂੰ ਬੜਾ ਕੁਛ ਗਾਈਡ ਕਰਦੇ ਆ। ਅਤੇ ਰਿਸ਼ਤਿਆਂ ਦੇ ਉੱਤੇ ਹੀ ਅੱਜ ਦਾ ਟੋਪਿਕ ਹੈ, ਅੱਜ ਦੀ ਗੱਲਬਾਤ ਹੈ। ਅਤੇ ਸਵਾਲ ਤੁਹਾਨੂੰ ਆਪਾਂ ਪੁੱਛਦੇ ਹਾਂ ਅਤੇ ਬਾਕੀ ਸਾਰਿਆਂ ਦਾ ਦੇਖਾਂਗੇ ਆਪਾਂ ਕੀ ਕਹਿਣਾ ਇਸ ਚੀਜ਼ ਨੂੰ ਲੈ ਕੇ। ਰਿਸ਼ਤੇ ਬੜਾ ਤਰ੍ਹਾਂ ਦੇ ਹੁੰਦੇ ਆ, ਕਈ ਮਤਲਬੀ ਰਿਸ਼ਤੇ ਹੁੰਦੇ ਆ, ਕਈ ਰਿਸ਼ਤੇ ਬੜੇ ਸੋਹਣੇ ਨਿਭਦੇ ਆ ਲੰਬੇ ਟਾਈਮ ਤੱਕ, ਕਈ ਰਿਸ਼ਤੇ ਹੁੰਦੇ ਸੋਹਣੇ ਆ ਪਰ ਉਹ ਨਿਭ ਨਹੀਂ ਪਾਉਂਦੇ ਕਈ ਦੂਰੀਆਂ ਕਰਕੇ, ਤਾਂ ਹੋਰ ਬੜੇ ਬੜਾ ਕੁਛ ਹੋ ਜਾਂਦਾ। ਪਰ ਕਈ ਵਾਰ ਜ਼ਿੰਦਗੀ ਦੇ ਵਿੱਚ ਜਿਹੜੇ ਸੱਚੇ ਰਿਸ਼ਤੇ ਹੁੰਦੇ ਆ ਨਾ, ਉਹ ਕਹਿੰਦੇ ਆ ਬੰਦਾ ਭਾਵੇਂ ਤੁਹਾਨੂੰ 20 ਸਾਲ ਨਹੀਂ ਮਿਲਿਆ, 20 ਸਾਲ ਬਾਅਦ ਤੁਸੀਂ ਉਹ ਬੰਦੇ ਨੂੰ ਮਿਲੋਗੇ ਅਤੇ ਉਹ ਬੰਦਾ ਬੜਾ ਖਿੜੇ ਮੱਥੇ ਬੜਾ ਹੱਸ ਕੇ ਮਿਲੇਗਾ। ਇਹ ਨਹੀਂ ਪੁੱਛੇਗਾ, ਇਹ ਨਹੀਂ ਕਹੇਗਾ ਵੀ ਯਾਰ ਤੂੰ 20 ਸਾਲ ਮੈਨੂੰ ਕਾਲ ਨਹੀਂ ਕੀਤੀ, ਉਹਨੇ ਕੋਈ ਗਿਲਾ ਸ਼ਿਕਵਾ ਨਹੀਂ ਕਰਨਾ। ਉਹ ਜਦੋਂ ਮਿਲੇਗਾ ਤੁਹਾਨੂੰ ਬੜਾ ਇਹ ਵਧੀਆ ਅੰਦਾਜ਼ ਦੇ ਨਾਲ ਮਿਲੇਗਾ। ਅਤੇ ਅੱਜ ਗੱਲਬਾਤ ਹੈ ਰਿਸ਼ਤਿਆਂ ਨੂੰ ਲੈ ਕੇ, ਅਤੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਸੱਚੇ ਰਿਸ਼ਤੇ ਤੁਹਾਡੇ ਕੋਲੋਂ ਕੀ ਮੰਗਦੇ ਨੇ, ਕਿਹੜੀਆਂ ਚੀਜ਼ਾਂ ਸੱਚੇ ਰਿਸ਼ਤੇ ਮੰਗਦੇ ਨੇ ਜਿਨ੍ਹਾਂ ਦੇ ਕਰਕੇ ਰਿਸ਼ਤੇ ਬੜੇ ਵਧੀਆ ਹੋ ਨਿਬੜਦੇ ਆ, ਬੜੇ ਵਧੀਆ ਰਹਿੰਦੇ ਆ ਜ਼ਿੰਦਗੀ ਭਰ ਦੇ ਲਈ? ਅਤੇ ਸੱਚੇ ਰਿਸ਼ਤੇ ਕਿਹੜੀ ਚੀਜ਼ ਦੀ ਡਿਮਾਂਡ ਕਰਦੇ ਆ, ਕੀ ਮੰਗਦੇ ਆ? ਇਹ ਹੁਣ ਆਪਾਂ ਸਵਾਲ ਤੁਹਾਡੇ ਕੋਲ ਪੁੱਛਦੇ ਹਾਂ ਰਿਸ਼ਤਿਆਂ ਨੂੰ ਲੈ ਕੇ। ਅਤੇ ਰਿਸ਼ਤੇ ਬੜੇ ਜ਼ਰੂਰੀ ਨੇ ਯਾਰ, ਆਪਾਂ ਜੇ ਕਹੀਏ ਰਿਸ਼ਤੇ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਸੀਰੀਅਸ ਵੀ ਨੇ, ਜ਼ਿੰਦਗੀ ਦੇ ਵਿੱਚ ਬੜੇ ਫਨੀ ਵੀ ਨੇ, ਬੜੇ ਹਾਸੇ ਵਾਲੇ ਵੀ ਨੇ। ਕਈ ਰਿਸ਼ਤੇ ਇੱਦਾਂ ਦੇ ਹੁੰਦੇ ਆ ਬੰਦਾ ਰਿਸ਼ਤੇ ਬੜੇ ਇੰਜੋਏ ਕਰਦਾ, ਹੱਸਦਾ, ਖੇਡਦਾ, ਮੁਸਕਰਾਉਂਦਾ, ਉਹ ਸੋਚਦਾ ਵੀ ਯਾਰ ਕਿਤੇ ਵੀਕਐਂਡ ਆਵੇ, ਲੌਂਗ ਵੀਕਐਂਡ ਆਵੇ ਅਤੇ ਬੈਠੀਏ ਗੱਲਾਂ ਬਾਤਾਂ ਕਰੀਏ ਅਤੇ ਹੋਰ ਵੀ ਮਜ਼ੇ ਕਰੀਏ। ਪਰ ਸਵਾਲ ਇਹੀ ਆ, ਸੱਚੇ ਰਿਸ਼ਤੇ ਤੁਹਾਡੇ ਕੋਲੋਂ ਕੀ ਮੰਗਦੇ ਨੇ, ਜਾਂ ਕਿਹੜੀਆਂ ਚੀਜ਼ਾਂ ਸਾਨੂੰ ਜ਼ਿੰਦਗੀ ਦੇ ਵਿੱਚ ਚਾਹੀਦੀਆਂ ਨੇ ਜੋ ਸੱਚੇ ਰਿਸ਼ਤਿਆਂ ਨੂੰ ਕਾਇਮ ਰੱਖ ਸਕਣ? ਸਵਾਲ ਸੌਖਾ ਜਿਹਾ, ਸੱਚੇ ਰਿਸ਼ਤੇ ਕੀ ਮੰਗਦੇ ਨੇ ਤੁਹਾਡੇ ਕੋਲੋਂ? 905-673-3337 905-673-3337 905-673-3337। ਹੁਣ ਜੇ ਪ੍ਰੋਗਰਾਮ ਦੀ ਗੱਲ ਕਰੀਏ ਤੇ ਸੱਚੇ ਲਿਸਨਰ ਕੀ ਮੰਗਦੇ ਆ, ਜਾਂ ਸੱਚੇ ਬੰਦੇ ਕੀ ਮੰਗਦੇ ਆ? ਉਹ ਮੰਗਦੇ ਆ ਕਾਲ, ਹੈ ਨਾ, ਵੀ ਕਾਲ ਆਵੇ ਤੇ ਗੱਲਾਂ ਬਾਤਾਂ ਕਰੀਏ। ਤੇ ਕਈ ਵਾਰ ਕਾਲ ਨਹੀਂ ਲਿੱਤੀ ਜਾਂਦੀ, ਉਹਦੇ ਲਈ ਪਹਿਲਾਂ ਹੀ ਮਾਫੀ। ਪਰ ਸੱਚੇ ਰਿਸ਼ਤੇ ਤੁਹਾਡੇ ਕੋਲੋਂ ਕੀ ਮੰਗਦੇ ਨੇ, ਕਿਹੜੀਆਂ ਚੀਜ਼ਾਂ ਮੰਗਦੇ ਨੇ ਸੱਚੇ ਰਿਸ਼ਤੇ? ਜੇ ਮੈਂ ਮਿਸਾਲ ਦੇ ਤੌਰ ਤੇ ਕੋਈ ਗੱਲਬਾਤ ਕਹਿਣੀ ਚਾਹਾਂ, ਤੇ ਸੱਚੇ ਰਿਸ਼ਤੇ ਕਹਿੰਦੇ ਆ ਵੀ ਟਾਈਮ ਮੰਗਦੇ ਆ, ਸਮਾਂ ਮੰਗਦੇ ਆ। ਇਹ ਗੱਲ ਸਹੀ ਹੈ ਤੁਹਾਡੇ ਮੁਤਾਬਕ? ਕੀ ਸੱਚੇ ਰਿਸ਼ਤੇ ਸਮਾਂ ਜਾਂ ਟਾਈਮ ਮੰਗਦੇ ਨੇ? ਇਹ ਤਾਂ ਇੱਕ ਸਵਾਲ ਹੈ, ਪਰ ਤੁਹਾਡਾ ਕੀ ਕਹਿਣਾ ਆਪਾਂ ਤੁਹਾਡੇ ਕੋਲੋਂ ਜਾਣਦੇ ਹਾਂ, ਸੱਚੇ ਰਿਸ਼ਤੇ ਕੀ ਮੰਗਦੇ ਨੇ? 905-673-3337 905-673-3337 ਰਿਸ਼ਤਾ ਕਿਹੜਾ ਵੀ ਹੈ, ਵੱਡੇ ਨੇ, ਛੋਟੇ ਨੇ, ਹਾਣ ਦੇ ਨੇ, ਰਿਸ਼ਤੇ ਹਰ ਤਰ੍ਹਾਂ ਦੇ ਨੇ, ਪਰ ਸੱਚੇ ਰਿਸ਼ਤੇ ਕੀ ਮੰਗਦੇ ਆ? ਚਲਦੇ ਹਾਂ ਕਾਲ ਦੇ ਵੱਲ। 7734-7734 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ
0: ਜੀ, ਕੀ ਹਾਲ ਚਾਲ ਹੈ ਜੀ?
2: ਵਧੀਆ ਵਧੀਆ, ਤੁਸੀਂ ਦੱਸੋ?
0: ਬਹੁਤ ਵਧੀਆ ਜੀ, ਤੁਹਾਡੀ ਕਾਲ ਆ ਗਈ, ਹੋਰ ਵਧੀਆ।
2: ਹਾਂਜੀ ਹਾਂਜੀ, ਸੋ ਮੇਰੇ ਅਕੋਰਡਿੰਗ ਤੋਂ ਸੱਚੇ ਰਿਸ਼ਤੇ ਹਮੇਸ਼ਾ ਟਾਈਮ ਹੀ ਮੰਗਦੇ ਆ।
0: ਟਾਈਮ ਮੰਗਦੇ ਆ ਜੀ, ਬਿਲਕੁਲ, ਸਮਾਂ ਦੇਣਾ ਬੜਾ ਜ਼ਰੂਰੀ ਹੈ ਨਾ ਰਿਸ਼ਤਿਆਂ, ਜੇ ਨਹੀਂ ਦਵੋਗੇ ਤੇ ਫੇਰ ਉਹ ਰਿਸ਼ਤੇ ਜ਼ਿਆਦਾ ਚੱਲਦੇ ਨਹੀਂ।
2: ਹਾਂਜੀ ਹਾਂਜੀ
0: ਹੁਣ ਜੇ ਆਪਾਂ ਗੱਲ ਕਰੀਏ ਪਰਿਵਾਰ ਦੇ ਵਿੱਚ ਬੱਚੇ ਆ ਜੇ ਬੱਚੇ ਹੁਣ ਟਾਈਮ ਮੰਗਦੇ ਆ ਬੱਚੇ ਕਹਿੰਦੇ ਸਾਡੇ ਕੋਲ ਬੈਠੋ ਪਲੇ ਕਰੋ ਵੱਡੇ ਵੀ ਇਹੀ ਮੰਗਦੇ ਆ ਉਹ ਸਮੇਂ ਦੇ ਨਾਲ ਹੀ ਚੱਲਦੇ ਆ ਰਿਸ਼ਤੇ ਹੈ ਨਾ
2: ਹਾਂਜੀ ਹਾਂਜੀ
0: ਚਲੋ ਬਹੁਤ ਸ਼ੁਕਰੀਆ ਤੁਹਾਡਾ ਨਾਮ ਜੀ
2: ਮੋਨਿਕਾ
0: ਕਿਆ ਬਾਤ ਹੈ ਬਹੁਤ ਸ਼ੁਕਰੀਆ ਮੋਨਿਕਾ ਜੀ ਥੈਂਕ ਯੂ ਕਾਲ ਦੇ ਲਈ ਉਹ ਮੈਨੂੰ ਪਤਾ ਨੀ ਗਾਣਾ ਇਕਦਮ ਹੀ ਜ਼ਹਿਨ ਦੇ ਵਿੱਚ ਗਾਣਾ ਆ ਬੜਾ ਫੇਮਸ ਗਾਣਾ ਕਿ ਨਹੀਂ ਮੋਨਿਕਾ ਚਲੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ 905-673-3337 ਅਗਲੀ ਕਾਲ 1451 ਜੀ ਸਤਿ ਸ੍ਰੀ ਅਕਾਲ
3: ਸਤਿ ਸ੍ਰੀ ਅਕਾਲ ਸਰ ਜੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਕਾਲ ਲਈ
0: ਜੀ ਬਹੁਤ ਸ਼ੁਕਰੀਆ ਸਰ ਜੀ ਤੁਸੀਂ ਕਾਲ ਕੀਤੀ ਜੀ
3: ਜੀ ਪਹਿਲੀ ਵਾਰੀ ਕਾਲ ਕੀਤੀ ਤੁਹਾਡੀ
0: ਵਾਹ ਜੀ ਵਾਹ ਕਿਆ ਬਾਤ ਹੈ ਮੇਰੇ ਕੋਲ ਨਾ ਉਹ ਹੈ ਨੀ ਸਿਸਟਮ ਦੂਜਾ ਪਰ ਬਹੁਤ ਸ਼ੁਕਰੀਆ ਜੀ ਤੁਸੀਂ ਪਹਿਲੀ ਵਾਰ ਕਾਲ ਲਈ ਸਾਨੂੰ ਜੀ ਜੀ
3: ਸਰ ਜੀ ਮੇਰੇ ਰੀਅਲ ਰਿਸ਼ਤਿਆਂ ਦੀ ਗੱਲ ਕੀਤੀ ਆ ਭੈਣ ਭਰਾ ਤਾਂ ਵੱਖਰੀ ਗੱਲ ਹੈ ਮੇਰਾ ਇੱਕ ਦੋਸਤ ਵੀ ਆ
0: ਹਾਂਜੀ
3: ਉਹ ਮੇਰਾ ਨਾ ਬ੍ਰਦਰ ਦਾ ਕਲਾਸ ਫੈਲੋ ਸੀ
0: ਅੱਛਾ
3: ਤੇ ਉਹ ਜਾਣੀ ਕਿ ਮੇਰਾ ਬ੍ਰਦਰ ਪਹਿਲਾਂ ਇੰਗਲੈਂਡ ਆ ਗਿਆ ਬਹੁਤ ਚਿਰ ਦੀ ਗੱਲ ਇਹ ਮਤਲਬ ਕਿ ਮੈਂ ਬਹੁਤ ਛੋਟਾ ਸੀ ਉਹ
0: ਅੱਛਾ ਜੀ
3: ਤੇ ਉਹ ਮੇਰੇ ਬ੍ਰਦਰ ਦਾ ਜਿਹੜਾ ਫਰੈਂਡ ਸੀ ਉਹ ਮੇਰਾ ਫਰੈਂਡ ਬਣ ਗਿਆ
0: ਅੱਛਾ
3: ਤੇ ਅਸੀਂ 84-85 ਦੇ ਮਿਲੇ ਹਾਂ ਦੋਨੋਂ
0: 84-85 40 ਸਾਲ ਹੋ ਚੱਲੇ
3: ਹਾਂਜੀ
0: ਅੱਛਾ
3: ਤੇ ਫੋਨ ਤੇ ਗੱਲ ਹੋ ਜਾਂਦੀ ਉਹ ਹੁਣ ਅਮਰੀਕਾ ਵਿੱਚ ਸੈਟਲ ਆ
0: ਅੱਛਾ
3: ਉਹਨਾਂ ਦੇ ਬੱਚੇ ਡਾਕਟਰ ਬਣੇ ਅਸੀਂ ਮਿਲੇ ਨੀ ਅਜੇ ਤੱਕ
0: 40 ਸਾਲ ਹੋ ਗਏ
3: ਹਾਂਜੀ ਪਰ ਸਾਡਾ ਪਿਆਰ ਇੰਨਾ ਜ਼ਿਆਦਾ ਆ
0: ਅੱਛਾ
3: ਕਿ ਉਹਨਾਂ ਦੀ ਜਿਹੜੀ ਮੰਮੀ ਸੀ ਜਦੋਂ ਮੈਂ ਉਦੋਂ ਉੱਥੇ ਇੰਡੀਆ ਆਉਂਦਾ ਜੇ ਮੈਂ ਇੱਕ ਦਿਨ ਨਹੀਂ ਗਿਆ ਤਾਂ ਉਹਨੇ ਰੋਣ ਲੱਗ ਪੈਣਾ ਉਹਨੇ ਕਿਹਾ ਵੀ ਉਹਨੂੰ ਲੈ ਕੇ ਆ ਮੁੰਡੇ ਨੂੰ ਮੇਰਾ ਨਾਂ ਬਲਜੀਤ ਆ ਉਹਨੇ ਕਹਿੰਦਾ ਬਲਜੀਤ ਨੂੰ ਲੈ ਕੇ ਆ ਰੋਣ ਲੱਗ ਪੈਣਾ
0: ਓਹੋ ਹੋ ਹੋ ਤੇ ਕਦੇ ਸਬੱਬ ਬਣਿਆ ਨੀ ਜੀ ਯੂਐਸ ਜਾਣ ਦਾ ਜਾਂ ਉਹਨਾਂ ਦਾ ਸਬੱਬ ਨੀ ਬਣਿਆ ਕਦੇ ਇੱਥੇ ਆਉਣ ਦਾ
3: ਜੀ ਨਹੀਂ ਬਣਿਆ ਨੀ
0: ਤੇ
3: ਹੁਣ ਮਤਲਬ ਕਿ ਮੈਂ ਤੁਹਾਡੇ ਕਾਲ ਦੇ ਕਰਕੇ ਮੇਰਾ ਖਿਆਲ ਇਸ ਸਾਲ ਤੇ ਮੈਂ ਜ਼ਰੂਰ ਕਰੂੰਗਾ
0: ਦੇਖੋ ਜੀ ਟਾਈਮ ਬਹੁਤ ਲੰਘ ਗਿਆ ਨਾ ਤੇ ਜ਼ਰੂਰ ਜਾ ਕੇ ਆਓ ਫਿਰ ਬਹੁਤ ਜ਼ਰੂਰੀ ਹੈ
3: ਉਹ ਦੇਖੋ ਜੀ ਉਹਨੇ ਮਤਲਬ ਕਿ ਸਾਡੀ ਜਦੋਂ ਅਸੀਂ ਬਾਹਰ ਆ ਗਏ ਸੀ ਨਾ ਮੈਂ ਵੀ ਬਾਹਰ ਆ ਗਿਆ
0: ਹਾਂਜੀ
3: ਉਹ ਇੰਡੀਆ ਸੀ
0: ਜੀ
3: ਉਸ ਮੇਰੇ ਫਰੈਂਡ ਨੇ ਮੇਰੀ ਮੰਮੀ ਸੀ ਗੁਵਾਰ ਹੋ ਗਏ
0: ਜੀ
3: ਉਹ ਮੈਰਿਡ ਸੀ ਮੈਂ ਅਨਮੈਰਿਡ ਸੀ ਉਹਨੇ ਆਪਣੀ ਮਤਲਬ ਸਾਰਾ ਕੁਛ ਛੱਡ ਕੇ
0: ਜੀ
3: ਤੇ ਆਪਣੀ ਵਾਈਫ ਨੂੰ ਵੀ ਤੇ ਸਾਰਾ ਕੁਛ ਲੈ ਕੇ ਸਾਡੇ ਪਿੰਡ ਆ ਗਏ ਫਾਰਮ ਹਾਊਸ ਵਿੱਚ
0: ਅੱਛਾ
3: ਸਾਡੀ 2 ਸਾਲ ਸਾਡੀ ਮੰਮੀ ਦੀ ਸੇਵਾ ਕੀਤੀ
0: ਓ ਵਾਹ ਜੀ ਵਾਹ ਓ ਮਾਈ ਗੋਡ
3: ਤੇ ਸਾਰਾ ਕੁਛ ਛੱਡ ਕੇ ਤੇ ਹਸਪੀਟਲ ਦੇ ਵਿੱਚ ਉਹ ਹੀ ਲਿਆਂਦਾ ਸੀ
0: ਇਹ ਤੇ ਖੂਨ ਦੇ ਰਿਸ਼ਤੇ ਨਾਲੋਂ ਵੱਧ ਰਿਸ਼ਤਾ ਹੋ ਗਿਆ ਜੀ
3: ਮੈਂ ਕਿਹਾ ਜੀ ਤੁਸੀਂ ਪੁੱਛਣਾ ਉਹਨਾਂ ਨੂੰ ਤਰਫੇਮ ਰਹਿ ਗਿਆ ਜੇ ਕਿਤੇ ਸੁਣਦੇ ਹੋਣ ਤਾਂ ਉਹ ਕੈਂਸਸ ਸਿਟੀ ਚ ਰਹਿੰਦੇ ਆ ਅਮਰੀਕਾ ਚ
0: ਅੱਛਾ ਜ਼ਰੂਰ ਜਾ ਕੇ ਆਓ ਜੀ ਇਹ ਸਾਨੂੰ ਤੇ ਲੱਗਦਾ ਵੀ ਬਹੁਤ ਜ਼ਰੂਰੀ ਹੈ ਜਾਣਾ
3: ਤੇ ਮਤਲਬ ਕਿ ਮੈਂ ਦੇਖੋ ਜੀ ਇਹ ਮਤਲਬ ਕਿ ਮੈਂ ਤਾਂ ਸਮਝਦਾ ਸਾਡੀ ਮਾਂ ਜੀ ਉਹਨਾਂ ਦੀ ਮਾਂ ਜੀ ਉਹਨਾਂ ਦੀ ਮੰਮੀ ਵੀ ਸਾਡਾ ਇੰਨਾ ਕਰਦੀ ਸੀ ਬਹੁਤ ਜ਼ਿਆਦਾ ਪਿਆਰ ਦੇ ਰੱਖਦੇ ਆ ਜਦੋਂ ਉਹਨਾਂ ਦੀ ਸਿਸਟਰ ਹੁੰਦੀ ਸੀ ਮੈਂ ਹੁੰਦੇ ਸਾਰੇ ਅਸੀਂ ਸਾਰਿਆਂ ਨੇ ਇੱਕ ਜਗ੍ਹਾ ਦੇ ਉੱਤੇ ਹੀ ਅੱਖਾਂ ਲਾ ਕੇ ਏਦਾਂ ਨਾਲ ਲਾ ਕੇ ਨਾ ਲੈਣਾ
0: ਜੀ ਜੀ ਜੀ
3: ਤੇ ਸਾਰੇ ਇਕੱਠੇ ਸੀ ਕੋਈ ਭਿੰਨ ਭੇਦ ਨੀ ਮੇਰੀ ਸਿਸਟਰ ਉਹਦੀ ਸਿਸਟਰ ਕੋਈ ਮੈਨੂੰ ਫਰਕ ਨੀ ਹੁੰਦਾ ਉੱਥੇ ਚੁੱਲ੍ਹੇ ਦੇ ਮੂਹਰੇ ਬੈਠ ਕੇ ਰੋਟੀ ਪਾਣੀ ਖਾ ਲੈਣਾ ਸਾਰਾ ਬੜਾ ਪਿਆਰ ਹੁੰਦਾ ਸੀ
0: ਦੇਖੋ ਤੁਹਾਡੀ ਗੱਲ ਸੁਣ ਕੇ ਨਾ ਸਾਨੂੰ ਬੜੀ ਐਕਸਾਈਟਮੈਂਟ ਹੋ ਰਹੀ ਹੈ ਤੁਸੀਂ ਜਿਵੇਂ ਦੱਸ ਰਹੇ ਆ ਨਾ ਤੇ ਮੈਂ ਕਹਿੰਦਾ ਇਹ ਹੁਣ ਕਾਲ ਤੁਸੀਂ ਕੱਟੋਗੇ ਨਾ ਤੇ ਸਿੱਧਾ ਹੀ ਕਾਲ ਲਾਓ ਤੁਸੀਂ ਯੂਐਸ ਕਿ ਬਾਈ ਕਦੋਂ ਮਿਲਣਾ ਤੂੰ ਆ ਰਿਹਾ ਕਿ ਮੈਂ ਮਿਲਾਂ ਦੱਸੋ ਆਪਾਂ ਮਿਲਣਾ ਬਸ
3: ਬਿਲਕੁਲ ਜੀ ਮੈਂ ਕਿਹਾ ਉਹਨਾਂ ਨੂੰ ਦੇਖੋ ਬੱਚੇ ਵੀ ਪੜ੍ਹ ਕੇ ਡਾਕਟਰ ਬਣ ਗਏ ਸਾਰਾ ਕੁਛ ਤੇ ਮੈਂ ਹੁਣ ਇਸ ਸਾਲ ਦੇ ਕ੍ਰਿਸਮਸ ਤੋਂ ਪਹਿਲਾਂ ਪਹਿਲਾਂ ਅਸੀਂ ਪ੍ਰੋਗਰਾਮ ਬਣਾਉਣਾ ਕਿ ਜਾਓ ਇੱਥੇ ਵੀ ਜਾਵੇ
0: ਬਿਲਕੁਲ ਜਾ ਕੇ ਆਓ ਜੀ ਜ਼ਰੂਰ ਫਿਰ ਜਾ ਕੇ ਉੱਥੋਂ ਕਾਲ ਕਰਿਓ ਪ੍ਰੋਗਰਾਮ ਚ ਫਿਰ ਆਪਾਂ ਕਰਾਂਗੇ ਗੱਲਬਾਤ
3: ਜੀ ਥੈਂਕ ਯੂ ਸਰ
0: ਚਲੋ ਬਹੁਤ ਵਧੀਆ ਲੱਗਿਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਕਮਾਲ ਦੀ ਗੱਲ ਹੈ ਯਾਰ ਵੀ 40-41 ਸਾਲ ਤੋਂ ਉੱਤੇ ਦਾ ਟਾਈਮ ਹੋ ਗਿਆ ਵੀ ਗੱਲਬਾਤ ਹੁੰਦੀ ਹੈ ਪਰ ਮਿਲੇ ਨਹੀਂ ਪਰ ਯਾਰ ਇਹ ਵੀ ਚੀਜ਼ਾਂ ਸੌਖੀ ਨਹੀਂ ਸਾਂਭ ਕੇ ਰੱਖਣੀਆਂ ਕਿ ਨਹੀਂ ਫੋਨ 'ਤੇ ਗੱਲਬਾਤ ਹੋ ਜਾਵੇ ਹਾਲ ਚਾਲ ਪੁੱਛ ਲਈ ਹੈ ਪਰ ਮਿਲਣਾ ਵੀ ਬੜਾ ਜ਼ਰੂਰੀ ਹੈ ਬਹੁਤ ਚਾਹੀਦਾ ਯਾਰ ਕਹਿੰਦੇ ਆ ਜਿਹੜੇ ਦਿਲ ਮਿਲਿਆਂ ਦੀਆਂ ਗੱਲਾਂ ਹੁੰਦੀਆਂ ਬਾਕੀ ਤਾਂ ਕੁਛ ਨਹੀਂ ਪਤਾ ਪਰ ਸਵਾਲ ਆਪਣਾ ਉੱਥੇ ਹੀ ਹੈ ਵਿੱਚ ਮਾਫ਼ ਕਰਨਾ ਥੋੜ੍ਹੀ ਕਾਲ ਲੰਬੀ ਚਲੀ ਗਈ ਅਤੇ ਵਿੱਚ 2-3 ਕਾਲ ਆ ਰਹੀਆਂ ਸੀ ਲਿੱਤੀ ਨਹੀਂ ਗਈਆਂ ਅਤੇ ਦੁਬਾਰਾ ਕਾਲ ਕਰ ਸਕਦੇ ਹੋ ਸੱਚੇ ਰਿਸ਼ਤੇ ਜ਼ਿੰਦਗੀ ਦੇ ਵਿੱਚ ਕੀ ਮੰਗਦੇ ਨੇ ਕੀ ਤੁਹਾਡੇ ਕੋਲ ਮੰਗਦੇ ਨੇ ਟਾਈਮ ਦੀ ਗੱਲ ਹੋ ਗਈ ਅਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ 905-673-3337 ਹੁਣ ਬੜੀ ਸੋਹਣੀ ਗੱਲ ਕੀਤੀ ਬਲਜੀਤ ਜੀ ਨੇ ਮਾਫ਼ ਕਰਾਂ ਜੇ ਗਲਤ ਨਾਮ ਲੈ ਲਿਆ ਅਤੇ ਇਹਨਾਂ ਨੇ ਪਿਆਰ ਦੀ ਗੱਲ ਕੀਤੀ ਹੈ ਨਾ ਸੱਚੇ ਰਿਸ਼ਤੇ ਪਿਆਰ ਮੰਗਦੇ ਆ ਹੁਣ ਤੁਸੀਂ 40 ਸਾਲ ਨਹੀਂ ਮਿਲੇ ਪਰ ਗੱਲਬਾਤ ਕਰ ਰਹੇ ਹੋ ਇਹ ਪਿਆਰ ਦੀ ਖੇਡ ਹੋ ਗਈ ਪਰ ਤੁਹਾਡੇ ਕੋਲ ਪੁੱਛਦੇ ਹਾਂ, ਸੱਚੇ ਰਿਸ਼ਤੇ ਜ਼ਿੰਦਗੀ ਦੇ ਵਿੱਚ ਕੀ ਮੰਗਦੇ ਨੇ? 905-673-3337 905-673-3337 ਇਹ ਗੀਤ ਵੀ ਸੁਣ ਲਈਏ ਅਤੇ ਉਸ ਤੋਂ ਬਾਅਦ ਇੱਕ ਹੋਰ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਅਤੇ ਪਹਿਲਾਂ ਇੱਕ ਕਾਲ ਲੈ ਲਈਏ। 5284-5584 ਜੀ ਸਤਿ ਸ਼੍ਰੀ ਅਕਾਲ। ਹੈਲੋ, ਬਵੰਜਾ ਚੁਰਾਸੀ ਜੀ ਪਿੱਛੋਂ ਦੀ ਪਲੀਜ਼ ਰੇਡੀਓ ਦੀ ਆਵਾਜ਼ ਅਗਰ ਘੱਟ ਕਰ ਲਓ। ਹੈਲੋ ਜੀ,
4: ਹਾਂਜੀ ਆਵਾਜ਼ ਆ ਰਹੀ ਹੈ ਜੀ?
0: ਬਿਲਕੁਲ ਆ ਰਹੀ, ਟਣਕਦੀ ਆ ਰਹੀ ਹੈ ਜੀ ਆਵਾਜ਼।
4: ਹਾਂਜੀ, ਤੁਸੀਂ ਸੱਚੇ ਰਿਸ਼ਤੇ ਦੀ ਗੱਲ ਕਰਦੇ ਆ, ਮੇਰੇ ਹਿਸਾਬ ਨਾਲ ਸੱਚੇ ਰਿਸ਼ਤੇ ਜੀ ਓਨੈਸਟੀ ਮੰਗਦੇ ਨੇ। ਹੁਣ ਮੈਨੂੰ ਜਿੱਦਾਂ ਕਿ 15 ਸਾਲ ਹੋ ਗਏ ਇੱਥੇ ਆਏ ਨੇ, ਅਸੀਂ ਕੈਨੇਡਾ ਦੇ ਵਿੱਚ
0: 15 ਸਾਲ ਤੇ ਵੈਰੀ ਗੁੱਡ
4: 15 ਸਾਲ ਹੋ ਗਏ ਇੱਥੇ ਰਹਿੰਦੇ। ਹੁਣ ਮੇਰੇ ਕੋ ਕਈ ਵਾਰੀ ਵੈਨਕੂਵਰ ਅਸੀਂ ਮੈਂ ਆਪਣੇ ਫਰੈਂਡਸ ਨੂੰ ਮਿਲਣ ਨਹੀਂ ਕਦੀ ਗਿਆ, ਬਟ ਅਸੀਂ ਸਕੂਲ ਦੇ ਫਰੈਂਡ ਆ ਤੇ ਅਸੀਂ ਜਦ ਵੀ ਅਸੀਂ ਸਾਡੀ ਗੱਲ ਹੁੰਦੀ ਆ ਉਦੇ ਗੱਲ ਹੁੰਦੀ ਜਿੱਦਾਂ ਸਕੂਲ ਦੇ ਦਿਨਾਂ ਚ ਹੁੰਦੀ ਆ, ਉਦੇ ਸਾਰੀ ਗੱਲਾਂ ਸ਼ੇਅਰ ਕਰਦੇ ਆ
0: ਜੀ।
4: ਮਤਲਬ ਹਾਲੇ ਕਿ ਟਾਈਮ ਦਾ ਫਰਕ ਆ, ਬਟ ਅਸੀਂ ਵੀਕਐਂਡ ਤੇ ਕੋਈ ਨਾ ਕੋਈ ਟਾਈਮ ਕੱਢ ਕੇ ਜਰੂਰ ਅਸੀਂ ਕਾਲ
0: ਕਰੀਏ। ਮਾਫ ਕਰਨਾ, ਤੁਹਾਡਾ ਨਾਮ ਜੀ?
4: ਮੇਰਾ ਨਾਮ ਵਿਕਰਮ।
0: ਵਿਕਰਮ ਯਾਰ, ਤੁਸੀਂ ਨਾ ਮਿਸ ਕਰ ਰਹੇ ਹੋ ਬੜੀ ਵੱਡੀ ਚੀਜ਼। ਪਤਾ ਜਿਹੜੇ ਰਿਸ਼ਤੇ ਨੇ ਨਾ, ਜਿਹੜੇ ਫਰੈਂਡਸ ਨੇ ਸਕੂਲ ਵਾਲੇ, ਤੁਹਾਨੂੰ ਇੱਕ ਤੇ ਗੱਲ ਵੈਨਕੂਵਰ ਬੜਾ ਸੋਹਣਾ, ਜੇ ਯਾਰ ਦੋਸਤ ਪੁਰਾਣੇ ਇਕੱਠੇ ਹੋਣ ਨਾ ਉੱਥੇ, ਦੇਖਿਓ ਉਹਨੇ ਤੁਹਾਨੂੰ ਏਅਰਪੋਰਟ ਤੋਂ ਚੱਕ ਕੇ ਇਹੋ ਜਿਹਾ ਘੁਮਾਉਣਾ ਸਾਰੇ ਪਾਸੇ, ਤੁਸੀਂ ਕਹਿਣਾ ਵੀ ਯਾਰ ਮੈਂ ਵੈਨਕੂਵਰ ਸ਼ਿਫਟ ਹੋ ਜਾ।
4: ਹਾਂਜੀ ਹਾਂਜੀ,
0: ਤੇ ਤੁਸੀਂ ਜਾ ਕੇ ਆਓ ਯਾਰ, 4-4.5 ਘੰਟੇ ਦੀ ਫਲਾਈਟ ਆ ਸਾਰੀ,
4: ਤੇ ਬਸ ਕੰਮ ਕਰਕੇ ਥੋੜਾ ਕਦੀ ਉਹ ਫ੍ਰੀ ਨਹੀਂ ਹੁੰਦੇ, ਕਦੀ ਕੋਈ ਇੰਡੀਆ ਗਿਆ ਹੁੰਦਾ ਜਾਂ ਕੋਈ ਸਟਕ ਹੋ ਜਾਂਦਾ, ਤੁਹਾਨੂੰ ਪਤਾ ਹੀ ਹੈ।
0: ਨਹੀਂ ਜੀ, ਗੈਟ ਟੂਗੈਦਰ ਕਰਨੀ ਚਾਹੀਦੀ ਹੈ, ਜ਼ਰੂਰ ਕਰੋ ਤੇ ਮਿਲੋ ਯਾਰ, ਜ਼ਿੰਦਗੀ ਦਾ ਕੋਈ ਪਤਾ ਨਹੀਂ।
4: ਹਾਂਜੀ ਹਾਂਜੀ, ਬਟ ਮੈਨੂੰ ਬਸ ਇਹ ਲੱਗਦਾ ਕਿ ਓਨੈਸਟੀ, ਜਿੱਦਾਂ ਸਕੂਲ ਟਾਈਮ ਦੇ ਅਸੀਂ, ਤੁਹਾਨੂੰ ਪਤਾ ਜਦ ਛੋਟੇ ਹੁੰਦੇ ਆ ਦਿਮਾਗ 'ਚ ਇੰਨਾ ਕੁਛ ਚਲਾਕੀ ਵਾਲਾ ਨਹੀਂ ਹੁੰਦਾ, ਉਹੀ ਦੇ ਮਨ ਨੂੰ ਅਸੀਂ ਅੱਜ ਵੀ ਗੱਲ ਕਰਦੇ ਆ।
0: ਬਿਲਕੁਲ, ਸਕੂਲ ਟਾਈਮਾਂ ਦੀ ਪੜ੍ਹੀ ਹੋਈ ਆ, ਪੋਸਟਰਾਂ ਤੇ ਲਿਖਿਆ ਹੁੰਦਾ ਸੀ ਓਨੈਸਟੀ ਇਜ਼ ਦਾ ਬੈਸਟ ਪਾਲਿਸੀ, ਹੈਨਾ? ਉਹੀ ਚੀਜ਼।
4: ਹਾਂਜੀ ਹਾਂਜੀ,
0: ਚਲੋ ਵਿਕਰਮ ਵੀਰੇ ਬਹੁਤ ਸ਼ੁਕਰੀਆ ਸਰ, ਜਦ ਮਿਲ ਕੇ ਆਇਓ ਜ਼ਰੂਰ। ਓਨੈਸਟੀ ਦੇ ਨਾਲ ਕਰੇ ਕੁਛ ਵੀ, ਜੇ ਕਵੇ ਨਾ ਵੀ ਹਾਂ ਮੈਂ ਕਰਦਾਂਗਾ, ਮੈਂ ਹੈਲਪ ਕਰਾਂਗਾ, ਮੈਂ ਘਰ ਆਵਾਂਗਾ ਜਾਂ ਕੁਛ ਵੀ, ਓਨੈਸਟੀ ਦੇ ਨਾਲ ਕਰੇ। ਬਸ ਇੱਕ ਗੀਤ ਸੁਣਦੇ ਹਾਂ, ਰਣਜੀਤ ਬਾਵੇ ਦਾ ਅਗਲਾ ਜਨਮ, ਤੇ ਉਸ ਤੋਂ ਬਾਅਦ ਫਿਰ ਹੋਰ ਵੀ ਗੱਲਾਂ ਬਾਤਾਂ ਕਰਦੇ ਹਾਂ। ਪ੍ਰੋਗਰਾਮ ਸਰਬ ਰੇਡੀਓ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

0: ਭਾਈ ਵਾਹ ਕਿਆ ਬਾਤ ਹੈ ਯਾਰ, ਕਿੱਡਾ ਕੁ ਸ਼ਾਨਦਾਰ ਗੀਤ ਸੁਣ ਕੇ ਮੈਂ ਨਾ ਥੋੜ੍ਹੀ ਦੇਰ ਲਈ ਤਾਂ ਸੋਨੀ ਹੋ ਗਿਆ। ਅਤੇ ਕਹਿੰਦੇ ਅਗਲੇ ਜਨਮ 'ਚ ਜਦ ਦੁਨੀਆਂ 'ਤੇ ਆਵਾਂ ਮੈਂ, ਰੱਬਾ ਮੇਰੇ ਇਹੋ ਹੀ ਮਾਂ ਅਤੇ ਪਿਓ ਹੋਣ। ਜੇ ਇਹੋ ਜਿਹੀ ਕਿਤੇ ਗੱਲ ਹੀ ਅੱਜ ਹੋ ਜਾਏ ਨਾ ਤਾਂ ਸਵਾਦ ਹੀ ਆ ਜਾਏ। ਕਿਆ ਬਾਤ ਹੈ। ਚਲਦੇ ਹਾਂ ਜੀ ਕਾਲ ਦੇ ਵੱਲ। ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਜੋ ਕਿ ਅਕਸਰ ਹੀ ਸਾਨੂੰ ਬੜੀ ਸ਼ਾਨਦਾਰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ। ਅਗਰ ਅਸੀਂ ਲੱਭ ਰਹੇ ਹਾਂ ਵੀ ਯਾਰ ਜੋਬ ਕਰ ਤਾਂ ਰਹੇ ਹਾਂ ਪਰ ਆਪਣੇ ਕਰੀਅਰ ਨੂੰ ਹੋਰ ਸਕਿੱਲਡ ਕਿਵੇਂ ਬਣਾਈਏ, ਕਿਵੇਂ ਵਧੀਆ ਪੜ੍ਹਾਈ ਕਰਕੇ ਅਤੇ ਹੋਰ ਪੈਸੇ ਅਸੀਂ ਕਮਾ ਸਕਦੇ ਹਾਂ ਅਤੇ ਨਾਲੋਂ ਨਾਲ ਸਾਨੂੰ ਗੌਰਮੈਂਟ ਤੋਂ ਲੋਨ ਮਿਲੇ ਅਤੇ ਕੁਛ ਕਰੀਏ, ਆਪਾਂ ਆਪਣੀ ਪੜ੍ਹਾਈ ਦੇ ਵੱਲ ਧਿਆਨ ਦੇਈਏ, ਘਰ ਦੇ ਖਰਚਿਆਂ ਦੇ ਵੱਲ ਦੇਖੀਏ। ਦੇਖਦੇ ਹਾਂ ਸਾਰਾਂਸ਼ ਦਾ ਕੀ ਕਹਿਣਾ ਸਾਰਾਂਸ਼ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਵੈਲਕਮ ਜੀ ਸਾਰਾਂਸ਼ ਜੀ, ਕੀ ਹਾਲ ਚਾਲ ਹੈ?
1: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਸਰ, ਹੁਣ ਆਪਾਂ ਸਰੋਤਿਆਂ ਦਾ ਵੀ ਹਾਲ ਵਧੀਆ ਕਰ ਦਈਏ। ਲੌਂਗ ਵੀਕਐਂਡ ਚੱਲ ਰਿਹਾ ਤੇ ਲੌਂਗ ਵੀਕਐਂਡ ਤੇ ਕਈ ਵਾਰ ਸਾਡੇ ਬੜੇ ਪਲਾਨ ਹੁੰਦੇ ਆ ਪਰ ਸਾਡੇ ਕੋਲ ਟਾਈਮ ਵੀ ਹੁੰਦਾ ਵੀ ਯਾਰ ਹੁਣ ਕਰੀਅਰ ਦੇ ਵਿੱਚ ਅਸੀਂ ਕੀ ਕਰੀਏ, ਤੇ ਫਿਰ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ, ਗਵਰਨਮੈਂਟ ਕੀ ਹੈਲਪ ਕਰ ਰਹੀ ਹੈ, ਅਸੀਂ ਕੈਰੀਅਰ ਗਰੋਥ ਜੀ ਅਸੀਂ ਕਰਨਾ ਚਾਹੀਏ ਤੇ ਜੀ ਪਲੀਜ਼।
1: ਬਿਲਕੁਲ ਜੀ, ਹਮ ਉਨੀ ਪ੍ਰੋਗਰਾਮਸ ਮੇਂ ਡੀਲ ਕਰਤੇ ਹੈ ਜੋ ਗਵਰਨਮੈਂਟ ਸਪੋਰਟਡ ਹੈ। ਇਸਕਾ ਮੀਨਿੰਗ ਯੇ ਹੁਆ ਕਿ ਆਪ ਸਕਿੱਲ ਡਿਵੈਲਪ ਕਰ ਰਹੇ ਹੈ, ਮਾਨ ਲੇ ਬਿਜ਼ਨਸ ਕਾ ਕੋਰਸ ਕਰ ਰਹੇ ਹੈ ਦੋ ਸਾਲ ਕਾ, ਤੋ ਆਪਕੋ ਐਨੁਅਲ ਸਰਟੀਫਿਕੇਟ ਤੋ ਮਿਲਾ ਹੀ ਮਿਲਾ, ਸਾਥ ਮੇਂ ਆਪਕੋ ਗਵਰਨਮੈਂਟ ਸੇ 50,000 ਸੇ 1,70,000 ਡਾਲਰ ਤੱਕ ਕਾ ਲੋਨ 0% ਪੇ ਮਿਲਾ ਬਿਨਾ ਗਾਰੰਟੀ ਕੇ
0: ਜੀ।
1: ਹਾਂ, ਤੋ ਆਪ ਦੇ ਕਲਾਈਂਟ ਖਾਤੇ ਮੇਂ ਆਤੇ ਹੈ, ਕੋਈ ਵੀ ਚਾਬੀ ਜਾਂ ਕਾਗਜ਼ ਨਹੀਂ ਲੇਤੇ, ਸਾਫ ਕਾਮ ਹੈ, 8 ਸਾਲ ਸੇ ਕਰ ਰਹੇ, ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ, ਫੰਡਿੰਗ ਵੀ ਆ ਗਈ, ਸਕਿੱਲ ਵੀ ਆ ਗਈ।
0: ਕੀ ਬਾਤ ਹੈ। ਪਹਿਲੀ ਗੱਲ ਤੇ ਇਹ ਹੈ ਵੀ ਸਾਡਾ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ, ਸਾਡੀ ਇਨਕਮ ਕਿੰਨੀ ਹੋਣੀ ਚਾਹੀਦੀ ਹੈ ਫੈਮਿਲੀ ਦੀ, ਅਸੀਂ ਇਹਦੇ ਵਿੱਚ ਐਲੀਜੀਬਲ ਹੋ ਸਕੀਏ।
1: ਬਿਲਕੁਲ ਜੀ, ਕੋਈ ਏਜ ਲਿਮਿਟ ਨਹੀਂ ਹੈ, ਪੀਆਰ ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਓਨਟਾਰੀਓ ਮੇਂ ਰਹਤੇ ਹੈ, ਕਿਸੀ ਵੀ ਸਿਟੀ ਮੇਂ, ਕਿਉਂ ਕਿਉਂਕਿ ਫੁਲੀ ਆਨਲਾਈਨ ਕੋਰਸਿਸ ਹੈ ਹਮਾਰੇ ਪਾਸ, ਆਪਣੇ ਸਿਰਫ ਆਪਣੇ ਹਿਸਾਬ ਸੇ 20 ਘੰਟੇ ਹਫਤੇ ਮੇਂ ਕਭੀ ਵੀ ਲੌਗਇਨ ਕਰਨਾ ਹੈ, ਸੈਲਫ ਸਟੱਡੀ ਮਾਡਲ ਹੈ ਵਾਲੇ ਕੋਰਸਿਸ ਹੈ, ਸੈਲਫ ਸਟੱਡੀ ਵਾਲੇ, ਅਕਾਊਂਟਿੰਗ ਕਰੇ, ਬਿਜ਼ਨਸ ਮੈਨੇਜਮੈਂਟ ਕਰੇ, ਔਰ ਅਦਰ ਹੈਂਡ ਫੰਡਿੰਗ ਹਾਸਿਲ ਕਰੇ। ਇਤਨੇ ਲੋਕ ਆਤੇ ਟਛੂਟ ਔਰ ਦੇ ਆਰ ਵੈਰੀ ਹੈਪੀ, ਦੇਖ ਏਕ ਪੰਥ ਦੋ ਕਾਜ, ਸਕਿੱਲ ਵੀ ਆ ਗਈ, ਫੰਡਿੰਗ ਵੀ ਆ ਗਈ, 0% ਪੇ ਵਿਆਜ ਆਪਕੋ ਕਹਾਂ ਮਿਲੇਗਾ, ਕਹੀਂ ਵੀ ਇਸ ਪੈਸੇ ਕੋ ਯੂਜ਼ ਕਰੇ, ਫੈਮਿਲੀ ਆਫ ਫੋਰ ਕੋ ਤੋ 1.5 ਲੱਖ ਡਾਲਰ ਕੀ ਫੰਡਿੰਗ ਬਣ ਜਾਤੀ ਹੈ, ਜਿਸ ਮੇਂ ਸੇ ਮਤਲਬ 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ ਲੋਨ ਕੀ, ਐਸਾ ਲੋਨ ਕਹਾਂ ਮਿਲਤਾ ਹੈ ਬਤਾਈਏ ਆਪ ਮੁਝੇ।
0: 2.5 ਸਾਲ ਬਾਅਦ ਤੁਹਾਡੀ ਲੋਨ ਦੀ ਕਿਸ਼ਤ ਸ਼ੁਰੂ ਹੋਏਗੀ ਤੇ ਇੰਟਰਸਟ ਪਏਗਾ ਤੇ ਉਹ ਵੀ ਕਿੰਨਾ ਕੁ ਹੋਏਗਾ ਯਾਰ?
1: ਹਾਂਜੀ, ਸ਼ੁਰੂ ਮੇਂ 2 ਸਾਲ ਤੋਂ 0% ਹੈ, ਮਤਲਬ ਇੰਟਰਸਟ ਹੈ ਹੀ ਨਹੀਂ। 2.5 ਸਾਲ ਬਾਅਦ ਜਬ ਪਹਿਲੀ ਕਿਸ਼ਤ ਦੇਣਾ ਸ਼ੁਰੂ ਕਰਤੇ ਹੈ, ਮਾਨ ਲੀਜੀਏ ਫੈਮਿਲੀ 4.5 ਲੱਖ ਉਨਕੋ ਆਇਆ ਹੁਆ ਹੈ, ਤੋ ਲੱਖ ਡਾਲਰ ਪੇ ਵਿਆਜ ਮਹੀਨੇ ਕਾ ਸਿਰਫ 200 ਡਾਲਰ ਹੈ, ਕਿਉਂਕਿ ਵਿਆਜ ਗਵਰਨਮੈਂਟ ਕਾ 2.5% ਹੈ ਪੂਰੇ ਸਾਲ ਕਾ, ਗਵਰਨਮੈਂਟ ਬੈਂਕੋ ਕੋ 2.5% ਪੇ ਪੈਸਾ ਦੇਤੀ ਹੈ, ਬੈਂਕ ਕੋ ਪੈਸਾ ਆਪਕੋ 10% ਬੈਠ ਦੇਤਾ ਹੈ, ਔਰ ਯਹਾਂ ਪੇ ਬੀਚ ਮੇਂ ਬਿਚੋਲੀਆ ਹੈ ਹੀ ਨਹੀਂ, ਬੈਂਕ ਗਵਰਨਮੈਂਟ ਆਪਕੋ ਆਪਣੇ ਖਾਤੇ ਫੰਡਿੰਗ ਦੇਤੀ ਹੈ, ਗਾਰੰਟੀ ਫ੍ਰੀ ਲੋਨ ਹੈ, 0% ਪੇ ਕਹੀਂ ਵੀ ਉਸੇ ਇਸਤੇਮਾਲ ਕਰੇ, ਕੋਈ ਵੀ ਕਾਗਜ਼ ਨਹੀਂ ਹਿਲਤੇ, ਆਪਕੇ ਕਾਗਜ਼ ਵੀ ਇਸਮੇਂ ਕੋਈ ਵੀ ਇੰਪਲੋਇਮੈਂਟ ਕਾ ਡਾਕੂਮੈਂਟ ਲੱਗਤਾ ਹੀ ਨਹੀਂ ਹੈ, ਆਪਕਾ ਮੈਰਿਜ ਸਰਟੀਫਿਕੇਟ, ਬੱਚੋ ਕੇ ਬਰਥ ਸਰਟੀਫਿਕੇਟ, ਜਿਤਨੇ ਜ਼ਿਆਦਾ ਬੱਚੇ ਉਤਨੇ ਜ਼ਿਆਦਾ ਖਰਚੇ, ਉਤਨੀ ਜ਼ਿਆਦਾ ਫੰਡਿੰਗ ਆਪਕੇ ਖਾਤੇ ਮੇਂ ਡਾਇਰੈਕਟ ਆਤੀ ਹੈ।
0: ਤੇ ਤੁਸੀਂ ਬੜੀ ਇੱਕ ਗੱਲ ਕੀਤੀ, ਮੈਂ ਨੋਟਿਸ ਕਰ ਰਿਹਾ ਸੀ, ਮੈਂ ਕਿਹਾ ਪੁੱਛਦਾ ਦੁਬਾਰਾ ਵੀ 2.5 ਸਾਲ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਏਗੀ?
1: ਨਹੀਂ ਨਹੀਂ ਨਹੀਂ, ਕਿਉਂਕਿ ਆਪ 2 ਸਾਲ ਕਾ ਕੋਰਸ ਹੈ, ਤੋ ਉਸਮੇਂ ਆਪ ਮਤਲਬ ਸਕਿੱਲ ਡਿਵੈਲਪ ਕਰ ਰਹੇ ਹੈ, ਤੋ ਆਪ ਉਸ ਪੈਸੇ ਕੋ ਲਿਵਿੰਗ ਐਕਸਪੈਂਸਿਸ ਕੇ ਲਈ ਯੂਜ਼ ਕਰ ਰਹੇ ਹੈ, ਕਿਸ਼ਤ ਸਟਾਰਟ ਹੀ ਨਹੀਂ ਹੈ, ਉਸਕੇ ਬਾਅਦ 6 ਮਹੀਨੇ ਕਾ ਗ੍ਰੇਸ ਪੀਰੀਅਡ ਹੈ।
0: ਵੈਰੀ ਨਾਈਸ, ਵੈਰੀ ਨਾਈਸ,
1: ਗ੍ਰਾਫ ਤੇ ਖੜਾ ਤਾਂ ਲੱਗਾ ਗ੍ਰਾਸ ਪੀਰੀਅਡ ਬੋਲਦੀ ਆ ਮੈਂ ਤਾਂ।
0: ਨਹੀਂ ਕੋਈ ਚੱਕਰ ਨਹੀਂ ਸਰ, ਗ੍ਰਾਫ ਹੀ ਸਮਝ ਰਿਹਾ ਜਿਨ੍ਹਾਂ ਨੇ ਹੁਣ, ਹੈਨਾ, ਤੇ ਨਹੀਂ ਬੜੀ ਵਧੀਆ ਚੀਜ਼ ਹੈ ਕਿਉਂਕਿ ਇਹ ਜ਼ਰੂਰੀ ਹੈ। ਬੰਦਾ ਕਹਿੰਦਾ ਯਾਰ ਜੇ ਮੈਂ ਅੱਜ ਲੋਨ ਮੈਨੂੰ ਮਿਲ ਰਿਹਾ ਕਿ ਮੇਰੀ ਕਿਸ਼ਤ ਰਾਈਟ ਵੇ ਸ਼ੁਰੂ ਹੋ ਜਾਏਗੀ, ਕਿਉਂਕਿ ਆਪਾਂ ਤਾਂ ਸਟੱਡੀ ਕਰਨੀ ਹੈ 2 ਸਾਲ, ਤੇ ਉਹਦੇ ਵਿੱਚ ਇਨਕਮ ਤੇ ਫਿਰ ਕੋਈ ਹੋਣੀ ਨਹੀਂ, ਇਨਕਮ ਤਾਂ ਸਿਰਫ ਗਵਰਨਮੈਂਟ ਵਾਲੀ ਹੀ ਹੋਏਗੀ ਜਿਹੜਾ ਅਸੀਂ ਲੋਨ ਲਵਾਂਗੇ। ਬੜੀ ਸ਼ਾਨਦਾਰ ਗੱਲ। ਤੇ ਇੱਥੇ ਕਿੱਥੇ ਪਹੁੰਚੀ ਅਸੀਂ ਇਹਦੇ ਲਈ, ਤੇ ਜ਼ਿਆਦਾ ਜਾਣਕਾਰੀ ਬਹਿ ਕੇ 1-on-1 ਆਫਿਸ ਕਿੱਥੇ ਹੈ ਤੇ ਕੋਈ ਫੋਨ ਨੰਬਰ ਵੀ ਆਪਾਂ ਪ੍ਰੋਵਾਈਡ ਕਰੀਏ?
1: ਪ੍ਰੋਪਰ ਆਫਿਸ ਹੈ ਜੀ, 218 ਐਕਸਪੋਰਟ ਬੁਲੇਵਰਡ, ਹਰੰਟਾਰੀ ਡੈਰੀ ਪੇ, ਮੰਡੇ ਵੀ ਹਮਾਰਾ ਆਫਿਸ ਓਪਨ ਹੈ, ਆਪ ਆ ਸਕਤੇ ਹੈ। ਹਮਾਰੀ ਫੀਸ ਕਾਮ ਹੋਣੇ ਕੇ ਬਾਅਦ $199, ਸਹੀ ਸੁਣਾ ਆਪਨੇ $199 ਕਾਮ ਹੋਣੇ ਕੇ ਬਾਅਦ ਹੈ। ਅਗਰ ਫੀਸ ਜ਼ਿਆਦਾ ਹੋਤੀ, ਕਮਿਸ਼ਨ ਪਰਸੈਂਟੇਜ ਕੁਛ ਉੱਪਰ ਰਸਤਮ ਕੁਛ ਹੋਤਾ, ਕੋਈ ਹਿਡਨ ਫੀਸ ਹੋਤੀ, ਤੋ ਹਮ ਰੋਜ਼ ਰੋਜ਼ ਰੇਡੀ ਪੇ ਆਵਾਜ਼ ਨਾ ਲਗਾਇਆ ਕਰਤੇ, ਮਹੀਨੇ ਮੇਂ 3 ਕਲਾਇੰਟ ਆਤੇ ਲੈ ਕੇ ਸੋ ਜਾਤੇ, ਬਟ ਐਸਾ ਨਹੀਂ ਹੈ। ਯੇ ਅਭੀ ਇੱਕ ਕਲਾਇੰਟ ਆਇਆ ਨਾ, ਉਹ ਕਹਤੇ ਦਿਸ ਇਜ਼ ਦਾ ਲੋ ਰਿਸਕ ਡੈਪਟ, ਗਾੜੀ ਉਠਾ ਲੇਤੇ ਆਪਕੀ ਹਮਾਰੀ ਕਾਮ ਹੋਣੇ ਕੇ ਬਾਅਦ ਫੀਸ ਹੈ, ਸ਼ੁਰੂ ਮੇਂ ਵੀ ਨਹੀਂ ਹੈ, हजारों को असेस कर चुके हैं, नंबर नोट करें, ऑफिस आए, कॉल करके असेसमेंट कराएं, हम आप हमें अभी मैसेज या कॉल कर लें, कल आपको कॉल बैक दिया जाएगा हमारे स्टाफ से। संडे को भी नंबर नोट करें 437-264-31-75 437-264-31-75 437-264-31-75 यूनिक ग्लोबल एडवाइजरी। लाइक 8 साल में हजारों को असेस कर चुके हैं, 50,000 से $170,000 तक का 0% पे लोन हासिल करें। ऐसा लोन धरती पे एग्जिस्ट ही नहीं करता, गारंटी देता हूँ, साइन करके देता हूँ, कोई चलाकी कोई मीठी बातें नहीं है। 437-264-31-75 437-264-31-75 437-264-31-75
0: क्या बात है सर, 647-264-31-75 647-264-31-75 सारा जी बहुत शुक्रिया सर, थैंक यू,
1: थैंक यू
0: सो मच, थैंक यू। क्या बात है, बिल्कुल जी टॉपिक के बारे भी अपना जरूर गलबात करते हैं। बड़ा सौखा जहा सवाल, सच्चे रिश्ते की मंगते हैं, विश्वास की गल होगी, ऑनेस्टी की गल होगी, या रिश्तों के विच ना एक इज्जत मान रिस्पैक्ट बड़ा जरूरी है, ये तुसी मनदे हो ना। पहला तो आप कई सज्जन एडे मिठे होंगे, एडे प्यारे सज्जन जो मिलो एडा तो मान तान देंगे, इज्जत मान करते हैं, पर कई बंदे होंगे अपनी ईगो अपनी दुनिया च गवाचे, वो कोई फर्क नहीं पैंदा, उन्होंने घर जाओ अगले कोई गलबात हाँ खुल के नहीं करते, बंदा एक बार जाता फिर अगली बार नहीं जाता उत्थे, है ना, जिथे मान सम्मान इज्जत ना मिले फिर बंदा उत्थे नहीं जाता, तो उत्थे रिश्ते फिर बनने ही नहीं जो तुसी जाओगे ही नहीं। पर सवाल उही है, सच्चे रिश्ते की मंगते ने, 905-673-3337 905-673-3337। तो एक होर गल है, कहिंदे रिश्ते अपने आप नहीं चलते, दोवें पास्यों ना सानू कोशिश करनी पैंदी है, एफर्ट बड़े जरूरी ने। जिवें हुण आपां गलबात करनी है रेडियो ते, जां आपां गलबात करनी है स्टूडियो विच कॉल लानी है, उहदे लई सानू एफर्ट करना पैना है। एफर्ट की है, फोन नंबर चकना पैना ते मिलाना पैना 905-673-3337। इदां ही सानू रिश्तियां दे विच वी एफर्ट चाहीदे ने, रिश्ते सोहणे नहीं बण। पर यार तुहानू ज़्यादा पता, एक्सपीरियंसड परसन तुसी हो, ते कॉल करके जरूर दसो 905-673-3337। तो फिर आप उस तो बाद गाना थोड़ा जा कंटिन्यू करते हैं, फिर जी एन ई मॉर्गेजिस दे मयंक पटनागर जी नाल भी आप जरूर गलबात करते हैं।

0: ਜੀ ਵਾਹ, ਕਿੱਡਾ ਕਿ ਸ਼ਾਨਦਾਰ ਲਾਈਨ ਯਾਰ। ਆਪਣੇ ਪਿੰਡ ਵਿੱਚ ਰਵਾਂ ਮੈਂ ਜਿਵੇਂ ਨਵਾਬ ਹੋਵਾਂ, ਅਤੇ ਬੰਦਾ ਨਾ ਆਪਣੇ ਪਿੰਡ ਦੀ ਫੀਲਿੰਗ ਲੈ ਕੇ ਦੇਖੇ ਵੀ ਯਾਰ ਵਾਕਈ ਨਵਾਬ ਜਿੱਦਾਂ ਬੰਦਾ ਆਪਣੇ ਪਿੰਡ 'ਚ ਰਹਿੰਦਾ, ਸਾਰੇ ਪਾਸੇ ਜਾਣ ਪਛਾਣ, ਮਿਲਣਾ ਵਰਤਣਾ, ਅਤੇ ਸਾਰੇ ਪੁੱਛਦੇ ਆ, ਬੜਾ ਵਧੀਆ ਬੰਦੇ ਨੂੰ ਲੱਗਦਾ ਨਾ ਆਪਣੇ ਪਿੰਡ ਦੇ ਵਿੱਚ। ਆਪਣੇ ਪਿੰਡ ਵਿੱਚ ਰਵਾਂ ਮੈਂ ਜਿਵੇਂ ਨਵਾਬ ਹੋਵਾਂ, ਅਤੇ ਇਹੋ ਜਿਹੀ ਚੀਜ਼ ਚਾਹੀਦੀ ਯਾਰ ਦੁਨੀਆਂ ਦੇ ਵਿੱਚ। ਵੈਸੇ ਇਹੋ ਜਿਹਾ ਹੀ ਰੁਤਬਾ ਇਨਸਾਨ ਦਾ ਚਾਹੀਦਾ। ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ। ਕੁਲਵਿੰਦਰ ਜੀ ਤੁਹਾਡੀ ਕਾਲ ਮਾਫ ਕਰਨਾ ਮਿਸ ਹੋ ਗਈ, ਅਤੇ ਨੰਬਰ ਹੈ 9056733337। ਮੈਨੂੰ ਪਤਾ ਹੈ ਲੌਂਗ ਵੀਕਐਂਡ ਹੈ, ਲੌਂਗ ਵੀਕਐਂਡ 'ਤੇ ਥੋੜ੍ਹਾ ਜਿਹਾ ਕੰਮ ਐਵੇਂ ਹੁੰਦਾ ਹੀ ਹੈ, ਪਰ ਮੈਂ ਕਿਹਾ ਰਿਸ਼ਤਿਆਂ 'ਤੇ ਗੱਲ ਕਰਨੀ ਬੜੀ ਜ਼ਰੂਰੀ ਹੈ, ਕਮਿਊਨੀਕੇਸ਼ਨ ਬੜੀ ਜ਼ਰੂਰੀ ਹੈ, ਅਤੇ ਕਮਿਊਨੀਕੇਸ਼ਨ ਨਹੀਂ ਹੋਏਗੀ ਅਤੇ ਫਿਰ ਗੱਲਾਂ ਬਾਤਾਂ ਘੱਟ ਹੋਣ 'ਤੇ ਬੰਦਾ ਫਿਰ ਘੱਟ ਹੀ ਚੀਜ਼ਾਂ ਸਿੱਖ ਪਾਉਂਦਾ। ਮੇਰੇ ਵਰਗਾ ਚੀਜ਼ਾਂ ਬੰਦੇ ਨੂੰ ਸਿੱਖਦੇ ਰਹਿਣਾ ਚਾਹੀਦਾ, ਕਿਉਂਕਿ ਕਹਿੰਦੇ ਆ ਇਨਸਾਨ ਸਾਰੀ ਜ਼ਿੰਦਗੀ ਵਿਦਿਆਰਥੀ ਰਹਿੰਦਾ, ਸਾਰੀ ਜ਼ਿੰਦਗੀ ਸਟੂਡੈਂਟ ਰਹਿੰਦਾ। ਜੀ ਸਤਿ ਸ਼੍ਰੀ ਅਕਾਲ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ ਸਰ?
1: ਸਰ ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲੱਗ ਰਿਹਾ ਸੁਣਨ ਨੂੰ।
0: ਕੀ ਬਾਤ ਹੈ ਸਰ, ਸ਼ੁਕਰੀਆ।
1: ਰਿਸ਼ਤੇਦਾਰੀ ਵਿੱਚ ਇੱਕ ਦੂਜੇ ਦੀ ਖੁਸ਼ਹਾਲੀ ਦੀ ਮੰਗ ਬਾਬਾ ਜੀ ਤੋਂ ਅਰਦਾਸ ਕੀਤੀ ਜਾਂਦੀ।
0: ਸਰਬੱਤ ਦਾ ਭਲਾ ਹੈ ਜੀ।
1: ਹਾਂਜੀ,
0: ਕੀ ਬਾਤ ਹੈ, ਖੁਸ਼ਹਾਲੀ ਤੇ ਬਹੁਤ ਜ਼ਰੂਰੀ ਹੈ ਜੀ। ਕਈ ਵਾਰ ਬੰਦੇ ਨੂੰ ਸੌ ਲੋੜ ਪਵੇ ਤੇ ਬੰਦਾ ਅੱਗੇ ਉਹ ਤਿਆਰ ਰਵੇ ਵੀ ਹਾਂ ਕੋਈ ਚੱਕਰ ਨੀ, ਖੜੇ ਆ ਤੇਰੇ ਨਾਲ, ਉਹ ਬੰਦਾ ਆਪੇ ਹੀ ਖੁਸ਼ ਹੋ ਜਾਂਦੇ, ਚੀਜ਼ਾਂ ਬਣ ਜਾਂਦੀਆਂ ਆਪੇ। ਸਗੋਂ
1: ਕੀ ਹੁੰਦਾ ਕਿ ਨਿੱਜੀ ਹੈਗਾ ਕਿ ਕੈਨੇਡਾ ਜਾਣ ਨੂੰ 25-26 ਸਾਲ ਹੋ ਗਏ ਆ।
0: ਅੱਛਾ,
1: ਤੇ ਦੌਰਾਨ ਪਹਿਲਾਂ ਕੁਝ ਸਾਲ ਆਪਾਂ ਬਾਰ ਬਾਰ ਗਏ, ਪਰ ਵਿੱਚ ਜੇ ਗੈਪ ਹੋਇਆ 13 ਸਾਲ ਆਪਾਂ ਇੰਡੀਆ ਨੀ ਗਏ।
0: 13 ਸਾਲ
1: ਨਾਲ ਗੱਲ ਹੁੰਦੀ ਆ।
0: ਨਹੀਂ ਹੁਣ ਤੁਸੀਂ ਜਾਏ ਹੋ ਕਿ ਜਾਣ ਵਾਲਾ ਜਾਣਾ ਰਹਿੰਦਾ?
1: 2 ਸਾਲ ਪਹਿਲਾਂ ਗਏ ਸੀ।
0: ਅੱਛਾ, 2 ਸਾਲ ਪਹਿਲਾਂ ਜਾਏ ਤੁਸੀਂ? ਅੱਛਾ ਅੱਛਾ, ਪਰ 13 ਸਾਲ ਬਾਅਦ ਚੱਕਰ ਲੱਗਿਆ?
1: 13 ਸਾਲ ਬਾਅਦ ਚੱਕਰ ਹੈਗਾ, ਪਰ ਇੱਕ ਦੂਜੇ ਦੀ ਅਰਦਾਸ ਕਰਦੇ ਆ, ਬਾਬਾ ਖੁਸ਼ਹਾਲ ਰੱਖੀ, ਭੈਣਾਂ ਭਰਾ ਖੁਸ਼ ਰੱਖੀ,
0: ਆਪਾਂ
1: ਇਧਰੋਂ ਕਰਦੇ ਆ ਉਧਰੋਂ ਕਰਦੇ।
0: ਕਿਆ ਬਾਤ ਹੈ ਬਾਈ ਜੀ, ਬੜੇ ਤੁਸੀਂ ਬੜੇ ਸ਼ਾਨਦਾਰ, ਬੜੇ ਸਵੀਟ ਇਨਸਾਨ ਹੋ, ਤੇ ਜਿਵੇਂ ਤੁਹਾਡੇ ਨਾਲ ਸ਼ਾਇਦ ਮਿਸਿਸ ਬੈਠੇ ਨੇ, ਉਹ ਵੀ ਤੁਹਾਡੇ ਨਾਲ ਜਿਵੇਂ ਵਿੱਚ ਦੱਸ ਰਹੇ ਨੇ ਵੀ 2 ਸਾਲ ਪਹਿਲਾਂ ਗਏ ਸੀ, ਅਸੀਂ ਸੁਣ ਲਿਆ, ਤੇ ਬੜਾ ਏਦਾਂ ਹੀ ਤੁਸੀਂ ਹੱਸਦੇ ਰਹੋ, ਖੁਸ਼ ਰਹੋ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ। ਤੁਹਾਡਾ ਨਾਮ ਕੀ ਤੁਹਾਡੇ ਮਿਸਿਸ ਦਾ?
2: ਸਤਿ ਸ਼੍ਰੀ ਅਕਾਲ ਜੀ, ਜਗਜੀਤ ਹੈ ਮੇਰਾ ਨਾਮ।
0: ਜਗਜੀਤ, ਤੇ ਤੁਸੀਂ ਜਗਜੀਤ ਹੈ ਜੀ?
2: ਹਾਂ ਜੀ।
0: ਕਿਆ ਬਾਤ ਹੈ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਪੂਰਾ ਇਸ ਟਾਈਮ? ਇਗਨੋਰ ਵੀ ਕਰਨੀ ਪੈਂਦੀਆਂ ਨੇ, ਜ਼ਰੂਰੀ ਹੈ, ਜ਼ਰੂਰੀ ਹੈ। ਕਿਆ ਬਾਤ ਹੈ, ਬਹੁਤ ਜੀ ਬਹੁਤ, ਤੁਸੀਂ ਵੀ ਖੁਸ਼ਹਾਲ ਰਹੋ ਜਿਵੇਂ ਤੁਸੀਂ ਬਾਕੀਆਂ ਲਈ ਅਰਦਾਸ ਕਰ ਰਹੇ ਹੋ, ਤੁਸੀਂ ਵੀ ਖੁਸ਼ਹਾਲ ਰਹੋ, ਇੱਦਾਂ ਦੋਵੇਂ ਖੁਸ਼ ਰਹੋ। ਬਹੁਤ ਸ਼ੁਕਰੀਆ,
2: ਥੈਂਕ ਯੂ, ਤੁਹਾਡਾ ਪ੍ਰੋਗਰਾਮ ਵੀ ਬਹੁਤ ਚੱਲਦਾ ਰਹੇ
0: ਜੀ। ਬਹੁਤ ਸ਼ੁਕਰੀਆ ਜੀ,
2: ਇਸੇ ਤਰ੍ਹਾਂ ਤੁਸੀਂ ਵੀ ਸਾਰਿਆਂ ਨੂੰ ਖੁਸ਼ੀ ਔਰ ਅੱਛੀ ਅੱਛੀ ਕਪੜਾ ਸੁਣਾਉਂਦੇ ਰਹੋ, ਗਾਣੇ ਸੁਣਾਉਂਦੇ ਰਹੋ, ਤਾਂ ਅੱਛਾ ਤੁਹਾਡਾ ਪ੍ਰੋਗਰਾਮ ਵੀ ਚੱਲੇ।
0: ਕਿਆ ਬਾਤ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ,
2: ਥੈਂਕ ਯੂ,
0: ਸਤਿ ਸ਼੍ਰੀ ਅਕਾਲ, ਥੈਂਕ ਯੂ। ਜ਼ਰੂਰੀ ਹੈ ਯਾਰ, ਤੁਸੀਂ ਇੰਜੋਏ ਕਰ ਰਹੇ ਪ੍ਰੋਗਰਾਮ ਇਕੱਠੇ ਬਹਿ ਕੇ, ਬਹੁਤ ਸ਼ੁਕਰੀਆ। ਕਈ ਵਾਰ ਆਪਾਂ ਸੁਣਦੇ ਤਾਂ ਰਹਿੰਦੇ ਹਾਂ ਪਰ ਕਾਲ ਨਹੀਂ ਕਰ ਪਾਉਂਦੇ, ਕਾਲ ਕਰਦੇ ਕਰਨ ਲੱਗਦੇ ਹਾਂ ਵੀ ਯਾਰ ਛੱਡ ਪਰੇ, ਪਤਾ ਨਹੀਂ ਫੋਨ ਨੰਬਰ ਚੱਕ ਲਿਆ ਅਤੇ ਕਾਲ ਲਾ ਲਈ, ਪਤਾ ਨਹੀਂ ਮੇਰੀ ਆਵਾਜ਼ ਕਿੱਦਾਂ ਦੀ ਆਉਣੀ ਹੈ, ਮੈਂ ਕਿੱਦਾਂ ਦਾ ਲੱਗਾਂਗਾ। ਐਵੇਂ ਤਾਂ ਡਰ ਸ਼ਿਕਵੇ ਦੂਰ ਰੱਖੋ, ਇਹ ਪਰਿਵਾਰਕ ਸ਼ੋਅ ਹੈ, ਤੁਸੀਂ ਬਸ ਮੇਰੇ ਨਾਲ ਗੱਲ ਕਰ ਰਹੇ ਹੋ, ਸਿੱਧਾ ਭੁੱਲ ਜਾਓ ਵੀ ਤੁਹਾਡੀ ਆਵਾਜ਼ ਕਿਤੇ ਹੋਰ ਵੀ ਜਾ ਰਹੀ ਹੈ, ਅਤੇ ਫਿਰ ਬੰਦਾ ਜ਼ਿਆਦਾ ਇੰਜੋਏ ਕਰਦਾ, ਅਤੇ ਘਰ ਵਾਲੀ ਗੱਲ ਹੈ ਯਾਰ, ਇਹੋ ਜਿਹਾ ਕੋਈ ਗੱਲਬਾਤ ਨਹੀਂ। ਬਾਕੀ ਹੁਣ ਚੱਲਦੇ ਹਾਂ ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਜੀ ਐਨ ਈ ਮੋਰਗੇਜਿਸ ਤੋਂ ਮਹਿੰਕ ਪਟਨਾਗਰ ਜੀ। ਤੁਸੀਂ ਫਸਟ ਜਾਂ ਸੈਕਿੰਡ ਮੋਰਗੇਜ ਦੀ ਭਾਲ ਦੇ ਵਿੱਚ ਹੋ, ਤੁਸੀਂ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ ਤੇ ਉਹਦੇ ਲਈ ਕਿਵੇਂ ਤੁਸੀਂ ਉਹਨੂੰ ਅਵੇਲ ਕਰ ਸਕਦੇ ਹੋ ਤੇ ਮਯੰਕ ਜੀ ਤੁਹਾਡੀ ਹੈਲਪ ਕਰ ਸਕਦੇ ਨੇ 647-702-2023। ਮਯੰਕ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਬਾਕੀ ਵੀ ਕਾਲਸ ਆ ਰਹੀਆਂ, ਆਪਾਂ ਥੋੜ੍ਹੀ ਦੇਰ ਹੋਲਡ ਜ਼ਰੂਰ ਰੱਖਾਂਗੇ। ਕੁਲਦੀਪ ਜੀ ਹੋਰ ਵੀ ਕਾਲਸ ਨੇ ਤੇ ਪਹਿਲਾਂ ਗੱਲਬਾਤ ਕਰੀਏ ਅਸੀਂ ਮਯੰਕ ਪਟਨਾਗਰ ਜੀ। ਮਯੰਕ ਜੀ ਸਤਿ ਸ਼੍ਰੀ ਅਕਾਲ, ਵੈਲਕਮ।
1: ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ।

0: ਬਹੁਤ ਧਿਆਨ ਨਾਲ ਚਲਾਓ ਕਿਉਂਕਿ ਐਕਸੀਡੈਂਟ ਉਹ ਚੀਜ਼ਾਂ ਨਾ ਕਰੋ, ਸਾਰੇ ਲੋਕ ਸੇਫ ਰਹਿਣਗੇ, ਸਭ ਇੰਜੋਏ ਕਰਨਗੇ।
1: ਬਿਲਕੁਲ, ਬਹੁਤ
0: ਅਰਦਾਸ ਕਰਦੇ ਸਾਰੇ ਹੀ ਭੈਣ ਭਰਾਵਾਂ ਨੂੰ।
1: ਜੀ ਬਿਲਕੁਲ ਬਾਈ ਜੀ, ਬਹੁਤ ਸੋਹਣਾ ਮੈਸੇਜ ਜੀ। ਤੇ ਅੱਜ ਆਪਾਂ ਕੀ ਗੱਲਬਾਤ ਕਰਨੀ ਚਾਹਾਂਗੇ ਜੀ, ਮੋਰਗੇਜ ਨੂੰ ਲੈ ਕੇ ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ।
0: ਬਿਲਕੁਲ ਬਾਈ, ਅੱਜ ਗੱਲਬਾਤ ਜ਼ਰੂਰ ਕਰਾਂਗੇ ਮੋਰਗੇਜ ਦੇ ਮੁਤਾਬਕ, ਸਪੈਸੀਫਿਕਲੀ ਆਪਣੇ ਉਹਨਾਂ ਭੈਣ ਭਰਾਵਾਂ ਵਾਸਤੇ ਜਿਨ੍ਹਾਂ ਦੀ ਜਿਹੜੇ ਇਨਵੈਸਟਰ ਭੈਣ ਭਰਾ ਹੈਗੇ ਉਹਨਾਂ ਲਈ, ਕਿਉਂਕਿ ਸਾਡੇ ਕੋਲ ਬਹੁਤ ਜ਼ਿਆਦਾ ਇਨਵੈਸਟਰ ਕਮਿਊਨਿਟੀ ਹੈਗੀ ਆਪਣੀ, ਜਿਹੜੀ ਚਾਹੁੰਦੀ ਆ ਕਿ ਬਈ ਆਹ ਜਿਹੜੀ ਲੋ ਰੇਟ ਜਿਹੜੇ ਹੈਗੇ ਹਜੇ, ਇਹਦਾ ਐਡਵਾਂਟੇਜ ਕੀ ਆ
1: ਜੀ?
0: ਐਡਵਾਂਟੇਜ ਚੱਕਣ ਨੂੰ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਭਾਜੀ ਕਿ ਲੋਕੀ ਹਜੇ ਵੀ, ਅਸੀਂ ਤਾਂ ਭਾਈ ਦੇਖੋ ਕੰਸਿਸਟੈਂਟਲੀ ਬੋਲ ਰਹੇ ਹੈਗੇ ਸਾਰੇ ਪਾਸੇ ਕਿ ਤੁਸੀਂ ਆਪਣੀ ਪੂਰੀ
1: ਜੀ। ਹੈਲੋ ਮਹਿੰਗ ਜੀ, ਤੁਹਾਡੀ ਆਵਾਜ਼, ਹੈਲੋ ਮਹਿੰਗ ਜੀ, ਤੁਹਾਡੀ ਆਵਾਜ਼ ਆਣੀ ਬੰਦ ਹੋ ਗਈ ਹੈ, ਕਾਲ ਦੇ ਵੱਲ ਚੱਲਦੇ ਹਾਂ ਜੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਸਰਬਜੀਤ ਜੀ,
1: ਕੀ ਹਾਲ ਚਾਲ ਹੈ ਸਰ?
2: ਵਧੀਆ, ਸਾਡੇ ਵਾਲਾ ਰੇਡੀਓ ਜੀ।
1: ਓ ਕਿਆ ਬਾਤ ਹੈ ਸਰ, ਤੁਹਾਡੇ ਵਾਲਾ ਹੀ ਹੈ। ਨਹੀਂ, ਬਹੁਤ ਵਧੀਆ ਕੀਤਾ ਸਰ, ਸਾਨੂੰ ਬੜਾ ਵਧੀਆ ਲੱਗਦਾ ਤੁਸੀਂ ਕਾਲ ਕਰਦੇ ਆ ਤੇ ਬੜਾ ਸੋਹਣਾ ਲੱਗਦਾ।
2: ਗੱਲ ਇਹ ਵੀ ਜਿਵੇਂ ਰਿਸ਼ਤੇ ਦੀ ਗੱਲ ਚੱਲ ਰਹੀ ਆ, ਰਿਸ਼ਤੇ ਪਿਆਰ ਮੰਗਦੇ ਜੀ, ਟਾਈਮ ਮੰਗਦੇ ਆ,
1: ਹਾਂਜੀ,
2: ਆਪਣੇ ਖੁਸ਼ੀਆਂ ਦੇ ਵਿੱਚ ਸਾਂਝ ਮੰਗਦੇ ਆ ਜੀ।
1: ਹਾਏ ਹਾਏ ਹਾਏ, ਕਿਆ ਬਾਤ ਹੈ, ਸ਼ੇਰੋ ਸ਼ਾਇਰੀ।
2: ਜਿਵੇਂ ਖੁਸ਼ੀਆਂ ਦੇ ਵਿੱਚ ਜਿਵੇਂ ਕਹਿੰਦੇ ਕਹਿੰਦੇ ਜਾਈਏ, ਖੁਸ਼ੀ ਵੱਧਦੀ ਆ, ਚਲੋ ਗਮੀ ਵੀ ਆਉਂਦੀ ਆ, ਗਮੀ ਦੇ ਵਿੱਚ ਜਾਓ ਗਮ ਘਟਦਾ ਹੈ ਜੀ।
1: ਬਿਲਕੁਲ ਜ਼ਰੂਰੀ ਹੈ ਜੀ, ਇਹ ਬਣਿਆ ਹੀ ਸਾਥ ਇਸ ਚੀਜ਼ ਦਾ, ਖੁਸ਼ੀ ਗਮੀ ਤੇ ਚਲਦੀ ਰਹਿਣੀ ਆ।
2: ਬਿਲਕੁਲ, ਤੇ ਬਾਕੀ ਜਿਹੜਾ ਸਮਾਂ ਲਾ ਜੀ, ਹੁਣ ਕੀ ਜ਼ਿਆਦਾ ਇੱਥੋਂ ਨਾਲ ਇੰਡੀਆ 'ਚ ਜ਼ਿਆਦਾ ਹੋ ਗਿਆ
1: ਜੀ,
2: ਤੇ ਮਤਲਬ ਟਾਈਮ ਨੀ ਹੈਗਾ, ਇੱਥੇ ਵੀ ਟਾਈਮ ਨੀ ਹੈਗਾ, ਪਰ ਉੱਥੇ ਵੀ ਨੀ ਹੈਗਾ ਜੀ, ਉੱਥੇ ਵਿਹਲਿਆਂ ਕੋਲ ਹੀ ਟਾਈਮ ਨੀ ਹੈਗਾ।
1: ਹਾਂ, ਬਿਜ਼ੀ ਡੂਇੰਗ ਨਥਿੰਗ ਜਿਵੇਂ ਕਹਿੰਦੇ ਅੰਗਰੇਜ਼ੀ 'ਚ, ਕਿ ਅਸੀਂ ਬੜੇ ਬਿਜ਼ੀ ਆ, ਕੁਛ ਨੀ ਕਰਦੇ ਪਏ ਪਰ ਬਿਜ਼ੀ ਬੜੇ ਆ,
2: ਵਿਦਆਊਟ ਵਰਕ ਬਿਜ਼ੀ।
1: ਸਹੀ ਗੱਲ ਹੈ।
2: ਤੇ ਅੱਛਾ ਉਹ ਨਾ ਜੀ, ਮਤਲਬ ਪਹਿਲਾਂ ਪੁਰਾਣਾ ਕੀ ਹੁੰਦਾ ਸੀ ਵੀ ਜਿਵੇਂ ਕੱਪੜੇ ਲਗਾ ਲੈਣੇ ਜੀ, ਜਦੋਂ ਕਦੇ ਜਾਣਾ ਚੱਲ, ਦੋ ਦਿਨ ਰੁਕ ਜਾਓ ਦਿਹਾੜੀ, ਪਹਿਲਾਂ ਤਾਂ ਵੈਸੇ ਰੁਕੀ ਜਾਣਾ, ਮੁੜ ਕੇ ਕਰਨਾ ਮਗਲੇ ਦਿਨ ਕੱਪੜੇ ਲਗਾ ਲੈਣੇ
1: ਜੀ,
2: ਕਦੇ ਕੋਈ ਚੀਜ਼ ਜੁੱਤੀ ਲਗਾ ਲੈਣੀ। ਹੁਣ ਆ ਵੀ ਜਾਣ ਵਾਲਾ ਵੀ ਓਨਾ ਵਿਹਲਾ ਨੀ ਆ, ਉਹ ਵੀ ਕਹਿੰਦਾ ਵੀ ਚੱਲ ਯਾਰ ਘਰੇ ਠੀਕ ਆ, ਭਾਵੇਂ ਨਾ 500 ਕਿਲੋਮੀਟਰ ਵੀ ਕਰਕੇ ਆਵੇ, ਕੀ ਨਾ ਕੋਈ ਮਤਲਬ ਉਹ ਵੀ ਜਾਂਦਾ ਵੀ ਚੱਲ ਯਾਰ ਘਰੇ ਚੱਲ ਚੱਲ ਗਈ, ਤੇ ਰੱਖਣ ਵਾਲਾ ਵੀ ਨਹੀਂ ਆ, ਮਤਲਬ ਏਡਾ ਰੱਖ ਕੇ ਰਾਜੀ ਹੈ ਜੀ।
1: ਸਹੀ ਗੱਲ,
2: ਇਸ ਤਰ੍ਹਾਂ ਦਾ ਜੀ,
1: ਸਾਰੇ ਬਿਜ਼ੀ ਆ ਆਪੋ ਆਪਣੇ ਕੰਮਾਂ ਦੇ ਵਿੱਚ, ਤੇ ਬੰਦਾ ਕਹਿੰਦਾ ਵੀ ਨਹੀਂ ਯਾਰ ਚਲੋ ਤੁਸੀਂ ਵੀ ਆਪਣੇ ਘਰ ਜਾਓ, ਪਰ ਜਿੱਥੇ ਸੱਚੇ ਰਿਸ਼ਤੇ ਆ ਨਾ, ਬੰਦਾ ਧੱਕੇ ਨਾ ਰੋਕਦਾ, ਕਹਿੰਦਾ ਕੋਈ ਗੱਲ ਨੀ ਰਹੋ, ਉਹ ਕਹਿੰਦੇ ਚਲੋ ਇੱਕ ਦਿਨ ਰਹਿ ਜਾਂਦੇ ਆ, ਅਗਲੇ ਦਿਨ ਫਿਰ ਕਹਿੰਦੇ ਵੀ ਨਹੀਂ ਫੇਰ ਰਹੋ। ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ। ਪਰਿਵਾਰ ਸਭ ਵਧੀਆ, ਸਭ ਠੀਕ ਠਾਕ ਨੇ ਜੀ? ਕੁਲਦੀਪ ਜੀ ਬਹੁਤ ਵਧੀਆ ਲੱਗਿਆ ਸਰ ਕਾਲ ਦੇ ਲਈ, ਤੁਸੀਂ ਕਰਦੇ ਕਰਦੇ ਰਿਹਾ ਕਰੋ ਕਾਲ। ਚਲੋ ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਕਾਲ ਦੇ ਲਈ ਵੀਰੇ, ਥੈਂਕ ਯੂ, ਸਤਿ ਸ਼੍ਰੀ ਅਕਾਲ, ਥੈਂਕ ਯੂ, ਥੈਂਕ ਯੂ। ਜੀ ਬਿਲਕੁਲ ਜੀ, ਇੱਕ ਵਾਰੀ ਫਿਰ ਜੁੜ ਚੁੱਕੇ ਨੇ ਮਹਿੰਗ ਪਟਨਾਗਰ ਜੀ। ਜੀ ਮਹਿੰਗ ਜੀ,
0: ਜੀ ਭਾਜੀ ਹੁਣ ਆਵਾਜ਼ ਆ ਰਹੀ ਹੈ?
1: ਬਿਲਕੁਲ ਜੀ, ਆਵਾਜ਼ ਪਹਿਲਾਂ ਬਿਲਕੁਲ ਹੀ ਕੱਟੀ ਗਈ ਸੀ ਜੀ। ਜੀ ਸਰ, ਪਲੀਜ਼ ਗੋ ਅਹੈਡ।
0: ਜੀ ਭਾਜੀ, ਤੇ ਜਿਹੜੀ ਮੈਂ ਗੱਲ ਕਰਦਾ ਸੀਗਾ ਆਪਣੇ ਇਨਵੈਸਟਰ ਭੈਣ ਭਰਾਵਾਂ ਨੂੰ, ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈਗੀ ਹੈ, ਪਰ ਸਾਡੇ ਕੋਲ ਤੁਸੀਂ ਆ ਸਕਦੇ ਆ, ਅਸੀਂ ਭਾਜੀ ਹਮੇਸ਼ਾ ਹੀ ਫ੍ਰੀ ਕੰਸਲਟੇਸ਼ਨ ਦਿੰਦੇ ਹਾਂ, ਕਿਉਂਕਿ ਉਹਨੂੰ ਸਾਰੀ ਜਿਹੜੀ ਹੈਗੀ ਆ ਪ੍ਰੋਪਰ ਗਾਈਡੈਂਸ ਆ, ਤੁਹਾਡੀ ਜਿਹੜੀ ਕਲੋਜਿੰਗ ਆ ਉਹ ਕਰਾ ਸਕਦੇ ਹਾਂ, ਤਾਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਇੱਦਾਂ ਹੀ ਜਾ ਕੇ ਕੋਈ ਆਫਰ, ਭਾਵੇਂ ਤੁਸੀਂ ਇਨਵੈਸਟਰ ਵੀ ਹੈਗੇ ਹੋ ਨਾ ਪਾਓ, ਲੁੱਕ ਐਟ ਯੋਰ ਫਾਈਨੈਂਸ਼ੀਅਲ, ਮੇਕ ਸ਼ੋਰ ਐਵਰੀਥਿੰਗ ਇਜ਼ ਲਾਈਨਿੰਗ ਅਪ, ਜਿਸ ਕਰਕੇ ਤੁਹਾਨੂੰ ਕੋਈ ਲਾਸਟ ਮਿੰਟ ਦੇ ਵਿੱਚ ਕੋਈ ਸਰਪ੍ਰਾਈਜ਼ ਨਾ ਆਵੇ। ਮੇਰੇ ਨਾਲ ਕੋਈ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਜੀ, ਨੰਬਰ ਆਪਣਾ ਹੈਗਾ ਜੀ 647-2023 ਤੇ। ਜੇ ਕੋਈ ਵੀ ਭੈਣ ਭਰਾ ਸਾਡੇ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਸ਼ਨ, ਜਾਂ ਤੁਸੀਂ ਕੋਈ ਕਮਰਸ਼ੀਅਲ ਕੰਮ ਕਰਾਉਣਾ ਚਾਹੁੰਦੇ ਹੋ, ਮਲਟੀ ਸਟੋਰੀ ਟਾਵਰ ਦੇਣਾ ਚਾਹੁੰਦੇ ਹੋ, ਜਾਂ ਤੁਸੀਂ ਕਿਸੇ ਪ੍ਰਕਾਰ ਦਾ ਵੀ ਜਿਹੜਾ ਹੈਗਾ ਇੰਡਸਟਰੀਅਲ ਕੰਮ ਕਰ ਲੈਣਾ ਚਾਹੁੰਦਾ, ਯੂਨਿਟ ਭਾਵੇਂ ਉਹ ਯੂਨਿਟ ਹੋਵੇ, ਭਾਵੇਂ ਉਹ ਮਲਟੀ ਸਟੋਰੀ ਬਿਲਡਿੰਗ ਹੋਵੇ, ਜਾਂ ਤੁਸੀਂ ਕੋਈ ਇੰਡਸਟਰੀਅਲ

0: ਹਾਊਸ ਜਾਣਾ ਚਾਹੁੰਦੇ ਹੋ ਉਹਦੇ ਵਾਸਤੇ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਫਾਈਨੈਂਸਿੰਗ ਕਰਾ ਸਕਦੇ ਹਾਂ ਐਂਡ ਉਹ ਵੀ ਮੋਸਟ ਕੰਪੈਟੀਟਿਵ ਪ੍ਰਾਈਸਿੰਗ ਤੇ। ਜੇ ਕੋਈ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ ਕਿਸੇ ਵੀ ਪ੍ਰੋਬਲਮ ਲਈ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲਏ। ਨੰਬਰ ਆਪਣਾ ਇੱਕੋ ਹੀ ਇੱਕ 647-2023 ਤੇ ਲਾਜ਼ਮੀ ਭਾਜੀ। ਹੁਣ ਅਸੀਂ ਅਲਬਰਟਾ ਦੇ ਵਿੱਚ ਵੀ ਜਿਹੜੀ ਹੈਗੀ ਆ ਪੂਰੀ ਸਰਵਿਸ ਦੇ ਰਹੇ ਹੈਗੇ ਆ ਤੇ ਕੋਈ ਵੀ ਭੈਣ ਭਰਾ ਸਾਡਾ ਅਲਬਰਟਾ ਦੇ ਵਿੱਚ ਹੈਗਾ ਉਹ ਸਾਨੂੰ ਸੁਣ ਰਿਹਾ ਹੈਗਾ ਉਹ ਵੀ ਜਿਹੜਾ ਹੈਗਾ ਸਾਡੇ ਨਾਲ ਗੱਲ ਕਰ ਸਕਦਾ ਹੈਗਾ। ਹੁਣ ਹੈਲੀਫੈਕਸ ਦੇ ਵਿੱਚ, ਨੋਵਾ ਸਕੋਸ਼ੀਆ ਦੇ ਵਿੱਚ ਜਾਂ ਨਿਊ ਬ੍ਰੰਸਵਿਕ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਆਪਣੀ ਪੂਰੀ ਮੋਰਗੇਜ ਸਰਵਿਸ ਪ੍ਰੋਵਾਈਡ ਕਰਾ ਰਹੇ ਹੈਗੇ ਆ ਤੇ ਪੂਰੇ ਪਾਸੇ ਕੋਈ ਕਿਸੇ ਨੂੰ ਪ੍ਰੋਬਲਮ ਆਈ ਆ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਜ਼ਰੂਰ ਗੱਲਬਾਤ ਕਰ ਲਓ। ਨੰਬਰ ਆਪਣਾ ਇੱਕੋ ਹੀ ਇੱਕ 647-2023 ਤੇ।
1: ਬਹੁਤ ਸ਼ੁਕਰੀਆ ਸਰ। 647-2023-6477-02-2023 ਤੇ ਸੰਪਰਕ ਕਰੋ ਜੀ। ਮਹਿੰਗ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
0: ਥੈਂਕ ਯੂ
1: ਭਾਜੀ। ਤੇ ਜਦੋਂ ਪ੍ਰੋਗਰਾਮ ਤੇ ਆਏ, ਪ੍ਰੋਗਰਾਮ ਤੇ ਆਉਣ ਤੋਂ ਪਹਿਲਾਂ ਅੱਜ ਮੀਡੀਆ ਨਾਲ ਗੱਲਬਾਤ ਹੋ ਰਹੀ ਸੀ, ਮੀਡੀਆ ਨਾਲ ਗੱਲਬਾਤ ਕਰ ਰਹੇ ਸੀ। ਜਿਹੜੀ ਨਵੀਂ ਮੂਵੀ ਦਾ ਟ੍ਰੇਲਰ ਹਜੇ 2 ਦਿਨ ਪਹਿਲਾਂ ਹੀ ਲਾਂਚ ਹੋਇਆ, ਟੁੱਟ ਪੈਣੀ ਇੰਗਲਿਸ਼ ਨੇ। ਜਿਹਨੇ ਵੀ ਇਹ ਟ੍ਰੇਲਰ ਦੇਖਿਆ, ਬੜਾ ਹੀ ਸ਼ਾਨਦਾਰ ਟ੍ਰੇਲਰ ਲੱਗਿਆ। ਅਤੇ ਅੱਜ ਹੁਣੇ ਆਪਾਂ ਸਿੰਮੀ ਚਹਿਲ ਜੀ ਨਾਲ ਵੀ ਮਿਲ ਕੇ ਆਏ ਅਤੇ ਇੰਟਰਵਿਊ 'ਤੇ ਗੱਲ ਨਹੀਂ ਕਰ ਸਕੇ ਕਿਉਂਕਿ ਫਿਰ ਰੇਡੀਓ ਪ੍ਰੋਗਰਾਮ 'ਤੇ ਆਉਣਾ ਸੀ ਅਤੇ ਸਮਾਂ ਘੱਟ ਸੀ, ਬਸ ਫੋਟੋਆਂ ਖਿਚਵਾ ਕੇ ਹੀ ਆ ਗਏ ਹਾਂ। ਪਰ ਤੁਹਾਨੂੰ ਟ੍ਰੇਲਰ ਆਪਾਂ ਜ਼ਰੂਰ ਸੁਣਾਉਂਦੇ ਹਾਂ, ਟੁੱਟ ਪੈਣੀ ਇੰਗਲਿਸ਼ ਨੇ, ਬੜਾ ਸ਼ਾਨਦਾਰ ਟ੍ਰੇਲਰ ਹੈ, ਸੁਣੇ ਮੜਿਆ। ਲਓ ਜੀ ਆਪਾਂ ਟ੍ਰੇਲਰ ਲਾਈਏ ਦੁਬਾਰਾ, ਇਹ ਲਓ ਜੀ।
2: ਉਹ ਦੇਸ਼ ਆਜ਼ਾਦ ਕਿਵੇਂ ਹੋ ਸਕਦਾ ਜਿੱਥੇ ਲੋਕ ਆਪਦੇ ਹੀ ਮੁਲਕ ਵਿੱਚ ਆਪਦੀ ਹੀ ਜ਼ੁਬਾਨ ਬੋਲਣ ਲਈ ਸ਼ਰਮਿੰਦਗੀ ਮਹਿਸੂਸ ਕਰਦੇ ਹੋਣ।
3: They say family is everything and mine is. I'm so happy to be here. I'm so happy to be a part of this home, this family.
4: ਦੇਖਿਆ ਕਿਵੇਂ ਅੰਗਰੇਜ਼ੀ ਬੋਲਦੀ ਸੀ ਬਹੂ? ਮੈਂ ਵੀ ਨਾ ਇੰਦਰ ਦੀ ਬਹੂ ਉਹ ਤੋਂ 4 ਕਲਾਸਾਂ ਉੱਤੋਂ ਦੀ ਪੜ੍ਹੀ ਲਿਖੀ ਲਿਆ।
5: ਮੈਂ ਅੰਗਰੇਜ਼ੀ ਕਿੱਥੇ ਆਉਂਦੀ ਆ ਮੈਨੂੰ? ਝੂਠ ਬੋਲ ਕੇ ਨਹੀਂ ਵਿਆਹ ਕਰਾਉਣਾ ਮੈਂ, ਇਹ ਤਾਂ ਧੋਖਾ ਦੇਣਾ ਹੋ ਗਿਆ ਨਾ ਕਿਸੇ ਨੂੰ।
4: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
5: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
4: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
6: ਸਜਦਾ ਕਰਦਿਆਂ ਪਾਉਣ ਬਹਾਰਾ ਸਜਦਾ ਕਰਦਿਆਂ ਪਾਉਣ ਬਹਾਰਾ।
4: ਗਗਨ ਪੁੱਤ, ਸੂਜੀ ਦੇ ਕੜਾਹ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਨੇ ਭਲਾ?
5: ਇਹਨੂੰ ਡੀਜ਼ਰਟ ਕਹਿੰਦੇ ਆ ਮੰਮੀ ਜੀ।
4: ਹੈ
5: ਡੀਜ਼ਰਟ?
4: ਲੈ ਫੜ।
5: ਇਹ ਕੀ ਹੈ ਆਂਟੀ?
4: ਤੂੰ ਖੋਲ ਕੇ ਦੇਖ, ਰੀਜਾ ਨਾਲ ਬਣਾਈ ਹੋਈ ਲਿਚਟ ਹੈ।
5: ਆਂਟੀ ਇਹ ਤਾਂ ਹਲਵਾ ਹੈ।
7: ਨਹੀਂ, ਐਸੇ ਨੂੰ ਤਾਂ ਅੰਗਰੇਜ਼ੀ ਚ ਲਿਜਟ ਕਹਿੰਦੇ ਨੇ। ਅੰਗਰੇਜ਼ੀ ਸਿੱਖ ਲੋ, ਗਾਹਾਂ ਗਾਹਾਂ ਜ਼ਮਾਨਾ ਹੋ ਰਿਹਾ। ਗਗਨ, ਆਪਦੀ ਤਾਈ ਜੀ ਨੂੰ ਪੁੱਛੀ ਕਲੌਂਜੀ ਹੈਗੀ ਆ?
4: ਅੰਗਰੇਜ਼ੀ ਚ ਪੁੱਛੀ?
5: ਯੂਅਰ ਹਾਊਸ ਕਲੌਂਜੀ ਇਸ?
4: ਕੀ ਕਿਹਾ
5: ਦੀਦੀ? ਯੂਅਰ ਹਾਊਸ ਕਲੌਂਜੀ ਇਸ ਜੀ।
4: ਕੀ? ਅੰਗਰੇਜ਼ੀ ਸਿੱਖ ਲੈ ਪੁੱਤ, ਤੇਰੀ ਦਰਾਣੀ ਬਥੇਰਾ ਸਿਖਾ ਦੂਗੀ ਤੈਨੂੰ।
1: ਬੜੀ ਸ਼ਾਨਦਾਰ ਮੂਵੀ ਟ੍ਰੇਲਰ ਲਾਂਚ ਹੋਇਆ, ਤੁਸੀਂ ਵੀ ਜ਼ਰੂਰ ਮੂਵੀ ਦੇਖਣ ਜਾਇਓ। 25 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਟੁੱਟ ਪੈਣੀ ਇੰਗਲਿਸ਼ ਨੇ। ਅਤੇ ਪ੍ਰੋਗਰਾਮ ਅੱਜ ਦਾ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਅਤੇ ਬੜੀ ਸ਼ਾਨਦਾਰ ਗੱਲਾਂ ਤੁਸੀਂ ਕੀਤੀਆਂ। ਸੱਚੇ ਰਿਸ਼ਤੇ ਕੀ ਮੰਗਦੇ ਨੇ? ਵਿਸ਼ਵਾਸ, ਸਮਾਂ, ਇੱਕ ਰਿਸਪੈਕਟ, ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਸਮਝ ਰਿਸ਼ਤਿਆਂ ਦੇ ਵਿੱਚ, ਓਨੈਸਟੀ ਕਹਿ ਕੇ ਗਏ ਆ ਬਾਈ ਜੀ। ਇੱਕ ਮਾਫ਼ੀ ਦੇਣਾ ਬੜਾ ਜ਼ਰੂਰੀ ਹੈ। ਕਈ ਵਾਰ ਬੰਦਾ ਗੁੱਸੇ ਲੈ ਕੇ ਤੁਰਦਾ ਰਹੇ ਨਾ ਅਤੇ ਬੰਦਾ ਅੱਗੇ ਉਹ ਕਹੇ ਜੀ ਮਾਫ਼ ਕਰ ਦਿਓ ਅਤੇ ਬੰਦਾ ਮਾਫ਼ ਨਾ ਕਰੇ, ਫਿਰ ਉਦੋਂ ਗੱਲ ਬੜੀ ਖਰਾਬ ਹੈ। ਫੋਰਗਿਵਨੈਸ ਬੜੀ ਜ਼ਰੂਰੀ ਹੈ, ਸਪੋਰਟ ਤਾਂ ਚਾਹੀਦੀ ਚਾਹੀਦੀ ਹੈ, ਗੱਲਾਂ ਬਾਤਾਂ ਕਰਦੇ ਰਹਿਣਾ ਚਾਹੀਦਾ। ਹੁਣ 40 ਸਾਲ ਹੋ ਗਏ ਮਿਲੇ ਨਹੀਂ, ਪਰ ਗੱਲਾਂ ਬਾਤਾਂ ਕਰ ਰਹੇ ਆ। ਕਮਿਊਨੀਕੇਸ਼ਨ ਬੜੀ ਜ਼ਰੂਰੀ ਹੈ ਅਤੇ ਐਫਰਟ ਇਹੀ ਨੇ ਵੀ ਗੱਲਾਂ ਬਾਤਾਂ ਕਰਦੇ ਰਹੀਏ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਪ੍ਰੋਗਰਾਮ ਸਮਾਪਤੀ ਦੇ ਵੱਲ। ਅਤੇ ਇਸ ਤੋਂ ਬਾਅਦ ਮੀਰਾ ਜੀ 10 ਤੋਂ 11, 11 ਤੋਂ 12 ਚਮਕੌਰ ਜੀ ਪੰਜਾਬੀ ਰੰਗ ਰੇਡੀਓ ਲੈ ਕੇ ਹਾਜ਼ਰ ਹੋਣਗੇ। ਅਤੇ ਸਾਡਾ ਸੋਸ਼ਲ ਮੀਡੀਆ ਹੈਂਡਲ SARB ਰੇਡੀਓ, ਤੁਸੀਂ ਜ਼ਰੂਰ ਲਾਈਕ ਕਰੋ ਸਰਵ ਰੇਡੀਓ। ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਅਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ 647-2023-6477-02-2023 ਤੇ। ਇੱਥੇ ਲੈਣੇ ਇਜਾਜ਼ਤ, ਤੁਸੀਂ ਆਪਣਾ ਰੱਖੋ ਖਿਆਲ ਅਤੇ ਸਾਡੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

सब काला मुझे इश्क करे।

सामान भी मिलेगा। 30 मिलेनी ड्राइव यूनिट 9 एंड 10 ब्रैम्पटन। टेलीफोन

0: సుతిశాం పతి పాదౌ పాతు దిలమణి పాతు మిత్రోఖిలం వపుః ఆదిత్య కవచం పుణ్యం అభేద్య వచ్చ సన్నిభం సర్వ రోగ భయాదిభ్యో ఉచ్యతే నాత్ర సంశయ సంవత్సరం ఉపాసిత్వా సామ్రాజ్య పదవీం లభేత్.
1: హామిల్టన్ వాసియో, కీ తుసి అప్పనీ అగలీ కార్ లబ్ రహే హో? ਤਾ ਅੱਜ ਹੀ ਪਹੁੰਚੋ ਬੀਬੀਟੀ ਬਰੋਕਲਿਫ ਆਟੋ।
2: ਹਰੀ
1: ਬੋਲ ਵਾਸੀਓ, ਕੀ ਤੁਸੀਂ ਆਪਣੀ ਅਗਰ ਹੋ ਤਾਂ ਅੱਜ ਹੀ ਪਹੁੰਚੋ ਬੀਬੀਟੀ ਰੋਕਲਿਫ ਆਟੋ ਹੈਮਿਲਟਨ, ਤੁਹਾਡਾ ਆਪਣਾ ਲੋਕਲ ਕਾਰ ਡੀਲਰਸ਼ਿਪ ਇੱਥੇ ਹੀ ਹੈਮਿਲਟਨ ਵਿੱਚ। ਸਾਡੇ ਕੋਲ ਹਰ ਬਜਟ ਲਈ ਗੱਡੀਆਂ ਉਪਲਬਧ ਹਨ, ਸਿਰਫ 5,000 ਤੋਂ ਲੈ ਕੇ 1,00,000 ਤੱਕ, ਤੇ ਫਾਈਨਾਂਸ ਦੀ ਚਿੰਤਾ ਨਾ ਕਰੋ। ਇੰਟਰਸਟ ਰੇਟ ਸਿਰਫ 5.49% ਤੋਂ ਸ਼ੁਰੂ ਹੈ, ਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰਸ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ। ਜੇ ਤੁਸੀਂ ਹੈਮਿਲਟਨ ਵਿੱਚ ਲੋਕਲ ਰਹਿੰਦੇ ਹੋ ਤਾਂ ਸਾਡੇ ਕੋਲ ਆਓ। ਸਾਡੀ ਲੋਕਲ ਟੀਮ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰੇਗੀ। ਤੇ ਜੇ ਤੁਹਾਨੂੰ ਨਵੇਂ ਟਾਇਰ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ। 4 ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ। ਹੁਣ ਸੁਣੋ, AM 530 ਲਿਸਨਰਸ ਲਈ ਖਾਸ ਆਫਰ। ਜਦੋਂ ਤੁਸੀਂ BBT ਰੋਕਲੀ ਫਾਟੋ ਹੈਮਿਲਟਨ ਆਓ, ਸਾਨੂੰ ਸਿਰਫ ਇਹ ਦੱਸੋ, ਮੈਂ AM 530 ਤੇ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ, ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬੱਚਤ। ਤਾਂ ਇਹ ਫਿਰ ਇਸ ਦੇਰ ਕਿਸ ਗੱਲ ਦੀ? ਅੱਜ ਹੀ ਵਿਜ਼ਿਟ ਕਰੋ BBT ਰੋਕਲਿਫ ਆਟੋ ਹੈਮਿਲਟਨ। ਕਾਲ ਕਰੋ 365-384-3840 3653-84-3840 ਦੁਬਾਰਾ ਸੁਣੋ 3653-84-3840 365-384-3840 BBT ਰੋਕਲਿਫ ਆਟੋ ਹੈਮਿਲਟਨ। ਲੋਕਲ ਸਰਵਿਸ, ਗ੍ਰੇਟ ਸਿਲੈਕਸ਼ਨ, ਗ੍ਰੇਟ ਡੀਲਸ।
3: కవచం దేవతావాసం వజ్రపరిజర సౌద్యకం.

Sanashani, Ashtamaste Surya Sute.

Yeah.

ਕਿੱਡੀ ਸੋਹਣੀ ਆਜ ਤੂੰ ਲੱਗਦੀ ਵੇ ਬਸ ਮੇਰੇ ਸਾਥੀ ਜੋੜੀ ਤੇਰੀ ਸਜਦੀ ਵੇ।

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਵਾਦ ਦਾ ਭਲਾ ਹੈ ਵੰਡਰਫੁਲ ਵੀ ਦੇਖ।

0: 1430.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
5: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ. ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ. T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ. ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ. T.Water ਟੈਕਸੀ 6473708368. ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ. T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ. T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557.

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
6: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
7: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
4: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 437 655

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਕੀ ਹਾਲ ਚਾਲ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਤੇ ਬਸ ਇੱਕ ਰੌਣਕੀ ਜੀ ਸ਼ਾਮ ਇੰਜੋਏ ਕਰਦੇ ਹਾਂ। ਹੈਪੀ ਫਰਾਈਡੇ ਜੂਨੀਅਰ।

ਬਾਬੇ ਵਾਹ ਕਿਆ ਬਾਤ ਹੈ, ਮਿਊਜ਼ਿਕ ਸੁਣੋ ਯਾਰ, ਆਪਣੀਆਂ ਜਿਹੜੀਆਂ ਇੰਸਟਰੂਮੈਂਟਸ ਨੇ ਇਹਨਾਂ ਦੀ ਹੈ ਕਿਤੇ ਰੀਸ ਯਾਰ, ਵਾਹ ਬਈ ਵਾਹ, ਜਦੋਂ ਸਰੰਗੀ ਤੇ ਢੋਲ ਦਾ ਮੇਲ ਹੋ ਜਾਂਦਾ ਨਾ, ਮੈਂ ਕਹਿੰਦਾ ਕਮਾਲ ਹੀ ਆ। ਸੋ ਫਰਾਈਡੇ ਜੂਨੀਅਰ ਦੀ ਸ਼ਾਮ ਹੈ, ਬਹੁਤ ਹੀ ਖੂਬਸੂਰਤ ਮੌਸਮ ਹੈ, ਬੜਾ ਯਾਰ ਪਿਆਰਾ ਦਿਨ ਲੱਗਿਆ। ਸੋ ਅੱਜ ਦੇ ਦਿਨ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਪਿਆਰਾ ਨਾ ਬਣਾ ਦਈਏ, ਇਕੱਠੇ ਰਲ ਕੇ ਗੱਲਾਂ ਬਾਤਾਂ ਕਰਕੇ, ਤੇ ਧੁੱਪ ਤੋਂ ਚਲੋ ਬਚੇ ਹੋਏ ਹਾਂ, ਹਲਕੀ ਫੁਲਕੀ ਬੱਦਲਬਾਈ ਹੈ, ਕਣੀਆਂ ਤੋਂ ਵੀ ਬਚੇ ਹੋਏ ਹਾਂ, ਤੇ ਅੱਜ ਕੱਲ ਪਰਸੋਂ ਸੰਡੇ ਬਹੁਤ ਹੀ ਪਿਆਰੇ ਦਿਨ ਨੇ, ਮੰਡੇ ਵੀ। ਸੋ ਇੰਜੋਏ ਕਰੋ ਇਸ ਲੌਂਗ ਵੀਕਐਂਡ ਨੂੰ। ਮੈਨੂੰ ਪਤਾ ਨਹੀਂ ਕਿਉਂ ਯਾਰ, ਪਤਾ ਨਹੀਂ ਮੈਨੂੰ ਹੀ ਲੱਗ ਰਿਹਾ, ਬਟ ਆਈ ਥਿੰਕ ਕਿ ਬਹੁਤ ਸਾਰੇ ਲੋਕ ਅੱਜ ਕੱਲ ਛੁੱਟੀਆਂ ਨੂੰ ਇੰਜੋਏ ਕਰ ਰਹੇ ਨੇ ਤੇ ਆਫ ਨੇ। ਜਿਹੜਾ ਇਹ ਅਖੀਰਲਾ ਵੀਕ ਹੁੰਦਾ ਸਮਰ ਦਾ, ਪੇਰੈਂਟਸ ਨੂੰ ਇਹ ਹੁੰਦਾ ਕਿ ਬੱਚਿਆਂ ਨਾਲ ਯਾਰ ਥੋੜ੍ਹਾ ਬਹੁਤਾ ਇੰਜੋਏ ਕਰ ਲਈਏ, ਤੇ ਇਸ ਯੂ ਨੋ ਸਮਰ ਨੂੰ ਜਿੰਨੇ ਕੁ ਦਿਨ ਬਾਕੀ ਨੇ ਮੈਮਰੀਜ਼ ਕ੍ਰੀਏਟ ਕਰੀਏ। ਕੋਈ ਵਕੇਸ਼ਨ ਤੇ ਗਿਆ ਫਲੋਰਿਡਾ, ਕੋਈ ਮੈਕਸੀਕੋ, ਕੋਈ ਕਿਤੇ ਕੋਈ ਕਿਤੇ। ਸੋ ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਹੈਵ ਅ ਗੁੱਡ ਟਾਈਮ। ਐਂਡ ਹੁਣ ਤੁਹਾਡੇ ਸਭ ਲਈ ਸਕੂਲ ਦਾ ਸੀਜ਼ਨ ਜਲਦੀ ਹੀ ਸ਼ੁਰੂ ਹੈ। ਮੈਂ ਤੁਹਾਨੂੰ ਰੋਜ਼ ਯਾਦ ਕਰਾ ਦਿੰਦਾ ਕਿ ਸਕੂਲ ਦਾ ਸੀਜ਼ਨ ਸ਼ੁਰੂ ਹੈ, ਕਿਉਂਕਿ ਦੇਖੋ ਯਾਦ ਕਰਾਉਣਾ ਜ਼ਰੂਰੀ ਵੀ ਹੈ। ਹੁਣ ਪਤਾ ਤਾਂ ਲੱਗੇ ਵੀ ਯਾਰ, ਸਕੂਲ ਆ ਰਿਹਾ, ਤਿਆਰੀ ਤਿਉਰੀ ਕਰ ਲਈਏ। ਸੋ ਕੱਪੜੇ ਕੁੱਪੜੇ ਤੁਸੀਂ ਆਪਣੇ ਟੌਪ ਦੇ, ਬੱਚੇ ਦੇ ਲੈ ਲਓ, ਬੈਕ ਪੈਕ ਆਦਿ ਐਨਕਾਂ ਉਨਕਾਂ ਲੈ ਲਓ। ਸੋ ਇੱਕ ਨਾ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਕਿਸੇ ਨੇ ਵੀ ਅਗਰ ਐਨਕਾਂ ਲੈਣੀਆਂ ਤਾਂ ਬਿਯੋਂਡ ਆਈਵੇਅਰ 'ਤੇ ਜਾਣਾ ਪਊਗਾ। ਬਾਏ ਵਨ ਗਿੱਟ ਵਨ ਫ੍ਰੀ ਬਿਯੋਂਡ ਆਈਵੇਅਰ ਦੇ ਰੂਮੇ ਉਹਨਾਂ ਨੇ ਲਾਇਆ ਹੋਇਆ, ਇੱਕ ਐਨਕ ਲਓ ਦੂਜੀ ਫ੍ਰੀ, ਮਿਕਸ ਐਂਡ ਮੈਚ ਕਰ ਲਓ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਅਤੇ ਸਨ ਗਲਾਸਿਸ ਨੂੰ, ਤੇ ਸਿੰਗਲ ਵਿਜਨ ਐਨਕਾਂ ਰੈਗੂਲਰ $400 ਵਾਲੀਆਂ ਸਿਰਫ $99 ਦੇ ਵਿੱਚ, ਤੇ ਪ੍ਰੋਗਰੈਸਿਵ ਐਨਕਾਂ $600 ਵਾਲੀਆਂ $249 ਦੇ ਵਿੱਚ। ਬਿਯੋਂਡ ਆਈਵਰ ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੇ ਨੰਬਰ ਹੈ 905-793-3937 ਸੋ ਸਟੂਡੀਓ ਦੇ ਵਿੱਚ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ। ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ, 905-673-3337 ਵੈਸੇ ਤੁਹਾਨੂੰ ਨੰਬਰ ਆਪਣਾ ਯਾਦ ਹੀ ਹੈ, ਤੁਹਾਨੂੰ ਥੋੜ੍ਹਾ ਇੱਕ ਰਿਮਾਈਂਡਰ ਦੇ ਦਿੰਦੇ ਹੁੰਦੇ ਹਾਂ, ਅਤੇ ਕੋਈ ਵੀ ਗੀਤ ਸੰਗੀਤ ਸੁਣਨਾ, ਹੈਲੋ ਹਾਏ ਕਰਨੀ ਹੈ, ਵੈਸੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ, ਤਾਂ ਸਾਡਾ ਇੱਕੋ ਇੱਕ ਨੰਬਰ ਤੁਸੀਂ ਯਾਦ ਰੱਖੋ। ਇੱਕ ਨਾ ਅੱਜ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀਆਂ ਦੋ VIP ਟਿਕਟਾਂ ਦੇਣੀਆਂ ਨੇ ਕੱਲ੍ਹ ਦੀਆਂ, ਅੱਜ ਮੈਂ ਅਨਾਊਂਸ ਕਰਾਂਗਾ। ਸੋ ਅਖੀਰਲਾ ਮੌਕਾ ਤੁਹਾਡੇ ਕੋਲ ਹੁਣੇ ਅਗਲੇ 5-10 ਮਿੰਟਾਂ ਦੇ ਵਿੱਚ ਤੁਸੀਂ ਐਂਟਰ ਕਰ ਲਓ ਕੰਟੈਸਟ। ਸੋ ਕੱਲ੍ਹ ਨੂੰ CNE ਤੇ ਰੈਫ ਸਪੇਰੇ ਦਾ ਸ਼ੋਅ ਹੋ ਰਿਹਾ, ਤੇ VIP ਟਿਕਟਾਂ ਅਸੀਂ ਤੁਹਾਨੂੰ ਦੋ ਦੇ ਰਹੇ ਹਾਂ ਬਿਲਕੁਲ ਫ੍ਰੀ। VIP ਟਿਕਟਾਂ, VIP ਬਾਰ, VIP ਵਾਸ਼ਰੂਮ, VIP ਸਾਰਾ ਕੁਝ, ਬਟ ਤੁਹਾਡੇ ਕੋਲ ਸਿਰਫ ਹੁਣ ਦਾ ਟਾਈਮ ਹੈ। ਇਹ ਟਿਕਟਾਂ ਸਾਰੀਆਂ ਸੋਲਡ ਆਊਟ ਨੇ, ਪਹਿਲੀ ਗੱਲ ਤਾਂ ਸੋਲਡ ਆਊਟ ਟਿਕਟਾਂ ਨੇ। ਸੋ ਤੁਸੀਂ ਅਗਰ ਇਹ ਟਿਕਟਾਂ ਜਿੱਤਣੀਆਂ ਨੇ VIP ਕੱਲ੍ਹ ਦੇ ਸ਼ੋਅ ਦੇ ਲਈ, ਤਾਂ ਇੰਸਟਾਗ੍ਰਾਮ ਪੇਜ ਆ ਪੰਜਾਬੀ ਜਰਾ, ਉਹਦੇ 'ਤੇ ਨਾ ਇੱਕ ਵੀਡੀਓ ਪਾਈ ਹੈ, ਜਿਹੜੀ ਕੱਲ੍ਹ ਪਈ ਆ ਉਹ ਨਹੀਂ, ਜਿਹੜੀ ਪਰਸੋਂ ਪਈ ਹੈ ਉਹ ਹੈ, ਪਰਸੋਂ ਚੌਥੇ ਪਈ ਹੈ, ਵਿਨ 2 VIP ਟਿਕਟ ਵਾਲੀ। ਉਹਦੇ ਥੱਲੇ ਤੁਸੀਂ ਕਮੈਂਟ ਕਰਨਾ ਵੀ ਜੇ ਤੁਸੀਂ ਜਿੱਤਦੇ ਹੋ ਤਾਂ ਕਿਹਨੂੰ ਲੈ ਕੇ ਜਾਓਗੇ ਨਾਲ, ਕਮੈਂਟ ਕਰੋ, ਤੇ ਹੋਪਫੁਲੀ ਤੁਸੀਂ ਵਿਨ ਕਰ ਸਕਦੇ ਹੋ। ਅਗਲੇ ਮੈਂ ਯੂ ਨੋ ਕੁਝ ਇੱਕ ਅੱਧੇ ਘੰਟੇ ਦੇ ਵਿੱਚ ਅਨਾਊਂਸ ਕਰਾਂਗਾ ਵਿਨਰ, ਬਟ ਨਾਓ ਇਜ਼ ਦਾ ਟਾਈਮ, ਐਂਟਰ ਕਰੋ ਤੇ ਹੋਪਫੁਲੀ ਥੋੜ੍ਹੇ ਚੋਂ ਕੋਈ ਜਿੱਤ ਸਕੇਗਾ।

ਦਾ ਗੀਤ ਹੈ, ਸੁਣਿਓ ਦੋਗਬੋ। ਬੜਾ ਪਿਆਰਾ ਗਾਇਆ ਯਾਰ, ਤੇ ਇਸ ਗੀਤ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਇੱਕੋ ਇੱਕ ਪੈਸ਼ਨ ਰੂਫਿੰਗ ਦੇ ਸਹਿਯੋਗ ਦੇ ਨਾਲ। ਕੱਲ ਕਣੀਆਂ ਕਰਕੇ, ਹਵਾਵਾਂ ਕਰਕੇ ਅਗਰ ਤੁਹਾਡੀ ਰੂਫ ਡੈਮੇਜ ਹੋ ਗਈ, ਰੂਫ ਲੀਕ ਹੋ ਰਹੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਫੋਨ ਕਰੋ। ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਕੋਈ ਵੀ ਛੱਤ ਦਾ ਕੰਮ ਹੈ, ਫੁੱਲੀ ਇੰਸ਼ੋਰਡ ਕੰਪਨੀ 647-919-9413 647-919-9413 ਤੇ ਕਾਲ ਤੁਸੀਂ ਕਰੋ। ਤੇ ਰੈਫ ਜੀ ਕੱਲ ਨੂੰ ਮਿਲਦੇ ਹਾਂ ਸਟੇਜ ਤੇ, ਬਟ ਆ ਜਾਓ ਫਿਰ।

0: ਬਾਤ ਹੈ, ਬੜਾ ਯਾਰ ਖੂਬਸੂਰਤ ਗੀਤ ਕਿਹਾ, ਮਿਊਜ਼ਿਕ ਹੈ ਸ਼ਿੰਦਾ ਸਾਹਿਬ ਦਾ ਤੇ ਰੈਫ ਦੀ ਆਵਾਜ਼ ਦੇਖੋ ਪੂਰੀ ਐਨ ਫੋਕ ਹੈ। ਅੱਜ ਕੱਲ ਦੇ ਦਿਨਾਂ ਦੇ ਵਿੱਚ ਇੱਦਾਂ ਦੀਆਂ ਆਵਾਜ਼ਾਂ ਕਿਤੇ ਨਾ ਕਿਤੇ ਥੋੜੀਆਂ ਬਹੁਤੀਆਂ ਘੱਟ ਹੀ ਸੁਣਨ ਨੂੰ ਮਿਲਦੀਆਂ ਨੇ, ਬਟ ਰੈਫਸ ਫਿਰ ਉਹਨਾਂ ਵਿੱਚੋਂ ਇੱਕ ਹੈ ਜਿਹੜਾ ਕਿ ਫੋਕ ਗਾਇਕੀ ਨੂੰ ਹਜੇ ਵੀ ਜਿਉਂਦਾ ਰੱਖ ਰਿਹਾ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ 905-673-3337 ਨੰਬਰ ਹੈ ਆਪਣਾ 9056733337। ਕੋਈ ਵੀ ਗੀਤ ਸੰਗੀਤ ਸੁਣਨਾ ਤਾਂ ਟੈਨਸ਼ਨ ਨਹੀਂ ਲੈਣੀ, ਸਾਨੂੰ ਕਰੋ ਕਾਲ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਮਨਪਸੰਦ ਦਾ ਕੋਈ ਵੀ ਗੀਤ ਅਸੀਂ ਲਾਈਏ। ਤੇ ਕੱਲ ਨੂੰ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਰੋਇਲ ਇੰਡੀਆ ਗਰੋਸਰਸ ਤੇ। ਰੋਇਲ ਇੰਡੀਆ ਗਰੋਸਰਸ ਤੁਹਾਡੇ ਲਈ 24 ਘੰਟੇ ਖੁੱਲ੍ਹਾ, ਗੋਰਵੇ ਤੇ ਕੰਟੀ ਸਾਈਡ ਦੇ ਕੋਰਨਰ ਤੇ, 10950 ਗੋਰਵੇ ਡਰਾਈਵ ਤੇ। ਕੱਲ੍ਹ ਨੂੰ ਉੱਥੇ ਬਹੁਤ ਹੀ ਕਮਾਲ ਦੀਆਂ ਡੀਲਾਂ ਹੋਣਗੀਆਂ। ਹੋਮੋ ਮਿਲਕ 799 ਦਾ ਰੈਗੂਲਰ ਤੁਹਾਡੇ ਲਈ, 729 ਦਾ ਯੈਲੋ ਅਨੀਅਨ 10 ਪਾਉਂਡ ਦਾ ਬੈਗ 699 ਰੈਗੂਲਰ ਤੁਹਾਡੇ ਲਈ 399, ਐਂਡ ਬੈਂਗਣ 199 ਪਾਉਂਡ ਰੈਗੂਲਰ ਤੁਹਾਡੇ ਲਈ 99 ਸੈਂਟ ਨੂੰ ਪਾਉਂਡ। ਬੜੀਆਂ ਡੀਲਾਂ ਇਹਨਾਂ ਦਾ, ਜਿਹੜਾ ਗ੍ਰਿਲ ਕਲੱਬ ਹੈ ਤੇ ਸਵੀਟ ਸ਼ਾਪ ਹੈ ਬਿਲਕੁਲ ਨਾਲ ਹੀ ਹੈ, ਉਹ 10 ਵਜੇ ਤੱਕ ਖੁੱਲ੍ਹੇ ਨੇ। ਉੱਥੇ ਫਿਸ਼ ਪਕੌੜਾ 4 ਪਾਉਂਡ 19.99 ਦਾ, ਬ੍ਰੈਡ ਪਕੌੜਾ 2 ਲੋ $3 ਤੇ ਚਾਹ ਫਰੀ, ਬੂੰਦੀ ਵਾਲੇ ਲੱਡੂ, ਮੋਤੀਚੂਰ ਲੱਡੂ, ਬੇਸਣ ਬਰਫੀ ਤੇ ਗੁਲਾਬ ਜਾਮਣ 4.99 ਨੂੰ ਪਾਉਂਡ ਤੇ ਆਲੂ ਪੈਟੀ 99 ਸੈਂਟ ਨੂੰ ਈਚ। ਸੋ ਪਹੁੰਚੋ ਗੋਰਵੇ ਕੰਟਰੀ ਸਾਈਡ, ਬਹੁਤ ਹੀ ਕਮਾਲ ਦੀ ਟੀਮ ਹੈ, ਇੰਨਾ ਸਾਫ ਸੁਥਰਾ ਤੇ ਓਰਗਨਾਈਜ਼ਡ। ਭਾਜੀ ਉਹਨਾਂ ਨੇ ਟੇਕ ਓਵਰ ਕੀਤਾ ਗਰੋਸਰੀ ਸਟੋਰ ਤੇ, ਮੈਂ ਕਹਿੰਦਾ ਬਸ 4 ਚਾਨੀ ਲਾਤੇ। ਵਿਜ਼ਿਟ ਕਰੋ, 24 ਘੰਟੇ ਖੁੱਲ੍ਹੇ। ਕੱਲ੍ਹ ਨੂੰ ਅਸੀਂ 6 ਵਜੇ ਸ਼ਾਮੀ ਲਾਈਵ ਹੋਵਾਂਗੇ ਉੱਥੇ। 9548 ਹੈਲੋ
1: ਕੰਮ
0: ਹੈ
1: ਬਿਲਕੁਲ ਬਿਲਕੁਲ। ਮੈਂ ਤਾਂ ਸਿਰਫ ਸੱਚੇ ਪਾਤਸ਼ਾਹ ਕਦੀ ਇਹੀ ਅਰਦਾਸ ਕਰਦਾ ਕਿ ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ, ਏਦਾਂ ਹੀ ਤੁਸੀਂ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਚ ਰੱਖੋ।
0: ਥੈਂਕ ਯੂ ਵੀਰੇ।
1: ਮੇਰੇ ਤੇ ਮੈਂ ਪਰਿਵਾਰ ਦਾ ਸਾਰਿਆਂ ਦਾ ਕੀ ਕਹਿਣਾ, ਤੁਹਾਡੇ ਨਾਲ ਏਦਾਂ ਹੀ ਸਾਥ ਦਿਨ ਰਾਤ ਬਣਿਆ ਰਹਿਣਾ।
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਬਹੁਤ ਪਿਆਰ। ਦੇਖੋ ਤੁਹਾਡੀਆਂ ਦੁਆਵਾਂ ਨੇ ਤੇ ਤੁਹਾਡਾ ਆਸ਼ੀਰਵਾਦ ਹੈ, ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਰਹਾਂਗੇ ਕਿ ਵਧੀਆ ਤੋਂ ਵਧੀਆ ਪ੍ਰੋਗਰਾਮ ਪੇਸ਼ ਕਰੀਏ। ਤੇ ਤੁਹਾਨੂੰ ਨਾ ਕਹਿੰਦੇ ਹੁੰਦੇ ਆ ਕਿ ਆਲਵੇਜ਼ ਐਂਟਰਟੇਨ ਰੱਖੀਏ, ਸਾਡੀ ਕੋਸ਼ਿਸ਼ ਹੈ। 2258 ਹੈਲੋ
2: ਹੈਲੋ ਨਵੀਂ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਮੈਂ ਦਰਿਆਨਤੀ ਬੋਲਦੀ ਹਾਂ ਤੇ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਤੇ ਮੈਂ ਐਵਰੀਡੇ ਸੁਣਦੀ ਹਾਂ।
0: ਧੰਨਵਾਦ ਜੀ।
2: ਤੇ ਅੱਜ ਸਾਡੀ ਐਨਵਰਸਰੀ ਹੈ, ਕੱਲ ਮੇਰੀ ਬੇਟੀ ਦੀ ਸੀਗੀ, ਧੀ ਜਵਾਈ ਦੀ ਅੱਜ ਸਾਡੀ।
0: ਕੀ ਬਾਤ ਹੈ, ਅੱਜ ਤੁਹਾਡੀ ਐਨਵਰਸਰੀ ਹੈ, ਕਿੰਨਵੀਂ ਐਨਵਰਸਰੀ ਹੈ?
2: ਮੇਰੀ ਹੈਗੀ ਹੈ 45 45।
0: ਦੇਖੋ ਕੋਈ ਐਸਾ ਘਰ ਨੀ ਜਿੱਥੇ ਭਾਂਡੇ ਨਹੀਂ ਖੜਕਦੇ। ਨਹੀਂ
2: ਮੇਰੀ ਗੱਲ ਸੁਣ, ਨਹੀਂ ਪਤਾ ਕੀ ਹੈ, ਜਿਹੜੇ ਗੁਰੂ ਦੇ ਪੂਰਨਿਆਂ ਤੇ ਚੱਲਣ ਨਾ, ਉੱਥੇ ਭਾਂਡੇ ਵੀ ਨਹੀਂ ਖੜਕਦੇ, ਉੱਥੇ ਕੁਛ ਵੀ ਨਹੀਂ ਹੁੰਦਾ, ਉੱਥੇ ਪਿਆਰ ਵੱਧ ਆ।
0: ਅੱਛਾ,
2: ਤੇ ਜਿਹੜਾ ਗੁਰੂ ਦੇ ਪੂਰਨਿਆਂ ਤੇ ਨਹੀਂ ਚੱਲਦਾ, ਫਿਰ ਉੱਥੇ ਤਾਂ ਤੈਨੂੰ ਪਤਾ ਭਾਂਡੇ ਵੀ ਖੜਕਦੇ, ਸਾਰਾ ਕੁਛ ਹੋ ਜਾਂਦਾ, ਡਿਵੋਰਸ ਵੀ ਹੋ ਜਾਂਦਾ, ਸਭ ਕੁਛ ਹੋ ਜਾਂਦਾ।
0: ਨਹੀਂ ਪਰ ਆਂਟੀ ਦੇਖੋ, ਪਰ ਭਾਂਡੇ ਖੜਕਣੇ ਜ਼ਰੂਰੀ ਵੀ ਹੈ, ਐਂ ਥੋੜਾ ਵੀ ਬਸ ਹਮੇਸ਼ਾ ਬੰਦਾ ਖੁਸ਼ ਹੀ ਰਹਿੰਦਾ। ਹੁਣ ਘਰਾਂ ਦੇ ਵਿੱਚ ਜੇ ਕਿਤੇ ਭਾਂਡੇ ਖੜਕਣਗੇ ਫੇਰ ਹੀ ਕਿਤੇ ਜਾ ਕੇ ਪਿਆਰ ਵਧੂਗਾ। ਹੁਣ ਜੇ ਰੋਜ਼ ਹੀ ਬਸ ਤੁਸੀਂ ਹੱਸਦੇ ਰਹੋਗੇ, ਖੁਸ਼ ਰਹੋਗੇ, ਇੱਕ ਦੂਜੇ ਨਾਲ ਕਦੇ ਲੜੋਗੇ ਨੀ, ਹੋ ਹੀ ਨੀ ਸਕਦਾ। ਮੈਨੂੰ
2: 45 ਸਾਲ ਹੋ ਗਏ, ਭਾਂਡੇ ਵੀ ਖੜਕਦੇ ਤੇ ਪਿਆਰ ਵੀ ਵੱਧਦਾ।
0: ਸੋ ਪਰ ਦੇਖੋ ਤੁਸੀਂ ਕੀ ਕਹੋਗੇ ਕਿ ਇੱਕ ਨਾ ਸਫਲ ਜੋ ਰਿਸ਼ਤਾ, ਉਹਦੇ ਪਿੱਛੇ ਸਭ ਤੋਂ ਵੱਡਾ ਰਾਜ਼ ਕੀ ਹੁੰਦਾ, ਕੀ ਆ ਤੁਹਾਡੇ ਖਿਆਲ ਮੁਤਾਬਕ? ਵੀ 45 ਸਾਲ ਤੁਹਾਡੇ ਇੰਨੇ ਵਧੀਆ ਲੰਘ ਰਹੇ ਆ, ਇਹ ਕਿਵੇਂ ਲੰਘ ਰਹੇ ਨੇ?
2: ਵਧੀਆ ਲੰਘ ਰਹੇ ਆ, ਚੱਲੀ ਜਾਂਦੇ ਆ।
0: ਨਹੀਂ ਪਰ ਕੀ ਤੁਸੀਂ ਕਹੋਗੇ ਜੇ ਤੁਸੀਂ ਕਿਸੇ ਨੂੰ ਇੱਕ ਟਿਪ ਦੇਣੀ ਹੋਵੇ, ਸਲਾਹ ਦੇਣੀ ਹੋਵੇ, ਜੇ ਆਈ ਤੁਸੀਂ ਕਰੋਗੇ ਤਾਂ ਵਧੀਆ ਤੁਹਾਡਾ ਰਿਸ਼ਤਾ ਲੰਘੇਗਾ?
2: ਹਾਂ ਮੈਂ ਦੱਸਦਾ ਦਿੱਤਾ, ਜਿਹੜਾ ਗੁਰੂ ਸਾਹਿਬ ਦੇ ਪੂਰਨਿਆਂ ਤੇ ਚੱਲੂਗਾ ਉਹਦਾ ਰਸਤਾ ਵਧੀਆ ਚੱਲੂਗਾ।
0: ਠੀਕ ਹੈ,
2: ਹਾਂਜੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਗੁਰੂ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਦੇ ਪੂਰਨਿਆਂ ਤੇ ਚੱਲੀਏ, ਉਹਨਾਂ ਦੇ ਹੁਕਮੇ ਮੁਤਾਬਕ ਚੱਲੀਏ, ਆਪਣਾ ਰਸਤਾ ਖੁਸ਼ੀ ਖੁਸ਼ੀ ਸਭ ਨਿਭਜੂਗਾ।
0: ਠੀਕ ਹੈ, ਚਲੋ ਬਹੁਤ ਵਧਾਈਆਂ ਤੁਹਾਨੂੰ ਵੀ ਤੇ ਤੁਹਾਡੀ ਬੇਟੀ ਨੂੰ ਵੀ, ਬਹੁਤ ਬਹੁਤ ਵਧਾਈਆਂ। ਪਰ ਦੇਖੋ ਠੀਕ ਹੈ, ਯੂ ਨੋ ਤੁਸੀਂ ਉਹਨਾਂ ਦਿੱਤੀਆਂ ਹੋਈਆਂ ਲੈਸਨਸ ਤੇ ਜ਼ਰੂਰ ਚੱਲੋ, ਬਟ ਵੈਸੇ ਮੈਂ ਪੁੱਛ ਰਿਹਾ ਤੇ ਚਲੋ ਕੋਈ ਨਾ ਅਗਲੇ ਬਾਈ ਜੀ ਨੂੰ ਪੁੱਛਦੇ ਹਾਂ, ਪਰ ਉਸ ਤੋਂ ਪਹਿਲਾਂ ਲੈ ਕੇ ਚੱਲਦੇ ਹਾਂ ਸਾਨੂੰ ਸੁਖਭਾ ਜੀ ਕੋਲ ਗ੍ਰੈਂਡ ਹੋਮ ਫਰਨੀਚਰ ਤੇ। ਗ੍ਰੈਂਡ ਹੋਮ ਫਰਨੀਚਰ ਕੱਲ ਨੂੰ ਪੰਜਾਬੀ ਲਹਿਰਾ ਲਾਈਵ ਆਨ ਲੋਕੇਸ਼ਨ ਸ਼ਾਮੀ 6 ਵਜੇ 6685 ਟੋਮਕਿਨ ਰੋਡ ਤੇ ਗ੍ਰੈਂਡ ਹੋਮ ਫਰਨੀਚਰ ਨੇ ਲੇਬਰ ਡੇ ਬੈਕ ਟੂ ਸਕੂਲ ਦੀ ਏਡੀ ਵੱਡੀ ਸੇਲ ਆਤੀ, ਪੂਰੇ ਸ਼ੋਰੂਮ ਚ ਸਾਰਾ ਨਵਾਂ ਫਰਨੀਚਰ ਹੈ, 30-35 ਨਵੇਂ ਬੈੱਡ ਸੈੱਟ ਨੇ। ਸੁਖਭਾ ਜੀ ਵੈਲਕਮ,
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਸ਼ਾਮ ਨੂੰ 6 ਵਜੇ ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ ਜਾਂ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਕੰਫਰਟੇਬਲ ਲੈਣਾ ਚਾਹੁੰਦੇ ਹੋ ਤੇ ਇਸ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਬਹੁਤ ਸਾਰੇ ਤੋਹਫੇ ਤੇ ਡਿਸਕਾਊਂਟਡ ਪ੍ਰਾਈਸ ਜਿਹੜੀਆਂ ਤੁਹਾਡੀਆਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੀਆਂ 6685 ਟੋਮਕਨ ਰੋਡ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ, ਰੀਅਲ ਪੱਥਰ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ ਜਿਹਦੀ ਰੈਗੂਲਰ ਕੀਮਤ ਮਾਰਕੀਟ ਚ 1500-1600 ਡਾਲਰ ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ 399 ਦਾ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 399 ਦਾ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਉੱਪਰ ਸਾਡੇ ਕੋਲ ਪਹੁੰਚਣਗੇ, ਏਅਰ ਫਰਾਇਰ ਬਿਲਕੁਲ ਫ੍ਰੀ ਤੋਹਫਾ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ, ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ।
0: ਕਿਆ ਬਾਤ ਹੈ, ਸੇਲ ਸੇਲ ਸੇਲ ਸੇਲ, ਤੇ ਤੁਸੀਂ ਜ਼ਰੂਰ ਸੇਲ ਦਾ ਫਾਇਦਾ ਜ਼ਰੂਰ ਜ਼ਰੂਰ ਲਓ। 1507
4: ਨਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
4: ਠੀਕ ਹੈ, ਵਧੀਆ, ਤੁਸੀਂ ਸੁਣਾਓ, ਸਾਰਾ ਠੀਕ ਠਾਕ?
0: ਬਹੁਤ ਵਧੀਆ ਜੀ, ਕੀ ਬਣਦਾ?
4: ਬਸ ਠੀਕ ਹੈ, ਮੈਂ ਕਿਹਾ ਤੂੰ ਕੱਲ ਦੀ ਐਡ ਦੇ ਗਿਆ ਮਹਿੰਗਾ ਦੁੱਧ ਕਹਿ ਗਿਆ ਤੇ ਕਹਿਣਾ ਹੋਣਾ 7-19 ਤੋਂ ਵੀ 7
0: ਨਹੀਂ, ਕਿਵੇਂ
4: ਇਹ ਦੁੱਧ ਦੀ ਨੀ ਤੂੰ ਬੈਗ ਦੱਸਿਆ ਕੱਲ ਨੂੰ, ਉੱਥੇ 7-19 ਦੀ ਰੈਗੂਲਰ ਪ੍ਰਾਈਸ ਆ ਤੇ ਤੁਹਾਨੂੰ ਮਿਲੂਗਾ 7-23 ਦਾ।
0: ਨਹੀਂ ਮੈਂ ਤਾਂ ਇਹ ਕਿਹਾ ਨੀ ਹੋਣਾ, $7.99 ਦਾ ਤੁਹਾਨੂੰ ਮਿਲੂਗਾ $7.29 ਦਾ। ਚਲੋ ਜੋ ਵੀ ਹੋ ਗਿਆ, ਚਲੋ 7.99 ਦਾ ਆਮ ਹੈ, 7.29 ਦਾ ਮਿਲ ਜੂਗਾ। ਹੋਰ ਸੁਣੋ,
4: ਮੈਂ ਕੱਲ ਨੂੰ ਮਿਲਾਂਗੇ, ਉੱਥੇ ਜਾਵਾਂਗੇ। ਨਵਾਂ ਖੁੱਲਿਆ ਇਹ?
0: ਨਹੀਂ ਖੁੱਲਾ ਕਾਫੀ ਚਿਰ ਤੋਂ। ਦੇਖੋ 100 ਚੀਜ਼ਾਂ ਹੋ ਜਾਂਦੀਆਂ ਨੇ, ਕੋਈ ਬੰਦਾ ਕਿਤੇ ਪਰਫੈਕਟ ਹੁੰਦਾ। ਸੋ ਓਕੇ, ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337 ਆਪਣਾ ਫੋਨ ਨੰਬਰ ਹੈ। ਐਂਡ ਇੱਕ ਮੈਂ ਗਿੱਲ ਫਾਰਮ ਦਾ ਤੁਹਾਨੂੰ ਦੱਸ ਦਵਾਂ, ਗਿੱਲ ਫਾਰਮ ਦੀ ਬੱਲੇ ਬੱਲੇ, ਗਿੱਲ ਫਾਰਮ ਦੀ ਬਹਿ ਜਾ। ਸੋ ਗਿੱਲ ਫਾਰਮ ਤੇ ਜਾਓ, ਇੱਥੇ ਫਰੈਸ਼ ਸਬਜ਼ੀਆਂ, ਸਾਗ, ਕੱਦੂ, ਟਮਾਟਰ, ਖੀਰੇ, ਪੇਠਾ, ਹਰੀਆਂ ਮਿਰਚਾਂ, ਸਾਰਾ ਕੁਝ ਮਿਲ ਰਿਹਾ, ਫਰੈਸ਼ ਡੇਲੀ ਪਿਕ ਕਰਦੇ ਨੇ ਇਹ, ਤੇ ਡਿਕਸੀ ਅਤੇ ਕਿੰਗ ਤੇ ਨੇ, 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ ਫਾਰਮ। ਤੁਸੀਂ ਪਹੁੰਚੋ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲਦੇ ਆ ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ, ਡਿਕਸੀ ਐਂਡ ਕਿੰਗ ਦੇ ਐਨ ਬਿਲਕੁਲ ਕੋਰਨਰ ਦੇ ਉੱਤੇ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਵਿਜ਼ਿਟ ਕਰੋ। ਦੇਖੋ ਮੈਂ ਨਾ ਆਂਟੀ ਜੀ ਨੂੰ ਪੁੱਛ ਰਿਹਾ ਸੀ ਸਵਾਲ, ਇੱਕ ਮੈਂ ਤੁਹਾਨੂੰ ਪੁੱਛਦਾ ਸਾਰਿਆਂ ਨੂੰ, ਕਿਉਂਕਿ ਤੁਸੀਂ ਥੋੜ੍ਹੇ ਹੋਰ ਵੀ ਜਾਣਕਾਰੀ ਦੇ ਦੋਗੇ। ਇੱਕ ਸਕਸੈਸਫੁਲ ਜਿਹੜਾ ਵਿਆਹ ਹੈ, ਸਕਸੈਸਫੁਲ ਸ਼ਾਦੀ ਹੈ, ਸਕਸੈਸਫੁਲ ਤੁਹਾਡਾ ਹਸਬੈਂਡ ਵਾਈਫ ਦਾ ਰਿਸ਼ਤਾ, ਉਹ ਕਿਹੜੀਆਂ ਚੀਜ਼ਾਂ ਨਾਲ ਬਣਦਾ? ਤੁਸੀਂ 10-12 ਚੀਜ਼ਾਂ ਨਾ ਗਿਣਾ ਦਿਓ, ਤੁਸੀਂ ਮੈਨੂੰ ਦੱਸਣਾ ਕਿ ਜੇ ਤੁਹਾਡੀ ਰਿਲੇਸ਼ਨਸ਼ਿਪ ਵਧੀਆ ਚੱਲ ਰਹੀ ਹੈ ਤੁਹਾਡੇ ਹਸਬੈਂਡ ਨਾਲ ਜਾਂ ਵਾਈਫ ਨਾਲ, ਤਾਂ ਉਹ ਕਿਵੇਂ ਚੱਲ ਰਹੀ ਹੈ, ਉਹਦੇ ਪਿੱਛੇ ਕੀ ਰਾਜ਼ ਹੈ, ਕੀ ਉਹ ਕਿਹੜੀ ਕਿਸਮ ਦਾ ਕੰਪਰੋਮਾਈਜ਼ ਹੈ, ਜਾਂ ਉਹ ਯੂਨੋ ਬੜੀਆਂ ਚੀਜ਼ਾਂ ਹੋ ਸਕਦੀਆਂ, ਹੁਣ ਮੈਂ ਵੀ ਸੋਚ ਰਿਹਾ, ਤੇ ਤੁਸੀਂ ਦੱਸੋ, ਮੈਂ ਫਿਰ ਬਾਅਦ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗਾ। ਨੰਬਰ ਹੈ ਆਪਣਾ 905-673-3337। ਤੇ ਇੱਕ ਸਕਸੈਸਫੁਲ ਰਿਲੇਸ਼ਨਸ਼ਿਪ ਪਿੱਛੇ ਮੇਨ ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਮੈਟਰ ਕਰਦੀ ਹੈ? 905-673-3337 ਨੰਬਰ ਹੈ ਆਪਣਾ, 9056733337 ਆਪਣਾ ਨੰਬਰ ਹੈ, 4790। ਹੈਲੋ
5: ਹੈਲੋ ਨਵੀਂ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਕਿੱਦਾਂ?
5: ਵਧੀਆ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
5: ਮੈਨੂੰ ਲੱਗਦਾ ਵੀਰੇ, ਇੱਕ ਤਾਂ ਆਰਗੂਮੈਂਟ ਨਹੀਂ ਹੋਣਾ ਚਾਹੀਦਾ ਨਾ ਇੱਕ ਦੂਜੇ ਨਾਲ ਜ਼ਿਆਦਾ, ਐਵੇਂ ਲਾਈਕ ਜਿੱਦਣਾ ਨਹੀਂ ਚਾਹੀਦਾ, ਕਿਉਂਕਿ ਆਪਾਂ ਨੂੰ ਆਪਣੇ ਪਾਰਟਨਰ ਦਾ ਪਤਾ ਹੁੰਦਾ ਕਿਹੜਾ ਬੰਦਾ ਕੋਈ ਗੱਲ ਸਹਿ ਸਕਦਾ ਕਿਹੜਾ ਬੰਦਾ ਨਹੀਂ, ਤੇ ਜੇ ਆਪਾਂ ਨੂੰ ਲਾਈਕ ਇਹ ਚੀਜ਼ ਪਤਾ ਫਿਰ ਆਪਾਂ ਉਹਦੇ ਨਾਲ ਆਰਗੂਮੈਂਟ ਨਹੀਂ ਕਰਾਂਗੇ, ਤੇ ਉਹ ਵੀ ਨਹੀਂ ਕਰੂਗੀ। ਜੇ ਪਤਾ ਵੀ ਉਹ ਕਰੂਗੀ ਫਿਰ ਆਪ ਚੁੱਪ ਕਰ ਜਾਓ, ਜੇ ਉਹਨੂੰ ਪਤਾ ਆਪਣਾ ਵੀ ਮੈਂ ਕਰਦਾ ਜ਼ਿਆਦਾ ਫਿਰ ਉਹ ਚੁੱਪ ਕਰ ਜੂਗੀ।
0: ਪਰ ਵੀਰੇ ਆਰਗੂਮੈਂਟ ਤਾਂ ਹੁਣ ਮੈਨੂੰ ਲੱਗਦਾ ਨੀ ਵੀ ਕੋਈ ਐਸਾ ਰਿਸ਼ਤਾ ਜਿੱਥੇ ਨਹੀਂ ਹੁੰਦੀ।
5: ਨਹੀਂ ਐਕਚੁਲੀ ਵੀਰੇ ਪਤਾ ਕੀ ਆ, ਹੁਣ ਅੱਜ ਕੱਲ ਨਾ ਪੇਸ਼ੈਂਸ ਬਹੁਤ ਘੱਟ ਆ ਹਨਾ ਆਪਣੇ ਚ, ਤੇ ਮੈਂ ਵੀ ਨੌਲੇ ਚ ਮੇਰੇ ਚ ਵੀ ਬਹੁਤ ਘੱਟ ਆ, ਤੇ ਮੈਨੂੰ ਲੱਗਦਾ ਨਾ ਉਹ ਚੀਜ਼ ਨਾਲ ਜ਼ਿਆਦਾ ਕੰਮ ਵਧ ਜਾਂਦਾ ਫਿਰ, ਜਦੋਂ ਆਪਾਂ ਪੇਸ਼ੈਂਸ ਨੀ ਰੱਖਦੇ ਕਿਸੇ ਚੀਜ਼ ਦਾ, ਆਰਗੂਮੈਂਟ ਕਰੀ ਜਾਂਦੇ ਆ ਜਿੱਦੀ ਜਾਂਦੇ ਹਾਂ ਹਰੇਕ ਗੱਲ ਤੇ, ਤੇ ਉਹ ਚੀਜ਼ ਨਾਲ ਨਾ ਰਿਸ਼ਤੇ ਚ ਥੋੜਾ ਜਿਹਾ ਦਰਾਰ ਪੈਣੀ ਸ਼ੁਰੂ ਹੋ ਜਾਂਦੀ ਮੈਨੂੰ ਲੱਗਦਾ, ਤੇ ਇੱਕ ਟਰੱਸਟ ਬਹੁਤ ਜ਼ਰੂਰੀ ਆ ਦੋਨਾਂ ਦੇ ਇੱਕ ਦੂਜੇ ਨੂੰ ਹਨਾ,
0: ਠੀਕ ਹੈ,
5: ਤੇ ਉਹ ਸਭ ਤੋਂ ਵੱਡੀ ਚੀਜ਼ ਆ। ਹਾਂਜੀ,
0: ਸੋ ਠੀਕ ਹੈ ਤੁਹਾਡੀ ਗੱਲ, ਓਕੇ। ਨੈਚੁਰਲੀ ਹੋ ਹੀ ਜਾਂਦੀ ਹੈ, ਬਟ ਉਹ ਆਰਗੂਮੈਂਟ ਪਿੱਛੇ ਤੁਸੀਂ ਕਿਵੇਂ ਰਿਸਪੈਕਟ ਦਿਖਾਉਂਦੇ ਹੋ, ਆਈ ਥਿੰਕ ਉਹ ਬੜਾ ਮੈਟਰ ਕਰਦਾ। 3834 ਹੈਲੋ
6: ਹੈਲੋ
0: ਹੈਲੋ ਜੀ,
6: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
6: ਮੈਂ ਕਿਹਾ ਵੀ ਜਿਹੜਾ ਨਾ ਪੰਜਾਬੀ ਦਾ ਪੱਪਾ ਸ਼ਬਦ ਹੈ ਉਹ ਮੂਲ ਹੈ ਪਰਿਵਾਰ ਦੀ ਸਫਲਤਾ ਦਾ, ਹੈਨਾ। ਜਿੱਦਾਂ ਪੰਜ ਪੱਪੇ ਜਿਹੜੇ ਆ, ਜੇ ਹਸਬੈਂਡ ਵਾਈਫ ਉਹਨਾਂ ਦਾ ਖਿਆਲ ਰੱਖਦੇ ਆ, ਜਿੱਦਾਂ ਪਤੀ ਹੈ ਤੇ ਪਤਨੀ ਦਾ, ਹੈਨਾ, ਪਤੀ ਪਤਨੀ ਪਰਿਵਾਰ ਪਤ ਤੇ ਪਰਮੇਸ਼ਰ ਹੈ, ਇਹ ਪੰਜੇ ਪੱਪੇ ਜਿਹੜੇ ਆ ਇੱਕ ਦੂਜੇ ਦਾ ਖਿਆਲ ਰੱਖਣਗੇ ਤੇ ਉਹ ਸਕਸੈਸਫੁਲ ਪਰਿਵਾਰ ਇੱਕ ਬਣਦਾ ਆ,
0: ਠੀਕ ਹੈ,
6: ਕਿਉਂਕਿ ਇੱਕ ਦੂਜੇ ਦੀ ਇੱਜ਼ਤ ਕਰਨਾ ਉਹ ਪੱਪਾ ਪਤ ਆ, ਪੈਸਾ ਉਹਨਾਂ ਕੋਲ ਹੀ ਦੋਵਾਂ ਕੋਲ ਆਉਂਦਾ ਜਦੋਂ ਉਹਨਾਂ ਦੇ ਵਿੱਚ ਅੱਛਾ ਇੱਕ ਦੂਜੇ ਦਾ ਖਿਆਲ ਰੱਖਣਾ ਹੁੰਦਾ ਹੈ। ਸੋ ਪਤਾ ਜਿਹੜਾ ਪਤੀ ਹੈ ਉਹ ਪਤਨੀ ਪਤੀ ਪ੍ਰਤੀ ਇਮਾਨਦਾਰ, ਵਿਸ਼ਵਾਸ ਪਾਤਰ, ਤੇ ਇਸੇ ਤਰ੍ਹਾਂ ਪਤਨੀ ਜਿਹੜੀ ਹੈ ਉਹ ਉਹਦੇ ਲਈ। ਜਾਂ ਉਹ ਦੂਜੇ ਪਾਸੇ ਤੁਸੀਂ ਲੈ ਜਾਓ ਤੇ ਇੰਗਲਿਸ਼ ਅਲਫਾਬੈਟ ਦੇ ਸੀ ਜਿਹੜਾ ਸ਼ਬਦ ਹੈ ਉਹਦੇ ਪੰਜ ਸ਼ਬਦ ਬਣਦੇ ਨੇ। ਪਹਿਲਾ ਹੈਗਾ ਕੰਪਰੋਮਾਈਜ਼, ਦੋਵਾਂ ਦੇ ਵਿੱਚ ਦੋਵਾਂ ਦੀਆਂ ਆਦਤਾਂ ਦਾ ਇੱਕ ਕੰਪਰੋਮਾਈਜ਼ ਕਰਕੇ ਇੱਕ ਰਾਹ ਬਣਾਉਣਾ, ਠੀਕ ਹੈ। ਦੂਸਰਾ ਹੈਗਾ ਸੀ ਕੋਆਰਡੀਨੇਸ਼ਨ, ਇੱਕ ਦੂਜੇ ਦੇ ਵਿੱਚ ਤਾਲਮੇਲ ਹੋਣਾ ਚਾਹੀਦਾ। ਤੀਜਾ ਹੈਗਾ ਕੋਆਪਰੇਸ਼ਨ, ਜਿਹੜਾ ਕਿਤੇ ਇੱਕ ਬੰਦਾ ਪ੍ਰੋਮਿਸ ਕਰ ਰਿਹਾ ਦੂਜੇ ਨੇ ਸਹਿਯੋਗ ਕਰਨਾ ਆ। ਤੇ ਚੌਥਾ ਹੈਗਾ ਕਮਿਊਨੀਕੇਸ਼ਨ, ਜਿਹੜਾ ਸਾਡੀ ਕਮਿਊਨਿਟੀ ਚ ਬਹੁਤ ਘੱਟ ਆ, ਇਹ ਕਮਿਊਨੀਕੇਸ਼ਨ ਤੁਹਾਡਾ ਓਪਨ ਹੋਣਾ ਚਾਹੀਦਾ ਆ, ਠੀਕ ਹੈ। ਤੇ ਅਖੀਰ ਦੇ ਵਿੱਚ ਇੱਕ ਦੂਜੇ ਪ੍ਰਤੀ ਜਿਹੜਾ ਕੰਪਲੀਮੈਂਟ ਹੈ ਨਾ ਉਹ ਜ਼ਰੂਰ ਕਰੋ। ਜੇ ਤੁਹਾਨੂੰ ਤੁਸੀਂ ਤੁਹਾਡਾ ਜਿਹੜਾ ਬੱਚਾ, ਜਿੱਦਾਂ ਮੰਨ ਲਓ ਕਿ ਮੈਂ ਹੁਣ ਸਿੱਧਵਾਂ ਸਾਹਿਬ ਨੂੰ ਕਹਿਣਾ ਹੋਵੇ ਤਾਂ ਮੈਂ ਉਹਨੂੰ ਕਹੂੰਗਾ ਕਿ ਸਿੱਧਵਾਂ ਸਾਹਿਬ ਤੁਹਾਨੂੰ ਯਾਨੀ ਤੁਸੀਂ ਮਾਪੇ ਹੋਣ ਦੇ ਨਾਤੇ ਨਵੀਂ ਜਿਹੜਾ ਆ ਉਹ ਤੁਹਾਡੀ ਧਰਮ ਪਤਨੀ ਵੱਲੋਂ ਇੱਕ ਕੀਮਤੀ ਗਿਫਟ ਆ ਜਿਹੜੀ ਤੁਹਾਨੂੰ ਮਿਲੀ ਹੋਈ ਹੈ, ਹੈਨਾ। ਸੋ ਜੇ ਬੱਚਾ ਕੋਈ ਚੰਗਾ ਕੰਮ ਕਰਦਾ ਤੇ ਆਪਣੀ ਵਾਈਫ ਨੂੰ ਸਲਾਹੋ, ਤੇ ਜੇ ਇਸੇ ਤਰ੍ਹਾਂ ਯਾਨੀ ਕੰਪਲੀਮੈਂਟ ਜ਼ਰੂਰ ਦਿਓ, ਭਾਵੇਂ ਚਾਹ ਚੰਗੀ ਬਣੀ ਹੋਵੇ ਨਾ ਤਾਂ ਵੀ ਇਹ ਕਹੋ ਕਿ ਹਾਂ। ਤੇ ਜਿਹੜਾ ਜਿਹੜੇ ਦਿਨ ਆਉਂਦੇ, ਦਿਨ ਤਿਉਹਾਰ ਆਉਂਦੇ, ਜਿੱਦਾਂ ਜਨਮ ਦਿਨ ਹੋਇਆ ਜਾਂ ਐਨੀਵਰਸਰੀ ਹੋਈ, ਉੱਤੇ ਕੁਛ ਨਾ ਕੁਛ ਛੋਟੇ ਤੋਂ ਛੋਟਾ ਜਿੰਨਾ ਕੁ ਤੁਹਾਨੂੰ ਹੋ ਸਕਦਾ ਇੱਕ ਦੂਜੇ ਨੂੰ ਗਿਫਟ ਜ਼ਰੂਰ ਦਿਓ।
7: ਵੈਰੀ ਗੁੱਡ। ਤੁਹਾਡੇ ਤੁਹਾਡੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ? ਤੁਹਾਡਾ ਐਕਸਪੀਰੀਅੰਸ ਆਪ ਬੋਲ ਰਿਹਾ, ਬਟ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ,
6: ਨੋ ਪ੍ਰੋਬਲਮ,
7: ਧੰਨਵਾਦ। ਨਹੀਂ, ਵੈਰੀ ਗੁੱਡ ਯਾਰ, ਬੜੀ ਸੋਹਣੀ ਗੱਲ ਕੀਤੀ ਇਹਨਾਂ ਨੇ। ਕੰਪਲੀਮੈਂਟ ਕੌਣ ਨੀ ਯਾਰ, ਇੱਕ ਤਾਂ ਆਪਾਂ ਕੰਪਲੀਮੈਂਟ ਕਰਦੇ ਹੀ ਨੀ। ਤੁਹਾਡੀ ਘਰ ਵਾਲੀ ਵਧੀਆ ਤਿਆਰ ਹੋਈ ਹੈ ਯਾਰ, ਕਹਿ ਦਿਆ ਕਰੋ ਕਦੇ ਕਦੇ ਉਹ ਬੱਲੇ ਵੀ ਯਾਰ ਤੂੰ ਤਾਂ ਸੋਹਣੀ ਬਹੁਤ ਲੱਗਦੀ ਆ। ਉਹੀ ਯਾਰ ਕੰਪਲੀਮੈਂਟ, ਹੁਣ ਜੇ ਕੋਈ ਕੁੜੀ ਆਪਣੇ ਹਸਬੈਂਡ ਨੂੰ ਕਰ ਦੇਵੇ, ਹਸਬੈਂਡ ਦਾ ਵੀ ਬਸ ਦਿਲ ਬਾਗੋ ਬਾਗ ਹੋ ਜਾਂਦਾ ਯਾਰ ਕਿ ਇਹਨੇ ਮੇਰੀ ਤਾਰੀਫ ਕੀਤੀ ਆ। ਆਪਾਂ ਤਾਰੀਫਾਂ ਘੱਟ ਕਰਦੇ ਹਾਂ ਅੱਜ ਕੱਲ੍ਹ, ਇਹ ਵੀ ਗੱਲ ਬਿਲਕੁਲ ਸੱਚ ਹੈ। ਦੁਆਬਾ ਟਰੈਵਲ ਨੇ ਐਸੀ ਡੀਲ ਲਾਤੀ, ਜਿਹੜੇ ਸਾਡੇ ਬੰਦੇ ਕਹਿੰਦੇ ਨਵੀਂ ਯਾਰ ਅਸੀਂ ਤਾਂ ਇੰਡੀਆ ਜਾਣਾ ਪਰ ਅਸੀਂ ਲਾਉਣੇ ਆ 5-6 ਮਹੀਨੇ, ਕੋਈ ਨਾ ਨਵੰਬਰ ਦੇ ਵਿੱਚ ਜਾਓ, ਅਪ੍ਰੈਲ ਚ ਮੁੜ ਕੇ ਆਓ। ਟੋਰਾਂਟੋ ਟੂ ਦਿੱਲੀ ਰਾਊਂਡ ਟ੍ਰਿਪ ਟਿਕਟ 2 ਟੈਚੀਆਂ ਦੇ ਨਾਲ ਸਿਰਫ $1,580 ਦੇ ਵਿੱਚ, ਬੜੀਆਂ ਲਿਮਿਟਡ ਜਿਹੀਆਂ ਸੀਟਾਂ ਨੇ। ਦੁਆਬਾ ਟਰੈਵਲ ਨੂੰ ਫੋਨ ਕਰੋ, ਟੋਪ ਦੀ ਸਰਵਿਸ, ਵਧੀਆ ਰੇਟ, 905-796-7800 ਦੁਆਬਾ ਟਰੈਵਲ, 905-796-7800, 905-796-7800। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਬਈ, 5 Rivers ਡਕਟ ਕਲੀਨਿੰਗ, ਡਕਟ ਕਲੀਨਿੰਗ ਹਜੇ ਵੀ ਨਹੀਂ ਕਰਾਈ ਯਾਰ, ਪਤਾ ਨਹੀਂ ਕਿਹੜੇ ਚੱਕਰਾਂ ਚ ਪਏ ਹੋ, ਤੁਸੀਂ ਜ਼ਰੂਰ ਆਪਣੀ ਡਕਟ ਕਲੀਨਿੰਗ ਕਰਾ ਲਓ। 5 Rivers ਡਕਟ ਕਲੀਨਿੰਗ ਵਾਲੇ ਨੂੰ ਫੋਨ ਕਰੋ, 437-688-7750 ਡਿਸਕਾਊਂਟਡ ਰੇਟ, ਬਹੁਤ ਵਧੀਆ ਟੀਮ, 437-688-7750 ਤੇ ਰਾਜਧਾਨੀ ਹੋ ਵਾਹ।

0: Sai Sweets and Restaurant के pure vegetarian लजीज खाने, जिसके स्वाद के सभी हैं दीवाने। Family और friends के साथ आकर खाइए या फिर catering करवाइए। मिठाइयाँ ऐसी कि मजा आ जाए।
1: ये है राजधानी, राजधानी, राजधानी।
0: Multiple locations in GTA. For more information, visit rajdhanisweets.ca.
2: वाह, विवा 4788. Hello जी।
3: हाँ जी भाई जी, सत श्री अकाल जी।
2: सत श्री अकाल जी, कैसे हो?
3: ਵਧੀਆ ਜੀ, ਵਧੀਆ ਜੀ, ਵਧੀਆ। ਅੱਛਾ ਬਾਈ, ਜਿਹੜਾ ਤੁਸੀਂ ਕਹਿਣਾ ਕੁਐਸਚਨ ਕੀਤਾ ਹਨਾ, ਵੀ ਮਤਲਬ ਕਿ ਰਿਲੇਸ਼ਨਸ਼ਿਪ ਹਨਾ ਵੀ ਮਤਲਬ ਕਿ ਲੰਬੇ ਚਲਾਉਣ ਦੀ ਹਨਾ ਸਕੀਮ ਕੀ ਆ ਹਨਾ ਬਾਈ, ਮਤਲਬ ਕਿ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹਨਾ, ਮੇਰੇ ਖਿਆਲ ਦੇ ਨਾਲ ਹਨਾ ਬੰਦੇ ਨੂੰ ਆਪਣੀਆਂ ਆਪਣੇ ਬਾਕੀ ਰਿਸ਼ਤੇਦਾਰਾਂ ਨਾਲ, ਆਪਦੇ ਆਪਣੇ ਮਾਪਿਆਂ ਨਾਲ, ਆਪਣੇ ਸੱਸ ਸਹੁਰੇ ਨਾਲ, ਸਾਰਿਆਂ ਨਾਲ ਹਨਾ ਉਹਦਾ ਇੱਕ ਬਾਉਂਡਰੀ ਕਲੀਅਰ ਕਰ ਲੈਣੀਆਂ ਚਾਹੀਦੀਆਂ। ਕਿਉਂਕਿ ਦੇਖੋ, ਕੋਈ ਵੀ ਬੰਦਾ ਨਾ, ਜਿਹੜਾ ਵੀ ਬੰਦਾ ਜਦੋਂ ਵਿਆਹ ਹੁੰਦਾ ਨਾ, ਕਲੇਸ਼ ਦੇ ਵਿੱਚੋਂ ਤਾਂ ਦੇਖੋ ਲੰਘਦਾ ਹੀ ਲੰਘਦਾ ਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹਨਾ। ਕਲੇਸ਼ ਆਉਂਦਾ ਹੀ ਆਉਂਦਾ, ਕਿਉਂਕਿ ਨਵੀਆਂ ਐਡਜਸਟਮੈਂਟ ਕਰਨੀਆਂ ਬਹੁਤ ਔਖੀਆਂ ਹੁੰਦੀਆਂ, ਪਰ ਹਰੇਕ ਬੰਦਾ ਲੰਘਦਾ, ਮੈਂ ਵੀ ਲੰਘਿਆ ਹਨਾ। ਪਰ ਮੈਂ ਜੋ ਇੱਕ ਚੀਜ਼ ਸੋਚੀ ਹਨਾ, ਵੀ ਮੇਰਾ ਵਿਆਹ ਹੋ ਗਿਆ ਹਨਾ, ਵੀ ਮੇਰੇ ਘਰ ਦੇ, ਚਲੋ ਹਨਾ ਮੇਰੇ ਘਰ ਦੇ ਬਜ਼ੁਰਗ ਨੇ, ਠੀਕ ਹੈ, ਕਿਉਂਕਿ ਨਵੀਂ ਘਰ ਜੋ ਘਰ ਵਾਲੀ ਆਉਂਦੀ ਹੈ ਉਹਨੂੰ ਵੀ ਐਡਜਸਟਮੈਂਟਾਂ ਕਰਨੀਆਂ ਔਖੀਆਂ ਹੁੰਦੀਆਂ, ਤੇ ਘਰ ਵਾਲਿਆਂ ਨੂੰ ਵੀ ਐਡਜਸਟਮੈਂਟਾਂ ਕਰਨੀਆਂ ਔਖੀਆਂ ਹੁੰਦੀਆਂ। ਇਹ ਨਾ ਮਤਲਬ ਕਿ ਮੈਂ ਬਹੁਤ ਸਾਰੀ ਮਤਲਬ ਕਿ ਲੋਕਾਂ ਦੀ ਕਹਾਣੀ ਸੁਣੀਆਂ ਹਨਾ ਯਾਰ, ਵੀ ਮੇਰੇ ਵੀ ਮਤਲਬ ਕਿ ਘਰੇ ਏਦਾਂ ਕਲੇਸ਼ ਰਹਿੰਦਾ, ਪਰ ਮੈਂ ਜੋ ਮਤਲਬ ਕਿ ਮੈਂ ਇੱਕ ਚੀਜ਼ ਇਸ ਦੀ ਸਕੀਮ ਲਾਈ ਹੈ ਹਨਾ, ਮੈਂ ਆਪਣੇ ਘਰਦਿਆਂ ਨੂੰ ਇਹ ਚੀਜ਼ ਕਹੀ ਸੀ, ਮੈਂ ਕਿਹਾ ਵੀ ਦੇਖੋ ਤੁਹਾਡੀ ਸੇਵਾ ਕਰਾਂਗੇ, ਠੀਕ ਹੈ, ਬਿਲਕੁਲ ਕਰਾਂਗੇ ਹਨਾ, ਮੈਂ ਕਿਹਾ ਪਰ ਤੁਸੀਂ ਇਹ ਨਹੀਂ ਪਤਾ, ਤੁਸੀਂ ਦੇਖੋ ਆਪਦੇ ਉਮਰ ਦੇ ਅਖੀਰਲੇ ਪੜਾਵਾਂ ਦੇ ਵਿੱਚੋਂ, ਠੀਕ ਹੈ, ਮੈਂ ਕਿਹਾ ਵੀ ਤੁਹਾਡਾ ਦਿਲ ਨਹੀਂ ਤੋੜਦਾ, ਮੈਂ ਕਿਹਾ ਪਰ ਮੇਰੀ ਸਾਰੀ ਉਮਰ, ਮੈਂ ਕਿਹਾ ਤੁਸੀਂ 15 ਸਾਲੋਂ, 20 ਸਾਲੋਂ, 25 ਸਾਲੋਂ, 30 ਸਾਲੋਂ, ਠੀਕ ਹੈ, ਮੈਂ ਕਿਹਾ ਤੁਸੀਂ ਜਹਾਨੋਂ ਤੁਰ ਜਾਣਾ, ਸਾਰਿਆਂ ਨੇ ਤੁਰ ਜਾਣਾ, ਠੀਕ ਹੈ, ਮੈਂ ਕਿਹਾ ਪਰ ਮੈਂ ਕਿਹਾ ਮੇਰੀ ਘਰ ਵਾਲੀ ਨੇ ਮੇਰੀਆਂ ਲੱਤਾਂ ਘੁੱਟਣੀਆਂ, ਠੀਕ ਹੈ, ਮੈਂ ਆਪਦੀ ਘਰ ਵਾਲੀ ਦੀਆਂ ਲੱਤਾਂ ਘੁੱਟਣੀਆਂ, ਅਸੀਂ ਦੋਵਾਂ ਨੇ ਇੱਕ ਦੂਜੇ ਦਾ ਸਾਰੀ ਉਮਰ ਸਾਥ ਦੇਣਾ, ਠੀਕ ਹੈ, ਮੈਂ ਕਿਹਾ ਹਨਾ। ਤੇ ਦੂਜੀ ਗੱਲ ਕੀ ਹੁੰਦੀ ਹੈ ਬਾਈ, ਜਦੋਂ ਘਰ ਦੇ ਵਿੱਚ ਹਨਾ ਮਤਲਬ ਕਿ ਬੰਦੇ ਦਾ ਕਲੇਸ਼ ਪੈਂਦਾ ਹਨਾ, ਮੰਨ ਕੇ ਚੱਲੋ ਤੁਹਾਡੀ ਘਰ ਵਾਲੀ ਦਾ, ਤੁਹਾਡੇ ਤੁਹਾਡੇ ਡੈਡੀ ਨਾਲ ਕੋਈ ਤੂੰ ਤੂੰ ਮੈਂ ਹੋਊਗੀ, ਜਾਂ ਤੁਹਾਡੀ ਮਾਂ ਨਾਲ ਹਨਾ ਤੂੰ ਤੂੰ ਮੈਂ ਹੋਊਗੀ, ਬੰਦੇ ਨੂੰ ਵਿੱਚ ਨਹੀਂ ਆਉਣਾ ਚਾਹੀਦਾ, ਉਹਨਾਂ ਨੂੰ ਆਪਸ ਦੇ, ਉਹਨਾਂ ਨੂੰ ਕਹੋ ਭਾਈ ਵੀ ਤੁਸੀਂ ਆਪਦੀ ਗੱਲ ਆਪਸ ਚ ਨਿਬੇੜੋ, ਠੀਕ ਹੈ, ਵੀ ਮਤਲਬ ਕਿ ਕਿਉਂਕਿ ਤੀਜਾ ਬੰਦਾ ਜਦੋਂ ਕਿਸੇ ਇੱਕ ਬੰਦੇ ਦੀ ਮੇਰ, ਕਿਉਂਕਿ ਬੰਦਾ ਨਾ ਬਾਈ ਬਹੁਤ ਕਸੂਤਾ ਫਸਦਾ ਜਿਹੜਾ ਬੰਦਾ ਹੁੰਦਾ ਹਰੇਕ ਪਾਸਿਓ ਹਨਾ, ਜੇ ਮਾਂ ਦੀ ਮੇਰ ਕਰਦਾ ਤਾਂ ਘਰ ਵਾਲੀ ਲੜਦੀ ਆ, ਜੇ ਘਰ ਵਾਲੀ ਦੀ ਮੇਰ ਕਰਦਾ ਤਾਂ ਮਾਂ ਲੜਦੀ ਆ,
2: ਬਿਲਕੁਲ ਬਿਲਕੁਲ,
3: ਠੀਕ ਹੈ, ਇਸ ਤੋਂ ਬੈਟਰ ਹੁੰਦਾ ਕਿ ਬੰਦੇ ਨੂੰ ਚਾਹੀਦਾ ਹੁੰਦਾ ਕਿ ਹਨਾ ਸੁਣੋ ਸਭ ਦੀ, ਠੀਕ ਹੈ ਜੀ, ਪਰ ਇੱਕ ਕੰਨ ਪਾਓ ਦੂਜੇ ਕੰਨ ਕੱਢ ਦੋ, ਕਿਉਂਕਿ ਬਾਈ ਭਾਂਡੇ ਖੜਕਦੇ ਹੀ ਰਹਿੰਦੇ ਆ।
2: ਨਹੀਂ, ਤੁਹਾਡੀ ਨਾ ਜਿਹੜੀ ਬਾਉਂਡਰੀ ਵਾਲੀ ਗੱਲ ਹੈ ਇਹ ਬੜੀ ਸੱਚ ਹੈ, ਇਹ ਆਪਣੇ ਘਰਾਂ ਦੇ ਵਿੱਚ ਹੈ ਨਹੀਂ, ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਾਉਂਡਰੀ ਕੋਈ ਬੰਦਾ ਕ੍ਰੀਏਟ ਕਰਦਾ ਤਾਂ ਫਿਰ ਕਸੂਤਾ ਉਹੀ ਫਸਦਾ
3: ਬੰਦਾ, ਹਾਂ ਬੰਦਾ ਬਿਲਕੁਲ ਬਾਈ, ਬੰਦਾ ਫਸਦਾ ਹੀ ਫਸਦਾ। ਇਹ ਨਾ ਮੇਰੇ, ਇਹ ਧਰਤੀ ਦੇ ਸਾਰੇ ਮਰਦਾਂ ਦੀ ਇਹ ਕਹਾਣੀ ਆ, ਬੰਦਾ ਫਸਦਾ ਹੀ ਫਸਦਾ ਗਾ, ਕੋਈ ਮਰਜ਼ੀ ਹੋਵੇ, ਜਿੱਡਾ ਮਰਜ਼ੀ ਆਪਦੇ ਆਪ ਨੂੰ ਖੱਬੀ ਖਾਣ ਕਹਾਉਂਦਾ ਹੋਵੇ, ਠੀਕ ਹੈ, ਪਰ ਜਦੋਂ ਤੁਸੀਂ ਜਦੋਂ ਮਤਲਬ ਕਿ ਐਂਡ ਆਫ ਦਾ ਡੇ ਦੇਖੋ, ਕਲੇਸ਼ ਕੋਈ ਵੀ ਹੁੰਦਾ ਨਾ ਉਹ ਟੇਬਲ ਟਾਕ ਦੇ ਨਾਲ ਹੀ ਨਿਬੜਦਾ, ਠੀਕ ਹੈ, ਜਦੋਂ ਤੁਸੀਂ ਇੱਕ ਦੂਜੇ ਨੂੰ ਸਾਹਮਣੇ ਬਿਠਾ ਕੇ ਹਨਾ ਕਹਿਣਾ ਭਾਈ ਵੀ ਤੁਸੀਂ ਆਹ ਦੋਵੇਂ ਜਾਣੀਆਂ ਸਾਹਮਣੇ ਬਹਿ ਜਾਓ, ਜਾਂ ਦੋਵੇਂ ਜਾਣੇ ਸਾਹਮਣੇ ਬਹਿ ਜਾਓ ਇੱਕ ਦੂਜੇ ਦੇ, ਤੁਹਾਨੂੰ ਤੈਨੂੰ ਇਹ ਤੋਂ ਕੀ ਤਕਲੀਫ ਆ, ਤੈਨੂੰ ਇਹ ਤੋਂ ਕੀ ਤਕਲੀਫ ਆ ਹਨਾ, ਕਿਉਂਕਿ ਦੇਖੋ ਜਿਹੜੀ ਘਰ ਵਾਲੀ ਹੁੰਦੀ ਹੈ ਨਾ, ਤੁਹਾਡਾ ਲਾਈਫ ਪਾਰਟਨਰ ਹੁੰਦਾ, ਉਹ ਚਾਹੁੰਦਾ ਹੁੰਦਾ ਹਨਾ ਯਾਰ ਵੀ ਮੇਰਾ ਪਾਰਟਨਰ ਵੀ ਮੇਰੇ ਹੱਕ ਦੇ ਵਿੱਚ ਹੋਵੇ, ਠੀਕ ਹੈ, ਵੀ ਮੈਂ ਭਾਵੇਂ ਸਹੀ ਆ ਭਾਵੇਂ ਗਲਤ ਆ, ਠੀਕ ਹੈ, ਪਰ ਬੰਦੇ ਨੂੰ ਉੱਥੇ ਹਾਰਡ ਡਿਸੀਜਨ ਉੱਥੇ ਲੈਣੇ ਪੈਂਦੇ ਆ,
2: ਸਮਝਾਉਣਾ ਵੀ ਪੈਂਦਾ ਭਾਈ, ਤੁਸੀਂ ਤੁਸੀਂ ਬੜੇ ਬੜੇ ਐਕਸਪੀਰੀਅੰਸਡ ਹੋ, ਤੁਸੀਂ ਪਤਾ ਨੀ ਕਿਹੜੀਆਂ ਕਿਹੜੀਆਂ ਚੀਜ਼ਾਂ ਚੋਂ ਲੰਘੇ ਹੋ।
3: ਨਬਜ ਫੜ ਲਈ ਮੈਂ ਬਈ, ਪਤਾ ਗੱਲ ਕੀ ਆ, ਮੈਂ ਨਾ ਆਪਦੇ ਜਿਹੜਾ ਮੇਰਾ ਫਰੈਂਡ ਸਰਕਲ ਸੀ ਨਾ, ਮੇਰਾ ਫਰੈਂਡ ਸਰਕਲ ਰੱਬ ਦੀ ਕਿਰਪਾ ਨਾਲ ਬਹੁਤ ਵੱਡਾ ਸੀ, ਤੇ ਮੈਂ ਨਾ ਸਭ ਤੋਂ ਪਹਿਲਾਂ ਵਿਆਹ ਗਿਆ ਸੀ, ਆਪਦੇ ਫਰੈਂਡ ਸਰਕਲ ਦੇ ਵਿੱਚ ਨਾ ਮੇਰਾ ਸਭ ਤੋਂ ਪਹਿਲਾਂ ਵਿਆਹ ਹੋਇਆ ਸੀ, ਠੀਕ ਹੈ ਜੀ, ਤੇ ਹੁਣ ਚਲੋ ਕਈ ਯਾਰ ਦੋਸਤ ਇਹੋ ਜਿਹੇ ਹੁੰਦੇ ਹਨਾ, ਜਿਹਨਾਂ ਨਾਲ ਆਪਾਂ ਸਾਰੀਆਂ ਗੱਲਾਂ ਬਾਤਾਂ ਆਪਾਂ ਖੋਲ ਕੇ ਦਿਲ ਖੋਲ ਕੇ ਕਰ ਲੈਂਦੇ ਹਾਂ, ਕੋਈ ਤੁਹਾਨੂੰ ਸਮਝਾਉਂਦਾ ਵੀ ਆ ਹਨਾ, ਤੁਹਾਨੂੰ ਸਲਾਹਾਂ ਵੀ ਦਿੰਦਾ ਹਨਾ, ਸਾਰੇ ਅਲੱਗ ਅਲੱਗ ਟਾਈਪ ਦੀਆਂ ਸਲਾਹਾਂ ਦਿੰਦੇ ਆ ਜਦੋਂ ਕੁਆਰੇ ਹੁੰਦੇ ਆ, ਠੀਕ ਹੈ, ਤੇ ਜਦੋਂ ਵਿਆਹੇ ਗਏ ਹਨਾ ਬਾਈ, ਹੁਣ ਮੇਰੇ ਨਾਲ ਦੇ ਸਾਰੇ ਉਹ ਹੁਣ ਮੇਰੇ ਕੋਲੇ ਆਉਂਦੇ ਆ, ਮੈਂ ਉਹਨਾਂ ਨੂੰ ਕਹਿਣਾ ਮੈਂ ਕਹਿਣਾ ਉਹਨਾਂ ਦੇ ਦੇਖੋ ਵੀ ਇਸ ਤੁਹਾਡੇ ਨਾਲ ਨੀ, ਇਹ ਸਾਰੇ ਧਰਤੀ ਦੇ ਮਰਦਾਂ ਦੀ ਇੱਕੋ ਹੀ ਕਹਾਣੀ ਹੈ।
2: ਚਲੋ ਥੈਂਕ ਯੂ ਭਾਜੀ, ਮੈਂ ਅਗਲੀ ਕਾਲ ਲੈਂਦਾ, ਵੈਰੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਧੰਨਵਾਦ। ਥੈਂਕ ਯੂ ਵੈਰੀ ਥੈਂਕ ਯੂ ਸੋਹਣੀ ਗੱਲ ਕੀਤੀ ਹੈ ਨਾ ਭਾਈ ਜੀ ਉਹਨਾਂ ਨੇ ਸਾਡੇ ਨਾਲ ਕੁਲਦੀਪ ਜੀ ਜੁੜਿਆ ਡਾਕਟਰ ਕੁਲਦੀਪ ਫਰਮ ਵਨ ਐਂਡ ਓਨਲੀ ਕੇਡੀ ਹੋਮਿਓਪੈਥੀ ਕੁਲਦੀਪ ਜੀ ਕਿਵੇਂ ਹੋ ਤੁਸੀਂ ਜਾ ਕੇ ਕੁਲਦੀਪ ਜੀ ਨੂੰ ਦੇਖੋ ਇਹਨਾਂ ਦੀ ਉਮਰ ਦਾ ਅੰਦਾਜ਼ਾ ਲਾਓ ਤੁਸੀਂ ਕਹੋਗੇ ਕਿ ਕੁਲਦੀਪ ਜੀ ਦਾ ਬਸ ਯਾਰ 35-40 ਦੇ ਹੀ ਲੱਗਦੇ ਆ ਕਿ ਨਹੀਂ ਕੁਲਦੀਪ ਜੀ
4: ਹਾਂਜੀ ਏਦਾਂ ਹੀ ਨਾ ਮੈਂ ਹੁਣ ਤੁਸੀਂ ਇਹ ਗੱਲ ਕਰਤੀ ਮੈਂ ਨਾ ਦਰਵਾਜ਼ਾ ਖੋਲ ਮੇਰਾ ਮੋਸਟਲੀ ਲੋਕ ਹੁੰਦਾ ਮੈਂ ਬਾਹਰ ਬੈਠਾ ਆ ਕੇ ਅੰਦਰ ਆਇਆ ਤੇ ਬਾਹਰ ਗਿਆ ਉਹਨੂੰ ਲੈਣ ਤੇ ਮੈਨੂੰ ਪੁੱਛਦੀ ਆ ਲੇਡੀ ਉਹ ਕਹਿੰਦੀ ਡਾਕਟਰ ਸਾਹਿਬ ਕਿੱਥੇ ਨੇ ਮੈਂ ਕਿਹਾ ਮੈਂ ਹੀ ਡਾਕਟਰ ਹਾਂ
2: ਅੱਛਾ ਉਹਨੂੰ ਲੱਗਿਆ ਵੀ ਇਹ ਤਾਂ ਕੋਈ ਐਕਟਰ ਹੈ
4: ਸੋਟੀ ਲੈ ਕੇ ਤੁਰਦੇ ਹੋਣੇ ਡਾਕਟਰ ਸਾਹਿਬ 50 ਦਾ ਐਕਸਪੀਰੀਅੰਸ ਹੈ ਛੋਟੀ ਛੋਟੀ ਬਿਮਾਰੀਆਂ ਨੇ ਬਹੁਤ ਵੱਡੀਆਂ ਬਣ ਜਾਂਦੀਆਂ ਠੀਕ ਹੈ ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ ਅਰਥ ਮੀਨਸ ਜੁਆਇੰਟ ਆਰਥਰਾਈਟਿਸ ਮੀਨਸ ਇਨਫਲਾਮੇਸ਼ਨ ਇਹ ਤੁਹਾਡਾ ਨਰਵ ਹੋ ਸਕਦਾ ਨਰਵ ਦੇ ਪ੍ਰੋਬਲਮ ਹੋਵੇ ਲਿਗਾਮੈਂਟ ਦੇ ਪ੍ਰੋਬਲਮ ਹੋ ਸਕਦਾ ਇਨਫਲਾਮੇਸ਼ਨ ਹੋਵੇ ਕਈ ਤਰ੍ਹਾਂ ਦੀ ਆਰਥਰਾਈਟਿਸ ਹੁੰਦੀ ਹੈ ਰੂਮੈਟਾਇਡ ਆਰਥਰਾਈਟਿਸ ਓਸਟੀਓਆਰਥਰਾਈਟਿਸ ਫਾਈਬਰੋਮਾਇਲਜੀਆ ਬੈਕ ਪੇਨ ਕਾਰਪਲਟਨਲ ਸਿੰਡਰੋਮ ਇਹ ਗਾਊਟ ਇਹ ਸਾਰੀਆਂ ਆਰਥਰਾਈਟਿਸ ਲਿਓਪਸ ਇਹ ਸਾਰੀਆਂ ਆਰਥਰਾਈਟਿਸ ਦੇ ਵਿੱਚ ਆਉਂਦੀਆਂ ਨੇ ਤੇ ਕੋਈ ਕਿਸੇ ਨੂੰ ਕੁਐਸਚਨ ਹੈਗਾ ਜਾਣਕਾਰੀ ਲੈਣੀ ਹੈ ਜਾਣਕਾਰੀ ਲੈਣ ਦੇ ਆਪਾਂ ਕੋਈ ਚਾਰਜ ਨਹੀਂ ਕਰਦੇ ਆ ਕੇ ਪੁੱਛ ਸਕਦੇ ਹੋ ਐਵੇਂ ਦੁੱਧ ਧੱਕੇ ਖਾ ਕੇ ਟੈਸਟ ਕਰਾਉਂਦੇ ਰਹੋ ਠੀਕ ਹੈ ਲੇਕਿਨ ਜੇ ਤੁਸੀਂ ਬਹੁਤ ਜਲਦੀ ਜਾਣਕਾਰੀ ਲੈਣਾ ਚਾਹੁੰਦੇ 5 ਮਿੰਟ ਦੇ ਅੰਦਰ ਮੈਂ ਦੱਸ ਦਿੰਦਾ ਇਹ ਸਾਨੂੰ ਪ੍ਰੋਬਲਮ ਹੈ 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬੁਲਵਾਰਡ ਯੂਨਿਟ ਨੰਬਰ 2 ਹੋਮ ਡਿਪੋ ਵਾਲਾ ਪਲਾਜ਼ਾ 647-818-0055-647-818-0055 ਕਦੇ ਵੀ ਕਾਲ ਕਰਕੇ ਕਰ ਸਕਦੇ ਹੋ ਜੇ ਤੁਹਾਡੇ ਬੈਨੀਫਿਟ ਨੇ ਆਪਣੇ ਬੈਨੀਫਿਟ ਵੀ ਚੈੱਕ ਕਰ ਲਓ ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ
2: ਵੈਰੀ ਗੁੱਡ
4: ਥੈਂਕ ਯੂ ਨਵੀਂ ਜੀ ਥੈਂਕ ਯੂ
2: ਕੋਈ ਗੱਲ ਨਹੀਂ ਸਰ ਸੋ ਡਾਕਟਰ ਕੁਲਦੀਪ 647-818-0055-647 8180055 ਬਹੁਤ ਸ਼ੁਕਰੀਆ ਸਰ ਬਹੁਤ ਧੰਨਵਾਦ 2696 ਹਾਂਜੀ
5: ਹੈਲੋ ਨਵੀਂ ਵੀਰੇ ਕੀ ਹਾਲ ਹੈ ਜੀ
2: ਵਧੀਆ ਵੀਰੇ ਕਿੱਦਾਂ ਪਤਾ ਕੀ ਹੈ ਭਾਜੀ ਗੱਲ ਤੁਹਾਡੀ ਠੀਕ ਹੈ ਹੁਣ ਕਈ ਵਾਰ ਹੁੰਦਾ ਨਾ ਬੰਦਾ ਕਹਿੰਦਾ ਕਿ ਬਸ ਮੇਰੀ ਹੀ ਗੱਲ ਸੁਣੀ ਜਾਵੇ ਜਿਵੇਂ ਮੈਂ ਚਾਹੁੰਦਾ ਉਵੇਂ ਹੀ ਹੋਵੇ ਤਾਂ ਸਿਰਫ ਮੇਰੇ ਪਰਿਵਾਰ ਲਈ ਕਰੇ ਬਟ ਬੰਦਾ ਆਪ ਕੋਈ ਸੈਕਰੀਫਾਈਸ ਕਰਦਾ ਨੀ ਨਾ ਫਿਰ ਪੰਗੇ ਉਦੋਂ ਪੈਂਦੇ
5: ਲੱਭਦੀ ਮੈਨੂੰ ਏਦਾਂ ਨਾ ਲੱਭਦਾ ਰੋਬਰਟ
2: ਨਹੀਂ ਠੀਕ ਹੈ ਤੁਹਾਡੀ ਗੱਲ ਬਿਲਕੁਲ ਨਹੀਂ ਥੈਂਕ ਯੂ ਭਾਜੀ ਸੈਕਰੀਫਾਈਸ ਇੱਕ ਬੜੀ ਵੱਡੀ ਚੀਜ਼ ਹੈ ਜਿਹੜੀ ਕਿ ਮੈਨੂੰ ਲੱਗਦਾ ਕਿ ਮੈਜੋਰਟੀ ਲੋਕ ਕਰਕੇ ਨਹੀਂ ਰਾਜ਼ੀ ਹਰੇਕ ਨੂੰ ਇਹੀ ਹੁੰਦਾ ਕਿ ਯਾਰ ਜਿਵੇਂ ਮੈਂ ਕਹਿੰਦਾ ਉਵੇਂ ਹੋਵੇ ਤੇ ਮੈਂ ਤਾਂ ਬਈ ਕਿਸੇ ਦੀ ਗੱਲ ਹੀ ਨਹੀਂ ਸੁਣਨੀ ਹੈਗੀ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 6477169876 6477169876 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 6477169877 ਨੰਬਰ ਹੈ ਵੈਰੀ ਗੁੱਡ ਸੋ ਬੜੀਆ ਯਾਰ ਤੁਸੀਂ ਸੋਹਣੀਆਂ ਸੋਹਣੀਆਂ ਇੱਕ ਤਾਂ ਨਾਲੇ ਟਿਪਸ ਦੇ ਰਹੇ ਹੋ ਨਾਲੇ ਤੁਸੀਂ ਆਪਣੀ ਇੱਕ ਐਕਸਪੀਰੀਅੰਸ ਮੁਤਾਬਿਕ ਗੱਲਬਾਤ ਨੂੰ ਸ਼ੇਅਰ ਕਰ ਰਹੇ ਹੋ ਬੜਾ ਸੋਹਣਾ ਲੱਗਦਾ ਯਾਰ ਜਦੋਂ ਤੁਸੀਂ ਇੱਦਾਂ ਦੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ ਸੋ ਕਾਲ ਤੁਹਾਡੀ ਪਹਿਲਾਂ ਨਹੀਂ ਮਿਲੀ ਹੁਣ ਕਰ ਸਕਦੇ ਹੋ ਤੇ ਪਹਿਲਾਂ ਕੱਟੀ ਗਈ ਤਾਂ ਦੁਬਾਰਾ ਤੋਂ ਕਰ ਲਓ 9056737 9056737 3337 ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਸ਼ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦੇ ਰਹੇ ਆ ਤਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕਰੋ ਤੁਸੀਂ ਵੱਖਰੇ ਵੱਖਰੇ ਸਕਿੱਲਸ ਦੀ ਡਿਵੈਲਪਮੈਂਟ ਕਰੋ ਤੇ ਸਰਾਸ਼ ਕਿਵੇਂ ਹੋ
5: ਬੰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੱਸੋ ਜੀ
2: ਬਹੁਤ ਵਧੀਆ ਬਹੁਤ ਵਧੀਆ ਸਰਾਸ਼ ਅੱਜ ਕਿੰਨੇ ਕੁ ਬੰਦਿਆਂ ਦੇ ਅਕਾਊਂਟ ਦੇ ਵਿੱਚ ਪੈਸੇ ਆਏ ਆ
5: ਅੱਜ ਪੰਜ
2: ਪੰਜ ਕਿਆ ਬਾਤ ਹੈ
5: ਹਾਂਜੀ ਹਾਂਜੀ ਪੰਜ ਕਾਇੰਸ ਅਕਾਊਂਟ ਮੇਂ ਫੰਡਿੰਗ ਅੱਜ ਗਿਰੀ ਹੈ ਉਹਨਾਂ ਨੇ ਜੂਨ ਔਰ ਜੁਲਾਈ ਬੈਚ ਮੇਂ ਜੁਆਇਨ ਕਰਾ ਥਾ ਉਹਨਾਂ ਨੇ ਔਰ ਫੰਡਿੰਗ ਉਨਕੀ ਰੇਂਜ ਕਰਤੀ ਹੈ 50,000 ਸੇ 1,70,000 ਡਾਲਰ ਉਸਕਾ ਫਰਸਟ ਇੰਸਟਾਲਮੈਂਟ ਉਨਕੇ ਖਾਤੇ ਮੇਂ ਅੱਜ ਗਿਰ ਚੁਕਾ ਹੈ
2: ਕਿਆ ਬਾਤ ਹੈ ਤੇ ਕਿੰਨੇ ਕੁ ਪੈਸੇ ਆਏ ਹੈ ਉਹਨਾਂ ਨੂੰ
5: ਉਨਕੋ ਆਪ ਮੰਨ ਕੇ ਚੱਲੇ ਇਸ ਮੇਂ 30 ਸੇ ਲੈ ਕੇ 45,000 ਡਾਲਰ ਉਨਕੇ ਖਾਤੇ ਮੇਂ ਅੱਜ ਗਿਰਾ ਹੈ ਡਿਪੈਂਡਿੰਗ ਔਨ ਦਰ ਫੈਮਿਲੀ ਸਾਈਜ਼ ਕਿਸੇ ਬੱਚੇ ਜ਼ਿਆਦਾ ਹੈ ਜੈਸੇ ਫੈਮਿਲੀ ਆਫ 4 ਕਾ ਆਜ ਉਨਕੋ 45 ਤੱਕ ਆਇਆ ਜੋ ਫੈਮਿਲੀ ਆਫ 2 ਹੈ 3 ਉਨਕੋ 30 ਸੇ 35 ਤੱਕ ਆਇਆ
2: ਕਿਆ ਬਾਤ ਹੈ ਕਿਆ ਬਾਤ ਹੈ ਯਾਰ ਪੈਸੇ ਤੇ ਪੈਸੇ ਆ ਰਹੇ ਆ ਸੋ ਸਰਾਸ਼ ਨੂੰ ਤੁਸੀਂ ਵੀ ਸਾਰੇ ਕਾਲ ਕਰੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਅਕਾਊਂਟ ਚ ਪੈਸੇ ਡਿੱਗਣ ਆ ਕੇ ਸੋ ਸਰਾਸ਼ ਬਹੁਤ ਸਾਰੇ ਲੋਕ ਇੱਕ ਕੋਰਸ ਕਰ ਲੈਂਦੇ ਆ ਤੇ ਦੂਜਾ ਕੋਰਸ ਵੀ ਤੁਹਾਡੇ ਕੋਲ ਫਿਰ ਕਰਦੇ ਆ ਇਹ ਕਿਉਂ
5: ਹਾਂਜੀ ਉਸਮੇ ਯੇ ਬਾਤ ਬਿਲਕੁਲ ਠੀਕ ਹੈ ਕਿ ਲਾਈਕ ਆਪ ਦੇਖੇ ਕਿ ਹਮਾਰੀ ਫੀਸ ਸਭਸੇ ਕਮ ਹੈ ਟ੍ਰਾਂਸਪੇਰੈਂਟ ਹੈ ਕਾਮ ਹੋਣੇ ਕੇ ਬਾਅਦ ਹੈ ਕੋਈ ਇਸਮੇ ਨਕਲੀ ਡਾਕੂਮੈਂਟ ਨਹੀਂ ਲਗਤਾ ਸਾਫ਼ ਕਾਮ ਹੈ 8 ਸਾਲ ਸੇ ਕਰ ਰਹੇ ਹੈ ਜਿਨਕੋ ਪਤਾ ਹੈ ਚਾਹੇ ਉਹ ਹਮਾਰੇ ਥਰੂ ਕਰ ਰਹੇ ਕਿਸੇ ਔਰ ਕੇ ਥਰੂ ਕਰ ਰਹੇ ਪਹਿਲਾਂ ਕੋਰਸ ਹੈ ਕਰ ਚੁੱਕੇ ਹੈ ਉਨਕੋ ਪਹਿਲੇ ਸੇ ਪ੍ਰੋਸੈਸ ਪਤਾ ਹੈ ਹਾਊ ਇਟ ਵਰਕਸ ਕਿ ਸਭ ਕੁਛ ਸਾਫ਼ ਹੈ ਤੋ ਰਾਈਟ ਅਵੇ ਸੈਕਿੰਡ ਕੋਰਸ ਕੇ ਲਈ ਰਿਟੇਨ ਹੋ ਜਾਤੇ ਹੈ ਆਪ ਲੋਕ ਵੀ ਪਿੱਛੇ ਨਾ ਰਹੀਏ PR citizen protected person hai skill develop kare aasan se courses kare courses mein aajkal teacher nahi hai matlab it's a self study based model aapko funding utni hi aati hai 50,000 se 1,70,000 dollar 0% byaj pe bina guarantee ke government se bank se nahi
2: very good so siraj da phone number quick hai tusi yaad rakho 4372643175 4732564 te tusi siraj de naal zarur gal karo siraj funding jehdi aundi hai ਇਹ ਕਿਹੜੇ ਕਿਹੜੇ ਫੈਕਟਰਸ ਤੇ ਡਿਪੈਂਡ ਕਰਦੀ ਹੈ ਵੀ ਯੂ ਨੋ ਸੁਪੋਜ਼ ਕਰੋ ਕੋਈ ਫੈਮਿਲੀ ਆਫ 4 ਹੈ ਫੈਮਿਲੀ ਆਫ 2 ਹੈ ਕਿਹੜੀ ਕਿਹੜੀ ਚੀਜ਼ਾਂ ਫੈਕਟਰ ਇਨ ਹੁੰਦੀਆਂ ਨੇ
5: ਹਾਂਜੀ

0: ਲੋਕ ਡਰ ਜਾਂਦੇ ਆ, ਬਟ ਕੀ ਇੰਟਰਸਟ ਰੇਟ ਹੈ ਇਸਦਾ?
1: ਹਾਂਜੀ, ਸ਼ੁਰੂ ਮੇਂ 0% ਹੈ 2 ਸਾਲ, ਔਰ 2.5 ਸਾਲ ਬਾਅਦ ਜਬ ਪਹਿਲੀ ਕਿਸ਼ਤ ਸਟਾਰਟ ਹੋਤੀ ਤੋ 2.5% ਵਿਆਜ ਹੈ ਸਾਲ ਕਾ, ਮਹੀਨੇ ਕਾ 2.5% ਨਹੀਂ ਹੈ। ਨਾ ਨਾ ਨਾ, ਗਵਰਨਮੈਂਟ ਦੇ ਰਹੀ ਹੈ, ਗਵਰਨਮੈਂਟ ਆਪਕੋ ਛੀਲਣਾ ਨਹੀਂ ਚਾਹਤੀ, ਨਾ ਹਮ ਛੀਲਣਾ ਚਾਹਤੇ ਹੈ ਆਪਕੋ, ਹਮ ਇਤਨੀ ਇਮਾਨਦਾਰੀ ਸੇ ਕਾਮ ਕਰਨੇ ਕੋ ਚਲਾਕੀ ਨਹੀਂ ਹੈ। ਇਸਕੇ ਅੰਦਰ 2.5% ਸਾਲ ਕਾ ਵਿਆਜ ਹੈ, $1,00 ਪੇ $200 ਵਿਆਜ ਹੈ, ਤੋ ਇਸ ਲਈ ਆਪ ਪੀਛੇ ਨਾ ਰਹੀ, ਕਾਲ ਅਭੀ ਕਰੇ, ਆਫਿਸ ਆਏ, ਪ੍ਰੋਪਰ ਆਫਿਸ ਹੈ 218 ਐਕਸਪੋਰਟ ਬੁਲੇਵਰਡ ਪੇ, ਆਪ ਕੱਲ ਵੀ ਆਫਿਸ ਆ ਸਕਤੇ ਹੈ, ਮਾਰਾ ਬੈਚ ਨੈਕਸਟ ਵੀਕ ਪੇ ਬੈਚ ਸਟਾਰਟ ਹੈ, ਪੀਛੇ ਨਾ ਰਹੀ, ਐਨਰੋਲ ਕਰਾਈਏ।
0: ਨੰਬਰ ਹੈ 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, 437-264-3175, ਹੈ ਨਾ, ਤੇ ਨੰਬਰ ਹੈ ਆਪਣਾ 905-673-3337। ਅੱਜ ਅਸੀਂ ਕਿਹੜੀ ਗੱਲਬਾਤ ਕਰ ਰਹੇ ਹਾਂ ਮੈਂ ਤੁਹਾਨੂੰ ਜ਼ਰੂਰ ਅਪਡੇਟ ਕਰਦਾ, ਬਟ ਤੁਸੀਂ ਇਹ ਸੁਣੋ ਪਹਿਲਾਂ।

ਵਾਹ ਕਿਆ ਬਾਤ ਹੈ ਨਹੀਂ ਰੀਸਾਂ ਬਾਬਾ ਸਾਹਿਬ ਵੀ ਕਮਾਲ ਹੀ ਹੈ ਸਮਰ ਦੇ ਅਖੀਰਲੇ ਦਿਨ ਨੇ ਆਖਰੀ ਦਿਨਾਂ ਚ ਕੁਛ ਫਨ ਕਰਨਾ ਨਾ ਟੀ ਡੋਟ ਵਾਟਰ ਟੈਕਸੀ ਹੈ ਇਹ ਪ੍ਰਾਈਵੇਟ ਪਾਣੀ ਵਾਲੀ ਟੈਕਸੀ ਹੈ ਇਹ ਤੁਹਾਨੂੰ ਸੈਂਟਰ ਆਈਲੈਂਡ ਲੈ ਕੇ ਜਾਂਦੀ ਹੈ ਫੈਰੀ ਤੇ ਚੜੋਗੇ ਬੰਦੇ ਤੇ ਬੰਦਾ ਚੜਿਆ ਹੁੰਦਾ ਯਾਰ ਮੈਂ ਨਹੀਂ ਪ੍ਰੈਫਰ ਕਰਦਾ ਪਰਸਨਲੀ ਮੈਨੂੰ ਇਹ ਆਰਾਮ ਨਾਲ ਜਾਓ ਯਾਰ

ਜਾਓ ਵਧੀਆ, ਤੁਸੀਂ ਚਾਰ ਪੰਜ ਪਰਿਵਾਰ ਦੇ ਮੈਂਬਰ ਆਏ ਜਾਂਦੇ ਹੋ ਜਿਵੇਂ ਤੁਹਾਡੀ ਆਪਦੀ ਪ੍ਰਾਈਵੇਟ ਟੈਕਸੀ ਹੁੰਦੀ ਹੈ। ਸੁਣੋ, ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਓ ਵਾਹ ਵੀ ਵਾਹ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਟਰਾਈ ਕਰੋ, ਤੁਸੀਂ ਆਪ ਕਹੋਗੇ ਨਵੀਂ ਹੈ ਤਾਂ ਹੈ ਹੀ ਕਮਾਲ ਦੀ ਚੀਜ਼ ਹੈ, ਸਾਰਿਆਂ ਨੂੰ ਟਰਾਈ ਕਰਨੀ ਚਾਹੀਦੀ ਹੈ। ਤੇ ਇੱਕ ਮੈਂ ਤੁਹਾਨੂੰ ਆਹ ਮੈਸੇਜ ਦਵਾਂ, ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io।

Grocery stores.

सब काला सुर के अरिष्ट करे।

0: పాతుతిశాం పతిః పాదౌ పాతుతి నమని పాతు మిత్రోఖిలం వపుః ఆదిత్య కవచం పుణ్యం అభేద్య వచ్చ సన్నిభం సర్వ రోగ భయాదిభ్యో ఉచ్యతే నాత్ర సంశయః సంవత్సరం ఉపాసిత్వా సామ్రాజ్య పదవీం లభేత్.
1: హామిల్టన్ వాసియో, కి తుసి అప్నీ అగలీ కార్ లబ్ రహే హో? ਤਾਂ ਅੱਜ ਹੀ ਪਹੁੰਚੋ ਬੀਬੀਟੀ ਬ੍ਰੌਕਲਿਫ ਆਟੋ.
2: ਹਰੀ
1: ਬੋਲ ਹਿਟਨ ਵਾਸੀਓ, ਕੀ ਤੁਸੀਂ ਆਪਣੀ ਅਗਰੇ ਹੋ? ਤਾਂ ਅੱਜ ਹੀ ਪਹੁੰਚੋ ਬੀਬੀਟੀ ਬ੍ਰੌਕਲਿਫ ਆਟੋ ਹੈਮਿਲਟਨ, ਤੁਹਾਡਾ ਆਪਣਾ ਲੋਕਲ ਕਾਰ ਡੀਲਰਸ਼ਿਪ ਇੱਥੇ ਹੀ ਹੈਮਿਲਟਨ ਵਿੱਚ. ਸਾਡੇ ਕੋਲ ਹਰ ਬਜਟ ਲਈ ਗੱਡੀਆਂ ਉਪਲਬਧ ਹਨ, ਸਿਰਫ 5,000 ਤੋਂ ਲੈ ਕੇ 1,00,000 ਤੱਕ. ਤੇ ਫਾਈਨਾਂਸ ਦੀ ਚਿੰਤਾ ਨਾ ਕਰੋ, ਇੰਟਰਸਟ ਰੇਟ ਸਿਰਫ 5.49% ਤੋਂ ਸ਼ੁਰੂ ਹੈ. ਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰਸ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ. ਜੇ ਤੁਸੀਂ ਹੈਮਿਲਟਨ ਵਿੱਚ ਲੋਕਲ ਰਹਿੰਦੇ ਹੋ ਤਾਂ ਸਾਡੇ ਕੋਲ ਆਓ. ਸਾਡੀ ਲੋਕਲ ਟੀਮ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰੇਗੀ. ਤੇ ਜੇ ਤੁਹਾਨੂੰ ਨਵੇਂ ਟਾਇਰ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ. 4 ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ. ਹੁਣ ਸੁਣੋ, AM 530 ਲਿਸਨਰਸ ਲਈ ਖਾਸ ਆਫਰ. ਜਦੋਂ ਤੁਸੀਂ BBT ਰੌਕਲਿਫ ਆਟੋ ਹੈਮਿਲਟਨ ਆਓ, ਸਾਨੂੰ ਸਿਰਫ ਇਹ ਦੱਸੋ, ਮੈਂ AM 530 ਤੇ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ, ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ. ਜੀ ਹਾਂ, $500 ਦੀ ਸਿੱਧੀ ਬੱਚਤ. ਤਾਂ ਇਹ ਫਿਰ ਇਸ ਦੇਰ ਕਿਸ ਗੱਲ ਦੀ? ਅੱਜ ਹੀ ਵਿਜ਼ਿਟ ਕਰੋ BBT ਰੌਕਲਿਫ ਆਟੋ ਹੈਮਿਲਟਨ. ਕਾਲ ਕਰੋ 365-384-3840, 365-384-3840. ਦੁਬਾਰਾ ਸੁਣੋ, 365-384-3840, 365-384-3840. BBT ਰੌਕਲਿਫ ਆਟੋ ਹੈਮਿਲਟਨ, ਲੋਕਲ ਸਰਵਿਸ, ਗ੍ਰੇਟ ਸਿਲੈਕਸ਼ਨ, ਗ੍ਰੇਟ ਡੀਲਸ.
3: కవచం దేవతావాసం వజ్రపరిజర సౌద్యకం.

ಪಾಠಿಂದ ಮಹಾಂತಕ ಪಾಠೋ ಯಮೋ ಜಾನ.

ஸ்ரீ நாராயண ரிஷி.

लगता मैं तो मर जावा। सोनिया

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ 6 ਸਪਟੈਂਬਰ 2026 ਦਿਨ ਆ ਗਿਆ ਜੀ ਐਤਵਾਰ, ਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਜੀ ਨਿੱਕੀ ਜੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਸੋ ਕਰੀਏ ਜੀ ਸ਼ੁਰੂਆਤ ਅੱਜ ਦੇ ਇਸ ਪ੍ਰੋਗਰਾਮ ਦੀ, ਤੇ ਆਓ ਸਭ ਤੋਂ ਪਹਿਲਾਂ ਅਸੀਂ ਉਸ ਪਰਮਾਤਮਾ ਨੂੰ ਯਾਦ ਕਰੀਏ ਤੇ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
7: ਸਤ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਾ ਸ੍ਰੀ ਮਹੱਲਾ ਪੰਜਵਾਂ। ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰਜਾਮੀ ਜਾਣੈ। ਪਾਪ ਕਰੇ ਕਰ ਮੂਕਰ ਪਾਵੈ, ਭੇਖ ਕਰੈ ਨਿਰਬੰਨੈ।
1: ਸਵਾਗਤ ਜੀ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ। ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਬਹੁਤ ਹੀ ਪਿਆਰੀ ਸਵੇਰ, ਜੋ ਐਤਵਾਰ ਦਾ ਦਿਨ 6 ਸਪਟੈਂਬਰ 2026 ਅਸੀਂ ਸ਼ੁਰੂ ਕਰ ਰਹੇ ਹਾਂ ਅਤੇ ਛੁੱਟੀਆਂ ਦਾ ਆਨੰਦ ਜਿੱਥੇ ਮਾਣਿਆ ਜਾ ਰਿਹਾ। ਸੋ ਅੱਜ ਦੀ ਜੋ ਛੁੱਟੀ ਜੋ ਹੈ ਜੀ, ਇਹ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਸੋ 16 ਡਿਗਰੀ ਦੇ ਤਾਪਮਾਨ ਇਸ ਵੇਲੇ ਨੇ, ਬਹੁਤ ਪਿਆਰਾ ਮੌਸਮ, ਬਾਹਰ ਪਰਫੈਕਟ ਮੌਸਮ ਮੈਂ ਕਹਿ ਸਕਦੀ ਹਾਂ ਕਿ ਸੈਰ ਵਾਲਾ ਹੈ। ਹੌਲੀ ਹੌਲੀ ਜੋ ਦਿਨ ਚੜ੍ਹਨਾ ਹੈ ਅਤੇ 6:47 'ਤੇ ਸੂਰਜ ਦੀਆਂ ਕਿਰਨਾਂ ਜੋ ਨੇ ਉਹ ਰੌਸ਼ਨੀ ਹਰ ਪਾਸੇ ਜ਼ਰੂਰ ਭਰ ਦੇਣਗੀਆਂ। ਦਿਨ ਭਰ ਅੱਜ ਮੌਸਮ ਜੋ ਹੈ ਕੱਲ੍ਹ ਨਾਲੋਂ ਕਹਿ ਸਕਦੇ ਹਾਂ ਕਿ ਚਲੋ ਥੋੜ੍ਹਾ ਬਹੁਤਾ ਫਰਕ ਜੋ ਹੈ ਉਹ ਜ਼ਰੂਰ ਹੋਣਾ, ਜਿੱਥੇ ਅੱਜ ਦੇ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਤੱਕ ਜਾਣਗੇ। ਧੁੱਪ ਜ਼ਰੂਰ ਹੋਣੀ ਹੈ, ਪਰ ਅੱਜ ਆਸਾਰ ਜੋ ਨੇ ਉਹ ਬੱਦਲਵਾਈ ਦੇ ਵੀ ਜ਼ਰੂਰ ਬਣੇ ਹੋਏ ਨੇ। ਸੋ ਲੁਕਣ ਵਿੱਚ ਹੀ ਜੋ ਹੈ ਉਹ ਧੁੱਪ ਅਤੇ ਬੱਦਲਾਂ ਦੇ ਵਿੱਚ ਅੱਜ ਜ਼ਰੂਰ ਚੱਲਣੀ ਹੈ। ਦੇਰ ਰਾਤੀ ਤਾਪਮਾਨ ਜੋ ਨੇ ਉਹ 17 ਡਿਗਰੀ ਤੱਕ ਹੋਣਗੇ। ਸੋ ਲੌਂਗ ਵੀਕਐਂਡ ਦਾ ਜੋ ਇਹ ਆਨੰਦ ਹੈ, ਇਹ ਤੁਸੀਂ ਚੰਗੇ ਮੌਸਮ ਦੇ ਨਾਲ ਜ਼ਰੂਰ ਲੈ ਰਹੇ ਹੋ, ਜਿੱਥੇ ਮੀਂਹ ਦੇ ਸੰਕੇਤ ਅੱਜ ਵੀ ਨਹੀਂ ਹਨ। ਅਤੇ ਕੱਲ੍ਹ ਸੋਮਵਾਰ ਦੇ ਦਿਨ ਜੀ ਲੇਬਰ ਡੇ ਲੌਂਗ ਵੀਕਐਂਡ ਦਾ ਜੋ ਆਨੰਦ ਕੱਲ੍ਹ ਵੀ ਤੁਸੀਂ ਲਓਗੇ, ਅਤੇ ਕੱਲ੍ਹ ਵੀ ਮੀਂਹ ਦੇ ਆਸਾਰ ਨਹੀਂ ਜਾਪਦੇ, ਪਰ ਇਸ ਹਫ਼ਤੇ ਮੰਗਲਵਾਰ ਅਤੇ ਬੁੱਧਵਾਰ ਜਾ ਕੇ ਮੀਂਹ ਵਰਨ ਦੇ ਆਸਾਰ ਜ਼ਰੂਰ ਫਿਲਹਾਲ ਮੌਸਮ ਵਿਭਾਗ ਵੱਲੋਂ ਦੱਸੇ ਗਏ ਨੇ ਜੀ। ਸੋ ਅੱਜ ਦਾ ਪਿਆਰਾ ਜੋ ਦਿਨ ਹੈ, ਇਹ ਅਸੀਂ ਜ਼ਰੂਰ 7:45 ਤੱਕ ਜੋ ਹੈ ਉਹ ਮਾਨਣਾ, ਉਸ ਤੋਂ ਬਾਅਦ ਦਿਨ ਜੋ ਹੈ ਉਹ ਢਲ ਜਾਣਾ। ਸੋ ਉਮੀਦ ਕਰਦੇ ਹਾਂ ਜੀ, ਜੋ ਸ਼ੁਰੂਆਤ ਹੋਈ ਹੈ, ਜੋ ਪਿਆਰੇ ਦਿਨ ਦੇ ਵਿੱਚ ਅਸੀਂ ਦਿਨ ਭਰ ਦੇ ਜੋ ਪਲਾਨਸ ਨੇ ਉਹ ਜ਼ਰੂਰ ਮਨ ਦੇ ਵਿੱਚ ਸੋਚ ਲੈਂਦੇ ਹੁੰਦੇ ਹਾਂ। ਸੋ ਇਸ ਵੇਲੇ ਜੋ ਪਿਆਰਾ ਮੌਸਮ ਹੈ ਅਤੇ ਆਉਣ ਵਾਲਾ ਜੋ ਪੂਰਾ ਦਿਨ ਹੈ, ਇਹ ਵੀ ਤੁਹਾਡੇ ਲਈ ਜ਼ਰੂਰ ਹੀ ਚੰਗਾ ਹੋਵੇ, ਪਿਆਰਾ ਹੋਵੇ ਜੀ। ਅਤੇ ਨਾਲ ਹੀ ਜੋ ਜੋ ਪਲਾਨਸ ਅਸੀਂ ਸੋਚੇ ਹੁੰਦੇ ਨੇ ਕਿ ਚਲੋ ਇੱਕ ਤਾਂ ਲੌਂਗ ਵੀਕਐਂਡ ਹੈ, ਉੱਤੋਂ ਫਿਰ 8 ਸਪਟੈਂਬਰ ਤੋਂ ਬੱਚਿਆਂ ਨੇ ਸਕੂਲ ਵੀ ਜਾਣਾ, ਸੋ ਉਸ ਤੋਂ ਪਹਿਲਾਂ ਥੋੜ੍ਹੀ ਮਸਤੀ ਇਹ ਬਾਹਰ ਜ਼ਰੂਰ ਕਰ ਲੈਣ। ਸੋ ਜੀ ਬਹੁਤ ਸਾਰੇ ਇਵੈਂਟਸ ਜੋ ਹਰ ਪਾਸੇ ਹੁੰਦੇ ਰਹਿੰਦੇ ਨੇ, ਮੌਲਸ ਦੇ ਵਿੱਚ ਜਿੱਥੇ ਜਾਈਦਾ ਉੱਥੇ ਵੰਡਰਲੈਂਡ ਇਸ ਵੇਲੇ ਖੁੱਲ੍ਹਾ ਅਤੇ ਕੱਲ੍ਹ ਦੇ ਦਿਨ ਵੀ ਓਪਨ ਹੋਵੇਗਾ। ਉੱਥੇ CNE ਜੋ ਹੈ, ਜਿੱਥੇ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਜ਼ਰੂਰ ਜਾ ਸਕਦੇ ਹੋ। ਸੋ ਇਹ ਵੀ ਇੱਕ ਅੱਛਾ ਮੌਕਾ ਜੋ ਹੈ ਉਹ ਫਿਲਹਾਲ ਲਈ ਜ਼ਰੂਰ ਬਣਿਆ ਹੋਇਆ, ਕਿਉਂਕਿ CNE ਲੇਬਰ ਡੇ ਲੌਂਗ ਵੀਕਐਂਡ ਤੱਕ ਹੀ ਸੀ। ਸੋ 7 ਸਪਟੈਂਬਰ ਕੱਲ੍ਹ ਤੱਕ ਤੁਸੀਂ ਇਸ ਨੂੰ ਜ਼ਰੂਰ ਮਾਣ ਸਕਦੇ ਹੋ। ਅਤੇ ਇਹ 147ਵਾਂ ਸਾਲ ਜੋ ਹੈ ਉਹ CNE ਦਾ, 18 ਦਿਨ ਦੇ ਕਰੀਬ ਹੋ ਚੁੱਕੇ ਨੇ, ਜਿੱਥੇ ਪੂਰਾ ਰਾਈਡਸ, ਗੇਮਸ ਬੱਚਿਆਂ ਲਈ, ਸ਼ੋਪਿੰਗ ਤੁਹਾਡੇ ਲਈ, ਐਗਜ਼ਿਬਿਟਸ ਨੇ, ਲਾਈਵ ਐਂਟਰਟੇਨਮੈਂਟ ਹੈ, ਅਤੇ ਫਿਰ ਖਾਣਾ ਪੀਣਾ ਵੀ ਉੱਥੇ, ਅਤੇ ਪੂਰਾ ਮਨੋਰੰਜਨ ਵੀ। ਸੋ ਜਿੱਥੇ ਤੁਸੀਂ ਇਹ ਰਾਈਡਸ ਮਾਣ ਸਕਦੇ ਹੋ, ਉੱਥੇ ਨਵੇਂ ਨਵੇਂ ਖਾਣੇ ਵੀ ਟਰਾਈ ਕਰ ਸਕਦੇ ਹੋ, ਗੇਮਾਂ ਖੇਡਣੀਆਂ ਬੱਚਿਆਂ ਨੇ, ਸ਼ੋਪਿੰਗ ਤੁਸੀਂ ਕਰਨੀ ਹੈ, ਜਾਂ ਲਾਈਵ ਮਿਊਜ਼ਿਕ ਤੁਸੀਂ ਇੰਜੋਏ ਕਰਨਾ ਹੋਵੇ। ਸੋ CNE ਤੁਸੀਂ ਜ਼ਰੂਰ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਦੋ ਛੁੱਟੀਆਂ ਦੇ ਵਿੱਚ ਖਾਸ ਤੌਰ 'ਤੇ, ਕਿਉਂਕਿ ਮੈਂ ਗੱਲ ਕਰਾਂ ਕਿਉਂਕਿ 7 ਸਪਟੈਂਬਰ ਤੱਕ ਹੀ ਹੈ, ਸੋ ਤੁਸੀਂ ਜ਼ਰੂਰ ਵਿਜ਼ਿਟ ਕਰੋ। ਅਤੇ ਜੀ ਨਾਲ ਹੀ CNE ਦੇ ਨਾਲ ਤੁਹਾਨੂੰ ਯਾਦ ਹੋਵੇਗਾ ਕਿ ਟੋਰੋਂਟੋ ਦੇ ਅਸਮਾਨਾਂ ਦੇ ਵਿੱਚ ਜਿੱਥੇ ਕੈਨੇਡੀਅਨ ਫੋਰਸਿਸ ਦੇ ਜੋ ਸਨੋ ਬਰਡਸ ਨੇ ਉਹ ਵੀ ਗੂੰਜਦੇ ਹੁੰਦੇ ਨੇ, ਸੋ ਉਹ ਵੀ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ, ਜਿੱਥੇ ਕੈਨੇਡਾ ਦਾ ਡਿਫੈਂਸ ਜੋ ਹੈ ਉਹ ਤੁਸੀਂ ਮਾਣ ਸਕਦੇ ਹੋ। ਸੋ ਕੈਨੇਡੀਅਨ ਇੰਟਰਨੈਸ਼ਨਲ ਏਅਰ ਸ਼ੋਅ ਜੋ ਹੈ, ਜੋ ਆਪਣੀ ਕਹਿ ਲਓ ਕਿ ਕੁਝ ਫਾਈਨਲ ਫਲਾਈਟਸ ਜੋ ਨੇ ਉਹ ਸਨੋ ਬਰਡਸ ਦੀ, ਉਹ ਇਹਨਾਂ ਦਿਨਾਂ ਦੇ ਵਿੱਚ ਹੀ ਹੈ। ਸੋ ਇਹ ਵੀ ਇੱਕ ਨਜ਼ਾਰਾ ਸੀਐਨਈ ਦੇ ਨਾਲ ਹੋਵੇਗਾ, ਪਰ ਅਗਲੇ ਸਾਲ ਤੋਂ ਚਲੋ ਇਹ ਅਸੀਂ ਮਿਸ ਕਰਾਂਗੇ ਕਿਉਂਕਿ 2030 ਤੱਕ ਫਿਰ ਉਮੀਦ ਤਾਂ ਚਲੋ ਨਹੀਂ ਹੈ ਕਿ 2030 ਤੋਂ ਪਹਿਲਾਂ ਜੋ ਹੈ ਇਹ ਸ਼ੋਅ ਜੋ ਹੈ ਸਨੋਬਰਡਸ ਦਾ ਇਹ ਦੁਬਾਰਾ ਹੋਵੇਗਾ, ਉਸ ਤੋਂ ਬਾਅਦ ਹੀ ਹੋਵੇਗਾ ਅਤੇ 2026 ਦੇ ਸੀਜ਼ਨ ਤੋਂ ਬਾਅਦ ਫਿਰ ਇਹਨਾਂ ਨੂੰ ਗਰਾਊਂਡ ਕਰ ਦਿੱਤਾ ਜਾਵੇਗਾ। ਸੋ ਇਹਨਾਂ ਨੂੰ ਰਿਪਲੇਸ ਵੀ ਕਰ ਦਿੱਤਾ ਜਾਣਾ, ਜੋ ਟਿਊਟਰ ਜੈਟਸ ਜੋ ਨੇ CT-114 ਉਹਨਾਂ ਨੂੰ CT-157 ਤੋਂ ਰਿਪਲੇਸ ਕਰ ਦਿੱਤਾ ਜਾਣਾ। ਸੋ ਸਨੋਬਰਡਸ ਦਾ ਜੋ ਸ਼ੋਅ ਹੈ ਇਹ ਤੁਸੀਂ ਇਸ ਸਾਲ ਹੀ ਵੇਖ ਸਕੋਗੇ, ਉਸ ਤੋਂ ਬਾਅਦ 2030 ਤੋਂ ਬਾਅਦ ਵਾਰੀ ਆਵੇਗੀ। ਸੋ ਕੈਨੇਡੀਅਨ ਇੰਟਰਨੈਸ਼ਨਲ ਏਅਰ ਸ਼ੋਅ ਜਿੱਥੇ ਟੋਰੋਂਟੋ ਦੇ ਲੇਕ ਸ਼ੋਰ 'ਤੇ ਹਰ ਸਾਲ ਹੁੰਦਾ, ਉੱਥੇ ਲੇਬਰ ਡੇ ਲੌਂਗ ਵੀਕਐਂਡ ਦੇ ਨਾਲ ਇਹ ਜ਼ਰੂਰ ਜੀ ਸ਼ਾਮਿਲ ਹੁੰਦਾ ਅਤੇ ਜਿੱਥੇ ਹੁਣ ਇਹ ਨਜ਼ਾਰਾ ਤੁਸੀਂ ਅੱਜ ਜਾਂ ਕੱਲ੍ਹ ਜ਼ਰੂਰ ਮਾਣ ਸਕਦੇ ਹੋ। ਉੱਥੇ ਜੀ ਫਾਈਨਲ ਸ਼ੋਅ ਜੋ ਹੈ ਸਨੋਬਰਡਸ ਦਾ ਉਹ ਨਵੰਬਰ 15 ਨੂੰ ਕੈਲਗਰੀ ਦੇ ਵਿੱਚ ਹੋਵੇਗਾ। ਸੋ ਇੱਕ ਪ੍ਰਾਊਡ ਫੀਲਿੰਗ ਉਹਨਾਂ ਨੂੰ ਜੋ ਵੇਖ ਕੇ ਜ਼ਰੂਰ ਆਉਂਦੀ ਹੈ, ਜਿੱਥੇ ਕੈਨੇਡਾ ਨੇ ਆਪਣਾ ਨੈਟੋ ਕਮਿਟਮੈਂਟ ਜੋ ਹੈ ਉਹ 2 ਸਾਲਾਂ ਦੀ ਸਪੈਂਡਿੰਗ ਦਾ GDP ਦਾ ਉਹ ਜ਼ਰੂਰ ਜੀ 2026-2025 ਤੱਕ ਕਹਿ ਸਕਦੇ ਹਾਂ, ਪਿਛਲੇ ਸਾਲ ਤੱਕ ਹੀ ਜੋ ਲੈ ਲਿਆ ਸੀ ਅਚੀਵ ਕਰ ਲਿਆ ਸੀ। ਅਤੇ ਹੁਣ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਇਹ ਵੀ ਕਹਿਣਾ ਹੈ ਕਿ ਕੈਨੇਡਾ 5% ਆਪਣੇ GDP ਦਾ ਡਿਫੈਂਸ 'ਤੇ 2035 ਤੱਕ ਜ਼ਰੂਰ ਖਰਚੇਗਾ। ਸੋ ਇੱਕ ਕਮਿਟਮੈਂਟ ਜੋ ਹੈ, ਜੋ ਹਾਲਾਂਕਿ NDP ਨੇ ਵੀ ਕਾਫੀ ਕ੍ਰਿਟੀਸਾਈਜ਼ ਕੀਤੀ ਹੈ ਕਿ ਐਕਸਟਰਾ ਆਰਡਨਰੀ ਕਮਿਟਮੈਂਟ ਹੈ, ਚਲੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ। ਅਤੇ ਹਾਲਾਂਕਿ ਇਹ ਤਾਂ ਚਲੋ ਹੋ ਗਈਆਂ ਕਿ ਜੋ ਕੈਨੇਡਾ ਦੇ ਡਿਫੈਂਸ ਨੂੰ ਲੈ ਕੇ ਜੋ ਗੱਲਾਂ ਨੇ, ਕਿੰਨੀ ਕਮਿਟਮੈਂਟ ਜੋ ਹੈ ਉਹ ਮੁਲਕ ਰੱਖਣਾ ਚਾਹੁੰਦਾ, ਰੱਖ ਚੁੱਕਾ। ਪਰ ਜੇਕਰ ਗੱਲ ਕਰੀਏ ਏਅਰ ਸ਼ੋਅ ਦੀ, ਤੇ ਇਸ ਨੂੰ ਤੁਸੀਂ ਸਨੋਬਰਡਸ ਦੇ ਏਅਰ ਸ਼ੋਅ ਨੂੰ ਤੁਸੀਂ ਜ਼ਰੂਰ ਮਾਣ ਸਕਦੇ ਹੋ ਅਤੇ CNE ਦੇ ਨਾਲ ਹੀ ਇਸ ਦਾ ਫਿਰ ਨਜ਼ਾਰਾ ਤੁਸੀਂ ਇਹ ਵੀ ਜ਼ਰੂਰ ਲੈ ਸਕਦੇ ਹੋ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਸਫ਼ਰ ਦੇ ਵਿੱਚ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਅਤੇ ਮੈਂ ਤੁਹਾਨੂੰ ਇਹ ਵੀ ਯਾਦ ਜ਼ਰੂਰ ਕਰਵਾ ਦੇਵਾਂ ਜੀ, ਜਿੱਥੇ ਲੌਂਗ ਵੀਕਐਂਡ ਹੈ ਉੱਥੇ ਜੀ ਅੱਛੀਆਂ ਡੀਲਸ ਅਸੀਂ ਹਰ ਪਾਸੇ ਲੋਚਦੇ ਹੁੰਦੇ ਹਾਂ ਅਤੇ ਚੰਗੀਆਂ ਡੀਲਸ ਤੁਹਾਨੂੰ ਇਲੈਕਟ੍ਰੋਨਿਕ ਐਪਲਾਈਨਸਿਸ 'ਤੇ ਜੀ ਜ਼ਰੂਰ ਦੇ ਰਹੇ ਨੇ ਐਪਲਾਈਨਸ ਜੰਕਸ਼ਨ ਵਾਲੇ। ਸੋ ਤੁਸੀਂ ਇਹਨਾਂ ਦੀਆਂ ਜੋ 2 ਲੋਕੇਸ਼ਨਸ ਨੇ ਇੱਥੇ ਤੁਸੀਂ ਜ਼ਰੂਰ ਪਹੁੰਚਣਾ ਹੈ, ਮਿਸੀਸਾਗਾ ਅਤੇ ਸਟੀਲਸ 'ਤੇ ਜੋ ਰਿਵਰ ਮੌਂਟ ਪਲਾਜ਼ਾ ਹੈ, ਬਹੁਤ ਲੰਮੇ ਸਮੇਂ ਤੋਂ ਇਹਨਾਂ ਦੀ ਇਹ ਪਹਿਲੀ ਲੋਕੇਸ਼ਨ ਬਹੁਤ ਵਧੀਆ ਰਨ ਹੋ ਰਹੀ ਹੈ ਅਤੇ ਨਵੀਂ ਲੋਕੇਸ਼ਨ ਏਅਰਪੋਰਟ ਅਤੇ ਕਲਾਰਕ 'ਤੇ ਵੀ ਖੂਬ ਚੱਲ ਰਹੀ ਹੈ। ਸੋ ਇੱਥੋਂ ਤੁਹਾਨੂੰ ਮਿਲਣਗੀਆਂ ਚੰਗੀਆਂ ਡੀਲਸ, ਬੇਸ਼ੱਕ ਤੁਸੀਂ ਲੈਣਾ ਪੂਰਾ ਕੌਂਬੋ ਆਪਣੀ ਕਿਚਨ ਦੇ ਲਈ, ਵਾਸ਼ਰ ਡਰਾਇਰ ਦਾ ਕੌਂਬੋ ਜਾਂ ਫਿਰ ਵਾਸ਼ਰ ਡਰਾਇਰ ਅਤੇ ਫਿਰ ਕਿਚਨ ਦੇ ਅਪਲਾਈਨਸਿਸ ਤੁਸੀਂ ਇਕੱਠੇ ਹੀ ਲੈਣੇ। ਸੋ ਅੱਛਾ ਡਿਸ਼ ਵਾਸ਼ਰ, ਰੈਫਰੀਜਰੇਟਰ ਅਤੇ ਜੀ ਨਾਲ ਪੂਰਾ ਸਟੋਵ ਬਰਨਰ ਅਤੇ ਇਹ ਸਾਰਾ ਜੋ ਵਾਸ਼ਰ ਡਰਾਇਰ ਦੇ ਨਾਲ ਵੀ ਕੌਂਬੋ ਲਿਆ ਜਾ ਸਕਦਾ, ਜਾਂ ਫਿਰ ਬੇਸਮੈਂਟ ਲਈ ਤੁਸੀਂ ਅਪਲਾਈਨਸਿਸ ਜੋ ਨੇ ਉਹ ਵੇਖਣੇ, ਤੁਸੀਂ ਬਜਟ ਦੇ ਵਿੱਚ ਆਪਣੇ ਅਪਲਾਈਨਸਿਸ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਅਪਲਾਈਨਸ ਜੰਕਸ਼ਨ ਜੋ ਹੈ ਜ਼ਰੂਰ ਵਿਜ਼ਿਟ ਕਰਨਾ ਜੀ। ਅਤੇ ਇਸ ਦੇ ਨਾਲ ਹੀ ਮਨਜੀਤ ਜੀ ਦਾ ਅਪਲਾਈਨਸ ਜੰਕਸ਼ਨ ਤੋਂ ਤੁਹਾਨੂੰ ਨੰਬਰ ਵੀ ਨੋਟ ਜ਼ਰੂਰ ਕਰਵਾ ਦਈਏ, ਨੰਬਰ 905-450-0054 ਹੈ, 905-450-0054 'ਤੇ ਤੁਸੀਂ ਅਪਲਾਈਨਸ ਜੰਕਸ਼ਨ ਨੂੰ ਜ਼ਰੂਰ ਜੀ ਸੰਪਰਕ ਕਰ ਸਕਦੇ ਹੋ। ਅਤੇ ਨਾਲ ਹੀ ਜੀ ਤੁਹਾਨੂੰ ਆਪਣੇ ਨੰਬਰ ਵੀ ਜ਼ਰੂਰ ਦੇ ਦਈਏ, ਨੰਬਰ 905-673-3337 ਜੀ ਸਾਡੇ ਸਟੂਡੀਓ ਦੇ ਨੰਬਰ ਨੇ। ਅਤੇ ਤੁਸੀਂ ਫੋਨ ਰਾਹੀਂ ਪ੍ਰੋਗਰਾਮ ਨੂੰ ਜ਼ਰੂਰ ਮਾਣ ਸਕਦੇ ਹੋ, ਸੁਣ ਸਕਦੇ ਹੋ। ਕੈਨੇਡਾ ਭਰ ਦੇ ਵਿੱਚ 416-477-2040 416-477-2040 'ਤੇ ਕਾਲ ਕਰਨੀ ਹੈ। ਅਤੇ USA ਦੇ ਵਿੱਚ ਵੀ ਪ੍ਰੋਗਰਾਮ ਨੂੰ ਲਾਈਵ ਬਿਲਕੁਲ ਜੀ ਸੁਣਿਆ ਜਾ ਸਕਦਾ ਹੈ, ਨੰਬਰ 641-741-0860 'ਤੇ ਤੁਸੀਂ ਸੰਪਰਕ ਜੋ ਹੈ USA ਦੇ ਲਈ ਕਰਨਾ। ਅਤੇ ਜੀ ਇਸ ਦੇ ਨਾਲ ਹੀ ਪੰਜਾਬੀ ਲਹਿਰਾਂ ਦੀ ਐਪ ਵੀ ਤੁਸੀਂ ਜ਼ਰੂਰ ਡਾਊਨਲੋਡ ਕਰੋ, ਇੰਸਟਾਲ ਕਰੋ, ਤਾਂ ਜੋ ਕਿ ਪੰਜਾਬੀ ਲਹਿਰਾਂ ਦੇ ਸਾਰੇ ਹੀ ਪ੍ਰੋਗਰਾਮ ਜੋ ਨੇ ਉਹ ਤੁਸੀਂ ਲਾਈਵ ਐਪ ਰਾਹੀਂ ਵੀ ਕਿਸੇ ਮੁਲਕ ਦੇ ਵਿੱਚ ਵੀ ਬੈਠ ਕੇ ਸੁਣ ਸਕਦੇ ਹੋ ਜੀ। ਸੋ ਆਓ ਸਰਵਣ ਕਰਦੇ ਹਾਂ ਜੀ ਇੱਕ ਸ਼ਬਦ ਇਸ ਪਿਆਰੀ ਸਵੇਰ ਦੇ ਵਿੱਚ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਬਣੇ ਰਹਿਣਾ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬ੍ਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, eczema, psoriasis, experienced homeopaths dere ne effective ilaaj. Care you can trust, healing you can feel. Appointment de layi call karo 647-856-2516. Do locations, Mississauga and Brampton de vich available. 647-856-2516. SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ, ਕਿਹੜੀ ਲਈਏ।
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ, 416-817-6500 ਔਰ ਵਿਜ਼ਿਟ securelifeinsurance.ca।
5: ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ, 384 ਫਿਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗ੍ਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ, ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
6: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਜੀ ਨਾਲ ਹੀ ਮੈਂ ਤੁਹਾਨੂੰ ਇਹ ਜਾਣਕਾਰੀ ਵੀ ਜ਼ਰੂਰ ਦੇ ਦੇਵਾਂ ਜੀ ਕਿਉਂਕਿ ਅਗਲੇ ਹਫ਼ਤੇ 13 ਸਪਟੈਂਬਰ 2026 ਐਤਵਾਰ ਵਾਲੇ ਦਿਨ ਮਹਾਨ ਨਗਰ ਕੀਰਤਨ ਦੀ ਜਾਣਕਾਰੀ ਇਹ ਤੁਹਾਨੂੰ ਜ਼ਰੂਰ ਦੇਈਏ ਜਿੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਹੋਵੇਗਾ। ਸੋ ਤੁਹਾਨੂੰ ਇਹ ਬੇਨਤੀ ਸਾਡੇ ਵੱਲੋਂ ਜ਼ਰੂਰ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਓ, ਬੱਚਿਆਂ ਦੇ ਨਾਲ ਆਓ ਅਤੇ ਪੂਰੀ ਸ਼ਰਧਾ ਦੇ ਨਾਲ ਇਸ ਦੇ ਵਿੱਚ ਜੋ ਹੈ ਆਪਣਾ ਹਿੱਸਾ ਪਾਓ, ਸ਼ਾਮਿਲ ਹੋਵੋ ਅਤੇ ਜੀ ਗੁਰੂ ਘਰ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰੋ। ਸੋ ਇਸ ਦੇ ਨਾਲ ਹੀ ਅੰਮ੍ਰਿਤ ਸੰਚਾਰ ਵੀ ਇੱਥੇ ਹੋਣਾ 20 ਸਤੰਬਰ 2026 ਨੂੰ, ਅਗਲੇ ਤੋਂ ਅਗਲੇ ਐਤਵਾਰ ਜੋ ਦੁਪਹਿਰੇ ਇਹ ਜੀ ਹੋਵੇਗਾ। ਸੋ ਇਸ ਬਾਰੇ ਤੁਸੀਂ ਜਾਣਕਾਰੀ ਜੋ ਹੈ ਉਹ ਬਾਕੀਆਂ ਨੂੰ ਵੀ ਜ਼ਰੂਰ ਦਿਓ ਜੀ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਤੁਹਾਡੇ ਸਫ਼ਰ ਦਾ ਸਾਥੀ ਅਤੇ ਬਹੁਤ ਹੀ ਪਿਆਰੀ ਸਵੇਰ ਹੌਲੀ ਹੌਲੀ ਜੋ ਚਾਨਣ ਹੋ ਰਿਹਾ ਅਤੇ ਸੂਰਜ ਨਿਕਲਣ ਤੋਂ ਪਹਿਲਾਂ ਦਾ ਜੋ ਇਹ ਮਿੱਠਾ ਮਿੱਠਾ ਚਾਨਣ ਹੁੰਦਾ, ਸੋ ਇੱਕ ਪੋਜ਼ਿਟਿਵਿਟੀ ਇਸ ਚਾਨਣ ਦੇ ਨਾਲ ਜ਼ਰੂਰ ਮਨਾਂ ਦੇ ਵਿੱਚ ਹੁੰਦੀ ਹੈ। ਸੋ ਇਹ ਨਜ਼ਾਰਾ ਜੀ ਇਸ ਵੇਲੇ ਜ਼ਰੂਰ ਮਾਣੋ। ਕਈ ਵਾਰੀ ਹੁੰਦਾ ਕਿ ਛੁੱਟੀ ਵਾਲੇ ਦਿਨ ਚਲੋ ਅਸੀਂ ਲੇਟ ਉੱਠਦੇ ਹਾਂ, ਖਾਸ ਤੌਰ 'ਤੇ ਜਦੋਂ ਲੌਂਗ ਵੀਕਐਂਡ ਹੈ, ਜਦੋਂ ਲੇਟ ਨਾਈਟ ਤੱਕ ਜਦੋਂ ਫਿਰ ਗੈਟ ਟੂਗੈਦਰਸ ਚੱਲਦੀਆਂ ਨੇ, ਸੋ ਥੋੜ੍ਹਾ ਜਿਹਾ ਲੇਟ ਜੋ ਹੈ ਉਹ ਹੋ ਹੀ ਜਾਂਦਾ। ਪਰ ਜਿੱਦਾਂ ਸਾਡੇ ਵੱਡੇ ਨੇ ਕਿ ਸਮੇਂ ਦੇ ਪਾਬੰਦ ਜ਼ਰੂਰ ਹੁੰਦੇ ਨੇ ਅਤੇ ਸਵੇਰੇ ਸੂਰਜ ਦੇ ਨਾਲ ਹੀ ਜਾਗ ਆ ਜਾਂਦੀ ਹੈ। ਸੋ ਇਹ ਨਜ਼ਾਰਾ ਜਦੋਂ ਤੁਸੀਂ ਮਾਣਦੇ ਹੋ ਅਤੇ ਮੇਰੇ ਖਿਆਲ ਇਸ ਤੋਂ ਵਧੀਆ ਜੋ ਹੈ ਉਹ ਪੂਰੇ ਦਿਨ ਦੇ ਵਿੱਚ ਕੋਈ ਨਜ਼ਾਰਾ ਜੋ ਹੈ ਉਹ ਨਹੀਂ ਹੁੰਦਾ। ਸੋ ਉਮੀਦ ਕਰਦੇ ਹਾਂ ਜੀ ਤੁਸੀਂ ਇਸ ਵੇਲੇ ਇਸ ਨੂੰ ਮਾਣ ਰਹੇ ਹੋ ਅਤੇ ਨਾਲ ਹੀ ਜੀ ਮੈਂ ਤੁਹਾਨੂੰ ਜ਼ਰੂਰ ਇਹ ਜਾਣਕਾਰੀ ਵੀ ਦੇ ਦੇਵਾਂ ਜੀ ਕਿ ਲੈਜੈਂਡਰੀ ਸਿੰਗਰ ਹੰਸ ਰਾਜ ਹੰਸ ਜੀ ਜੋ ਨੇ ਇਹ ਟੋਰੋਂਟੋ ਦੇ ਵਿੱਚ ਆ ਰਹੇ ਨੇ ਅਤੇ ਤੁਸੀਂ ਇਸ ਆਵਾਜ਼ ਨੂੰ ਮਾਣਨਾ ਚਾਹੁੰਦੇ ਹੋ ਅਤੇ ਜੀ ਇਹ ਸ਼ਾਮ ਤੁਸੀਂ 18 ਸਪਟੈਂਬਰ ਸ਼ੁੱਕਰਵਾਰ ਦੇ ਦਿਨ ਦੀ ਜੋ ਹੈ ਉਹ ਪੱਕੀ ਰੱਖਣੀ ਹੈ ਜਿੱਥੇ ਜੀ ਲਿਵਿੰਗ ਆਰਟਸ ਸੈਂਟਰ ਦੇ ਵਿੱਚ ਜੋ 4141 ਲਿਵਿੰਗ ਆਰਟਸ ਡਰਾਈਵ ਮਿਸੀ ਸਾਗਾ 'ਤੇ ਹੈ ਜੀ ਇਹ ਜੋ ਸ਼ਾਮ ਜੋ ਹੈ ਹੰਸ ਰਾਜ ਹੰਸ ਜੀ ਦੇ ਨਾਲ ਤੁਸੀਂ ਜੋ ਹੈ ਬਤਾਉਂਗੇ ਅਤੇ ਜਿੱਥੇ ਇਹਨਾਂ ਦੀ ਜੋ ਸਿੰਗਿੰਗ ਜੋ ਹੈ ਉਹਨਾਂ ਦੇ ਤੁਸੀਂ ਜੀ ਆਪਣੇ ਪਰਿਵਾਰ ਦੇ ਨਾਲ ਜੋ ਟਿਕਟਾਂ ਬਾਰੇ ਜੋ ਪੂਰੀ ਜਾਣਕਾਰੀ ਜੋ ਹੈ ਸਿੰਘ ਹਰਜੀਤ ਜੀ ਪਾਸੋਂ ਜ਼ਰੂਰ ਲਵੋ ਅਤੇ ਸ਼ਾਮੀ 7:30 ਦੇ ਕਰੀਬ ਜੋ ਨੇ ਜੋ ਦਰਵਾਜ਼ੇ ਜੋ ਖੁੱਲ੍ਹ ਜਾਣਗੇ। ਸੋ ਇਹ ਸ਼ਾਮ ਸਿੰਘ ਹਰਜੀਤ ਪਾਸੋਂ ਤੁਸੀਂ ਜਾਣਕਾਰੀ ਪੂਰੀ ਲੈ ਸਕਦੇ ਹੋ। ਨੰਬਰ 647-448-1000 'ਤੇ ਤੁਸੀਂ ਜੀ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ। ਟਿਕਟ ਮਾਸਟਰ 'ਤੇ ਟਿਕਟਸ ਬਾਰੇ ਵੀ ਜਾਣਕਾਰੀ ਲਈ ਜਾ ਸਕਦੀ ਹੈ। ਸੋ ਪਿਆਰੀ ਸ਼ਾਮ ਜੋ ਮਿਊਜ਼ੀਕਲ ਈਵਨਿੰਗ ਜੋ ਹੈ ਹੰਸ ਰਾਜ ਹੰਸ ਜੀ ਦੇ ਨਾਲ ਤੁਸੀਂ ਜ਼ਰੂਰ ਮਾਣੋ ਜੀ। 18 ਸਪਟੈਂਬਰ ਦੀ ਇਹ ਜੋ ਤਰੀਕ ਹੈ ਤੁਸੀਂ ਨੋਟ ਜ਼ਰੂਰ ਕਰ ਲਓ। ਸੋ ਜੀ ਜਿੱਥੇ ਲੌਂਗ ਵੀਕਐਂਡ ਹੈ ਉੱਥੇ ਕਈ ਸਾਲਾਂ ਤੋਂ ਚਲੋ ਇਹ ਚੱਲਦਾ ਹੀ ਆ ਰਿਹਾ ਕਿ 3 ਛੁੱਟੀਆਂ ਜਦੋਂ ਇਕੱਠੀਆਂ ਹੁੰਦੀਆਂ ਨੇ ਅਤੇ ਫਿਰ US ਆਉਣਾ ਜਾਣਾ ਜੋ ਹੈ ਉਹ ਸੌਖਾ ਹੁੰਦਾ ਅਤੇ ਲੇਬਰ ਡੇ ਲੌਂਗ ਵੀਕਐਂਡ 'ਤੇ ਖਾਸ ਤੌਰ 'ਤੇ ਆਮ ਤੌਰ 'ਤੇ ਕਈ ਟ੍ਰਿਪਸ ਜੋ ਨੇ ਉਹ ਕਈ ਲੋਕ ਜੋ ਨੇ ਉਹ US ਵੱਲ ਵੀ ਤੈਅ ਕਰਦੇ ਨੇ, ਚਾਹੇ ਬਾਰਡਰ ਕਰੋਸਿੰਗ ਬੋਟਿੰਗ ਦੀ ਹੋਵੇ ਜਾਂ ਫਿਰ ਆਪ ਡਰਾਈਵ ਕਰਕੇ ਜਾਣਾ ਹੋਵੇ ਜਾਂ ਫਿਰ ਕਈਆਂ ਨੇ ਦੂਰ ਦੁਰਾਡੇ ਵੀ ਜਾਣਾ ਹੁੰਦਾ ਅਤੇ ਫਿਰ ਫਲਾਈਟਸ ਵੀ US ਵੱਲ ਜ਼ਰੂਰ ਖੂਬ ਚੱਲਦੀਆਂ ਨੇ। ਪਰ ਜੇਕਰ ਇਸ ਵੇਲੇ ਦੀ ਗੱਲ ਕਰੀਏ, ਜੋ ਟ੍ਰੇਡ ਵਾਰ ਜੇ ਚੱਲ ਰਹੀ ਹੈ ਉਸ ਦੀ ਗੱਲ ਕਰੀਏ, ਸੋ ਥੋੜ੍ਹਾ ਇਸ ਦੇ ਵਿੱਚ ਫਰਕ ਜੋ ਹੈ ਉਹ ਜ਼ਰੂਰ ਪਿਛਲੇ ਸਾਲਾਂ ਤੋਂ ਵੇਖਣ ਨੂੰ ਜ਼ਰੂਰ ਮਿਲਿਆ। ਹਾਲਾਂਕਿ ਚਲੋ ਪਿਛਲੇ ਸਾਲ ਦੇ ਕੰਪੈਰੀਜ਼ਨ ਦੇ ਵਿੱਚ 2.27 million ਕਹਿੰਦੇ ਰਿਟਰਨ ਟ੍ਰਿਪਸ 'ਚੋਂ ਨੇ ਉਹ US ਤੋਂ, ਭਾਵੇਂ ਡਰਾਈਵ ਕਰਕੇ ਜਾਂ ਭਾਵੇਂ ਫਲਾਈਟ 'ਤੇ, July 2026 ਦੇ ਵਿੱਚ ਜ਼ਰੂਰ ਸਨ, ਜੋ ਕਿ 10.2% ਜ਼ਿਆਦਾ ਹੈ 2025 ਦੇ ਜੁਲਾਈ ਨਾਲੋਂ। ਪਰ ਇਸ ਨਾਲ ਜੋ ਹੈ, ਜੇਕਰ ਅਸੀਂ ਕੰਪੈਰੀਜ਼ਨ 2024 ਦੇ ਲੈਵਲਸ ਦਾ ਕਰੀਏ ਤਾਂ ਫਿਰ ਵੀ ਘੱਟ ਹੈ, ਕਿਉਂਕਿ ਇਹ ਫਿਰ ਵੀ ਘੱਟੋ ਘੱਟ 28.9% ਦੇ ਕਰੀਬ 2024 ਦੇ ਲੈਵਲਸ ਤੋਂ ਜ਼ਰੂਰ ਘੱਟ ਹੈ। ਅਤੇ ਏਅਰ ਟਰੈਵਲ ਵੀ US ਵੱਲ ਘਟਿਆ ਅਤੇ 26.8% ਜੋ ਹੈ ਪਿਛਲੇ 2 ਸਾਲਾਂ ਦੇ ਵਿੱਚ ਜ਼ਰੂਰ ਘੱਟ ਗਿਆ। ਸੋ ਕਹਿ ਸਕਦੇ ਹਾਂ ਕਿ ਕਈ ਲੋਕ ਇਸ ਦੇ ਵਿੱਚ ਹੁਣ ਜੋ ਹੈ ਨਹੀਂ ਚਾਹੁੰਦੇ ਕਿ ਟ੍ਰੇਡ ਵਾਰ ਦੇ ਵਿਚਕਾਰ ਅਸੀਂ ਜੋ ਕੈਨੇਡਾ ਤੋਂ ਫਿਰ US ਵੱਲ ਟਰੈਵਲ ਕਰੀਏ। ਸੋ ਇਸ ਚੀਜ਼ ਨੇ ਜ਼ਰੂਰ ਜੋ ਹੈ ਉਹ ਮਨਾਂ ਨੂੰ ਇਫੈਕਟ ਕੀਤਾ ਕਿ ਜਿੱਥੇ ਇੱਕ ਤਾਂ ਹੈ ਕਿ ਕੈਨੇਡੀਅਨ ਹੀ ਅਸੀਂ ਜੋ ਹੈ ਉਹ ਖਰੀਦੀਏ ਅਤੇ ਕੈਨੇਡੀਅਨ ਚੀਜ਼ਾਂ ਜੋ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਏ, ਉਹਨਾਂ ਨੂੰ ਸਪੋਰਟ ਕਰੀਏ, ਅਤੇ ਨਾਲ ਹੀ ਫਿਰ ਜੇਕਰ ਕੋਈ ਛੁੱਟੀ ਵੀਕਐਂਡ ਹੁੰਦਾ ਅਤੇ ਉਦੋਂ ਵੀ ਜੇ US ਵੱਲ ਟਰੈਵਲ ਕਰਨਾ ਸੁਖਾਲਾ ਹੁੰਦਾ, ਅਤੇ ਫਿਰ ਕਈ ਹੁਣ ਇਸ ਗੱਲ ਤੋਂ ਜੋ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਉੱਧਰ ਵੱਲ ਜਾਈਏ। ਹਾਲਾਂਕਿ ਚਲੋ ਪਿਛਲੇ ਸਾਲ ਨਾਲੋਂ ਇਸ ਗੱਲ ਦੇ ਵਿੱਚ ਜ਼ਰੂਰ ਇੰਪਰੂਵਮੈਂਟ ਹੈ। ਬਾਕੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਕੀ ਤੈਅ ਹੁੰਦਾ, ਕੀ ਬਣਦਾ। ਸੋ ਨਾਲ ਹੀ ਚਲੋ US ਦੀ ਗੱਲ ਹੋਈ ਹੈ ਅਤੇ ਮੈਂ ਇਹ ਖਬਰ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦੇਵਾਂ, ਜਿੱਥੇ ਜੀ ਐਮਰਜੈਂਸੀ ਲੈਂਡਿੰਗ ਇੱਕ ਫਲਾਈਟ ਨੂੰ ਕਰਨੀ ਪਈ। ਬੈਲਟੀਮੋਰ ਤੋਂ ਇਹ ਫਲਾਈਟ ਜੋ ਹੈ ਇਹ ਤੁਰੀ ਸੀ ਅਤੇ ਡੈਲਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਨਿਵਾਰਕ ਵੱਲ ਜਾ ਰਹੀ ਸੀ। ਪਰ ਰਸਤੇ 'ਚ ਕੀ ਹੋਇਆ, ਇੱਕ ਪੈਸੈਂਜਰ ਅਤੇ ਉਹ ਕਾਫੀ ਵਾਇਲੈਂਟ ਹੋ ਗਿਆ ਅਤੇ ਵਾਇਲੈਂਟ ਉਹ ਇੰਨਾ ਹੋਇਆ ਕਿ ਉਸਨੂੰ ਫਿਰ ਡਕਟ ਟੇਪ ਦੇ ਨਾਲ ਬੰਨ੍ਹ ਕੇ ਸੀਟ 'ਤੇ ਰੱਖਣਾ ਪਿਆ। ਜੋ ਫਲੈਕਸੀਬਲ ਜੋ ਹੱਥਕੜੀ, ਜੋ ਚਲੋ ਪਲੇਨ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੀ ਐਮਰਜੈਂਸੀ ਲਈ ਰੱਖੀ ਹੁੰਦੀ ਹੈ, ਅਤੇ ਉਸ ਨਾਲ ਉਸਨੇ ਹੱਥਾਂ ਨੂੰ ਵੀ ਬੰਨ੍ਹਣਾ ਪਿਆ ਕਿਉਂਕਿ ਉਹ ਇੰਨਾ ਵਾਇਲੈਂਟ ਹੋ ਗਿਆ। ਫਸਟ ਕਲਾਸ ਜੋ ਪੈਸੈਂਜਰ ਸੀਟ 'ਤੇ ਇਹ ਬੈਠਾ ਸੀ ਅਤੇ ਨਾਲ ਜੋ ਸੀਟ 'ਤੇ ਬੈਠੇ ਸੀ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਬਿਊਸਿਵ ਲੈਂਗੁਏਜ ਵੀ ਯੂਜ਼ ਕਰਨੀ ਸ਼ੁਰੂ ਕੀਤੀ ਅਤੇ ਫਿਰ ਜਿੱਥੇ ਫਿਰ ਏਅਰਪੋਰਟ ਕਰੂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਫਿਰ ਇਸ ਬੰਦੇ ਨੂੰ ਬੰਨ੍ਹਣਾ ਪਿਆ। ਅਤੇ ਅੱਧ ਵਿਚਕਾਰ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾ ਕੇ ਫਿਰ ਇਸ ਨੂੰ ਫਿਰ ਥੱਲੇ ਤਾਰਿਆ ਗਿਆ ਅਤੇ ਅਰੈਸਟ ਵੀ ਕਰ ਲਿਆ ਗਿਆ। ਹਾਲਾਂਕਿ ਕੀ ਨਾਂ ਹੈ, ਕੀ ਪੂਰੀ ਡਿਟੇਲਸ ਹੈ ਇਸ ਪੈਸੈਂਜਰ ਦੀਆਂ ਤਾਂ ਰਿਲੀਜ਼ ਨਹੀਂ ਹੋਈਆਂ। ਪਰ ਫਿਰ ਜਦੋਂ ਇਹ ਪੈਸੈਂਜਰ ਨੂੰ ਛੱਡ ਦਿੱਤਾ ਗਿਆ, ਫਿਰ ਜਾ ਕੇ ਫਲਾਈਟ ਜੋ ਹੈ ਉਹ ਦੁਬਾਰਾ ਤੁਰੀ ਅਤੇ ਫਿਰ ਨਿਵਾਰਕ ਵੱਲ ਗਈ। ਸੋ ਅਜਿਹਾ ਕਿੱਸਾ ਜੋ ਹੈ ਇਹ ਪਹਿਲਾ ਕਿੱਸਾ ਨਹੀਂ ਹੈ। ਇਸ ਤੋਂ ਪਹਿਲਾਂ ਵੀ 2024 ਦੇ ਵਿੱਚ ਇੱਕ ਪੈਸੈਂਜਰ ਜੋ ਹੈ ਉਹ ਡੋਰ ਓਪਨ ਕਰਨ ਦੀ ਕੋਸ਼ਿਸ਼ ਜੋ ਹੈ ਉਹ ਫਲਾਈਟ ਦੇ ਵਿਚਕਾਰ ਹੀ ਕਰਨ ਦੀ ਕੋਸ਼ਿਸ਼ ਕਰਦਾ ਸੀ, ਉਸ ਨੂੰ ਵੀ ਡਕ ਟੇਪ ਦੇ ਨਾਲ ਸੀਟ 'ਤੇ ਬੰਨਿਆ ਗਿਆ ਸੀ। ਅਤੇ ਫਿਰ ਅਜਿਹੇ ਕਿੱਸੇ ਜੋ ਨੇ, ਹਾਲਾਂਕਿ ਅਸੀਂ ਘੱਟ ਵੱਧ ਹੀ ਸੁਣਦੇ ਹਾਂ, ਪਰ ਜੇ ਇਸ ਪੂਰੇ ਸਾਲ ਦੀ ਗੱਲ ਕਰੀਏ ਤਾਂ 1160 ਦੇ ਕਰੀਬ ਅਜਿਹੇ ਇੰਸੀਡੈਂਟਸ ਜੋ ਨੇ ਉਹ ਜ਼ਰੂਰ ਰਿਪੋਰਟ ਹੋਏ ਨੇ। ਸੋ ਫਲਾਈਟ ਦੇ ਵਿੱਚ ਅਜਿਹਾ ਵੀ ਕੁਛ ਹੋ ਜਾਂਦਾ ਅਤੇ ਜਿੱਥੇ, ਪਰ ਚਲੋ ਸੇਫਟੀ ਜੋ ਹੈ ਉਹ ਬਾਕੀ ਸਾਰੇ ਪੈਸੈਂਜਰਸ ਦੀ ਜੋ ਪ੍ਰਾਇਰਿਟੀ ਮੰਨੀ ਜਾਂਦੀ ਹੈ ਫਿਰ ਕੰਪਨੀ ਵੱਲੋਂ, ਅਤੇ ਫਿਰ ਐਮਰਜੈਂਸੀ ਲੈਂਡਿੰਗ ਦੀ ਲੋੜ ਹੋਵੇ ਤਾਂ ਫਿਰ ਉਹ ਵੀ ਜੋ ਹੈ ਅੱਧ ਵਿਚਕਾਰ ਜ਼ਰੂਰ ਕਰਵਾਈ ਜਾਂਦੀ ਹੈ। ਸੋ ਅਜਿਹੇ ਪੈਸੈਂਜਰਸ ਨੂੰ ਫਿਰ ਇਸ ਤਰ੍ਹਾਂ ਹੀ ਨਹੀਂ ਛੱਡਿਆ ਜਾਂਦਾ ਅਤੇ ਭਾਰੀ ਫਾਈਨਸ ਵੀ ਹੁੰਦੇ ਨੇ, ਜਿੱਥੇ $43,000 ਤੋਂ ਵੱਧ ਫਾਈਨ ਅਜਿਹੇ ਪੈਸੈਂਜਰਸ ਦੇ ਅਗੇਂਸਟ ਹੁੰਦੇ ਨੇ ਜੋ ਕਿ ਫਿਰ ਫਲਾਈਟ ਦੇ ਵਿਚਕਾਰ ਇੰਟਰਫੇਅਰ ਕਰਦੇ ਨੇ ਜਾਂ ਫਿਰ ਥਰੈਟਨ ਕਰਦੇ ਨੇ ਜਾਂ ਇਸ ਤਰ੍ਹਾਂ ਇੱਕ ਵਾਇਲੈਂਟ ਬਿਹੇਵੀਅਰ ਜੋ ਸ਼ੋਅ ਕਰਦੇ ਨੇ। ਸੋ ਇੱਕ ਦਾਇਰੇ ਦੇ ਵਿੱਚ ਰਹਿਣਾ, ਜਦੋਂ ਤੁਸੀਂ ਕਿਤੇ ਪਬਲਿਕ ਦੇ ਵਿੱਚ ਬੈਠੇ ਹੋ, ਖਾਸ ਤੌਰ 'ਤੇ ਫਲਾਈਟ ਜਿੱਥੇ ਅੰਬਰਾਂ 'ਤੇ ਤੁਸੀਂ ਹੋ, ਅਤੇ ਉੱਥੇ ਫਿਰ ਆਪਣੀ ਰਿਸਪੋਂਸੀਬਿਲਿਟੀ ਜੋ ਹੈ ਉਹ ਥੋੜ੍ਹੀ ਜ਼ਿਆਦਾ ਜ਼ਰੂਰ ਬਣ ਜਾਂਦੀ ਹੈ। ਚਲੋ ਕਾਰਨ ਜੋ ਵੀ ਰਹੇ ਕਿ ਕਿਉਂ ਬੈਠੇ ਬਿਠਾਈ ਇਹ ਬੰਦਾ ਜੋ ਹੈ ਇਹ ਵਾਇਲੈਂਟ ਹੋ ਗਿਆ, ਪਰ ਫਿਰ ਜੋ ਵੀ ਮੈਜਰਸ ਜੋ ਸੀ ਜੋ ਫਲਾਈਟ ਅਟੈਂਡੈਂਟਸ ਨੂੰ ਲੈਣੇ ਪਏ ਅਤੇ ਉਸ ਨਾਲ ਜੋ ਹੈ ਸੇਫਟੀ ਜੋ ਹੈ ਬਾਕੀ ਪੈਸੈਂਜਰਸ ਦੀ ਉਹ ਜ਼ਰੂਰ ਲਈ ਗਈ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਤੁਹਾਡੇ ਸਫ਼ਰ ਦਾ ਸਾਥੀ, ਅਤੇ ਮੈਂ ਤੁਹਾਨੂੰ ਰੇਡੀਓ ਰਾਹੀਂ ਇਹ ਜਾਣਕਾਰੀ ਵੀ ਜ਼ਰੂਰ ਦੇਵਾਂ ਜੀ ਕਿ ਤੁਸੀਂ ਹਾਲੇ ਤੱਕ ਆਪਣੇ ਘਰਦਿਆਂ ਦੀ ਸੁਰੱਖਿਆ ਦੇ ਲਈ, ਭਵਿੱਖ ਦੇ ਲਈ, ਕਿਉਂਕਿ ਭਵਿੱਖ ਜੋ ਹੈ ਪਲੈਨਿੰਗ ਅਸੀਂ ਖੂਬ ਕਰਦੇ ਹੁੰਦੇ ਹਾਂ ਪਰ ਅਸਲ ਪਲੈਨਿੰਗ ਤਾਂ ਉਸ ਪਰਮਾਤਮਾ ਨੇ ਹੀ ਕੀਤੀ ਹੁੰਦੀ ਹੈ। ਸੋ ਤੁਸੀਂ ਹਾਲੇ ਤੱਕ ਇੰਸ਼ੋਰੈਂਸ ਜੇਕਰ ਨਹੀਂ ਲਈ ਤਾਂ ਹਰਪ੍ਰੀਤ ਸੈਣੀ ਜੀ ਦਾ ਨੰਬਰ ਤੁਸੀਂ ਜ਼ਰੂਰ ਨੋਟ ਕਰੋ, ਜੋ ਕਿ ਅੱਛੇ ਇੰਸ਼ੋਰੈਂਸ ਐਡਵਾਈਜ਼ਰ ਨੇ ਟੋਪ ਚੋਇਸ ਇੰਸ਼ੋਰੈਂਸ ਤੋਂ, ਅਤੇ ਬਹੁਤ ਲੰਬੇ ਸਾਲਾਂ ਤੋਂ ਇਸ ਫੀਲਡ ਦੇ ਵਿੱਚ ਨੇ ਅਤੇ ਪੂਰੇ ਜਾਣੂ ਨੇ ਕਿਹੜੀ ਪੋਲਿਸੀ ਤੁਹਾਨੂੰ ਕਿਵੇਂ ਫਿੱਟ ਬੈਠੇਗੀ, ਕਿਹੜੀ ਤੁਹਾਡੇ ਲਈ ਜ਼ਰੂਰੀ ਹੈ ਤੁਹਾਡੇ ਕੰਮ ਨੂੰ ਦੇਖਦਿਆਂ। ਅਤੇ ਜੇਕਰ ਪੇਰੈਂਟਸ, ਗ੍ਰੈਂਡ ਪੇਰੈਂਟਸ, ਸੁਪਰ ਵੀਜ਼ਾ, ਵੈਸਟਰ ਵੀਜ਼ਾ ਅਤੇ ਬਾਕੀ ਰਿਲੇਟਿਵਸ ਵੀ ਆ ਰਹੇ ਨੇ ਅਤੇ ਕਿੰਨੀ ਜ਼ਰੂਰੀ ਜੋ ਹੈ, ਚਲੋ ਸੁਪਰ ਵੀਜ਼ਾ ਲਈ ਤਾਂ ਇੰਸ਼ੋਰੈਂਸ ਮੈਂਡੇਟਰੀ ਹੀ ਹੈ ਪਰ ਵੈਸਟਰ ਵੀਜ਼ਾ ਦੇ ਲਈ ਵੀ ਕੋਈ ਚਲੋ ਮਹੀਨੇ ਲਈ ਆ ਰਿਹਾ, 15 ਦਿਨਾਂ ਲਈ ਆ ਰਿਹਾ, ਪਰ ਕਿੰਨੀ ਜ਼ਰੂਰੀ ਜੋ ਹੈ ਇੰਸ਼ੋਰੈਂਸ ਬਣ ਜਾਂਦੀ ਹੈ ਇਸ ਮੁਲਕ ਦੇ ਵਿੱਚ। ਸੋ ਇਸ ਬਾਰੇ ਤੁਸੀਂ ਪੂਰੀ ਜਾਣਕਾਰੀ ਲਓ, ਕੰਸਲਟ ਕਰੋ ਹਰਪ੍ਰੀਤ ਸੈਣੀ ਜੀ ਨੂੰ। ਨੰਬਰ ਹੈ 416-817-6500, 416-817-6500 'ਤੇ ਜੀ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਅਤੇ ਸਿਰਫ ਇੰਸ਼ੋਰੈਂਸ ਦੀ ਗੱਲ ਹੀ ਨਾ ਕਰੀਏ, ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੀ ਕਰਨਾ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਫਾਈਨੈਂਸਿਸ ਜੋ ਨੇ ਅੱਜ ਦੇ ਇਸ ਦੌਰ ਦੇ ਵਿੱਚ, ਖਾਸ ਤੌਰ 'ਤੇ ਜਿੱਥੇ ਇਕੋਨਮੀ ਸਾਨੂੰ ਪਤਾ ਕਿੱਥੇ ਜਾ ਰਹੀ ਹੈ, ਉੱਥੇ ਆਪਣੇ ਫਾਈਨੈਂਸਿਸ ਦੀ ਪਲੈਨਿੰਗ ਕਰਨੀ, ਆਪਣੀ ਇਨਵੈਸਟਮੈਂਟਸ ਕਿੱਥੇ ਕਿੱਥੇ ਕੀਤੀਆਂ ਨੇ ਉਹਨਾਂ ਦੀ ਚੰਗੀ ਪਲੈਨਿੰਗ ਕਰਨੀ, ਜਾਂ ਫਿਰ ਹੋਰ ਜੋ ਹੈਲਥ ਡੈਂਟਲ ਪਲਾਨਸ ਨੇ ਉਹਨਾਂ ਬਾਰੇ ਤੁਸੀਂ ਜਾਣਕਾਰੀ ਚਾਹੁੰਦੇ ਹੋ, ਤਾਂ ਵੀ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਜ਼ਰੂਰ ਕਾਲ ਕਰੋ। ਨੰਬਰ 416-817-6500, 416-817-6500 ਜੀ ਇਹ ਨੰਬਰ ਜੋ ਹੈ ਤੁਸੀਂ ਜ਼ਰੂਰ ਨੋਟ ਕਰਨਾ ਜੀ। ਅਤੇ ਆਓ ਜੀ ਇੱਕ ਪਿਆਰੇ ਗੀਤ ਵੱਲ ਤੁਹਾਨੂੰ ਲੈ ਚੱਲੀਏ। ਸਵੇਰ ਦਾ ਵੇਲਾ ਹੈ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਭ ਤੋਂ ਪਹਿਲਾਂ ਬਣਦਾ ਹੈ, ਅਤੇ ਇਹ ਗੀਤ ਜੋ ਹੈ ਖਾਸ ਤੌਰ 'ਤੇ ਮੇਰਾ ਪਸੰਦੀਦਾ ਗੀਤ ਹੈ। ਰੋਜ਼ਾਨਾ ਮੈਂ ਇਸ ਗੀਤ ਨੂੰ ਜ਼ਰੂਰ ਸੁਣਦੀ ਹਾਂ ਅਤੇ ਸੁਣ ਕੇ ਹੀ ਜੋ ਪੋਜ਼ਿਟਿਵਿਟੀ ਜੋ ਆਉਂਦੀ ਹੈ, ਜੋ ਪੂਰੇ ਦਿਨ ਲਈ ਆਉਂਦੀ ਹੈ ਕਿ ਪਰਮਾਤਮਾ ਨੇ ਕੀ ਜੋ ਹੈ ਉਹ ਦਿੱਤਾ ਹੋਇਆ ਅਤੇ ਉਸ ਨੂੰ ਅਸੀਂ ਵੇਖਦੇ ਹੀ ਨਹੀਂ। ਅਤੇ ਜੀ ਆਓ ਮਾਣੀਏ ਅਤੇ ਉਸ ਤੋਂ ਬਾਅਦ ਜਾਰੀ ਰੱਖਾਂਗੇ, ਠੀਕ 8 ਵਜੇ ਤੱਕ ਤੁਹਾਡਾ ਅਤੇ ਸਾਡਾ ਸਾਥ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ, ਤੁਸੀਂ ਬਣੇ ਰਹਿਣਾ।

0: ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ। 9058285800, 9058285800 ਤੇ ਕਾਲ ਕਰੋ।
3: Wow, what a fresh green vegetables and fruits, lower grocery prices and tasty thali. Main kithe dream thali dekh reha
4: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ਲਈ ਤੰਦੂਰੀ ਗ੍ਰਿਲ ਆ ਜਾਓ। ਇੰਡੀਅਨ ਫੂਡ ਲੈਂਡ, 1201 ਬ੍ਰਿਟਾਨੀਆ ਰੋਡ ਵੈਸਟ, ਮਿਸਿਸਾਗਾ, 45 ਡਸਟ ਡਰਾਈਵ ਐਂਡ 15 ਫੈਂਟੋਵੇ, ਬ੍ਰੈਮਟਨ। 905-456-9900।
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬ੍ਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਮਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
5: ਓ ਯਾਰ, ਮੈਂ ਮੈਂ ਤਾਂ ਪਰੇਸ਼ਾਨ ਹੋ ਗਿਆ।
6: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ?
5: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਇਸ ਤੋਂ ਲਈਏ ਕਿਹੜੀ ਲਈਏ?
6: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ sikyourlifeinsurance.ca।
2: ਏਜੈਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜੈਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜੈਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
7: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਸਮਾਂ 6:53 ਦਾ ਬਹੁਤ ਹੀ ਪਿਆਰਾ ਜਿਹਾ ਦਿਨ ਅਤੇ ਜੀ ਛੁੱਟੀ ਦਾ ਦਿਨ ਹੈ ਅਤੇ ਉਮੀਦ ਹੈ ਤੁਸੀਂ ਵਧੀਆ ਹੰਢਾ ਰਹੇ ਹੋ। ਅਤੇ ਜੀ ਪ੍ਰੋਗਰਾਮ ਦੇ ਨਾਲ ਜੋ ਤੁਸੀਂ ਜੁੜੇ ਹੋ ਮੈਂ ਤੁਹਾਨੂੰ ਇਹ ਜਾਣਕਾਰੀ ਜੋ ਹੈ ਉਹ ਜ਼ਰੂਰ ਦੇ ਦੇਵਾਂ ਜੀ। ਤੁਸੀਂ ਫਾਰਮ ਅਤੇ ਗ੍ਰੀਨ ਹਾਊਸ 'ਤੇ ਕੰਮ ਕਰਨਾ ਚਾਹੁੰਦੇ ਹੋ ਅਤੇ ਜੀ ਤੁਸੀਂ ਗੁਰਜੋਤ ਜੀ ਨੂੰ ਸੰਪਰਕ ਕਰਨਾ, ਕਿਉਂਕਿ ਇਹਨਾਂ ਕੋਲ ਫਾਰਮਸ ਅਤੇ ਗ੍ਰੀਨ ਹਾਊਸ 'ਤੇ ਕੰਮ ਕਰਨ ਦਾ ਮੌਕਾ ਤੁਹਾਡੇ ਲਈ ਹੈ। ਇਹਨਾਂ ਨੂੰ ਫਾਰਮ ਵਰਕਰਸ ਦੀ ਲੋੜ ਹੈ। ਨੰਬਰ 647-278-5394 ਜੀ ਨੋਟ ਰੱਖੋ, 6472785394 ਇਹ ਨੰਬਰ ਹੈ, 647-278-5394 ਅਤੇ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਜੀ। ਸੋ ਅੱਛਾ ਮੌਸਮ ਜਿੱਥੇ ਇਸ ਵੇਲੇ ਜੀ ਟੀ ਏ ਦੇ ਵਿੱਚ ਹੈ ਅਤੇ ਪਿਛਲੇ ਹਫ਼ਤੇ ਦੀ ਚਲੋ ਜੋ ਬਾਰਿਸ਼ ਜੋ ਹੈ, ਮੀਂਹ ਜੋ ਹੈ ਉਹ ਤਾਂ ਨਹੀਂ ਭੁੱਲਦਾ, ਅਤੇ ਟੋਰੋਂਟੋ ਦੇ ਵਿੱਚ ਖਾਸ ਤੌਰ 'ਤੇ ਜੋ ਕਾਫ਼ੀ ਨੁਕਸਾਨ ਜੋ ਹੈ ਉਹ ਜਿਵੇਂ ਰੋਜਰ ਸਟੇਡੀਅਮ ਜੋ ਹੈ ਉੱਥੇ ਵੀ ਹੋਇਆ ਜੀ। ਜੋ ਮੀਂਹ ਹੈ ਇਹ ਸਿਰਫ ਕਹਿ ਸਕਦੇ ਹਾਂ ਕਿ ਓਨਟੈਰੀਓ ਦੇ ਵਿੱਚ ਨਹੀਂ ਪਰ ਨੋਵਾ ਸਕੋਸ਼ੀਆ ਦੇ ਵਿੱਚ ਵੀ ਜੋ ਸਟੇਟ ਆਫ ਐਮਰਜੈਂਸੀ ਜੋ ਹੈ ਫਿਲਹਾਲ ਇਹਨਾਂ ਨੇ ਕੇਪ ਬ੍ਰੇਟਨ ਦੇ ਵਿੱਚ ਡਿਕਲੇਅਰ ਕਰ ਦਿੱਤੀ ਹੈ। ਸੋ ਭਾਰੀ ਵਰਖਾ ਅਤੇ ਤੇਜ਼ ਹਵਾਵਾਂ ਕਾਰਨ ਜਿੱਥੇ ਪਾਵਰ ਵੀ ਬੰਦ ਹੋਈ ਹੈ ਉੱਥੇ ਕਈ ਪਾਰਟਸ ਦੇ ਵਿੱਚ ਕੁਝ ਕੈਂਸਲੇਸ਼ਨਸ ਜੋ ਨੇ ਇਹ ਵੀ ਹੋਈਆਂ ਨੇ ਅਤੇ ਸੀਰੀਅਸ ਫਲੱਡਿੰਗ ਵਾਲਾ ਜੋ ਇਹ ਇਸ ਵੇਲੇ ਦਾ ਸਮਾਂ ਉੱਥੇ ਹੈ ਕੇਪ ਬ੍ਰੇਟਨ ਦੇ ਵਿੱਚ ਅਤੇ ਉੱਥੇ ਲੋਕਲ ਐਮਰਜੈਂਸੀ ਦੀ ਸਟੇਟ ਜੋ ਹੈ ਇਹਨੂੰ ਵੀ ਕੱਲ੍ਹ ਸ਼ਾਮੀ ਡਿਕਲੇਅਰ ਕੀਤਾ ਗਿਆ ਅਤੇ ਜਿੱਥੇ ਇਸ ਦੇ ਵਿੱਚ ਇਨਵਰਨੈਸ, ਰਿਚਮੰਡ ਅਤੇ ਵਿਕਟੋਰੀਆ ਕਾਊਂਟੀਜ਼ ਵਰਗੇ ਇਲਾਕੇ ਨੇ ਅਤੇ ਰੋਡਸ ਨੂੰ ਵੀ ਜੋ ਹੈ ਕਲੋਜ਼ ਕੀਤਾ ਗਿਆ ਅਤੇ ਕੰਡੀਸ਼ਨਸ ਜੋ ਨੇ ਕਾਫ਼ੀ ਉੱਥੇ ਡੇਂਜਰਸ ਦੱਸੀਆਂ ਜਾ ਰਹੀਆਂ ਨੇ ਜਿੱਥੇ ਵਸਨੀਕਾਂ ਨੂੰ ਇਹੀ ਹਿਦਾਇਤ ਜੋ ਦਿੱਤੀ

0: ਇਹ ਬਾਹਰ ਜੋ ਹੈ ਉਹ ਜਾਣ, ਕਿਉਂਕਿ ਕਈ ਇਲਾਕੇ ਜੋ ਨੇ ਉਹ ਇਸ ਕਾਰਨ ਜ਼ਰੂਰ ਅਫੈਕਟ ਹੋਏ ਨੇ, ਅਤੇ ਫਿਰ ਬਹੁਤ ਸਾਰੀਆਂ ਕੈਂਸਲੇਸ਼ਨਸ ਵੀ ਇਸ ਦੇ ਵਿੱਚ ਹੋਈਆਂ ਨੇ, ਜਿੱਥੇ ਨੌਰਥ ਹੰਬਰਲੈਂਡ ਫੈਰੀਜ਼ ਲਿਮਿਟਿਡ ਜੋ ਨੇ ਉਹਨਾਂ ਨੇ ਵੀ ਇਸ ਫੋਰਕਾਸਟ ਕਾਰਨ ਜੋ ਹੈ, ਜੋ ਕਈ ਡਿਪਾਰਚਰਸ ਜੋ ਨੇ ਉਹ ਆਪਣੇ ਜੋ ਕੈਂਸਲ ਕੀਤੇ ਨੇ, ਅਤੇ ਕੈਟ ਫੈਰੀ ਕ੍ਰੋਸਿੰਗਸ ਜੋ ਨੇ ਉਹ, ਜੋ ਯਾਰਮਾਊਥ ਦੀ ਗੱਲ ਕਰੀਏ ਨੋਵਾ ਸਕੋਸ਼ੀਆ ਦੇ ਵਿੱਚ, ਤੇ ਇਹ ਵੀ ਕਾਫੀ ਜੋ ਹੈ ਉਹ ਕੈਂਸਲਸ ਹੋਈ ਨੇ। ਸੋ ਕਾਫੀ ਕੁਝ ਜੋ ਹੈ ਉਹ ਮੌਸਮ ਦੀ ਤਬਦੀਲੀ ਦੇ ਨਾਲ ਜ਼ਰੂਰ ਇਲਾਕਿਆਂ ਦੇ ਵਿੱਚ ਇਫੈਕਟ ਹੋ ਰਿਹਾ। ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜੋ ਨੇ ਉਹ ਥੋੜੇ ਚੰਗੇ ਹੋਣਗੇ, ਥੋੜੇ ਬਿਹਤਰ ਹੋਣਗੇ। ਗੱਲ ਟੋਰਾਂਟੋ ਵਾਲੇ ਪਾਸੇ ਦੀ, ਗੱਲ GTA ਦੀ, ਗੱਲ ਆਪਣੇ ਇਲਾਕੇ ਦੀ ਕਰੀਏ, ਤੇ ਫਿਲਹਾਲ ਇਸ ਹਫਤੇ ਤਾਂ ਜੋ ਹੈ ਉਹ ਮੌਸਮ ਕਲੀਅਰ ਹੀ ਹੈ। ਥੋੜਾ ਬਹੁਤਾ ਮੀਂਹ ਜੋ ਹੈ ਉਹ ਬੁੱਧਵਾਰ ਸਵੇਰੇ ਜੋ ਹੈ ਜ਼ਰੂਰ ਸੰਕੇਤ ਨੇ, ਪਰ ਜਿੰਨਾ ਮੀਂਹ ਜੋ ਹੈ ਪਿਛਲੇ ਹਫਤੇ ਵਰਿਆ, ਤੇ ਫਿਰ ਉਸ ਨਾਲ ਜਿੱਥੇ ਕਹਿ ਸਕਦੇ ਹਾਂ ਕਿ ਕਈ ਦਹਾਕਿਆਂ ਤੋਂ ਬਾਅਦ ਜੋ ਹੈ ਅਜਿਹਾ ਮੀਂਹ ਜੋ ਹੈ ਉਹ ਵੇਖਿਆ ਗਿਆ, ਤੇ ਚਲੋ ਇਸ ਹਫਤੇ ਅਜਿਹਾ ਜੋ ਹੈ ਕੁਛ ਨਹੀਂ ਹੈ, ਮੌਸਮ ਜੋ ਹੈ ਫਿਲਹਾਲ ਸਾਫ ਹੀ ਹੈ। ਤੇ ਜੀ ਇੱਕ ਖਬਰ ਜੋ ਹੈ ਇਹ ਗੋ ਟ੍ਰੇਨ ਦੀ ਵੀ ਆਈ ਹੈ, ਤੇ ਮਿਸੀ ਸਾਗਾ ਦੀ ਇਹ ਕੱਲ ਦੀ ਖਬਰ ਹੈ, ਜਿੱਥੇ ਇੱਕ ਵਿਅਕਤੀ ਜੋ ਹੈ ਉਹ ਗੋ ਟ੍ਰੇਨ ਦੇ ਨਾਲ ਸਟ੍ਰੱਕ ਹੋ ਜਾਂਦਾ, ਐਕਸੀਡੈਂਟ ਜੋ ਹੈ ਹੋ ਜਾਂਦਾ। ਕਾਫੀ ਜੋ ਹੈਰਾਨ ਕਰਨ ਵਾਲੀ ਗੱਲ ਹੈ, ਜਿੱਥੇ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਟ੍ਰੇਨ ਦੇ ਨਾਲ ਜੋ ਐਕਸੀਡੈਂਟ ਹੋਇਆ ਤੇ ਕਾਫੀ ਜ਼ਖਮੀ ਇਹ ਵਿਅਕਤੀ ਹੋਇਆ, ਤੇ ਲੇਕ ਸ਼ੋਰ ਵੈਸਟ ਲਾਈਨ ਨੂੰ ਇਸ ਕਾਰਨ ਪੂਰਾ ਹੀ ਬੰਦ ਹੀ ਕਰ ਦਿੱਤਾ ਜਾਣਾ ਪਿਆ ਕੱਲ ਸ਼ਾਮੀ। ਸੋ ਕੋਈ ਗੋ ਟ੍ਰੇਨ ਸਰਵਿਸ, ਹਾਲਾਂਕਿ ਇਸ ਇਲਾਕੇ ਦੇ ਵਿੱਚ ਨਹੀਂ ਸੀ, ਐਮਰਜੈਂਸੀ ਸਰਵਿਸਿਜ਼ ਵੀ ਕਾਲ ਕੀਤੀਆਂ ਗਈਆਂ। ਕੱਲ ਸ਼ਾਮ ਦੀ ਘਟਨਾ ਇਹ ਹੈ, ਤੇ ਸਿਗਨੀਫੀਕੈਂਟ ਜਿੱਥੇ ਡਿਲੇਜ਼ ਹੋਏ ਉੱਥੇ ਚਲੋ ਅਰਦਾਸ ਕਰਦੇ ਹਾਂ ਕਿ ਇਹ ਵਿਅਕਤੀ ਜੋ ਹੈ ਜੋ ਫਿਰ ਜ਼ਖਮੀ ਹੈ, ਸੋ ਜੋ ਹਾਲਾਤ ਜੋ ਨੇ ਉਹ ਜ਼ਰੂਰ ਸੁਧਰਨ ਅਤੇ ਚੰਗੇ ਵਾਲੇ ਪਾਸੇ ਜਾਣ। ਅਤੇ ਐਥਲੈਟਿਕਸ ਕੈਨੇਡਾ ਨੇ ਵੀ ਇੱਕ ਖਬਰ ਜੋ ਹੈ ਇਹ ਸਾਂਝੀ ਕੀਤੀ ਹੈ ਕਿ ਇਹਨਾਂ ਦਾ ਇੱਕ ਮੈਂਬਰ ਜੋ ਸਵਿਟਜ਼ਰਲੈਂਡ ਇਟਲੀ ਬਾਰਡਰ ਤੇ ਐਲਪਸ ਤੇ ਮਾਊਂਟੇਨ ਰਨਿੰਗ ਰੈਕਰਡ ਲਈ ਗਿਆ ਸੀ, ਇੱਕ ਲੇਡੀ ਮੈਂਬਰ ਸੀ ਕੈਲੀ ਮੈਕਕ੍ਰਿਸਟਲ, ਤੇ ਇਹ ਕੈਲੀ ਜੋ ਹੈ ਆਪਣੀ ਐਕਸਪੀਡੀਸ਼ਨ ਤੋਂ ਲਾਪਤਾ ਹੈ, ਤੇ ਹਾਲਾਂਕਿ ਕਾਫੀ ਲੰਮੇ ਸਾਲਾਂ ਦਾ ਤਜਰਬਾ ਜੋ ਹੈ ਕੈਲੀ ਰੱਖਦੀ ਹੈ, ਤੇ ਕਲਾਈਮ ਕਰ ਰਹੀ ਸੀ ਮੈਟਰ ਹੋਰਨ, ਜੋ ਤਕਰੀਬਨ ਕਹਿ ਸਕਦੇ ਹਾਂ ਕਿ 4500 ਮੀਟਰ ਉੱਚਾ ਜੋ ਮਾਊਂਟੇਨ ਜੋ ਹੈ, ਤੇ ਉਸ ਨੂੰ ਮੈਂ ਕਲਾਈਮ ਕਰ ਰਹੀ ਸੀ, ਤੇ ਹਾਲਾਂਕਿ ਕਾਫੀ ਤਜਰਬਾ ਟੈਕਨੀਕਲ ਜੋ ਹੈ ਕੈਲੀ ਰੱਖਦੀ ਹੈ, ਹਾਈ ਆਲਟੀਟਿਊਡ ਇਨਵਾਇਰਮੈਂਟਸ ਦਾ ਰੱਖਦੀ ਹੈ, ਪਰ ਪਹਿਲੀ ਵਾਰ ਨਹੀਂ ਮੈਟਰ ਹੋਰਨ ਇਸਨੇ ਕਲਾਈਮ ਕੀਤਾ, ਪਹਿਲਾਂ ਵੀ ਕਲਾਈਮ ਕੀਤਾ, ਪਰ ਕੋਈ ਖਬਰ ਜੋ ਹੈ ਉਹ ਕੈਲੀ ਦੀ ਫਿਲਹਾਲ ਜੋ ਹੈ ਨਹੀਂ ਮਿਲ ਰਹੀ, ਤੇ ਇਹ ਐਥਲੈਟਿਕਸ ਕੈਨੇਡਾ ਨੇ ਇਸ ਬਾਰੇ ਜਾਣਕਾਰੀ ਆਪਣੀ ਵੈਬਸਾਈਟ ਤੇ ਸਾਂਝੀ ਕੀਤੀ ਹੈ, ਤੇ ਚਲੋ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗੀ ਖਬਰ ਜੋ ਹੈ ਉਹ ਜ਼ਰੂਰ ਮਿਲੇ। ਸੋ BC ਦੀ ਵਸਨੀਕ ਜੋ ਹੈ ਕੈਲੀ ਮੈਕਕ੍ਰਿਸਟਲ ਜੋ ਹੈ, ਐਥਲੈਟਿਕਸ ਕੈਨੇਡਾ ਵੱਲੋਂ ਇਹ ਖਬਰ ਜਾਰੀ ਕੀਤੀ ਹੈ ਕਿ ਇਹ ਲਾਪਤਾ ਹੈ। ਤੇ ਜੀ ਹੁਣ ਵੇਲਾ ਜੋ ਨਿੱਕੇ ਜਿਹੇ ਬ੍ਰੇਕ ਦਾ ਹੋ ਗਿਆ, ਸੋ ਬ੍ਰੇਕ ਲੈ ਲਈਏ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਬਿਲਕੁਲ ਬਣੇ ਰਹਿਣਾ।
1: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ।
2: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
3: This is AM 530, CHLO AM, serving Brampton, Mississauga, Toronto, the GTA, and the world at AM530.ca.

0: वड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी, सॉल्ट लस्सी, मिठी लस्सी बाय वन गेट वन फ्री, हर रोज फ्रेश साग ते मक्की दी रोटी, टिफिन सर्विस पिकअप अते डिलीवरी दे लई वी अवेलेबल है, दोनों लोकेशन ते फ्रेश सब्जियां फ्रूट ते ग्रोसरी दे आइटम, ते हुण आलू गोभी मूली ते प्याज आले परौंठे 299 दे विच, अमृतसरी कुलचा विद चना 799 ते पनीर एंड मिक्स परौंठा 399। सब्जी मार्केट ओपन 24/7। पंजाबी लहरां या चलो AM 530 नूं दुनिया दे किसी भी कोने दे विच सुनन दे लई अज ही डाउनलोड करो पंजाबी लहरां दी ऐप PUNJABILEHRAN। जे तुसी साडी ऐप डाउनलोड कर चुके हो तां उस नूं अपडेट भी जरूर करो।
1: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ, ਕੁਲਦੀਪ ਜੀ ਨੂੰ ਜਾ ਕੇ ਮਿਲੋ 6478180055 6478180055।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ। 9058285800, 9058285800 ਤੇ ਕਾਲ ਕਰੋ।
3: Wow, what a fresh green vegetables and fruits, lower grocery prices and tasty thali. Main kithe dream ta nahi dekh reha.
4: Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, coffee kifayati keemton vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill aajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
5: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਤੇ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਸਮਾਂ 7:12 ਦਾ ਹੋ ਚੱਲਾ ਤੇ ਪ੍ਰੋਗਰਾਮ ਦਾ ਇਹ ਦੂਸਰਾ ਘੰਟਾ, ਤੇ ਜੀ ਐਤਵਾਰ ਦਾ ਦਿਨ 6 September 2026 ਤੇ 8 ਵਜੇ ਤੱਕ ਮੇਰੇ ਨਾਲ ਤੁਹਾਡਾ ਸਮਾਂ ਜੋ ਹੈ ਉਹ AM 530 ਤੇ ਪੰਜਾਬੀ ਲਹਿਰਾਂ ਦੇ ਰਾਹੀਂ ਬਿਲਕੁਲ ਬਣਿਆ ਰਹੇਗਾ। ਉਮੀਦ ਕਰਦੇ ਹਾਂ ਕਿ ਸ਼ੁਰੂਆਤ ਦਿਨ ਦੀ ਜੋ ਹੈ ਉਹ ਚੰਗੀ ਹੋਈ ਹੈ। ਜੋ ਦਿਨ ਸ਼ੁਰੂ ਹੋਇਆ, ਜੋ ਸੂਰਜ ਦੀਆਂ ਕਿਰਨਾਂ ਦੇ ਨਾਲ ਚਾਨਣ ਹਰ ਪਾਸੇ ਇਸ ਵੇਲੇ ਹੈ, ਤੇ ਚੰਗੀ ਸ਼ੁਰੂਆਤ ਜੀ ਹਰ ਜੀ ਲਈ ਉਹ ਜ਼ਰੂਰ ਹੋਵੇ। ਤੇ ਛੁੱਟੀਆਂ ਦਾ ਆਨੰਦ ਜੋ ਪਰਿਵਾਰ ਦੇ ਨਾਲ ਅਸੀਂ ਮਾਣਨਾ ਚਾਹੁੰਦੇ ਹਾਂ, ਤੇ ਉਮੀਦ ਕਰਦੇ ਹਾਂ ਉਹ ਬਿਲਕੁਲ ਜੋ ਹੈ ਸਾਕਾਰ ਹੋ ਰਿਹਾ ਹੈ, ਅਤੇ ਪਰਮਾਤਮਾ ਜੋ ਹੈ ਇੱਕ ਹਾਂ ਚਿੰਨ੍ਹ ਜੋ ਹੈ ਉਸ ਗੱਲ 'ਤੇ ਜ਼ਰੂਰ ਲਾ ਰਿਹਾ। ਸੋ ਜੀ ਇਸ ਘੰਟੇ ਨੂੰ ਇੱਕ ਪਿਆਰੇ ਵਿਚਾਰ ਦੇ ਨਾਲ ਜ਼ਰੂਰ ਸ਼ੁਰੂ ਕਰੀਏ। ਸੋ ਅੱਜ ਦਾ ਵਿਚਾਰ ਉਹ ਚਲੋ ਉਹ ਤੂਫਾਨਾਂ ਨੂੰ ਲੈ ਕੇ ਲੈ ਲਈਏ, ਜਿੱਥੇ ਕਹਿੰਦੇ ਨੇ ਕਿ ਹਰ ਤੂਫਾਨ ਜੋ ਹੈ ਉਹ ਜ਼ਿੰਦਗੀ ਨੂੰ ਜੋ ਹੈ ਉਹ ਡਿਸਟਰਪਟ ਕਰਨ ਲਈ ਨਹੀਂ ਹੁੰਦਾ, ਪਰ ਕੁਝ ਜੋ ਨੇ, ਕੁਝ ਤੂਫਾਨ ਅਜਿਹੇ ਵੀ ਹੁੰਦੇ ਨੇ, ਅਤੇ ਕਈ ਵੇਲੇ ਅਜਿਹੇ ਵੀ ਤੂਫਾਨ ਆਉਂਦੇ ਨੇ ਜੋ ਕਿ ਸਾਡਾ ਰਸਤਾ ਹੀ ਸਾਫ਼ ਕਰ ਜਾਂਦੇ ਨੇ। ਸੋ ਜ਼ਰੂਰੀ ਨਹੀਂ ਹੈ ਕਿ ਜੋ ਹਾਲਾਤ ਜੋ ਨੇ ਇਸ ਵੇਲੇ ਜ਼ਿੰਦਗੀ 'ਚ ਸਾਨੂੰ ਲੱਗਦਾ ਕਿ ਇੱਕ ਭਾਰੀ ਤੂਫਾਨ ਸਾਡੀ ਲਾਈਫ ਦੇ ਵਿੱਚ ਆ ਗਿਆ ਅਤੇ ਹੁਣ ਕੀ ਕਰੀਏ, ਪਰ ਹੋ ਸਕਦਾ ਕਿ ਉਹ ਤੂਫਾਨ ਆਉਣਾ ਜ਼ਰੂਰੀ ਸੀ ਅਤੇ ਉਸ ਨਾਲ ਸਾਡੀ ਵਿਜ਼ਨ ਜੋ ਹੈ, ਸਾਡੀ ਸੋਚਣ ਸ਼ਕਤੀ ਜੋ ਹੈ ਉਹ ਵਧੀ ਹੈ, ਸਾਨੂੰ ਇੱਕ ਕਲੀਅਰ ਰਸਤਾ ਜੋ ਹੈ ਉਹ ਅੱਗੇ ਦਾ ਦਿਖਦਾ। ਸੋ ਇਹ ਗੱਲ ਆਪਣੇ ਆਪਣੇ ਪਰਸਪੈਕਟਿਵ ਦੀ ਹੈ, ਗੱਲ ਆਪਣੀ ਆਪਣੀ ਸੋਚਣ ਸ਼ਕਤੀ ਦੀ ਹੀ ਹੈ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਬਣੇ ਹੋਏ ਹੋ, ਅਤੇ ਮੈਂ ਤੁਹਾਨੂੰ ਇਹ ਯਾਦ ਜ਼ਰੂਰ ਕਰਵਾ ਦੇਵਾਂ ਜੀ ਕਿ ਤੁਸੀਂ ਜੋ ਹੈ ਆਪਣਾ ਘਰ ਰੈਨੋਵੇਟ ਕਰਵਾਉਣਾ, ਜਾਂ ਫਿਰ ਚਲੋ ਆਪ ਹੀ ਜੋ ਹੈ ਹਿੰਮਤ ਮਾਰ ਕੇ ਤੁਸੀਂ ਰੈਨੋਵੇਟ ਕਰ ਰਹੇ ਹੋ, ਜਾਂ ਫਿਰ ਕੰਟਰੈਕਟਰ ਰੈਨੋਵੇਟਰ ਜਾਂ ਬਿਲਡਰ ਤੁਸੀਂ ਹੋ, ਅਤੇ ਇਹ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਬਣ ਜਾਂਦਾ ਕਿ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜ਼ਰੂਰ ਵਿਜ਼ਿਟ ਕਰੋ। ਸੋ ਹਾਲ ਦੇ ਵਿੱਚ ਹੀ ਬਹੁਤ ਵੱਡਾ ਸ਼ੋਰੂਮ ਇਹਨਾਂ ਦਾ ਬ੍ਰੈਂਪਟਨ ਦੇ ਵਿੱਚ ਜੋ ਓਪਨ ਹੋਇਆ, ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ, 8005 ਡਿਕਸੀ ਰੋਡ ਬ੍ਰੈਂਪਟਨ ਜੀ, ਇਹਨਾਂ ਦਾ ਪਤਾ ਹੈ। ਅਤੇ ਤੁਸੀਂ ਨੋਟ ਕਰੋ ਜੀ ਨੰਬਰ ਵੀ, ਅਤੇ ਨਾਲ ਹੀ ਵੈਬਸਾਈਟ ਵੀ, ਕਿਉਂਕਿ ਚਲੋ ਪਹਿਲਾਂ ਵੈਬਸਾਈਟ ਦੇ ਦਈਏ, www.bestvaluebuildingsupplies.ca। ਔਨਲਾਈਨ ਤੁਸੀਂ ਜਾ ਕੇ ਵੇਖੋ ਸਾਰੇ ਇਹ ਪ੍ਰੋਡਕਟਸ ਏ ਟੂ ਜ਼ੀ, ਸਾਰੇ ਕੰਸਟਰਕਸ਼ਨ ਨੂੰ ਲੈ ਕੇ, ਬਿਲਡਿੰਗ ਨੂੰ ਲੈ ਕੇ ਸਾਰੇ ਹੀ ਇਹਨਾਂ ਕੋਲ ਪ੍ਰੋਡਕਟਸ ਨੇ। ਅਤੇ ਨਾਲ ਹੀ ਔਨਲਾਈਨ ਤੁਸੀਂ ਸਾਰੇ ਹੀ ਪ੍ਰਾਈਜ਼ ਵੀ ਬਿਲਕੁਲ ਚੈੱਕ ਕਰ ਸਕਦੇ ਹੋ। ਅਤੇ ਤੁਸੀਂ ਜੀ ਪਲੰਬਿੰਗ ਦੀ ਗੱਲ ਕਰੀਏ, ਐਚ ਬੀ ਏ ਸੀ ਮਟੀਰੀਅਲ ਦੀ, ਐਕਸੈਸਰੀਜ਼ ਦੀ, ਇਲੈਕਟ੍ਰੀਕਲ ਬਿਜਲੀ ਦਾ ਸਮਾਨ ਲੈਣਾ, ਜਾਂ ਫਿਰ ਡੋਰ ਵਿੰਡੋਜ਼, ਜਾਂ ਜੀ ਡਰਾਈ ਵਾਲ ਇੰਸੂਲੇਸ਼ਨ ਦੀ ਗੱਲ ਕਰੀਏ, ਟੂਲਸ ਸੈੱਟ ਤੁਸੀਂ ਲੈਣੇ, ਹਾਰਡਵੇਅਰ ਦੀ ਗੱਲ ਕਰੀਏ, ਵੈਨਿਟੀਜ਼ ਦੀ ਗੱਲ ਕਰੀਏ, ਸ਼ਾਵਰ ਸਿਸਟਮ, ਬਾਥਰੂਮ ਪ੍ਰੋਡਕਟਸ, ਅਤੇ ਜੀ ਸਾਰਾ ਹੀ ਸਮਾਨ ਇਹਨਾਂ ਦੇ ਕੋਲ ਹੈ। ਅਤੇ ਪ੍ਰੋਮਿਸ ਇਹਨਾਂ ਦਾ ਇਹ ਬਿਲਕੁਲ ਹੈ ਕਿ ਹਰ ਪ੍ਰਾਈਜ਼ ਨੂੰ ਇਹ ਬੀਟ ਜ਼ਰੂਰ ਕਰਨਗੇ। ਸੋ ਨੰਬਰ 647-961-0585 ਹੈ, ਫੋਨ ਰਾਹੀਂ ਸੰਪਰਕ ਕਰਕੇ ਵੀ ਡੀਲਸ ਬਾਰੇ ਜਾਣਕਾਰੀ ਲੈ ਸਕਦੇ ਹੋ, ਅਤੇ ਔਨਲਾਈਨ ਤਾਂ ਬੈਸਟ ਮੈਥਡ ਹੈ ਹੀ ਹੈ। ਸੋ ਵਿਜ਼ਿਟ ਤੁਸੀਂ ਕਰਨਾ 8005 ਡਿਕਸੀ ਰੋਡ ਬ੍ਰੈਂਪਟਨ, 8005 ਬ੍ਰੈਂਪਟਨ ਦੇ ਵਿੱਚ ਹੀ ਡਿਕਸੀ, ਅਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਇਹ ਪਤਾ ਨੋਟ ਜ਼ਰੂਰ ਕਰਨਾ ਜੀ। ਅਤੇ ਜੀ ਨਾਲ ਹੀ ਇਹ ਸੰਦੇਸ਼ ਖਾਸ ਤੌਰ 'ਤੇ ਜੋ ਸਾਡੇ ਟਰੱਕ ਡਰਾਈਵਰ ਵੀਰ ਭੈਣ ਨੇ, ਉਹਨਾਂ ਲਈ ਤਾਂ ਬਿਲਕੁਲ ਜ਼ਰੂਰੀ ਬਣ ਜਾਂਦਾ। ਅਤੇ ਨਾਲ ਹੀ ਚਲੋ ਕਾਰ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ ਅਤੇ ਬਿਜ਼ਨਸ ਦੀ ਇੰਸ਼ੋਰੈਂਸ ਤੁਸੀਂ ਲੈਣੀ ਹੈ, ਅਤੇ ਅੱਛੀ ਟਰੱਕ ਇੰਸ਼ੋਰੈਂਸ ਤੁਸੀਂ ਖਾਸ ਤੌਰ 'ਤੇ ਵੇਖ ਰਹੇ ਹੋ, ਅਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਏਬਲ ਇੰਸ਼ੋਰੈਂਸ ਤੋਂ ਜ਼ਰੂਰ ਸੰਪਰਕ ਕਰ ਸਕਦੇ ਹੋ, ਜਿੱਥੇ ਜੀ ਸਪੈਸ਼ਲਾਈਜੇਸ਼ਨ ਇਹਨਾਂ ਦੀ ਲੌਂਗ ਹੌਲ ਟਰੱਕਿੰਗ ਇੰਸ਼ੋਰੈਂਸ ਦੇ ਵਿੱਚ ਹੈ। ਸੋ ਤੁਸੀਂ ਚਾਹੁੰਦੇ ਹੋ ਕਿ ਡਰਾਈਵਰਸ ਨੂੰ ਪੋਲਿਸੀ ਦੇ ਵਿੱਚ ਅਸੀਂ ਐਡ ਕਰੀਏ, ਅਤੇ ਮੁਸ਼ਕਿਲ ਇਸ ਦੇ ਵਿੱਚ ਕੋਈ ਨਾ ਹੋਵੇ, ਅਤੇ ਤੁਸੀਂ ਇੱਕ ਅੱਛੀ ਅਫੋਰਡੇਬਲ ਟਰੱਕਿੰਗ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਅਤੇ ਤੁਸੀਂ ਮੈਂਡੀ ਗਿੱਲ ਜੀ ਨੂੰ ਜ਼ਰੂਰ ਏਬਲ ਇੰਸ਼ੋਰੈਂਸ ਤੋਂ ਕਾਲ ਆਪਣੀ ਕਰ ਸਕਦੇ ਹੋ। ਨੰਬਰ ਇਹਨਾਂ ਦਾ ਹੈ 647-929-95-09, 647-929-95-09, ਜਾਂ ਫਿਰ ਨੰਬਰ ਤੁਸੀਂ ਇਹ ਵੀ ਚੁਣੋ, ਨੰਬਰ 647-883-1898, 647-883-1899 'ਤੇ ਮੈਂਡੀ ਗਿੱਲ ਜੀ ਨੂੰ ਜੀ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਅਤੇ ਨਾਲ ਹੀ ਗੱਲ ਆਪਣੀ ਇੰਸ਼ੋਰੈਂਸ ਦੀ ਗੱਲ ਕਰੀਏ ਕਿ ਤੁਸੀਂ ਇੱਕ ਟੈਨਸ਼ਨ ਫਰੀ ਜੀਵਨ ਜੇਕਰ ਚਾਹੁੰਦੇ ਹੋ, ਤਾਂ ਫਿਰ ਭਵਿੱਖ ਦੀ ਤਿਆਰੀ ਵੀ ਹੁਣੇ ਕਰਨੀ ਪੈਣੀ ਹੈ, ਅਤੇ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਟੌਪ ਚੋਇਸ ਇੰਸ਼ੋਰੈਂਸ ਤੋਂ ਸੰਪਰਕ ਕਰ ਸਕਦੇ ਹੋ ਜੀ। ਅੱਛੀ ਲਾਈਫ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ, ਵਿਸਟਰ ਵੀਜ਼ਾ, ਟਰੈਵਲ ਇੰਸ਼ੋਰੈਂਸ ਦੇ ਲਈ, ਅਤੇ ਅੱਛੇ ਹੈਲਥ, ਡੈਂਟਲ ਅਤੇ ਇਨਵੈਸਟਮੈਂਟ ਪਲਾਨਸ ਦੇ ਲਈ ਵੀ ਤੁਸੀਂ ਕਾਲ ਕਰੋ, ਅਤੇ ਤੁਹਾਨੂੰ ਇੱਕ ਅੱਛੀ ਸਲਾਹ ਇਹ ਜ਼ਰੂਰ ਦੇਣਗੇ। ਨੰਬਰ 416-817-6500 ਜੀ, ਹਰਪ੍ਰੀਤ ਸੈਣੀ ਜੀ ਦਾ ਇਹ ਨੰਬਰ ਹੈ। ਅਤੇ ਜੀ ਕਈ ਵਾਰੀ ਸਾਨੂੰ ਹੁੰਦਾ ਕਿ ਸਾਨੂੰ ਕੋਈ ਕਾਲ ਆਈ ਹੈ, ਅਤੇ ਕਾਲਰ ਕਹਿੰਦਾ ਕਿ ਮੈਂ ਤਾਂ ਬੈਂਕ ਤੋਂ ਬੋਲ ਰਿਹਾ, ਫਲਾਣੇ ਫਲਾਣੇ ਬੈਂਕ ਤੋਂ ਮੈਂ ਗੱਲ ਕਰ ਰਿਹਾ, ਅਤੇ ਮੈਂ ਕੁਝ ਤੁਹਾਡੀ ਮਦਦ ਕਰਨੀ ਹੈ। ਸੋ ਪਹਿਲਾਂ ਹੀ ਸਾਡਾ ਜੋ ਮੱਥਾ ਜੋ ਹੈ, ਸਾਡਾ ਠਣਕਣਾ ਇਸ ਦੇ ਵਿੱਚ ਚਾਹੀਦਾ ਕਿ ਅਜਿਹੀ ਕਾਲ ਮੈਨੂੰ ਆ ਸਕਦੀ ਹੈ ਬੈਂਕ ਤੋਂ ਕਿ ਨਹੀਂ, ਕੋਈ ਸਕੈਮਰ ਤਾਂ ਨਹੀਂ ਹੈ। ਸੋ ਹੁਣ ਤੱਕ ਅਸੀਂ ਆਪਣੇ ਮਨ ਨੂੰ ਅਸੀਂ ਆਪਣਿਆਂ ਦੇ ਮਨ ਨੂੰ ਵੀ ਇੰਨਾ ਪ੍ਰਿਪੇਅਰ ਕਰ ਲਈਏ ਕਿ ਅਜਿਹੀ ਕੋਈ ਕਾਲ ਆਵੇ ਅਤੇ ਸਾਨੂੰ ਇਹ ਪਤਾ ਹੋਵੇ ਕਿ ਸਾਨੂੰ ਕੋਈ ਸਕੈਮ ਕਰ ਸਕਦਾ, ਸਾਨੂੰ ਕੋਈ ਠੱਗ ਸਕਦਾ, ਅਤੇ ਅਸੀਂ ਫਿਰ ਉਹ ਕਾਲ ਜੋ ਹੈ ਉਹ ਨਹੀਂ ਸੁਣਨੀ ਅਤੇ ਬਹੁਤੀ ਗੱਲਬਾਤ ਜੋ ਹੈ ਉਸ ਦੇ ਵਿੱਚ ਨਹੀਂ ਤੋਰਨੀ। ਆਪ ਬੈਂਕ ਤੋਂ ਕਾਲ ਕਰਕੇ ਕਨਫਰਮ ਜ਼ਰੂਰ ਕਰ ਲੈਣਾ ਕਿ ਅਜਿਹੀ ਕੋਈ ਕਾਲ ਮੈਨੂੰ ਆਈ ਹੈ ਜਾਂ ਨਹੀਂ। ਸੋ ਇੱਕ ਅਜਿਹੀ ਖਬਰ ਜੋ ਹੈ ਤੁਹਾਡੇ ਨਾਲ ਬੀਤੇ ਦਿਨਾਂ ਦੀ ਸਾਂਝੀ ਕਰ ਦਈਏ, ਜਿੱਥੇ ਇੱਕ ਓਨਟੈਰੀਓ ਦੀ ਵਸਨੀਕ ਲੇਡੀ ਉਸ ਨੇ ਆਪਣੀ ਜੋ ਇਹ ਖਬਰ ਜੋ ਹੈ ਉਹ ਕਿੱਸਾ ਜੋ ਹੈ ਉਸ ਦੇ ਨਾਲ ਜੋ ਵਾਪਰਿਆ ਇਹ ਸਾਂਝਾ ਕੀਤਾ ਕਿ ਜੂਨ ਦੇ ਵਿੱਚ ਬੈਰੀ ਤੋਂ ਇਹ ਲੇਡੀ ਹੈ ਅਤੇ ਇਸ ਨੂੰ ਇੱਕ ਕਾਲ ਆਉਂਦੀ ਹੈ ਕਿ ਬੈਂਕ ਇਨਵੈਸਟਰ ਮੈਂ ਬੋਲ ਰਿਹਾ ਅਤੇ ਉਹ ਕਿ ਕੋਈ ਸਕੋਸ਼ੀਆ ਬੈਂਕ ਰੀਪ੍ਰਜੈਂਟੇਟਿਵ ਮੈਂ ਗੱਲ ਕਰ ਰਿਹਾ ਅਤੇ ਤੁਹਾਨੂੰ ਕੋਈ ਜੋ ਠੱਗਣ ਦੀ ਕੋਸ਼ਿਸ਼ ਕਰ ਰਿਹਾ ਅਤੇ ਤੁਹਾਡਾ ਕੋਈ ਕ੍ਰੈਡਿਟ ਕਾਰਡ ਜੋ ਹੈ ਉਹ ਯੂਜ਼ ਕਰਨਾ ਚਾਹੁੰਦਾ ਮੈਨੀਟੋਬਾ ਦੇ ਵਿੱਚ ਅਤੇ ਤੁਸੀਂ ਜੀ ਇਸ ਤੋਂ ਬਚੋ ਅਤੇ ਮੈਂ ਸਕੋਸ਼ੀਆ ਬੈਂਕ ਦਾ ਰੀਪ੍ਰਜੈਂਟੇਟਿਵ ਹਾਂ ਅਤੇ ਮੈਂ ਇਸ ਦੇ ਵਿੱਚ ਤੁਹਾਡੀ ਮਦਦ ਕਰਾਂਗਾ ਅਤੇ ਇੱਕ ਤੁਹਾਨੂੰ ਮੈਂ ਲਿੰਕ ਭੇਜਾਂਗਾ ਜਿਸ ਨਾਲ ਤੁਸੀਂ ਓਪਨ ਕਰਨਾ, ਤੁਸੀਂ ਜੋ ਹੈ ਇਸ ਬਾਰੇ ਫਿਰ ਮੈਨੂੰ ਜਾਣਕਾਰੀ ਦੇਣੀ ਹੈ ਅਤੇ ਫਿਰ ਤੁਹਾਡਾ ਜੋ ਪੈਸਾ ਜੋ ਹੈ ਇਹ ਜ਼ਰੂਰ ਬਚ ਜਾਵੇਗਾ। ਸੋ ਪਹਿਲਾਂ ਉਹ ਫੋਨ ਨੰਬਰ ਪੁੱਛਦਾ ਅਤੇ ਫਿਰ ਲਿੰਕ ਭੇਜਦਾ ਅਤੇ ਫਿਰ ਇਨਸ਼ੋਰ ਕਰਦਾ ਕਿ ਤੁਹਾਡੀ ਹੁਣ ਪ੍ਰੋਟੈਕਸ਼ਨ ਜੋ ਹੈ ਪੈਸੇ ਦੀ ਹੋ ਚੁੱਕੀ ਹੈ ਅਤੇ ਕੁਝ ਮਾੜਾ ਜੋ ਹੈ ਨਹੀਂ ਵਾਪਰੇਗਾ। ਅਤੇ ਜਦੋਂ ਦ ਮੂਮੈਂਟ ਉਹ ਲੇਡੀ ਜੋ ਹੈ ਉਹ ਲਿੰਕ 'ਤੇ ਕਲਿੱਕ ਕਰਦੀ ਹੈ ਅਤੇ ਸਾਰੀ ਬੈਂਕਿੰਗ ਇਨਫੋਰਮੇਸ਼ਨ ਜੋ ਹੈ ਉਹ ਬੰਦੇ ਕੋਲ ਚਲ ਜਾਂਦੀ ਹੈ ਅਤੇ ਸਕੈਮਰ ਜੋ ਹੈ ਤਕਰੀਬਨ $56,000 ਜੋ ਹੈ ਉਸਦੇ ਅਕਾਊਂਟਸ ਤੋਂ ਲਾਈਨ ਆਫ ਕ੍ਰੈਡਿਟ ਤੋਂ ਠੱਗ ਲੈਂਦਾ। ਸੋ ਜਦੋਂ ਉਸ ਲੇਡੀ ਨੂੰ ਇਸ ਦਾ ਪਤਾ ਲੱਗਦਾ ਫਿਰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਤੇ ਬੈਂਕ ਵੀ ਫਿਰ ਪਹਿਲਾਂ ਕਹਿੰਦਾ ਕਿ ਕਿਉਂਕਿ ਤੁਸੀਂ ਆਪ ਸਕੈਮਰ ਨੂੰ ਆਪਣੇ ਅਕਾਊਂਟ ਦੀ ਪੂਰੀ ਇਨਫੋਰਮੇਸ਼ਨ ਜੋ ਹੈ ਉਹ ਦਿੱਤੀ ਸੀ ਅਤੇ ਫਿਰ ਤੁਹਾਡਾ ਪੈਸਾ ਜੋ ਹੈ ਹੁਣ ਇਸ ਦੇ ਵਿੱਚ ਰਿਫੰਡ ਵੀ ਨਹੀਂ ਹੋ ਸਕਦਾ। ਹਾਲਾਂਕਿ ਚਲੋ ਸਕੋਸ਼ੀਆ ਬੈਂਕ ਨੇ ਉਸਦੀ ਮਨੀ ਜੋ ਹੈ ਪੂਰਾ ਪੈਸਾ ਜੋ ਹੈ ਉਹ ਰਿਕਵਰ ਕੀਤਾ ਅਤੇ ਉਸ ਤੱਕ ਉਹ ਪੈਸਾ ਜੋ ਹੈ ਉਹ ਪਹੁੰਚਿਆ, ਪਰ ਇਹ ਆਪਣੀ ਜ਼ਿੰਮੇਵਾਰੀ ਜੋ ਹੈ ਇਹ ਜ਼ਰੂਰ ਬਣ ਜਾਂਦੀ ਹੈ ਕਿ ਸਾਈਬਰ ਸਿਕਿਉਰਿਟੀ ਬਾਰੇ ਸਾਨੂੰ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਬਾਰੇ ਸਾਨੂੰ ਜੋ ਆਪਣਿਆਂ ਨੂੰ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਸਾਡੇ ਵੱਡੇ ਨੇ ਉਹਨਾਂ ਕੋਲ ਵੀ ਮੋਬਾਈਲ ਹੁੰਦਾ, ਉਹਨਾਂ ਕੋਲ ਵੀ ਫੋਨ ਆ ਸਕਦਾ ਅਤੇ ਉਹਨਾਂ ਤੋਂ ਵੀ ਪੈਸਾ ਜੋ ਹੈ ਲੋਕ ਠੱਗ ਸਕਦੇ ਨੇ। ਸੋ ਕੋਈ ਵੀ ਅਜਿਹੀ ਕਾਲ ਹੋਵੇ ਅਤੇ ਕਹੇ ਕਿ ਹਾਂ ਮੈਂ ਇੱਕ ਬੈਂਕ ਤੋਂ ਗੱਲ ਕਰ ਰਿਹਾ ਅਤੇ ਪਹਿਲਾਂ ਤੁਸੀਂ ਫੋਨ ਉਹ ਕੱਟੋ ਅਤੇ ਆਪਣੇ ਕ੍ਰੈਡਿਟ ਕਾਰਡ ਪਿੱਛੇ ਜੋ ਨੰਬਰ ਹੈ ਉਸ 'ਤੇ ਕਾਲ ਕਰਕੇ ਵੇਖੋ ਕਿ ਅਜਿਹਾ ਕੁਝ ਹੈ ਕਿ ਨਹੀਂ। ਭਾਵੇਂ ਉਹ ਨੰਬਰ ਜੋ ਡਿਸਪਲੇ ਹੁੰਦਾ ਤੁਹਾਡੇ ਫੋਨ 'ਤੇ ਉਹ ਸੇਮ ਹੀ ਹੋਵੇ, ਉਹ ਕ੍ਰੈਡਿਟ ਕਾਰਡ ਵਾਲਾ ਨੰਬਰ ਹੀ ਹੋਵੇ, ਪਰ ਫਿਰ ਵੀ ਆਪਣੀ ਪੁਸ਼ਟੀ ਜੋ ਹੈ ਉਹ ਤੁਸੀਂ ਜ਼ਰੂਰ ਕਰੋ ਕਿਉਂਕਿ ਠੱਗਣ ਵਾਲੇ ਤਾਂ ਫਿਰ ਕੋਈ ਵੀ ਨੰਬਰ ਜੋ ਹੈ ਉਹ ਵੀ ਫਿਰ ਯੂਜ਼ ਕਰ ਸਕਦੇ ਨੇ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਫਿਰ ਇਹ ਅਪਣਾਉਂਦੇ ਨੇ ਕਿ ਕਿਸ ਤਰ੍ਹਾਂ ਜੋ ਹੈ ਉਹ ਠੱਗਿਆ ਜਾਵੇ। ਸੋ ਇਹ ਨਹੀਂ ਸੋਚਣਾ ਕਿ ਇਹ ਸਾਡੇ ਨਾਲ ਤਾਂ ਚਲੋ ਨਹੀਂ ਹੋ ਸਕਦਾ, ਸਾਨੂੰ ਤਾਂ ਅਜਿਹੀ ਕਾਲ ਨਹੀਂ ਆਉਂਦੀ ਜਾਂ ਨਹੀਂ ਆ ਸਕਦੀ, ਪਰ ਇਹ ਅੱਜ ਦੀ ਡੇਟ ਦੇ ਵਿੱਚ ਇਹ ਕਿਸੇ ਦੇ ਨਾਲ ਵੀ ਇਹ ਹੋ ਸਕਦਾ। ਸੋ ਇਸ ਬਾਰੇ ਸਾਨੂੰ ਸੁਚੇਤ ਜੋ ਹੈ ਉਹ ਜ਼ਰੂਰ ਰਹਿਣਾ ਚਾਹੀਦਾ। ਸੋ ਜੀ, ਠੱਗਣ ਵਾਲੇ ਕੁਝ ਵੀ ਠੱਗ ਲੈਂਦੇ ਨੇ ਅਤੇ ਕਿਤੇ ਵੀ ਠੱਗ ਲੈਂਦੇ ਨੇ। ਸੋ ਇੱਕ ਖਬਰ ਇਹ ਵੀ ਸਾਂਝੀ ਕਰਦੀ ਹੈ ਜਿੱਥੇ ਦੋ ਲੋਕ ਜੋ ਨੇ ਇਹਨਾਂ ਦੀਆਂ ਇਮੇਜਸ ਚਲੋ ਰਿਲੀਜ਼ ਟੋਰੋਂਟੋ ਪੁਲਿਸ ਨੇ ਕੀਤੀਆਂ, ਇਹ ਕਰ ਕੀ ਰਹੇ ਸੀ, ਇਹ ਟੋਰੋਂਟੋ ਆਈਲੈਂਡ ਦੇ ਵਿੱਚ ਇੱਕ ਰੈਸਟੋਰੈਂਟ ਤੋਂ ਸ਼ਰਾਬ ਚੋਰੀ ਕਰਦੇ ਫੜੇ ਗਏ ਨੇ। ਹਾਲਾਂਕਿ ਫੜੇ ਤਾਂ ਨਹੀਂ ਗਏ, ਚਲੋ ਇਹਨਾਂ ਦੀ ਜੋ ਫੋਟੋ ਹੈ ਇਹ ਜਾਰੀ ਹੋਈ ਹੈ, ਹਲੇ ਤਾਂ ਭੱਜੇ ਹੋਏ ਨੇ ਅਤੇ 28 August ਦੀ ਇਹ ਤਕਰੀਬਨ ਅੱਧੀ ਰਾਤ ਦੀ ਇਹ ਖਬਰ ਹੈ ਜਦੋਂ ਇਹ ਕਿਸੇ ਰੈਸਟੋਰੈਂਟ ਦੇ ਵਿੱਚ ਜਾਂਦੇ ਨੇ ਅਤੇ ਫਿਰ ਸ਼ਰਾਬ ਚੁੱਕ ਕੇ ਇਹ ਫਿਰ ਭੱਜ ਜਾਂਦੇ ਨੇ ਅਤੇ 25 ਦੇ ਇਹ ਜੋ ਇੱਕ ਵਿਅਕਤੀ ਹੈ ਅਤੇ ਇੱਕ ਲੇਡੀ ਹੈ ਅਤੇ ਇਹਨਾਂ ਦੀ ਜੋ ਪਿਕਚਰ ਜੋ ਹੈ ਫਿਰ ਪੁਲਿਸ ਨੇ ਜਾਰੀ ਕੀਤੀ ਹੈ। ਸੋ ਠੱਗਣ ਵਾਲੇ ਕਿਤੇ ਵੀ ਠੱਗ ਰਹੇ ਨੇ, ਕੁਛ ਵੀ ਠੱਗ ਰਹੇ ਨੇ। ਸੋ ਆਪਣਾ ਬਚਾਅ ਸਾਨੂੰ ਹਰ ਪਾਸੇ ਜੋ ਹੈ ਇਹਨਾਂ ਦਿਨਾਂ ਦੇ ਵਿੱਚ ਕਰਨ ਦੀ ਲੋੜ ਹੈ ਜੀ। ਸੋ ਜੀ ਨਾਲ ਹੀ ਮੈਂ ਤੁਹਾਨੂੰ ਯਾਦ ਇਹ ਜ਼ਰੂਰ ਕਰਵਾ ਦੇਵਾਂ ਜੀ, ਇੱਕ ਸੁਨਹਿਰੀ ਸ਼ਾਮ, ਇੱਕ ਜੋ ਸੰਗੀਤ ਦੇ ਨਾਲ ਭਰਪੂਰ ਸ਼ਾਮ, ਹੰਸ ਰਾਜ ਹੰਸ ਨਾਈਟ ਤੁਸੀਂ ਮਾਣੋ ਆਪਣੇ ਪਰਿਵਾਰ ਦੇ ਨਾਲ। ਸਪਟੈਂਬਰ 18 ਜੀ ਤਰੀਕ ਹੈ, ਸ਼ੁੱਕਰਵਾਰ ਦੀ ਸ਼ਾਮ ਹੈ, 7:30 ਤੋਂ ਸ਼ੁਰੂਆਤ ਜੋ ਹੈ ਉਹ ਹੋਣੀ ਹੈ ਲਿਵਿੰਗ ਆਰਟਸ ਸੈਂਟਰ ਦੇ ਵਿੱਚ, 4141 ਲਿਵਿੰਗ ਆਰਟਸ ਡਰਾਈਵ, ਮਿਸੀਸਾਗਾ ਜੀ ਪਤਾ ਹੈ, ਅਤੇ ਤੁਸੀਂ ਟਿਕਟ ਮਾਸਟਰ 'ਤੇ ਜਾ ਕੇ ਟਿਕਟਸ ਆਪਣੇ ਲਈ ਹੁਣੇ ਬੁੱਕ ਕਰ ਲਓ, ਅਤੇ ਨਾਲ ਹੀ ਤੁਸੀਂ ਸਿੰਘ ਹਰਜੀਤ ਜੀ ਪਾਸੋਂ ਜਾਣਕਾਰੀ ਵੀ ਪੂਰੀ ਲੈ ਸਕਦੇ ਹੋ। ਨੰਬਰ 647-448-1000 ਜੀ ਇਹਨਾਂ ਦਾ ਨੰਬਰ ਹੈ, 647-448-1000 'ਤੇ ਜੀ ਸੰਪਰਕ ਕਰਕੇ ਤੁਸੀਂ ਇਸ ਕੌਂਸਰਟ ਬਾਰੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਜੀ। ਅਤੇ ਨਾਲ ਹੀ ਜੀ ਨਗਰ ਕੀਰਤਨ ਜੋ ਤੁਹਾਡੇ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਹੈ, ਇਸ ਬਾਰੇ ਵੀ ਜਾਣਕਾਰੀ ਦੇ ਦਈਏ। ਸੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਹੋਵੇਗਾ 13 ਸਤੰਬਰ ਦਿਨ ਐਤਵਾਰ। ਸੋ ਅਗਲੇ ਐਤਵਾਰ ਨੂੰ ਇਹ ਨਗਰ ਕੀਰਤਨ ਹੋਣਾ, ਸੋ ਤੁਸੀਂ ਆਪਣੇ ਪਰਿਵਾਰ ਦੇ ਨਾਲ ਹਾਜ਼ਰੀ ਜੀ ਜ਼ਰੂਰ ਲਾਉਣੀ। ਅਤੇ ਅੰਮ੍ਰਿਤ ਸੰਚਾਰ ਵੀ ਹੋਣਾ 20 ਸਤੰਬਰ ਨੂੰ ਦੁਪਹਿਰੇ 2 ਵਜੇ, ਇਹ ਵੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਹੋਣਾ ਜੀ। ਅਤੇ ਤੁਸੀਂ ਇਸ ਬਾਰੇ ਜੀ ਜਾਣਕਾਰੀ ਜੋ ਹੈ ਅੱਗੇ ਆਪਣਿਆਂ ਦੇ ਵਿੱਚ ਜ਼ਰੂਰ ਪਹੁੰਚਾਓ। ਅਤੇ ਜੀ ਮੈਂ ਇਸ ਦੇ ਨਾਲ ਹੀ ਤੁਹਾਨੂੰ ਗਲੋਬਲ ਕੰਫਰਟ ਏਅਰ ਵਾਲਿਆਂ ਦਾ ਨੰਬਰ ਵੀ ਸਾਂਝਾ ਕਰ ਦੇਵਾਂ, ਕਿਉਂਕਿ ਏਸੀ ਖਰਾਬ ਹੋਇਆ, ਫਰਨੈਂਸ ਖਰਾਬ ਹੋ ਗਈ ਹੈ, ਰਿਪੇਅਰ ਜਾਂ ਫਿਰ ਤੁਸੀਂ ਨਵੇਂ ਲਗਵਾਉਣੇ, ਅਤੇ ਤੁਸੀਂ ਅੱਜ ਹੀ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਸੰਪਰਕ ਕਰੋ। ਤੇਜਪਾਲ ਜੀ ਨੂੰ ਤੁਸੀਂ ਕਾਲ ਆਪਣੀ ਕਰ ਸਕਦੇ ਹੋ ਜੀ, ਨੰਬਰ 905-790-9080 'ਤੇ, 905-790-9080 'ਤੇ ਸੰਪਰਕ ਹੋ ਸਕਦੇ ਨੇ। ਗਲੋਬਲ ਕੰਫਰਟ ਏਅਰ ਦੇ ਏਸੀ ਰਿਪੇਅਰਿੰਗ ਕਰਵਾਉਣੀ ਹੈ ਜਾਂ ਫਿਰ ਤੁਸੀਂ ਨਵੇਂ ਲਗਵਾਉਣੇ ਨੇ ਜੀ। ਅਤੇ ਜੀ ਕਾਰਪੈਂਟਰੀ ਦਾ ਕੰਮ ਤੁਸੀਂ ਅੱਛਾ ਜਾਣਦੇ ਹੋ, ਅਤੇ ਫਿਨਿਕਸ ਮਿਲਵਰਕ ਨੂੰ ਤੁਸੀਂ ਕਾਲ ਜਲਦ ਤੋਂ ਜਲਦ ਕਰ ਲਓ, ਕਿਉਂਕਿ ਇਹਨਾਂ ਨੂੰ ਤਜਰਬੇਕਾਰ ਕਾਰਪੈਂਟਰਸ ਦੀ ਲੋੜ ਹੈ। ਇਹਨਾਂ ਦੇ ਕੰਮ ਦੀ ਜੋ ਲੋਕੇਸ਼ਨ ਹੋਣ ਵਾਲੀ ਹੈ, ਇਹ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਹੈ, ਅਤੇ ਤੁਹਾਨੂੰ ਇਹ ਬਿਲਕੁਲ ਫਿੱਟ ਬੈਠਦਾ, ਤਾਂ ਤੁਸੀਂ ਜੱਗ ਜੀ ਨੂੰ ਕਾਲ ਜ਼ਰੂਰ ਕਰ ਲਓ, ਨੰਬਰ 416-822-2239, 416-822-2239 'ਤੇ ਫਿਨਿਕਸ ਮਿਲ ਵਰਕ ਨੂੰ ਜੀ ਸੰਪਰਕ ਜਲਦ ਤੋਂ ਜਲਦ ਕਰ ਲਓ, ਕਿਉਂਕਿ ਇਹ ਜੋਬ ਓਪਰਚੁਨਿਟੀ ਇਹਨਾਂ ਨੇ ਕਾਰਪੈਂਟਰ ਦੇ ਕੰਮ ਲਈ ਕੱਢੀ ਹੈ, ਅਤੇ ਤੁਸੀਂ ਜੀ ਇਸ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਅਸੀਂ ਜੋਬ ਕਰ ਲਈਏ, ਅਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਇਸ ਵੇਲੇ ਜੀ ਤੁਹਾਡੇ ਨਾਲ ਅਸੀਂ AM 530 'ਤੇ ਬਣੇ ਹੋਏ ਹਾਂ, ਅਤੇ ਇਸ ਸਵੇਰ ਦੇ ਵਿੱਚ ਆਓ ਇੱਕ ਪਿਆਰਾ ਗੀਤ ਹੋਰ ਮਾਣ ਲਈਏ, ਅਤੇ ਪ੍ਰੋਗਰਾਮ ਦੇ ਨਾਲ ਤੁਸੀਂ ਬਿਲਕੁਲ ਇਸੇ ਤਰ੍ਹਾਂ ਜੀ ਜੁੜੇ ਰਹਿਣਾ।

0: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
1: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
2: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
1: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
2: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
3: ਏਜਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਜੀ ਇੱਕ ਵਾਰੀ ਫਿਰ ਤੋਂ ਮੈਂ ਰੁਪਿੰਦਰ ਕੌਰ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਜੀ ਸਵਾਗਤ ਕਰਦੀ ਹਾਂ ਅਤੇ ਜੋ ਪਿਆਰੀ ਸਵੇਰ ਹੈ ਇਸ ਦੇ ਵਿੱਚ ਨਿੱਘਾ ਨਿੱਘਾ ਸਵਾਗਤ ਅਤੇ 8 ਵਜੇ ਤੱਕ ਜੀ ਬਿਲਕੁਲ ਸਾਡਾ ਤੁਹਾਡਾ ਸਾਥ ਜੋ ਹੈ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣਿਆ ਰਹੇਗਾ। ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਮਾਣ ਰਹੇ ਹੋ ਅਤੇ ਜੀ ਨਾਲ ਹੀ ਤੁਸੀਂ ਇਹ ਵੀ ਜ਼ਰੂਰ ਜੀ ਨੋਟ ਕਰ ਲਓ ਕਿ ਜੋ ਇਸ ਵੀਕਐਂਡ 'ਤੇ ਇਸ ਲੌਂਗ ਵੀਕਐਂਡ 'ਤੇ ਖਾਸ ਤੌਰ 'ਤੇ ਜੀ CNE ਦਾ ਕੱਲ੍ਹ ਅਖੀਰਲਾ ਦਿਨ ਹੈ। ਸੋ 7 ਸਪਟੈਂਬਰ ਨੂੰ ਫਿਰ ਇਹ ਸੰਪੂਰਨ ਹੋਣ ਜਾ ਰਿਹਾ ਹੈ ਅਤੇ ਚਲੋ ਬੱਚਿਆਂ ਦੀਆਂ ਛੁੱਟੀਆਂ ਵੀ ਕੱਲ੍ਹ ਤੱਕ ਹੀ ਨੇ। ਸੋ ਤੁਸੀਂ ਲੈ ਕੇ ਜਾਣਾ, ਰਾਈਡਸ ਇੰਜੋਏ ਕਰਨੀਆਂ, ਗੇਮਸ ਇੰਜੋਏ ਕਰਨੀਆਂ ਅਤੇ ਤੁਸੀਂ ਜ਼ਰੂਰ ਅੱਜ ਜਾਂ ਕੱਲ੍ਹ ਹੋ ਕੇ ਆ ਸਕਦੇ ਹੋ। ਮੌਸਮ ਤਾਂ ਬਿਲਕੁਲ ਪਰਫੈਕਟ ਹੈ ਅਤੇ ਬਿਲਕੁਲ ਜਾਣ ਦਾ ਸਬੱਬ ਵੀ ਬਣਦਾ ਹੈ ਅਤੇ ਜੀ ਇਸ ਦੇ ਨਾਲ ਹੀ ਜੋ ਏਅਰ ਸ਼ੋਅ ਹੈ ਕੈਨੇਡੀਅਨ ਆਰਮਡ ਫੋਰਸਿਸ ਦਾ ਅਤੇ ਉਹ ਵੀ ਜ਼ਰੂਰ ਟੋਰੋਂਟੋ ਦੇ ਵਿੱਚ ਜੋ ਹੈ ਮਾਣਿਆ ਜਾ ਸਕਦਾ। ਸੋ ਲੌਂਗ ਵੀਕਐਂਡ 'ਤੇ ਇੱਧਰ ਨੂੰ ਤਿਆਰੀ ਜੋ ਹੈ ਉਹ ਜ਼ਰੂਰ ਕੱਸੀ ਜਾ ਸਕਦੀ ਹੈ ਜੀ। ਸੋ ਜੀ ਨਾਲ ਹੀ ਥੋੜ੍ਹੀ ਜਿਹੀ ਜਾਣਕਾਰੀ ਇਹ ਵੀ ਤੁਹਾਡੇ ਤੱਕ ਬਿਲਕੁਲ ਪਹੁੰਚਾ ਦੀ ਹੈ ਜੀ ਅਤੇ ਤੁਸੀਂ ਇੱਕ ਅੱਛੀ ਮੌਰਗੇਜ ਦੀ ਭਾਲ ਦੇ ਵਿੱਚ ਹੋ। ਤੁਸੀਂ ਹੁਣ ਘਰ ਆਪਣਾ ਪਸੰਦ ਕਰ ਲਿਆ ਅਤੇ ਤੁਸੀਂ ਚਾਹੁੰਦੇ ਹੋ ਕਿ ਹੁਣ ਮੌਰਗੇਜ ਸਾਡੀ ਬਿਨਾਂ ਕਿਸੇ ਮੁਸ਼ਕਿਲ ਤੋਂ, ਬਿਨਾਂ ਰੁਕਾਵਟ ਤੋਂ, ਬਿਨਾਂ ਪਰੇਸ਼ਾਨੀ ਤੋਂ ਹੋ ਜਾਵੇ ਅਤੇ ਤੁਸੀਂ ਹਰਮਨ ਬੱਤਾ ਜੀ ਨੂੰ ਜ਼ਰੂਰ ਸੰਪਰਕ ਕਰਨਾ ਜੀ, ਕਿਉਂਕਿ ਇਹਨਾਂ ਦਾ ਕੰਮ ਹੀ ਇਹੋ ਹੈ ਕਿ ਤੁਹਾਡੇ ਲਈ ਚੰਗੇ ਮੌਰਗੇਜ ਆਪਸ਼ਨਸ ਲੈ ਕੇ ਆਉਣ ਅਤੇ ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਕੰਮ ਹੈ। ਸੋ ਪਰਚੇਜ਼ ਹੈ, ਰਿਨਿਊਅਲ ਹੈ ਜਾਂ ਰੀਫਾਈਨੈਂਸਿੰਗ ਦੀ ਗੱਲ ਹੈ ਤਾਂ ਨੰਬਰ 647-685-9000 647-685-9000 ਜੀ ਇਹ ਨੰਬਰ ਹੈ ਹਰਮਨ ਬੱਤਾ ਜੀ ਦਾ। ਤੁਸੀਂ ਇਹਨਾਂ ਨੂੰ ਜ਼ਰੂਰ ਜੀ ਸੰਪਰਕ ਕਰ ਸਕਦੇ ਹੋ ਅਤੇ ਜਦੋਂ ਸੰਪਰਕ ਕਰਨਾ ਅਤੇ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦਾ ਹਵਾਲਾ ਜੋ ਹੈ ਉਹ ਤੁਸੀਂ ਫਿਰ ਜ਼ਰੂਰ ਦੇਣਾ ਜੀ। ਅਤੇ ਜੀ ਇਸ ਦੇ ਨਾਲ ਹੀ ਮੈਂ ਯਾਦ ਤੁਹਾਨੂੰ ਕਰਵਾ ਦੇਵਾਂ ਕਿ ਅਪਲਾਇੰਸ ਜੰਕਸ਼ਨ ਪਾਸ ਜੀ ਇਸ ਲੌਂਗ ਵੀਕਐਂਡ ਜੋ ਚੰਗੀਆਂ ਡੀਲਸ ਇਲੈਕਟ੍ਰੋਨਿਕ ਅਪਲਾਇੰਸਿਸ ਨੂੰ ਲੈ ਕੇ ਹੋਣੀਆਂ ਨੇ ਅਤੇ ਚੱਲ ਰਹੀਆਂ ਨੇ ਅਤੇ ਇਸ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਲੈ ਲਓ। ਅਤੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਜੀ ਦਾ ਨੰਬਰ ਹੈ 905-450-0054 905-450-0054। ਗੱਲ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ਵਾਸ਼ਰ ਦੀ ਕਰੀਏ, ਗੱਲ ਪੂਰੇ ਹੀ ਅਪਲਾਇੰਸ ਬੰਡਲ ਦੀ ਕਰੀਏ, ਬੇਸਮੈਂਟ ਲਈ ਬੰਡਲ ਲੈਣਾ ਜਾਂ ਫਿਰ ਹੋਰ ਅਪਲਾਇੰਸਿਸ ਤੁਸੀਂ ਘਰ ਲਈ ਲੈਣੇ, ਕਿਉਂਕਿ ਚਲੋ ਅਪਲਾਇੰਸਿਸ ਦੇ ਤਾਂ ਮੇਨ ਹੋ ਗਏ ਪਰ ਬਾਕੀ ਵੀ ਤਾਂ ਹੋਰ ਇਲੈਕਟ੍ਰੋਨਿਕ ਅਪਲਾਇੰਸਿਸ ਨੇ ਜੋ ਅਸੀਂ ਆਪਣੇ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ। ਸੋ ਤੁਸੀਂ ਚੰਗੀਆਂ ਡੀਲਸ ਚਾਹੁੰਦੇ ਹੋ, ਤੁਸੀਂ ਚੰਗੇ ਪ੍ਰਾਈਜ਼ਸ ਚਾਹੁੰਦੇ ਹੋ, ਤੁਸੀਂ ਅੱਛੀ ਕੁਆਲਿਟੀ ਵੀ ਚਾਹੁੰਦੇ ਹੋ ਅਤੇ ਅੱਛੇ ਬ੍ਰਾਂਡਸ ਚਾਹੁੰਦੇ ਹੋ, ਸੋ ਤੁਸੀਂ ਅਪਲਾਇੰਸ ਜੰਕਸ਼ਨ ਪਹੁੰਚਣਾ ਹੈ। ਰਿਵਰ ਮੌਂਟ ਪਲਾਜ਼ਾ ਜੀ ਪਹਿਲਾਂ ਨੋਟ ਕਰ ਲਓ, ਜੋ ਮਿਸੀ ਸਾਗਾ ਅਤੇ ਸਟੀਲਸ ਦੇ ਕੋਲ ਹੈ, ਇੱਥੇ ਅਪਲਾਇੰਸ ਜੰਕਸ਼ਨ ਦੀ ਪਹਿਲੀ ਲੋਕੇਸ਼ਨ ਚੱਲ ਰਹੀ ਹੈ ਅਤੇ ਨਵੀਂ ਲੋਕੇਸ਼ਨ ਜੀ ਏਅਰਪੋਰਟ 'ਤੇ ਕਲਾਰਕ 'ਤੇ ਵੀ ਖੁੱਲ੍ਹੀ ਹੈ। ਸੋ ਕਿਸੇ ਵੀ ਲੋਕੇਸ਼ਨ 'ਤੇ ਪਹੁੰਚੋ, ਕਿਉਂਕਿ ਬ੍ਰੈਂਪਟਨ ਦੇ ਦੋਵੇਂ ਕੋਨਿਆਂ ਦੇ ਵਿੱਚ, ਦੋਵੇਂ ਹਿੱਸਿਆਂ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ ਅਤੇ ਤੁਸੀਂ ਪਹੁੰਚ ਕੇ ਜੋ ਡੀਲਸ ਦਾ ਪੂਰਾ ਵੇਰਵਾ ਜੋ ਹੈ ਉਹ ਬਿਲਕੁਲ ਲੈ ਸਕਦੇ ਹੋ। ਤੁਸੀਂ ਅਪਲਾਇੰਸਿਸ ਨੂੰ ਚੈੱਕ ਕਰ ਸਕਦੇ ਹੋ ਅਤੇ ਆਪਣੀ ਡੀਲ ਜੋ ਹੈ ਉਹ ਪੱਕੀ ਕਰ ਸਕਦੇ ਹੋ ਜੀ ਅਪਲਾਇੰਸ ਜੰਕਸ਼ਨ ਦੇ ਪਾਸ। ਸੋ ਜੀ ਤਿਆਰੀ ਇਨੀ ਦਿਨੀ ਜੋ ਚੋਣਾਂ ਦੀ ਬਿਲਕੁਲ ਚੱਲ ਰਹੀ ਹੈ ਅਤੇ ਫਿਰ ਕੈਂਪੇਨਿੰਗ ਚੱਲ ਰਹੀ ਹੈ ਅਤੇ ਕੈਂਪੇਨਿੰਗ ਦੇ ਵਿੱਚ ਲੱਗੇ ਹੋਏ ਨੇ ਸਾਰੇ ਹੀ ਉਮੀਦਵਾਰ ਜੋ ਨੇ ਆਪਣੇ ਆਪਣੇ ਜੋ ਪ੍ਰੋਮਿਸਿਸ ਕਰਨ, ਆਪਣੇ ਆਪਣੇ ਵਾਅਦੇ ਕਰਨ। ਅਤੇ ਟੋਰੋਂਟੋ ਮੇਅਰ ਦੀ ਚੋਣ ਦੀ ਗੱਲ ਕਰੀਏ ਅਤੇ ਇੱਕ ਤਾਂ ਜੋ ਪ੍ਰੈਜ਼ੈਂਟ ਮੇਅਰ ਨੇ ਓਲਿਵੀਆ ਚਾਓ ਜੋ ਨੇ, ਉਹਨਾਂ ਨੇ ਵੀ ਕੁਛ ਵਾਅਦੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਜੋ ਪ੍ਰੋਪਰਟੀ ਟੈਕਸਿਸ ਜੋ ਨੇ ਉਹ ਇਨਫਲੇਸ਼ਨ ਰੇਟ ਦੇ ਅਰਾਊਂਡ ਹੀ ਰੱਖਣਗੇ ਜੇਕਰ ਉਹ ਰੀਇਲੈਕਟ ਜੋ ਨੇ ਇਸ ਇਲੈਕਸ਼ਨ ਦੇ ਵਿੱਚ ਹੁੰਦੇ ਨੇ। ਸੋ ਥੋੜ੍ਹੀ ਜਿਹੀ ਇਸ ਦੇ ਵਿੱਚ ਜਾਣਕਾਰੀ ਤੁਹਾਨੂੰ ਹੋਰ ਦੇ ਦਈਏ ਕਿ ਆਫਿਸ ਜਦੋਂ ਇਹਨਾਂ ਨੇ 2023 ਦੇ ਵਿੱਚ ਸੰਭਾਲਿਆ ਸੀ ਅਤੇ ਟੋਰੋਂਟੋ ਦੇ ਵਿੱਚ ਜੋ ਇੱਕ ਵੱਡਾ ਕਹਿ ਸਕਦੇ ਹਾਂ ਕਿ ਬਜਟ ਦਾ ਜੋ ਇੱਕ ਹੋਲ ਚੱਲ ਰਿਹਾ ਸੀ $2 billion ਦਾ, ਅਤੇ ਫਿਰ ਇਹਨਾਂ ਨੇ ਪਹਿਲੀ ਟਰਮ ਦੇ ਵਿੱਚ ਪ੍ਰੋਪਰਟੀ ਓਨਰਸ ਦੀ
जो टैक्स बिल वधाए 9.5%, ते उस तो बाद फिर 2025 दे विच 6.9% टैक्स बंप सी, ते इस साल जो टैक्स दे विच वाधा 2.2% दा, जो कि चलो इन्फ्लेशन तो थोड़ा घट सी। सो हालांकि इन्हों का जो ऑफिस है इस गल ते माण बिल्कुल कर रहा है कि चाओ दे काम दे नाल जो है जो सिटी जो है अपनी स्टेबिलिटी ते दोबारा आई है, ते फाइनेंसिस जो ने वह अच्छे होए ने। ते चलो टोरोंटो दे वसनीक जो ने उन्हां नूं ही इस गल दा इह जो सहरा जो है वह दिंदे ने, पर जो ओपोनेंट्स ने जो होर कैंडीडेट्स जो ने जो इस दौड़ दे विच जो ने वह लगे हुए ने जो पार्टिसिपेंट ने उम्मीदवार ने, सो ब्रैडफोर्ड जो ब्रैडफोर्ड जो दूसरे मेयर दे कैंडीडेट ने उन्होंने इस की निंदा तो जरूर की है कि जो टैक्स दे विच वादा चाओ ने किया है, तो टोरोंटो दे वसनीका दे लई जो लाइफ जो है वह भारी एक्सपेंसिव जो है जो इन्नी दिनी हो गई है। तो उन्होंने कहा कि चाओ का जो पहला प्रोमिस सी कि अच्छे जो मोडेस्ट टैक्स इनक्रीजेस ही होंगे, उसनू उन्होंने फिर प्रोमिस नू पूरा नहीं किया। टैक्स तो एक वड्डी परसेंटेज दे नाल बधाए गए। सो उन्होंने कहा कि वोटर्स नू थोड़ी समझ जो है इस दे विच जरूर रखनी चाहीदी है। सो ये निशाना जो है उन्होंने जरूर जो है चाओ ते कसिया। तो फिर दूसरे मेयर कैंडीडेट क्रिस अलैगजेंडर जो ने उन्होंने भी चाओ की इस टैक्स पॉलिसी नू थोड़ा फ्लिमसी दसिया, तो उन्होंने कहा कि अलैगजेंडर प्रोमिस करते ने कि जे वह इलैक्ट होंगे ने तो कोई भी टैक्स इनक्रीज जो है अपने पहले साल दे विच वह नहीं करेंगे, तो दूसरे साल दे विच भी वह कहिंदे जो टैक्स इनक्रीज मैं करना तो फिर प्रॉपर्टी टैक्स जो है इनफ्लेशन तो घट ही रखा जाएगा। सो उन्होंने कहा कि प्रॉपर्टी टैक्स जिथे आसमान छू रहे ने उथे यह एक बहुत डिसअपॉइंटमेंट जो है वह पब्लिकली बन जाती है। तो चलो हर बंदा जो है हर कैंडिडेट जो है अपने अपने प्रोमिसेस करन दे विच लगा, तो बाकी तो गल जो है वह सारी वोटर्स से ही जो फिर आके बैठती है कि वोटर जो ने वह फिर किस नूं जो है वह तरजीह जो है वह ज़्यादा देंदे ने, तो किहड़े वाले पासे लगता है कि एक विकास जो है एक भला जो है इस इकोनमी दे समय दे विच जो है वह चंगा हो सकता। तो जी दूसरे पासे खबर मैं यह भी थोड़े तक पहुँचावां कि ब्रांड काउंटी ते लंडन जो इलाका है इत्थे ओंटैरियो प्रोविंशियल पुलिस ने दो क्रिमिनल नैटवर्कस नूं आइडेंटिफाई किया। सो ये दो जो नैटवर्क सी यह हालांकि चलो इस साल की शुरुआत तो यह इन्वेस्टिगेशन चल रही सी, हुण दी गल नहीं है, पर यह शुरुआत तो ही चल रही सी जिथे कि ड्रग ट्रैफिकिंग का मामला इस साउथ वैसट ओंटैरियो दे विच सी, ते हुण यह जो ग्रुप ने यह फड़ ले गए ने, ते जदों यह फड़े गए ने ते बरामद होया घट्टो घट 6.5 किलोग्राम का ड्रग, ते घट्टो घट $7,500 तक का कैश, तो चोरी हुई गड्डी भी बरामद हुई है, तो होर भी बहुत कुछ है। सो चार्जस जो ने इस ते भारी लगी है लगे ने, तो 7 जणिया का यह जो गैंग जो है इस दे विच फड़िया गया, तो इन्हें घट्टो घट 64 दे तकरीबन जो चार्जस जो ने ओफेंसिस दे विच इन्हां दे लगे ने, तो कुछ क वसनीक लंडन दे ने, कुछ क वसनीक यह ब्रैंडफोर्ड दे ने, ते यह मिल के जो ये गैंग जो है जो ड्रग ट्रैफिकिंग दे विच यह फड़िया गया। हालांकि कुछ वारंट भी इशू हुए ने क्योंकि दो होर लोकी ने जो कि हले नहीं फड़े गए इस दे विच, ते उन्हां ते फिर वारंट भी लगा, ते यह भी लंडन ते ब्रैंडफोर्ड ते ही वसनीक दे, ते इन्हां ते भी चार्जस जो ने वह ड्रग ट्रैफिकिंग दे कोकीन दी पोजिशन दे जो है इस दे विच लगे हुए ने। सो जी नाल इस दे मैं जिक्र जो है
ਇਸ ਗੱਲ ਦਾ ਵੀ ਜ਼ਰੂਰ ਕਰ ਦੇਵਾਂ ਜੀ ਤੁਹਾਨੂੰ ਅਸੀਂ ਦੇ ਦਈਏ ਜੀ ਨੰਬਰ ਮੈਂਡੀ ਗਿੱਲ ਜੀ ਦਾ ਏਬਲ ਇੰਸ਼ੋਰੈਂਸ ਤੋਂ ਅਤੇ ਤੁਸੀਂ ਅੱਛੀ ਜੋ ਟਰੱਕਿੰਗ ਇੰਸ਼ੋਰੈਂਸ ਚਾਹੁੰਦੇ ਹੋ ਫਲੈਕਸੀਬਲ ਟਰੱਕ ਇੰਸ਼ੋਰੈਂਸ ਹੋਵੇ ਓਨਰ ਓਪਰੇਟਰਸ ਅਤੇ ਫਲੀਟ ਓਨਰਸ ਦੇ ਲਈ ਖਾਸ ਤੌਰ 'ਤੇ ਇਹਨਾਂ ਕੋਲ ਅੱਛੇ ਪਲਾਨਸ ਨੇ ਜੀ ਨੰਬਰ 647-929-9509 ਤੁਸੀਂ ਨੋਟ ਕਰ ਲਓ 647-929-9509 ਹੈ ਜਾਂ ਫਿਰ ਨੰਬਰ ਜੀ ਇੱਕ ਹੋਰ ਹੈ 647-883-1899 647-883-1899 'ਤੇ ਵੀ ਕਾਲ ਜ਼ਰੂਰ ਜੀ ਕੀਤੀ ਜਾ ਸਕਦੀ ਹੈ ਅਤੇ ਤੁਸੀਂ ਜਦੋਂ ਕਾਲ ਇਹਨਾਂ ਨੂੰ ਕਰਨੀ ਹੈ ਤਾਂ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਜੋ ਹੈ ਉਹ ਜ਼ਰੂਰ ਤੁਸੀਂ ਦੇ ਦੇਣਾ ਜੀ ਤਾਂ ਜੋ ਕਿ ਫਿਰ ਤੁਹਾਨੂੰ ਚਲੋ ਬੈਸਟ ਸਰਵਿਸਿਸ ਤਾਂ ਇਹਨਾਂ ਨੇ ਦੇਣੀਆਂ ਹੀ ਨੇ ਪਰ ਜਦੋਂ ਤੁਸੀਂ ਕਹੋਗੇ ਕਿ ਹਾਂ ਕਿ ਅਸੀਂ ਪੰਜਾਬੀ ਲਹਿਰਾ ਰੇਡੀਓ ਨੂੰ ਸੁਣ ਕੇ ਆਏ ਹਾਂ ਅਤੇ ਇੱਕ ਭਰੋਸਾ ਜੋ ਹੈ ਫਿਰ ਬਿਲਕੁਲ ਹੋਰ ਬਣ ਜਾਂਦਾ ਸੋ ਜੀ ਨਾਲ ਹੀ ਇਹ ਖਬਰ ਵੀ ਸਾਂਝੀ ਕਰ ਦਈਏ ਕਿ ਜੋ ਓਨਟੈਰੀਓ ਦੀਆਂ ਬਾਏ ਇਲੈਕਸ਼ਨਸ ਹਾਲ ਦੇ ਵਿੱਚ ਹੋਈਆਂ ਨੇ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਅਤੇ NDP ਜਿੱਥੇ ਜਿੱਥੇ ਸੀਗੇ ਪਹਿਲਾਂ ਆਪਣੀ ਆਪਣੀ ਸੀਟ 'ਤੇ ਦੁਬਾਰਾ ਜੋ ਨੇ ਉਹ ਪ੍ਰਾਪਤੀ ਇਹਨਾਂ ਨੇ ਕੀਤੀ ਹੈ ਅਤੇ ਘੱਟ ਵੱਧ ਹੀ ਚੇਂਜਸ ਕਹਿ ਸਕਦੇ ਹਾਂ ਕਿ ਕੁਈਨਸ ਪਾਰਕ ਦੇ ਵਿੱਚ ਹੋਏ ਨੇ ਜਿੱਥੇ ਜੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਜੈਫ ਬੀਟੀ ਜੋ ਨੇ ਜੋ ਹੈਮਿਲਟਨ ਦੇ ਲੰਮੇ ਸਮੇਂ ਤੋਂ ਸਿਟੀ ਕਾਊਂਸਲਰ ਨੇ ਅਤੇ ਉਹਨਾਂ ਨੇ ਹੈਮਿਲਟਨ ਈਸਟ ਸਟੋਨੀ ਕ੍ਰੀਕ ਦੀ ਰਾਈਡਿੰਗ ਜੋ ਹੈ ਇਹ ਜਿੱਤੀ ਹੈ ਅਤੇ ਘੱਟੋ ਘੱਟ ਕਹਿ ਸਕਦੇ ਹਾਂ 39% ਜੋ ਵੱਧ ਵੋਟਾਂ ਇਹਨਾਂ ਨੂੰ NDP ਦੇ ਕੈਂਡੀਡੇਟ ਜੋ ਦੂਸਰੀ ਪੋਜੀਸ਼ਨ 'ਤੇ ਕਹਿ ਲਓ ਮੋਨੀਕ ਟੇਲਰ ਨੇ ਉਹਨਾਂ ਨੂੰ 33% ਵੋਟਾਂ ਮਿਲੀਆਂ ਨੇ ਅਤੇ ਇਹਨਾਂ ਨੂੰ 39% ਵੋਟਾਂ ਮਿਲੀਆਂ ਨੇ ਸੋ ਇਸ ਦੇ ਨਾਲ ਹੀ ਕੰਜ਼ਰਵੇਟਿਵ ਦੇ ਸੂਸਨ ਲਹੇ ਇਹਨਾਂ ਨੇ ਯੋਰਕ ਸਿਮਕੋ ਦੀ ਰਾਈਡਿੰਗ ਜਿੱਤੀ ਹੈ ਅਤੇ 59.8% ਵੋਟਾਂ ਦੇ ਨਾਲ ਅਤੇ ਲਿਬਰਲ ਦੇ ਜੋ ਕੈਂਡੀਡੇਟ ਨੇ ਇਹਨਾਂ ਨੂੰ ਇਹਨਾਂ ਨੇ ਹਰਾਇਆ ਸੋ ਇਹ ਰਾਈਡਿੰਗ ਜੋ ਹੈ ਕੰਜ਼ਰਵੇਟਿਵ ਜਿੱਤਦੇ ਆਏ ਨੇ 2007 ਤੋਂ ਅਤੇ ਇਸ ਬਾਏ ਇਲੈਕਸ਼ਨ ਦੇ ਵਿੱਚ ਵੀ ਚਲੋ ਇਹਨਾਂ ਨੇ ਇਹ ਮੱਲਾਂ ਜੋ ਨੇ ਉਹ ਇਸ ਦੇ ਵਿੱਚ ਮਾਰੀਆਂ ਨੇ ਸੋ ਡਗਫੋਰਡ ਨੇ ਬੇਟੀ ਅਤੇ ਲਹੇ ਨੂੰ ਖੂਬ ਕੰਗਰੈਚੁਲੇਟ ਕੀਤਾ ਅਤੇ ਉਹਨਾਂ ਨੇ ਨਾਲ ਇਹ ਵੀ ਬਿਲਕੁਲ ਭਰੋਸਾ ਜਤਾਇਆ ਕਿ ਪਾਰਟੀ ਜੋ ਹੈ ਉਹ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟੈਰਿਫਸ ਦੇ ਅਗੇਂਸਟ ਬਿਲਕੁਲ ਖੜੀ ਹੈ ਅਤੇ ਜੀ ਇਸ ਦੇ ਨਾਲ ਹੀ ਗੱਲ ਅਸੀਂ ਤੋਰੀਏ ਜੀ ਸਕਾਰਬਰੋ ਸਾਊਥ ਵੈਸਟ ਦੀ ਸੋ ਹਾਲਾਂਕਿ ਇਹ 2-way ਰੇਸ ਸੀ ਲਿਬਰਲਸ ਅਤੇ NDP ਦੇ ਵਿਚਕਾਰ ਪਰ NDP ਦੀ ਫਾਤਿਮਾ ਸ਼ਬਾਨ ਇਹ ਜੇਤੂ ਇਸ ਦੇ ਵਿੱਚ ਹੋਏ ਨੇ ਅਤੇ 40% ਤੋਂ ਵੱਧ ਵੋਟਾਂ ਜੋ ਨੇ ਫਾਤਿਮਾ ਨੂੰ ਪਈਆਂ ਨੇ ਅਤੇ ਉਹਨਾਂ ਨੇ ਆਪਣੀ ਵਿਕਟਰੀ ਸਪੀਚ ਦੇ ਵਿੱਚ ਇਹ ਪ੍ਰੋਮਿਸ ਜੋ ਨੇ ਵੋਟਰਸ ਨੂੰ ਜ਼ਰੂਰ ਕੀਤੇ ਨੇ ਕਿ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਚੁਣਿਆ ਅਤੇ ਆਪਣਾ ਪੂਰਾ ਜ਼ੋਰ ਇਹ ਲਾਉਣਗੇ ਤਾਂ ਜੋ ਕਿ ਜ਼ਿੰਦਗੀ ਜੋ ਹੈ ਉਹ ਜ਼ਿਆਦਾ ਅਫੋਰਡੇਬਲ ਜੋ ਹੈ ਇਲਾਕੇ ਦੇ ਵਿੱਚ ਬਣ ਸਕੇ ਸੋ NDP ਲੀਡਰ ਮੈਰਿਟ ਸਟਾਈਲਸ ਜੋ ਨੇ ਉਹਨਾਂ ਨੇ ਵੀ ਇਸ ਵਿਕਟਰੀ 'ਤੇ ਆਪਣੀ ਖੁਸ਼ੀ ਜੋ ਹੈ ਇਹ ਜੋ ਹੈ ਜ਼ਰੂਰ ਦਰਸਾਈ ਹੈ ਸੋ ਇਹ 3 ਬਾਏ ਇਲੈਕਸ਼ਨ ਸੋ ਜਿੱਥੇ ਜਿਹੜੀ ਪਾਰਟੀ ਜੋ ਹੈ ਉਹ ਸੀਗੀ ਉੱਥੇ ਉਸੇ ਪਾਰਟੀ ਦਾ ਕੈਂਡੀਡੇਟ ਜੋ ਹੈ ਫਿਰ ਉਹ ਜਿੱਤਿਆ ਹੈ ਸੋ ਇੱਕ ਸਟਰੋਂਗ ਜੋ ਹੋਲਡ ਜੋ ਹੈ ਉਹ ਇਹਨਾਂ ਪਾਰਟੀਜ਼ ਦੀ ਇਹਨਾਂ ਇਲਾਕਿਆਂ ਦੇ ਵਿੱਚ ਜੋ ਹੈ ਉਹ ਜ਼ਰੂਰ ਦੱਸਦੀ ਹੈ ਜੀ ਅਤੇ ਜੀ ਨਾਲ ਹੀ ਅਸੀਂ ਜ਼ਰੂਰ ਤੁਹਾਡੇ ਤੱਕ ਇਹ ਸੰਦੇਸ਼ ਵੀ ਬਿਲਕੁਲ ਪਹੁੰਚਾ ਦਈਏ ਜੀ ਕਿ ਤੁਸੀਂ ਚਾਹੁੰਦੇ ਹੋ ਕਿ ਇੱਕ ਜੋਬ ਜੋ ਹੈ ਜੇਕਰ ਕਾਰਪੈਂਟਰੀ ਦਾ ਤਜਰਬਾ ਤੁਹਾਡਾ ਹੈ ਕਿ ਅੱਛੀ ਜੋਬ ਜੋ ਹੈ ਸਾਡੇ ਕੋਲ ਹੋਵੇ ਭਾਵੇਂ ਇੰਡੀਆ ਦਾ ਤਜਰਬਾ ਹੈ ਭਾਵੇਂ ਇੱਥੇ ਵੀ ਤੁਸੀਂ ਕਾਰਪੈਂਟਰੀ ਦਾ ਕੰਮ ਕੀਤਾ ਅਤੇ ਤੁਸੀਂ ਜੀ ਨੋਟ ਇਹ ਜ਼ਰੂਰ ਕਰਨਾ ਅਤੇ ਮੈਂ ਤੁਹਾਨੂੰ ਇਹ ਨੰਬਰ ਜੋ ਹੈ ਹਾਲਾਂਕਿ ਮੈਨੂੰ ਹੁਣ ਲੱਭ ਨਹੀਂ ਰਿਹਾ ਚਲੋ ਇਹ ਨੰਬਰ ਮੈਂ ਲੱਭ ਕੇ ਤੁਹਾਨੂੰ ਨੋਟ ਕਰਵਾਉਂਦੀ ਹਾਂ ਜਿੱਥੇ ਫਿਨਿਕਸ ਮਿਲਵਰਕ ਵਾਲਿਆਂ ਨੂੰ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ ਬਿਲਕੁਲ ਜੀ ਮਿਲ ਗਿਆ ਨੰਬਰ ਅਤੇ ਜੱਗ ਜੀ ਨੂੰ ਤੁਸੀਂ ਕਾਲ ਕਰਨੀ ਹੈ ਨੰਬਰ 416-822-2239 ਜੀ ਇਹਨਾਂ ਦਾ ਨੰਬਰ ਹੈ 416-822-2239 'ਤੇ ਤੁਸੀਂ ਕਾਲ ਕਰ ਸਕਦੇ ਹੋ ਸਟੀਲਸ ਅਤੇ ਟੋਮਕਿਨ ਦੇ ਕੋਲ ਜੀ ਤੁਹਾਡੇ ਕੰਮ ਦੀ ਲੋਕੇਸ਼ਨ ਫਿਰ ਇਹਨਾਂ ਦੇ ਨਾਲ ਹੋਣੀ ਹੈ
ਤੁਸੀਂ ਜੀ ਇਹਨਾਂ ਨੂੰ ਕਾਲ ਕਰਕੇ ਤੁਸੀਂ ਪੰਜਾਬੀ ਲਹਿਰਾਂ ਦਾ ਹਵਾਲਾ ਦਿਓ ਅਤੇ ਤੁਸੀਂ ਕੰਮ ਬਾਰੇ ਜਾਣਕਾਰੀ ਜੋ ਹੈ ਉਹ ਪੂਰੀ ਲਓ। ਅਤੇ ਜੀ ਨਾਲ ਹੀ ਤੁਹਾਨੂੰ ਮੈਂ ਇਹ ਵੀ ਸੰਦੇਸ਼ ਦੇ ਦੇਵਾਂ ਜੀ, ਕੰਮ ਦੀ ਓਪਰਚੁਨਿਟੀ ਇੱਕ ਹੋਰ ਹੈ ਅਤੇ ਤੁਸੀਂ ਫਾਰਮ 'ਤੇ ਇਸ ਮੌਸਮ ਦੇ ਵਿੱਚ, ਚਲੋ ਮੌਸਮ ਹਲੇ ਵੀ ਅੱਛਾ ਹੈ ਅਤੇ ਤੁਸੀਂ ਫਾਰਮ 'ਤੇ ਕੰਮ ਕਰਨਾ ਚਾਹੁੰਦੇ ਹੋ, ਗ੍ਰੀਨ ਹਾਊਸਿਸ ਦਾ ਕੰਮ ਹੈ, ਅਤੇ ਜੀ ਗੁਰਜੋਤ ਜੀ ਨੂੰ ਇਸ ਕੰਮ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 6672478 5394 ਜੀ ਗੁਰਜੋਤ ਜੀ ਦਾ ਇਹ ਨੰਬਰ ਹੈ, ਤੁਸੀਂ ਇਹਨਾਂ ਨੂੰ ਕਾਲ ਕਰੋ, ਇਸ ਕੰਮ ਬਾਰੇ ਵੀ ਤੁਸੀਂ ਜਾਣਕਾਰੀ ਜੋ ਹੈ ਉਹ ਜ਼ਰੂਰ ਜੀ ਲੈ ਸਕਦੇ ਹੋ। ਅਤੇ ਜੀ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਜੋ ਹੈ ਹੁਣ, ਕਿਉਂਕਿ ਸਮਾਂ ਥੋੜ੍ਹਾ ਹੀ ਰਹਿ ਗਿਆ ਅਤੇ ਜਾਂਦੇ ਜਾਂਦੇ ਮੈਂ ਇਹ ਜਾਣਕਾਰੀ ਵੀ ਤੁਹਾਡੇ ਤੱਕ ਬਿਲਕੁਲ ਪਹੁੰਚਾ ਦੇਵਾਂ ਕਿ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਬਿਲਕੁਲ ਆ ਚੁੱਕੇ ਨੇ, 8005 ਡਿਕਸੀ ਰੋਡ ਬਰੈਂਪਟਨ ਦੇ ਵਿੱਚ ਇਹਨਾਂ ਦਾ ਪਤਾ ਹੈ। ਅਤੇ ਤੁਸੀਂ ਕੰਸਟਰਕਸ਼ਨ ਦਾ, ਰੈਨੋਵੇਸ਼ਨ ਦਾ ਕੋਈ ਵੀ ਸਮਾਨ ਤੁਸੀਂ ਲੈਣਾ ਹੈ ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜ਼ਰੂਰ ਪਹੁੰਚੋ। ਅਤੇ ਨਾਲ ਇਹਨਾਂ ਦੀ ਵੈਬਸਾਈਟ www.bestvaluebuildingsupplies.ca ਤੇ ਜਾ ਕੇ ਵੀ ਤੁਸੀਂ ਪੂਰੀ ਜਾਣਕਾਰੀ ਪ੍ਰੋਡਕਟਸ ਦੀ, ਪ੍ਰਾਈਜ਼ ਦੀ, ਜੋ ਸਾਰੀ ਹੀ ਜਾਣਕਾਰੀ ਹੈ ਤੁਸੀਂ ਜ਼ਰੂਰ ਲੈ ਸਕਦੇ ਹੋ। ਅਤੇ ਜੀ ਨਾਲ ਹੀ ਇਹ ਵੀ ਜਾਣਕਾਰੀ ਤੁਹਾਡੇ ਤੱਕ ਅਸੀਂ ਦੇ ਦਈਏ ਜੀ ਕਿ ਗਲੋਬਲ ਕੰਫਰਟ ਏਅਰ AC ਫਰਨੈਂਸ ਰਿਪੇਅਰ ਤੁਸੀਂ ਇਹਨਾਂ ਪਾਸੋਂ ਕਰਵਾਉਣਾ ਅਤੇ ਗਲੋਬਲ ਕੰਫਰਟ

ਸਾਰਿਆਂ ਦਾ ਚੰਗਾ ਹੀ ਆਵੇ, ਚੰਗਾ ਹੀ ਹੋਵੇ ਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਬਿਲਕੁਲ ਕਰਦੇ ਰਹੀਏ। ਸੋ ਇੱਕ ਪਿਆਰਾ ਗੀਤ ਜੀ ਤੁਹਾਡੇ ਲਈ ਜਾਣ ਵੇਲੇ ਜ਼ਰੂਰ ਛੱਡ ਚੱਲੀ ਹਾਂ, ਉਮੀਦ ਕਰਦੀ ਹਾਂ ਤੁਸੀਂ ਇੰਜੋਏ ਕਰੋਗੇ। ਸੋ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਹੀ ਇਜਾਜ਼ਤ ਅੱਜ ਲਈ ਅਤੇ ਅਗਲੇ ਹਫਤੇ ਮੁਲਾਕਾਤ ਹੋਵੇਗੀ ਜੀ। ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।

ਬਿਮਾਰੀ ਤੇ ਕਲੇਸ਼ ਦੁੱਖ ਦਿੰਦੇ ਨੇ ਹਮੇਸ਼, ਜਿਹਦੇ ਪੈ ਜਾਣ ਪੇਸ਼ ਬੰਦਾ ਨਹੀਂ ਉਹ ਹੱਸਦਾ, ਦੋਵੇਂ ਹੀ ਨਾ ਰਹਿਣ ਦਿੰਦੇ ਘਰ ਵੱਸਦਾ। ਮਾਇਆ ਸੰਗ ਮੋਹ ਲੈਂਦਾ ਸੁੱਖ ਚੈਨ ਖੋ, ਸੁਖੀ ਵੱਸਦਾ ਨਹੀਂ ਉਹ ਜਿਹੜਾ ਪੀਰ ਪੈਸੇ ਦਾ, ਡੰਗ ਦੇਵੇ ਨਾਗ ਬਾਈ ਅਖੀਰ ਪੈਸੇ ਦਾ, ਡੰਗ ਦੇਵੇ ਨਾਗ ਬਾਈ ਅਖੀਰ ਪੈਸੇ ਦਾ। ਸਾਦਗੀ 'ਚ ਰਹਿਣਾ ਹੈ ਨਹੀਂ ਇਹ ਤੋਂ ਵੱਡਾ ਗਹਿਣਾ, ਹੈ ਸਿਆਣਿਆਂ ਦਾ ਕਹਿਣਾ ਵਿਖਾਵਾ ਚੰਗਾ ਨਹੀਂ, ਲਾਟ ਅਤੇ ਪਤੰਗਿਆਂ ਦਾ ਦਾਵਾ ਚੰਗਾ ਨਹੀਂ, ਲਾਟ ਅਤੇ ਪਤੰਗਿਆਂ ਦਾ ਦਾਵਾ ਚੰਗਾ ਨਹੀਂ। ਮਾੜੀ ਉਲਝਣੀ ਹੈ ਤਾਣੀ, ਵੰਡ ਭਾਈਆਂ ਵਿੱਚ ਕਾਣੀ, ਪੌਣੀ ਪਾਣੀ 'ਚ ਮਧਾਣੀ, ਹੁੰਦੀ ਬਾਤ ਚੰਗੀ ਨਾ, ਰੱਖੀਏ ਨਾ ਕਦੇ ਕੁੱਤੇ ਝਾਕ ਚੰਗੀ ਨਾ, ਰੱਖੀਏ ਨਾ ਕਦੇ ਕੁੱਤੇ ਝਾਕ ਚੰਗੀ ਨਾ। ਢੈਂਦੀ ਕਲਾ ਦਾ ਸਵਾਰ, ਕਦੇ ਲੱਗਦਾ ਨਾ ਪਾਰ, ਦਿੰਦੇ ਹੌਂਸਲਾ ਨਾ ਹਾਰ, ਤੂੰ ਲਿਆਂਦੀ ਨੇਰੀ ਦਾ, ਕਹਿੰਦੇ ਕਲਾਵਾਂ ਦੀਆਂ ਢਾਏ ਢੇਰੀਆਂ। ਰੋਲ ਦਿੰਦੀ ਪੱਤ, ਰੋਲ ਦਿੰਦੀ ਲੱਗੀ ਵਾਲੀ ਲੱਤ, ਰੋਲ ਦਿੰਦੀ ਪੱਤ ਲੱਗੀ ਵਾਲੀ ਲੱਤ, ਦੇਣੀ ਸਿੰਧੂਆਂ ਦੀ ਮੌਤ ਜਿਹਦੇ ਲੈ ਗਈ ਹੋਈ ਨਾ, ਸੁਣਦਾ ਸਿਆਣਿਆਂ ਦੀ ਕੋਈ ਕੋਈ ਨਾ, ਸੁਣਦਾ ਸਿਆਣਿਆਂ ਦੀ ਕੋਈ ਕੋਈ ਨਾ। ਇੰਨਾ ਖੂਬਸੂਰਤ ਸਤਰਾਂ ਨਾਲ ਮੈਂ ਪ੍ਰਭਜੀਤ ਬੋਪਾ ਰਾਏ ਤੁਹਾਡਾ ਸਵਾਗਤ ਕਰਦਾ ਰੇਡੀਓ ਰਮਸ ਪੰਜਾਬੀ ਦੇ ਵਿੱਚ। ਅੱਜ ਦਿਨ ਐਤਵਾਰ 6 ਸਪਟੰਬਰ ਅਤੇ ਦੇਸੀ ਮਹੀਨੇ ਦੀ 21 ਭਾਦੋ, ਅਤੇ ਤੁਹਾਡਾ ਸਵਾਗਤ ਹੈ ਰੇਡੀਓ ਰਮਸ ਪੰਜਾਬੀ। ਤੁਸੀਂ ਟਿਊਨ ਕਰ ਚੁੱਕੇ 5:30 AM, ਅਤੇ ਤੁਹਾਡਾ ਸਾਡਾ ਸਾਥ ਪੂਰੇ 2 ਘੰਟੇ ਰਹੇਗਾ, 12 ਤੋਂ 1 ਵਜੇ ਰੇਡੀਓ ਰਮਸ ਪੰਜਾਬੀ ਅਤੇ 1 ਤੋਂ 2 ਰੇਡੀਓ ਨਜ਼ਰੀਆ, ਜੋ ਤੁਹਾਡਾ ਸਾਡਾ ਸਾਥ ਰਹੇਗਾ। ਅਤੇ ਅੱਜ ਸਮਰ ਮਹੀਨੇ ਦਾ ਐਕਚੁਅਲੀ ਆਪਣਾ ਲਾਸਟ ਲੌਂਗ ਵੀਕੈਂਡ ਆ ਜੀ, ਜਿਹਦੇ ਤੁਸੀਂ ਇਸ ਤੋਂ ਬਾਅਦ ਫਿਰ ਵਿੰਟਰ 'ਚ ਹੀ ਲੌਂਗ ਵੀਕੈਂਡ ਆਏਗਾ। ਅਤੇ ਤੁਸੀਂ ਕਿੱਦਾਂ ਆਨੰਦ ਮਾਣ ਰਹੇ ਹੋ ਇਸ ਲੌਂਗ ਵੀਕੈਂਡ ਦਾ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਅਤੇ ਜਿਹੜਾ ਲੇਬਰ ਡੇ ਲੌਂਗ ਵੀਕੈਂਡ ਆ, ਇਹਦੀ ਹਿਸਟਰੀ ਵੀ ਆਪਾਂ ਥੋੜ੍ਹੀ ਜਿਹੀ ਅੱਗੇ ਜਾ ਕੇ ਬਰੀਫ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ, ਕਿ ਇਹਦਾ ਇਤਿਹਾਸ ਕੀ ਆ। ਅਤੇ ਸਭ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਦਾ ਓਟ ਆਸਰਾ ਲਈਏ, ਸਭ ਤੋਂ ਪਹਿਲਾਂ ਇੱਕ ਸ਼ਬਦ ਸਰਵਣ ਕਰਦੇ ਹਾਂ, ਅਤੇ ਉਸ ਤੋਂ ਬਾਅਦ ਤੁਹਾਡੀ ਸਾਡੀ ਸਾਂਝ ਫਿਰ ਰੇਡੀਓ ਰਮਸ ਪੰਜਾਬੀ 'ਚ ਪਏਗੀ ਜੀ।

0: राजधानी स्वीट्स, ये सच मुच है स्वाद की राजधानी। खुद आइए, दोस्तों को भी लाइए। Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
1: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਿਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
2: इश्तिहार है तो व्यापार है, अपना बिजनेस प्रमोट करने लिए संपर्क करो 6974000188 बार 6474006862 जी मीडिया ग्रुप।

ਸਵਾਗਤ ਹੈ ਦੋਸਤੋ ਤੁਹਾਡਾ ਇੱਕ ਵਾਰ ਫਿਰ ਰੇਡੀਓ ਰਮਨ ਪੰਜਾਬੀ 'ਚ। ਮੈਂ ਪ੍ਰਭਜੀਤ ਬੁੱਪਰ ਹੈ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦਾ। ਸਮਾਂ ਇਸ ਵੇਲੇ 12:13 ਹੋ ਚੁੱਕੇ ਆ ਜੀ, ਅਤੇ ਜੇ ਅੱਜ ਵੈਦਰ ਦੀ ਗੱਲ ਕਰੀਏ, ਵੈਦਰ ਬਹੁਤ ਖੁਸ਼ਨੁਮਾ ਜੀ ਅੱਜ। ਹੋਪਫੁਲੀ ਤੁਸੀਂ ਆਪਣੀ ਫੈਮਲੀ ਦੇ ਨਾਲ ਲੌਂਗ ਵੀਕਐਂਡ ਇੰਜੋਏ ਕਰ ਰਹੇ ਹੋਗੇ ਅਤੇ ਚੜ੍ਹਦੀ ਕਲਾ 'ਚ ਹੋ ਗਏ ਸਕਦੇ। ਜੇ ਤੁਹਾਨੂੰ ਕੋਈ ਰਸਤੇ ਦੇ ਵਿੱਚ ਕੋਈ ਟ੍ਰੈਫਿਕ ਜਾਂ ਕੋਈ ਹਾਈਵੇ ਦੇ ਉੱਤੇ ਤੁਹਾਨੂੰ ਕੋਈ ਡਿਲੇ ਲੱਗਦਾ ਤਾਂ ਤੁਸੀਂ ਜ਼ਰੂਰ ਸਟੂਡੀਓ 'ਚ ਕਾਲ ਕਰ ਸਕਦੇ ਹੋ 416-233-7368 416-233-8297 416-233-7368 416-233-8297 ਅਤੇ ਅੱਗੇ ਚੱਲ ਕੇ ਆਪਣੇ ਨਾਲ ਹਰਜਿੰਦਰ ਗਿੱਲ ਹੋਣੀ ਵੀ ਸਟੂਡੀਓ ਦੇ ਵਿੱਚ ਸ਼ਾਮਿਲ ਹੋਣਗੇ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਕਿ ਅੱਜ ਕੱਲ੍ਹ ਕੀ ਚੱਲ ਰਿਹਾ ਜੀ, ਕਿੱਦਾਂ ਆਪਾਂ। ਅਤੇ ਜੇ ਸਭ ਤੋਂ ਪਹਿਲਾਂ ਆਪਾਂ ਲੇਬਰ ਡੇ ਜਿਹੜਾ ਸਮਰ ਦਾ ਲਾਸਟ ਲੌਂਗ ਵੀਕਐਂਡ ਆ ਇਹਦੀ ਗੱਲ ਕਰੀਏ, ਇਹ ਲੇਬਰ ਡੇ ਇੱਕ ਛੁੱਟੀ ਨਹੀਂ ਹੈ ਜੀ। ਇਹਨੂੰ ਬੜੀ ਜੱਦੋਜਹਿਦ ਦੇ ਨਾਲ ਆਪਣੇ ਕਨੇਡਾ ਦੇ ਜਿਹੜੇ ਵਰਕਰ ਸੀ ਉਹਨਾਂ ਨੇ ਇਹਦੀ ਕਿੱਦਾਂ ਸ਼ੁਰੂਆਤ ਕੀਤੀ, ਇਹਦਾ ਥੋੜ੍ਹਾ ਜਿਹਾ ਆਪਾਂ ਗੱਲ ਕਰੀਏ ਕਿ ਲੇਬਰ ਡੇ ਸਿਰਫ ਇੱਕ ਛੁੱਟੀ ਨਹੀਂ ਹੈ, ਇਹ ਕਨੇਡਾ ਦੇ ਮਜ਼ਦੂਰਾਂ ਦੇ ਹੱਕਾਂ, ਯੂਨੀਅਨ ਅਤੇ ਬਿਹਤਰ ਕੰਮਕਾਜੀ ਹਾਲਾਤਾਂ ਲਈ ਕੀਤੇ ਸੰਘਰਸ਼ ਨੂੰ ਯਾਦ ਕਰਨ ਦਾ ਦਿਨ ਹੈ। ਕਨੇਡਾ ਵਿੱਚ ਲੇਬਰ ਡੇ ਇਹਦੀ ਜਿਹੜੀ ਸਰਕਾਰੀ ਜਿਹੜੀ ਛੁੱਟੀ ਸੀ ਉਹ 1894 ਦੇ ਵਿੱਚ ਆਪਣੇ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕੀਤੀ ਸੀ, ਬਟ ਉਸ ਤੋਂ ਪਹਿਲਾਂ ਜਿਹੜਾ ਇਹ ਜਿਹੜਾ ਇਹ ਸੰਘਰਸ਼ ਸੀ ਇਹਦਾ, ਇਹ 1872 ਦੇ ਵਿੱਚ ਸ਼ੁਰੂ ਹੋਇਆ। ਜਿਹੜੇ ਆਪਣੇ ਟਾਈਪਰਾਈਟਰ ਸੀ ਟੋਰੋਂਟੋ ਦੇ, ਜਿਹੜੀ ਯੂਨੀਅਨ ਸੀ ਇਹਨਾਂ ਦੀ, ਉਹਨਾਂ ਨੇ 25 ਮਾਰਚ 1872 ਦੇ ਵਿੱਚ ਡਿਮਾਂਡ ਇਹ ਕੀਤੀ ਸੀ ਕਿ ਸਾਨੂੰ 9 ਘੰਟੇ ਦੀ ਸ਼ਿਫਟ ਚਾਹੀਦੀ ਆ ਅਤੇ ਵੀਕ ਦੇ ਵਿੱਚ 54 ਤੋਂ 58 ਘੰਟੇ ਕੰਮ ਕਰਨਾ ਅਸੀਂ ਉਹ ਚਾਹੁੰਦੇ ਕੰਮ ਕਰਨਾ ਚਾਹੁੰਦੇ ਹਾਂ। ਉਸ ਤੋਂ ਪਹਿਲਾਂ ਵੱਧ ਕੰਮ ਕਰਾਉਂਦੇ ਸੀ। ਇਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਜਿਹੜੇ ਉਹਨਾਂ ਦੇ ਯੂਨੀਅਨ ਦੇ ਹੈੱਡ ਸੀ ਸਟ੍ਰਾਈਕ ਵਾਲੇ, ਉਹਨਾਂ ਨੂੰ ਇਹਨਾਂ ਨੇ ਕ੍ਰਿਮੀਨਲ ਓਫੈਂਸ ਦੇ ਵਿੱਚ ਆਪਣੀ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ। ਬਟ ਉਸ ਤੋਂ ਬਾਅਦ 15 ਅਪ੍ਰੈਲ 1892 ਦੇ ਵਿੱਚ ਨੀਅਰ ਅਬਾਊਟ 10,000 ਜਿਹੜੇ ਵਰਕਰ ਸੀ ਉਹਨਾਂ ਨੇ ਕੁਈਨ ਪਾਰਕ ਦੇ ਵਿੱਚ ਧਰਨਾ ਦਿੱਤਾ ਕਿ ਇਹ ਤੁਸੀਂ ਗਲਤ ਕੀਤਾ, ਜਿਹੜੇ ਸਾਡੇ ਲੀਡਰ ਨੂੰ ਤੁਸੀਂ ਗ੍ਰਿਫਤਾਰ ਕੀਤਾ, ਅਸੀਂ ਆਪਣੀਆਂ ਮੰਗਾਂ ਵਾਸਤੇ ਫਾਈਟ ਕਰ ਰਹੇ ਹਾਂ ਕਿ ਜੋ ਵਰਕਰਾਂ ਨੂੰ ਜਿੰਨਾ ਕੰਮ ਅਸੀਂ ਲੋੜ ਤੋਂ ਵੱਧ ਕੰਮ ਕਰ ਰਹੇ ਹਾਂ, ਬਟ ਅਸੀਂ ਘੱਟੋ ਘੱਟ 9 ਘੰਟੇ ਦੀ ਸ਼ਿਫਟ ਚਾਹੁੰਦੇ ਹਾਂ ਅਤੇ ਹਫ਼ਤੇ ਦੇ ਵਿੱਚ 54 ਤੋਂ 58 ਘੰਟੇ ਕੰਮ ਕਰਨਾ ਚਾਹੁੰਦੇ ਹਾਂ। ਉਸ ਤੋਂ ਬਾਅਦ ਇਹ ਜਿਹੜਾ ਪ੍ਰੋਟੈਸਟ ਸੀ ਇਹ ਅਲੱਗ ਅਲੱਗ ਸਿਟੀਆਂ ਦੇ ਵਿੱਚ ਵੀ ਚੱਲ ਗਿਆ, ਜਿਵੇਂ ਹੈਮਿਲਟਨ ਦੇ ਵਿੱਚ, ਮੌਂਟਰੀਆਲ, ਵੈਂਕੂਵਰ, ਆਲ ਓਵਰ ਸਾਰੇ ਕੈਨੇਡਾ ਦੇ ਵਿੱਚ ਫੈਲ ਗਿਆ 1890 ਤੋਂ ਲੈ ਕੇ 1880 ਤੋਂ 1890 ਦੇ ਵਿੱਚ ਬਹੁਤ ਪ੍ਰੋਟੈਸਟ ਹੋਏ। ਉਸ ਤੋਂ ਬਾਅਦ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਜੌਨ ਥੋਮਸ, ਉਹਨਾਂ ਨੇ 1894 ਸਪਟੰਬਰ 1894 ਦੇ ਵਿੱਚ ਇਸ ਨੂੰ ਓਫੀਸ਼ਲ ਹੋਲੀਡੇ ਅਨਾਊਂਸ ਕਰਤਾ ਆਪਣੇ ਕੈਨੇਡਾ ਦੇ ਵਿੱਚ ਕਿ ਤੁਸੀਂ ਅੱਜ ਤੋਂ ਬਾਅਦ ਜਿਹੜਾ ਫਸਟ ਵੀਕ ਆਫ ਸਪਟੰਬਰ ਆ ਉਸ ਨੂੰ ਅਸੀਂ ਇੱਕ ਲੇਬਰ ਡੇ ਦੇ ਤੌਰ 'ਤੇ ਮਨਾਇਆ ਕਰਾਂਗੇ। ਇਹਦੇ ਵਿੱਚ ਹੋਰ ਵੀ ਇਕੱਲਾ ਆਪਣੇ ਕੈਨੇਡਾ ਦੇ ਵਿੱਚ ਨਹੀਂ, ਵੱਖ ਵੱਖ ਕੰਟਰੀਆਂ ਦੇ ਵਿੱਚ ਵੀ ਲੇਬਰ ਡੇ ਅਲੱਗ ਅਲੱਗ ਟਾਈਮ ਦੇ ਹਿਸਾਬ ਨਾਲ ਮਨਾਇਆ ਜਾਂਦਾ, ਅਲੱਗ ਅਲੱਗ ਦਿਨ ਮਿੱਥੇ ਹੋਏ ਨੇ, ਬਟ ਜੋ ਆਪਣੇ ਜਿਹੜੀ ਸ਼ੁਰੂਆਤ ਸੀ ਉਹ ਆਪਣੇ ਟੋਰੋਂਟੋ ਤੋਂ ਹੋਈ ਸੀ। ਅਤੇ ਹੁਣ ਮੇਰਾ ਕੁਐਸਚਨ ਤੁਹਾਨੂੰ ਇਹ ਹੈ ਦੋਸਤੋ, ਤੁਸੀਂ ਵੀ ਜ਼ਰੂਰ ਪਲੀਜ਼ ਇਨਪੁੱਟ ਦਿਓ ਕਿ ਜਿਵੇਂ ਅੱਜ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਲੇਬਰ ਡੇ, ਲੌਂਗ ਵੀਕਐਂਡ ਆ, ਠੀਕ ਹੈ, ਇੰਜੋਏ ਕਰ ਰਹੇ ਹਾਂ, ਪਰ ਕਈ ਆਪਣੇ ਵੀਰ ਭੈਣ ਭਰਾ ਅੱਜ ਵੀ ਕੰਮਾਂ 'ਤੇ ਜਾ ਰਹੇ ਨੇ, ਅੱਜ ਵੀ ਕੰਮ 'ਤੇ ਹੋਣਗੇ, ਜਾਂ ਕੱਲ੍ਹ ਵੀ, ਜਿਵੇਂ ਕੱਲ੍ਹ ਮੇਨ ਹੈਗਾ ਆਪਣਾ ਹੋਲੀਡੇ ਲੇਬਰ ਡੇ ਦਾ, ਕੱਲ੍ਹ ਵੀ ਕੰਮਾਂ 'ਤੇ ਹੋਣਗੇ, ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਕਿ ਇਸ ਦਿਨ ਜਿਹੜੀਆਂ ਇੰਨੀਆਂ ਆਪਣੇ ਯੂਨੀਅਨਸ ਨੇ ਸਟ੍ਰਾਈਕ ਕੀਤੀਆਂ, ਘੱਟੋ ਘੱਟ 20-25 ਸਾਲ ਦੇ ਪ੍ਰੋਟੈਸਟ ਚੱਲਿਆ, ਜੇਲ੍ਹਾਂ 'ਚ ਗਏ, ਇਸ ਇੱਕ ਦਿਨ ਦੀ ਛੁੱਟੀ ਅਨਾਊਂਸ ਕਰਨ ਵਾਸਤੇ, ਆਪਣੇ ਹੱਕਾਂ ਦੀ ਉਹਦੇ ਵਾਸਤੇ ਫਾਈਟ ਕੀਤੀ ਕਿ ਸਾਨੂੰ 9 ਘੰਟੇ ਕੰਮ ਕਰਨਾ ਚਾਹੀਦਾ, ਜੋ ਆਪਣੀ ਬੋਡੀ ਆਪਣੀ ਜਿੰਨਾ ਕੁ ਆਪਾਂ ਕੰਮ ਕਰ ਸਕਦੇ ਹਾਂ, ਉਹਦੇ ਹੱਕਾਂ ਦੇ ਵਾਸਤੇ ਇੰਨਾ ਕੁਝ ਝੱਲਿਆ ਉਹਨਾਂ ਨੇ। ਅਤੇ ਜਿਹਦੀ ਸ਼ੁਰੂਆਤ ਟੋਰੋਂਟੋ ਤੋਂ ਹੀ ਜਿਸ ਪ੍ਰੋਟੈਸਟ ਦੀ, ਤਾਂ ਤੁਸੀਂ ਕੀ ਸੋਚਦੇ ਹੋ ਕਿ ਜੇ ਕੱਲ੍ਹ ਵੀ ਜੇ ਕੋਈ ਬੰਦਾ ਕੰਮ 'ਤੇ ਜਾਂਦਾ ਤੁਹਾਡੇ ਕੀ ਵਿਚਾਰ ਨੇ, ਉਹ ਸਹੀ ਆ ਜਾਂ ਗਲਤ ਆ? ਜ਼ਰੂਰ ਤੁਸੀਂ ਸਟੂਡੀਓ 'ਚ ਕਾਲ ਕਰਿਓ। ਸਟੂਡੀਓ ਦਾ ਨੰਬਰ ਹੈਗਾ 416-233-7368 416-233-8297 416-233-7368 416-233-8297

0: ਸਾਡੇ ਨਾਲ ਲਾਈਨ ਤੇ ਮਨਜੀਤ ਵੀਰ ਹਾਜ਼ਰ ਨੇ। ਮਨਜੀਤ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਤੇ ਮੈਂ ਤੁਹਾਨੂੰ ਕਰ ਰਿਹਾ ਸੀ ਲੌਂਗ ਵੀਕਐਂਡ, ਲੋਕੀ ਘੁੰਮਣ ਤੱਕ ਕਿਉਂ ਜਾਂਦੇ? ਮੈਂ ਦੇ ਇੱਕ ਦੋ ਰੀਜ਼ਨ ਮੈਂ ਇਹੋ ਜਿਹੇ ਲੱਭੇ ਹੈਗੇ ਕਿ ਇੱਕ ਤਾਂ ਹੁਣ ਮਹਿੰਗਾਈ ਇੰਨੀ ਹੋ ਗਈ, ਲੋਕਾਂ ਦਾ ਸਰਦਾ ਨਹੀਂ ਹੈਗਾ,
0: ਠੀਕ ਹੈ ਜੀ।
1: ਤੇ ਦੂਜਾ ਜਿਹੜਾ ਕੰਮ ਹੈਗਾ, ਜਾਂ ਕਿ ਹੁਣ ਜਿਹੜੇ ਕੰਮ ਵਾਲੇ ਕੰਮ ਹੋਏ ਵਰਕਰ ਜਿਹੜੇ ਆ ਕੰਪਨੀਆਂ ਵਾਲੇ ਹੈਗੇ ਆ, ਉਹਨਾਂ ਨੂੰ ਖੁਦ ਚਾਹੀਦਾ ਕਿ ਇਹਨੂੰ ਬੰਦ ਰੱਖਣ ਕੰਪਨੀ ਨੂੰ, ਉਹ ਕਿਉਂ ਬੁਲਾਉਂਦੇ ਲੋਕਾਂ ਨੂੰ ਕੰਮਾਂ ਤੇ?
0: ਨਹੀਂ ਪਰ ਮਹਿੰਗਾਈ ਤੁਸੀਂ ਦੇਖੋ, ਤੁਸੀਂ ਕਿਸੇ ਵੀ ਯੁੱਗ ਦੀ ਗੱਲ ਕਰ ਲਓ ਨਾ, ਕਿਸੇ ਵੀ ਸਾਲ ਦੀ ਗੱਲ ਕਰ ਲਓ, ਜਿਹੜੇ ਆਪਾਂ 20 ਸਾਲ ਪਹਿਲਾਂ ਹੈ, 30 ਸਾਲ ਪਹਿਲਾਂ ਮਹਿੰਗਾਈ ਤੇ ਇਹ ਉਦੋਂ ਵੀ ਆਵੇਂ ਸੀ, ਚਾਹੇ ਆਪਾਂ ਆਪਣੇ ਘਰਦਿਆਂ ਨਾਲ ਜਾਂ ਦਾਦਿਆਂ ਪੜਦਾਦਿਆਂ ਦੀ ਜੇ ਗੱਲ ਕਰੀਏ, ਮਹਿੰਗਾਈ ਤੇ ਵੱਧਦੀ ਜਾਂਦੀ ਸੀ। ਮੈਨੂੰ ਲੱਗਦਾ ਇਹ ਰੀਜ਼ਨ ਨਹੀਂ ਹੈਗਾ ਮਹਿੰਗਾਈ ਦਾ, ਕਿਉਂਕਿ ਇਹਦੇ ਇਨ ਫਿਊਚਰ ਵੀ ਵਧੀ ਜਾਣੀ ਹੈ।
1: ਹਾਂਜੀ, ਉਹ ਮੈਂ ਬਾਅਦ ਚ ਗੱਲ ਕਰ ਰਿਹਾ, ਮਤਲਬ ਮਹਿੰਗਾਈ ਕਾਰਨ ਵੀ ਲੋਕਾਂ ਦਾ ਸਰਦਾ ਨਹੀਂ, ਲੋਕੀ ਇਸ ਲਈ ਜਾਂਦੇ ਹੈਗੇ ਆ, ਪਰ ਕੰਮ ਕਰ ਕੰਪਨੀਆਂ ਵਾਲਿਆਂ ਨੂੰ ਚਾਹੀਦਾ ਵੀ ਤੁਹਾਨੂੰ ਵੀ ਪੂਰਾ ਬਿਲਕੁਲ ਬੰਦ ਰੱਖਣ, ਬੁਲਾਉਣੇ ਆ ਲੋਕਾਂ ਨੂੰ, ਉਹ ਕਿਉਂ ਬੁਲਾਉਂਦੇ?
0: ਨਹੀਂ ਨਹੀਂ ਪਰ ਤੁਸੀਂ ਇਹ ਦੇਖੋ, ਜੇ ਮੰਨ ਲਓ ਮੇਰਾ ਜੋ ਵਿਚਾਰ ਆ, ਉਦੋਂ ਵੀ ਕੰਪਨੀਆਂ ਕੰਮ ਲੈਂਦੀਆਂ ਸੀ, ਪਰ ਉਦੋਂ ਪ੍ਰੋਟੈਸਟ ਕੀਤਾ ਆਪਣੇ ਹੱਕਾਂ ਵਾਸਤੇ, ਜੇਲ੍ਹਾਂ ਦੇ ਵਿੱਚ ਗਏ, ਫਿਰ ਉਹਨਾਂ ਨੇ ਇਹ ਡੇ ਅਨਾਊਂਸ ਕਰਾਇਆ। ਘੱਟੋ ਘੱਟ ਗੌਰਮੈਂਟ ਨੇ 23 ਸਾਲ ਲੱਗੇ ਇਸ ਦਿਨ ਨੂੰ ਅਨਾਊਂਸ ਕਰਨ ਦੇ ਵਿੱਚ, ਤੇ ਪਰ ਉਹ ਅੱਜ ਉਹ ਆਪਣੇ ਜੋ ਜਜ਼ਬਾ ਦਾ ਮਤਲਬ ਖਤਮ ਹੋ ਚੁੱਕਾ, ਆਪਾਂ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ।
1: ਸਾਰਾ ਕੁਝ ਚੇਂਜ ਹੋ ਗਿਆ ਨਾ, ਲੋਕੀ ਉਹ ਜਿਹੇ ਆ ਗਏ ਇੱਥੇ, ਮਤਲਬ ਸਾਰੇ ਹੱਕ ਕੰਮ ਪਿੱਛੇ ਪੈਸੇ ਪੈਸੇ ਮਗਰ ਪਏ ਹੈਗੇ, ਇਹ ਵੀ ਫਰਕ ਪੈ ਜਾਂਦਾ।
0: ਚਲੋ ਠੀਕ ਹੈ ਜੀ, ਥੈਂਕ ਯੂ। ਤੇ ਜੇ ਕੋਈ ਹੋਰ ਵੀ ਸਰੋਤਾ ਆਪਣੀ ਗੱਲ ਕਰਨਾ ਚਾਹੁੰਦਾ ਇਸ ਦੇ ਰਿਲੇਟਡ, ਜ਼ਰੂਰ ਤੁਸੀਂ, ਥੈਂਕ ਯੂ ਵੀਰ ਜੀ ਤੁਹਾਡਾ, ਥੈਂਕ ਯੂ ਕਾਲ ਕਰਨ ਵਾਸਤੇ। ਤੁਸੀਂ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ 4416233-7368, 416-233-7368 ਐਂਡ 416-233-8297।

0: ਸਵਾਗਤ ਹੈ ਦੋਸਤੋ ਤੁਹਾਡਾ ਇੱਕ ਵਾਰ ਫਿਰ ਰੇਡੀਓ ਰਮਜ਼ ਪੰਜਾਬੀ 'ਚ, ਅਤੇ ਸਮਾਂ ਇਸ ਵੇਲੇ 12:22 ਚੁੱਕਿਆ ਅਤੇ ਹਰਜਿੰਦਰ ਗਿੱਲ ਸਾਹਿਬ ਵੀ ਆਪਣੇ ਨਾਲ ਲਾਈਨ 'ਤੇ ਹਾਜ਼ਰ। ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਬ੍ਰਦਰ ਜੀ, ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮੱਚ। ਸੋ ਜਿੰਨੇ ਵੀ ਸਰੋਤੇ ਆਪਣੇ ਵੀਕਐਂਡ ਵਾਲੇ ਸ਼ੋਅਜ਼ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਅਤੇ ਵੀਕਐਂਡ ਦੀਆਂ ਇਨਫੈਕਟ ਲੌਂਗ ਵੀਕਐਂਡ ਦੀਆਂ ਬਹੁਤ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦਿੰਦੇ ਹਾਂ ਆਪਣੇ ਪੂਰੇ ਜੀ ਮੀਡੀਆ ਗਰੁੱਪ ਵੱਲੋਂ।
0: ਤੁਹਾਨੂੰ ਵੀ ਮੁਬਾਰਕਾਂ ਜੀ, ਇੰਜੋਏ ਕਰ ਰਹੇ ਤੁਸੀਂ ਫੈਮਿਲੀ ਦੇ ਨਾਲ ਲੌਂਗ ਵੀਕਐਂਡ?
1: ਹਾਂਜੀ, ਰਲ ਮਿਲ ਕੇ ਕੁਛ ਨਾ ਕੁਛ ਛੋਟੇ ਵੱਡੇ ਇਵੈਂਟਸ ਨੇ ਉਹਨਾਂ ਦਾ ਵੀ ਥੋੜਾ ਜਿਹਾ ਲਾਹਾ ਲਵਾਂਗੇ, ਨਾਲ ਦੀ ਨਾਲ ਕੁਛ ਪਰਸਨਲ ਪ੍ਰਾਈਵੇਟ ਫੰਕਸ਼ਨਸ ਨੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਨਾਲ ਬਸ ਰਲ ਮਿਲ ਕੇ। ਅੱਜ ਮੌਸਮ ਵੀ ਬਹੁਤ ਸੋਹਣਾ, ਸੋ ਕਰ ਰਹੇ ਹਾਂ ਜੀ ਇੰਜੋਏ।
0: ਚਲੋ ਇਹਦਾ ਮਤਲਬ ਲੋਕਲ ਹੀ ਹੋ ਤੁਸੀਂ ਫਿਰ?
1: ਹਾਂ, ਅੱਜ ਲੋਕਲ ਹੀ ਹਾਂ ਜੀ।
0: ਠੀਕ ਠੀਕ, ਚਲੋ ਵਧੀਆ ਜੀ, ਵਧੀਆ ਵਧੀਆ। ਹਾਂਜੀ, ਤੇ ਗਿੱਲ ਸਾਹਿਬ ਮੈਂ ਜਿਵੇਂ ਗੱਲ ਕਰ ਰਿਹਾ ਸੀ ਅੱਗੇ ਨਾ ਸਟੂਡੀਓ ਦੇ ਵਿੱਚ, ਤੇ ਆਪਣੇ ਕੁਝ ਸੱਜਣਾਂ ਨੇ ਕਾਲ ਵੀ ਕੀਤੀ ਆਪਣੇ ਲਿਸਨਰ ਨੇ, ਕਿ ਆਪਾਂ ਬੜੀ ਜੱਦੋਜਹਿਦ ਦੇ ਨਾਲ, ਮੈਂ ਅੱਗੇ ਹਿਸਟਰੀ ਦੱਸੀ ਲੇਬਰ ਡੇ ਦੀ, ਹੈ ਨਾ, ਕਿੱਦਾਂ ਸ਼ੁਰੂਆਤ ਹੋਈ ਇਸਦੀ, ਟੋਰੋਂਟੋ ਤੋਂ ਸ਼ੁਰੂਆਤ ਹੋਈ ਕਨੇਡਾ ਦੇ ਆਪਣੇ ਹੱਕਾਂ ਵਾਸਤੇ, ਹੈ ਨਾ, ਕਿ ਉਹ ਤੋਂ ਬਾਅਦ ਸਾਰੇ ਆਪਣੇ ਆਲ ਓਵਰ ਕਨੇਡਾ ਦੇ ਵਿੱਚ ਇਹ ਗੱਲ ਫੈਲੀ। ਤੇ ਮੈਂ ਇਹ ਕਹਿ ਰਿਹਾ ਸੀ ਕਿ ਮੰਨ ਲਓ ਆਪਣਾ ਇੰਨੇ ਜੇਲ੍ਹਾਂ ਦੇ ਵਿੱਚ ਵੀ ਗਏ ਆਪਣੇ ਵੀਰ, ਇੰਨਾ ਉਹਨਾਂ ਨੇ ਇੱਕ 22-23 ਸਾਲ ਲੱਗ ਗਏ ਗੌਰਮੈਂਟ ਨੂੰ ਇੱਕ ਡੇ ਅਨਾਊਂਸ ਕਰਨ ਦੇ ਵਿੱਚ, ਅਤੇ ਅੱਜ ਵੀ ਜੇ ਕੋਈ ਵੀਰ ਆ ਭੈਣ ਭਰਾ ਆਪਣਾ ਉਸ ਲੌਂਗ ਵੀਕਐਂਡ 'ਤੇ ਜੇ ਕੰਮ 'ਤੇ ਜਾਂਦਾ, ਉਹ ਜਾਏ ਜਾ ਕੇ ਨਹੀਂ ਜਾਏਜ਼? ਮੈਂ ਇਹਦਾ ਸੀ ਮੇਰਾ ਇੱਕ ਸਵਾਲ।
1: ਇਹਦੇ ਪੱਖੀ ਨੇ ਦੇਖੋ, ਕਈ ਵਾਰ ਕੁਛ ਚੀਜ਼ਾਂ ਇੱਦਾਂ ਹੁੰਦੀਆਂ, ਜੇ ਆਪਾਂ ਕਹਿ ਦਈਏ ਵੀ ਬਿਲਕੁਲ ਹੀ ਸਾਰਾ ਕੁਛ ਤਾਣਾ ਬਾਣਾ ਖੜ ਜਾਵੇ ਤਾਂ ਉਹ ਤਾਂ ਮੁਸ਼ਕਲ, ਆਪਾਂ ਇੱਦਾਂ ਨਹੀਂ ਹੋ ਸਕਦਾ ਵੀ ਹਰ ਚੀਜ਼ ਹੀ, ਅੱਜ ਜੇ ਲੌਂਗ ਵੀਕਐਂਡ ਆ ਗਿਆ, ਲੇਬਰਸ ਡੇ ਆ ਗਿਆ, ਤਾਂ ਅੱਜ ਕੋਈ ਬੰਦਾ ਕੰਮ 'ਤੇ ਗਿਆ ਤਾਂ ਕੋਈ ਗੁਨਾਹ ਹੋ ਗਿਆ, ਜਾਂ ਕੋਈ ਅਪਰਾਧ ਹੋ ਗਿਆ, ਜਾਂ ਕਿਸੇ ਨੇ ਕੋਈ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰ ਦਿੱਤੀ ਹੈ, ਕਿਉਂਕਿ ਹੁਣ ਦੇਖੋ ਕੰਮਾਂ ਦੇ ਹਿਸਾਬ ਦੇ ਨਾਲ ਸਕੈਜੂਲਸ ਕਈ ਵਾਰੀ ਐਡਜਸਟ ਕਰਨੇ ਪੈਂਦੇ ਨੇ। ਸੋ ਜੇ ਆਪਾਂ ਕਹੀਏ ਵੀ ਇਹ ਤਾਂ ਪੋਸੀਬਲ ਹੀ ਨਹੀਂ ਹੋਣਾ, ਕਿ ਬਹੁਤ ਸਾਰੇ ਕੰਮ ਇੱਦਾਂ ਦੇ ਨੇ, ਹੋਸਪਿਟਲਸ ਲਾ ਲਓ, ਕੋਈ ਐਮਰਜੈਂਸੀ ਸਰਵਿਸਿਜ਼ ਲਾ ਲਓ, ਫਾਇਰ ਦੇ ਕੰਮ ਲਾ ਲਓ, ਕੋਈ ਏਅਰਪੋਰਟਸ ਦੇ ਕੰਮ ਲਾ ਲਓ, ਫਲਾਈਟ ਦੀ ਗੱਲ ਕਰ ਲਈਏ, ਏਅਰ ਹੋਸਟਸ ਦੀ, ਪਾਇਲਟਸ ਦੀ, ਜਾਂ ਏਅਰਪੋਰਟ ਤੇ ਕੰਮ ਕਰਨ ਵਾਲੇ ਹੋਰ ਸਟਾਫ ਦੀ, ਪੁਲਿਸ ਡਿਪਾਰਟਮੈਂਟਸ ਦੀ ਗੱਲ ਕਰ ਲਈਏ, ਤੇ ਕਿੰਨੇ ਇਹੋ ਜਿਹੇ ਕੰਮ ਨੇ। ਟਰੱਕਿੰਗ ਦੀ ਗੱਲ ਕਰ ਲੈਂਦੇ, ਟਰਾਂਸਪੋਰਟੇਸ਼ਨ ਦੇ ਵਿੱਚ ਕਿੰਨਾ ਆਪਣਾ ਕੰਪਿਊਟ ਕਰਨ ਦੇ ਲਈ, ਟਰਾਂਸਪੋਰਟੇਸ਼ਨ ਦੇ ਲਈ ਸਮਾਨ ਇੱਧਰ ਉੱਧਰ ਲਿਜਾਣ ਦੇ ਲਈ ਕਿੰਨਾ ਕੁਛ ਇੱਦਾਂ ਦਾ, ਕਿੰਨੀਆਂ ਇਹੋ ਜਿਹੀਆਂ ਜੋਬਸ ਨੇ ਜਿਹੜੀਆਂ 24/7 ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ ਔਰ ਚੱਲਦੀਆਂ ਨੇ। ਸੋ ਇਸ ਕਰਕੇ ਇਹਨੂੰ ਆਪਾਂ ਕੋਈ ਇਸ ਖਾਕੇ 'ਚ ਤਾਂ ਮੇਰੇ ਅਕੋਰਡਿੰਗਲੀ, ਹੋ ਸਕਦਾ ਕੋਈ ਹੋਰ ਨਜ਼ਰ ਨਾਲ ਦੇਖੇ ਮੈਨੂੰ ਪਤਾ ਨਹੀਂ, ਪਰ ਮੇਰੇ ਅਕੋਰਡਿੰਗਲੀ ਕੋਈ ਇੱਦਾਂ ਦਿਨ ਨੂੰ ਇਸ ਦਿਨ ਨਾਲ ਇਕੱਲਾ ਇਸ ਕਰਕੇ ਜੋੜ ਲੈਣਾ, ਲਓ ਜੀ ਵੀ ਲੇਬਰ ਡੇ ਆ ਤਾਂ ਲੇਬਰ ਡੇ ਵਾਲੇ ਦਿਨ ਕੋਈ ਕੰਮ 'ਤੇ ਕਿਉਂ ਗਿਆ ਹੋਇਆ, ਤਾਂ ਮੈਨੂੰ ਤਾਂ ਕੋਈ ਗਲਤ ਨਹੀਂ ਲੱਗਦਾ ਇਹਦੇ 'ਚ।
0: ਠੀਕ ਹੈ ਜੀ, ਪਰ ਮੰਨ ਲਓ ਫਿਰ ਇਹ ਆਪਾਂ ਨੂੰ ਇੰਨਾ ਪ੍ਰੋਟੈਸਟ ਜਿਹੜਾ ਆਪਣਾ ਸ਼ੁਰੂਆਤ ਹੋਈ ਇਹਦੀ 1872 ਦੇ ਵਿੱਚ ਸ਼ੁਰੂਆਤ ਹੋਈ ਨੇ, ਆਪਣੇ ਟੋਰਾਂਟੋ ਤੋਂ ਸ਼ੁਰੂਆਤ ਹੋਈ, ਜਿਹੜੇ ਆਪਣੇ ਟਾਈਪ ਰਾਈਟਰ ਸੀ ਨਾ ਉਹਨਾਂ ਤੋਂ ਹੋਈ ਸੀ ਸ਼ੁਰੂਆਤ ਹੀ। ਉਹਨਾਂ ਕਿਹਾ ਕਿ ਅਸੀਂ 9 ਆਵਰ ਕੰਮ ਕਰਨਾ ਚਾਹੁੰਦੇ ਹਾਂ। ਚਲੋ ਜਿਹੜੀ ਤੁਸੀਂ ਇੰਡਸਟਰੀ, ਜਿਹੜਾ ਤੁਸੀਂ ਟ੍ਰੇਡ ਜਿਹੜੀਆਂ ਦੱਸੀਆਂ, ਨਰਸਿੰਗ ਹੋ ਗਈ, ਕਿਉਂਕਿ ਮੇਰੇ ਫੈਮਿਲੀ ਦੇ ਵਿੱਚੋਂ ਵੀ ਹੈਗੇ ਨੇ, ਜਾਂ ਪੁਲਿਸ ਦੇ ਵਿੱਚ ਨੇ, ਜਾਂ ਤੁਸੀਂ ਏਅਰਪੋਰਟ, ਹਾਂ ਉਹ ਚੀਜ਼ਾਂ ਮੈਂ ਅੰਡਰਸਟੈਂਡ ਕਰਦਾ ਕਿ ਉੱਥੇ ਨਹੀਂ, ਉਹ ਤਾਂ ਇੰਡੀਆ ਦੇ ਵਿੱਚ ਵੀ ਇੰਜ ਸੀ, ਕਿਉਂਕਿ ਆਪਣਾ ਕੋਈ ਦਿਨ ਤਿਆਰ ਨਹੀਂ ਹੁੰਦਾ ਇਹਨਾਂ ਵਾਸਤੇ। ਮੇਰੇ ਫਾਦਰ ਸਾਹਿਬ ਕੁਝ ਖੁਦ ਪੁਲਿਸ ਦੇ ਵਿੱਚ ਸੀ, ਕੋਈ ਦਿਨ ਤਿਆਰ ਨਹੀਂ, ਕੋਈ ਕੁਝ ਨਹੀਂ, ਉਹਨਾਂ ਨੂੰ ਹੈਵ ਟੂ ਜਾਣਾ ਪੈਂਦਾ, ਹੈ ਨਾ, ਅਤੇ ਇੱਥੇ ਵੀ ਉਹੀ ਸਿਸਟਮ ਆ ਕਿ ਜਿਹੜੇ, ਬਟ ਕਈ ਜਿਹੜੇ ਆਮ ਆਪਣੇ, ਕਈ ਅੱਜ ਕੱਲ੍ਹ ਵੀ ਕਈ ਐਵੇਂ ਦੀਆਂ ਹੈਗੀਆਂ ਨੇ ਚੀਜ਼ਾਂ ਜਿਹੜੀਆਂ ਫਿਰ ਵੀ ਖੁੱਲ੍ਹਦੇ ਨੇ, ਹੈ ਨਾ, ਜਿਵੇਂ ਮੰਨ ਲਓ ਵੇਅਰ ਹਾਊਸ ਹੋ ਗਏ, ਜਾਂ ਜਿਹਨਾਂ ਤੋਂ ਸ਼ੁਰੂਆਤ ਹੋਈ ਸੀ, ਜਿਹੜੇ ਜ਼ਿਆਦਾ ਇਸ ਨਾਲ ਆਪਣਾ ਮਤਲਬ ਪਾਪੂਲੇਸ਼ਨ ਜਿਹੜੀ ਜੁੜੀ ਹੋਈ ਇਸ ਟ੍ਰੇਡ, ਜਿਹੜੀਆਂ ਮੰਨ ਲਓ ਵੇਅਰ ਹਾਊਸ ਹੋ ਗਏ, ਜਾਂ ਰੈਸਟੋਰੈਂਟ ਹੋ ਗਏ, ਜਾਂ ਕੁਝ ਹੋਰ, ਪਰ ਕਈਆਂ ਥਾਵਾਂ 'ਤੇ ਪੂਰਾ ਇੰਜੋਏ ਵੀ ਕਰਦੇ ਨੇ ਕਿ ਹਾਂ ਠੀਕ ਆ ਕਿ ਮੰਡੇ ਟੂ ਫਰਾਈਡੇ ਕੰਮ ਕਰਨਾ ਆਪਾਂ, ਕਈ ਕਮਿਊਨਿਟੀਆਂ ਦੇ ਵਿੱਚ ਹੈਗਾ ਕਿ ਹਾਂ ਉਸ ਤੋਂ ਬਾਅਦ ਆਪਾਂ ਵੀਕਐਂਡ ਆਪਣਾ ਇੰਜੋਏ ਕਰਨਾ, ਜਿੰਨੇ ਕਮਾਏ ਉਨੇ ਆਪਾਂ ਸਪੈਂਡ ਕਰਦੇ ਨੇ, ਜਾਂ ਆਪਣੀ ਲਾਈਫ ਇੰਜੋਏ ਕਰੋ, ਹੈ ਨਾ, ਕਿ ਇੱਕ ਵਾਰ ਜ਼ਿੰਦਗੀ ਕਈ ਜਾਂਦੇ ਮਿਲਦੀ ਆ, ਪਰ ਇਹ ਸਪੈਸ਼ਲ ਡੇ ਜਿਹੜਾ ਇੱਕ ਦਿਨ ਰੱਖਿਆ ਗਿਆ, ਪਰ ਫਿਰ ਵੀ ਕੁਝ ਨਾ ਕੁਝ ਮੈਨੂੰ ਕਈ ਵਾਰ ਲੱਗਦਾ ਕਿ ਆਪਣੇ ਕਮਿਊਨਿਟੀ ਦੇ ਵਿੱਚ ਇਹ ਥੋੜ੍ਹਾ ਜਿਹਾ ਘਾਟ ਆ ਇਹਦੀ।
1: ਜਦੋਂ ਹੁਣ ਆਪਾਂ ਜੇ ਦੇਖੀਏ ਤਾਂ ਸੈਟਰਡੇ ਸੰਡੇ ਇਸ ਲਈ, ਜਾਂ ਕੱਲਾ ਵੀਕਐਂਡ ਜਿਹੜਾ ਇਸ ਲਈ ਬਣਾਇਆ ਗਿਆ ਸੀ ਵੀ ਸਾਨੂੰ ਇੱਕ ਬ੍ਰੇਕ ਮਿਲੇ, ਪਰ ਬਹੁਤ ਥਾਵਾਂ ਦੇ ਉੱਤੇ ਸਾਡੇ 7 ਦਿਨ ਵੀ ਕੰਮ ਚੱਲਦੇ, ਬਹੁਤ ਲੋਕ ਨੇ ਜਿਹੜੇ ਆਪਣੇ ਕੰਮ ਕਾਰਾਂ ਦੇ ਹਿਸਾਬ ਨਾਲ, ਆਪਣੇ ਪਰਿਵਾਰਕ ਰਿਸਪੋਂਸਿਬਿਲਟੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਥੋੜਾ ਐਕਸਟਰਾ ਕੰਮ ਵੀ ਕਰਨਾ ਪੈਂਦਾ। ਹੋ ਸਕਦਾ ਕੋਈ 2-4-5 ਸਾਲ ਲਾ ਕੇ ਫਿਰ ਬਾਅਦ 'ਚ ਬੰਦਾ ਕਹਿੰਦਾ ਹੁਣ ਠੀਕ ਆ ਯਾਰ, ਹੁਣ ਥੋੜਾ ਜਿਹਾ ਬ੍ਰੇਕ ਲੈ ਲਿਆ ਕਰਾਂਗੇ, ਤਾਂ ਇੱਕ ਟਾਈਮ ਦੇ ਉੱਤੇ ਤਾਂ ਲੋਕ ਇੱਦਾਂ ਦੇ ਵੀ ਨੇ ਜਿਹੜੇ ਕੰਮ ਹੀ 3 ਦਿਨ ਕਰਦੇ ਆ, 4 ਦਿਨ ਉਹ ਕਹਿੰਦੇ ਜੀ ਅਸੀਂ ਤਾਂ ਰੈਸਟ ਕਰਦੇ ਹਾਂ, ਛੁੱਟੀ ਕਰਦੇ ਹਾਂ ਨਾ। ਸੋ ਹੁਣ ਅੱਜ ਦੀ ਜਦੋਂ ਇਸ ਜਿਹੜੀ ਇਉਂ ਜਿਹੜੀਆਂ ਛੁੱਟੀਆਂ ਪਲਾਨ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਗਵਰਨਮੈਂਟ ਦੇ ਆਫਿਸਿਸ ਨੇ, ਕੋਈ ਬੈਂਕਸ ਹੋ ਗਈਆਂ, ਸਕੂਲ ਯੂਨੀਵਰਸਿਟੀ ਕਾਲਜਿਸ ਵਗੈਰਾ ਹੋ ਗਏ, ਜਾਂ ਕੁਛ ਸਟੋਰ ਜਾਂ ਰੈਸਟੋਰੈਂਟਸ ਜਿਹੜੇ ਇਸ ਕੈਟਾਗਰੀ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਪੋਜੀਸ਼ਨ ਕਰਨਾ ਚਾਹੁੰਦੇ ਆ, ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਪਬਲਿਕ ਸਰਵਿਸਿਜ਼ ਹੋ ਗਈਆਂ, ਤਾਂ ਉੱਥੇ ਨੈਚੁਰਲੀ ਉਹਨਾਂ ਨੂੰ ਉਹਦੇ ਅਕੋਰਡਿੰਗਲੀ ਸਕੈਜੂਲਸ ਬਣਾ ਦਿੱਤੇ ਜਾਂਦੇ ਆ, ਚੱਕਾ ਰੋਕਣਾ ਰੋਕਣਾ ਰੋਕਣਾ ਪੋਸੀਬਲ ਨਹੀਂ ਹੋਣਾ ਪ੍ਰਭਜੀਤ।
0: ਚਲੋ ਮੈਂ ਨਾ ਤੁਹਾਡੀ ਦੁਵਿਧਾ ਦੂਰ ਕਰਦਾ, ਆਪਣੇ ਲਿਸਨਰ ਨੇ ਫਸਟ ਟਾਈਮ ਕਾਲ ਕਰ ਰਹੇ ਨੇ, ਜਤਿੰਦਰ ਵੀਰ। ਜਤਿੰਦਰ ਵੀਰ ਸਤਿ ਸ਼੍ਰੀ ਅਕਾਲ, ਇਹਨਾਂ ਤੋਂ ਸੁਣਦੇ ਇਹਨਾਂ ਦੇ ਕੀ ਵਿਚਾਰ ਨੇ। ਹਾਂਜੀ ਜਤਿੰਦਰ ਵੀਰ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਜ਼ਿਆਦਾ ਖਰਚੇ ਵਧਾ ਲਏ ਆ ਤੇ ਉਹ ਸੱਤ ਦਿਨ ਹੀ ਕੰਮ ਤੇ ਜਾਣਾ ਪੈਂਦਾ, ਠੀਕ ਹੈ ਜੀ। ਉਹ ਤੇ ਹੁਣ ਮੰਨ ਲਓ ਕਿ ਕਈ ਕੰਪਨੀਆਂ ਦੇ, ਚਲੋ ਬਾਈ ਨੇ ਜਿੱਦਾਂ ਡਿਪਾਰਟਮੈਂਟ ਡਿਫਰੈਂਟ ਡਿਫਰੈਂਟ ਦੱਸਿਆ, ਉਹਨਾਂ ਚ ਤੇ ਚਲੋ ਮਜਬੂਰੀ ਜਾਣਾ ਹੀ ਪੈਂਦਾ ਨਾ, ਜਿੱਦਾਂ
0: 24 hours
2: ਤੇ ਕਈਆਂ ਚ। ਚੱਲਦਾ ਰਹੇ 24 hours ਸੱਤੋ ਦਿਨ, ਉਹ ਮਤਲਬ ਉਹ ਤਾਂ ਐਜ਼ ਅ ਜੇ ਬਿਜ਼ਨਸਮੈਨ ਆਪਾਂ ਸੋਚੀਏ ਤੇ ਆਪਾਂ ਵੀ ਹੁਣ ਕਹਾਂਗੇ ਕਿ ਕਾਹਤੋਂ ਛੁੱਟੀ ਕਰਨੀ ਹੈ ਨਾ ਲੇਬਰ ਡੇ ਦੀ, ਤੇ ਜੇ ਆਪਾਂ ਨੂੰ 4 paise ਆ ਰਹੇ ਉਸ ਦਿਨ ਵੀ, ਤੇ ਉਹ ਮੈਨੂੰ ਇੱਥੇ ਤੱਕ ਲੱਗਦਾ ਕੰਪਨੀਆਂ ਦਾ ਕਸੂਰ ਘੱਟ ਹੈ ਤੇ ਆਪਾਂ ਆਪਣੇ ਡਿਸੀਜਨ ਮੇਕਿੰਗ ਤੇ ਥੋੜੇ ਆ ਬੈਕ ਕਰ ਗਏ ਆ। ਹੁਣ ਗੋਰਿਆਂ ਆਪਾਂ ਵੇਖਦੇ ਹਾਂ ਉਹ ਤਾਂ ਇੰਜੋਏ ਕਰਦੇ ਆ, ਉਹਨਾਂ ਨੇ ਚਲੋ ਪਹਿਲਾਂ ਪਹਿਲੀ ਗੱਲ ਤਾਂ ਉਹ ਵੀ ਹੈ ਇੱਥੇ ਦੇ ਹੈ ਨਾ, ਉਹਨਾਂ ਦੇ ਜਨਰੇਸ਼ਨਲੀ ਕਈ ਵਾਰੀ ਘਰ ਵੀ ਉਹਨਾਂ ਦੇ ਪਿੱਛੇ ਆ ਜਾਂਦਾ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ,
0: ਤੇ
2: ਆਪਣੀ ਕਮਿਊਨਿਟੀ ਨੂੰ ਸਾਰਾ ਕੁਛ ਜ਼ੀਰੋ ਤੋਂ ਬਣਾਉਣਾ ਪੈਂਦਾ,
0: ਤੇ
2: ਉਹ ਫਿਰ ਮਜਬੂਰੀ ਲਾ ਲਓ ਜਾਂ ਕੁਛ ਕਈ ਵਾਰੀ ਗਲਤ ਡਿਸੀਜਨ ਲਿਆ ਜਾਂਦਾ ਇੱਦਾਂ ਦਾ ਕਿ ਜਿਹੜਾ ਤੁਹਾਨੂੰ ਫਾਈਨੈਂਸ਼ਲੀ ਘਰੇ ਨਹੀਂ ਬਹਿਣ ਦਿੰਦਾ।
0: ਨਹੀਂ ਮੈਂ ਤੁਹਾਡੇ ਉਹ ਤੁਹਾਡਾ ਜਿਹੜਾ ਜਿਹੜਾ ਵੈਲਿਡ ਰੀਜ਼ਨ ਆ ਨਾ ਕਿ ਜਿਹੜੇ ਡਿਸੀਜ਼ਨ ਆਪਾਂ ਕੁਝ ਆਪਾਂ ਆਪ ਵੱਧ ਖਰਚੇ ਜਿਹੜੇ ਸੇੜੇ ਹੁੰਦੇ ਆ ਕਿ ਉਹ ਆਪਣੇ ਸਿਰ ਥੋੜ੍ਹਾ ਜਿਹਾ ਉਹ ਆਪਾਂ ਨੂੰ ਨਹੀਂ ਐਵੇਂ ਦੇ ਦਿਨ ਇੰਜੋਏ ਕਰਨ ਦਿੰਦੇ ਜਾਂ ਆਪਾਂ ਨੂੰ ਸੱਤੇ ਦਿਨ ਹੀ ਕੰਮ 'ਤੇ ਰੱਖਦੇ ਨੇ ਕਿ ਆਪਾਂ ਆਪਣੇ ਸ਼ੌਂਕ ਜਿਹਨੂੰ ਕਹਿ ਸਕਦੇ ਆਪਾਂ ਸ਼ੌਂਕ ਪੰਗਾਉਣ ਵਾਸਤੇ ਆਪਾਂ ਆਪਣੀ ਲਾਈਫ ਸੱਤੇ ਦਿਨ ਹੀ ਬਿਜ਼ੀ ਰੱਖੀ ਆ। ਹਾਂਜੀ ਬਾਕੀ ਜਿਹੜੀ ਤੁਸੀਂ ਗੋਰਿਆਂ ਦੀ ਗੱਲ ਕਰਦੇ ਨਾ, ਗੋਰੇ ਆਪਣਾ ਜਨਰੇਸ਼ਨ ਟੂ ਜਨਰੇਸ਼ਨ ਫੋਰਵਰਡ ਬਹੁਤ ਘੱਟ ਕਰਦੇ ਆ। ਮੇਰੇ ਤੋਂ 2000 ਐਗਜ਼ਾਮਪਲਾਂ ਨੇ, ਈਵਨ ਤੋਂ ਕੋਈ ਐਵੇਂ ਦੇ ਬੱਚੇ ਵੀ ਨੇ ਜਿਹੜੇ ਆਪਦਾ ਖਰਚਾ ਯੂਨੀਵਰਸਿਟੀ ਗਏ ਨੇ, ਹੁਣ ਆਪਦਾ ਖਰਚਾ ਆਪ ਕੱਢਦੇ ਨੇ, ਠੀਕ ਹੈ ਜੀ। ਬਹੁਤ ਐਗਜ਼ਾਮਪਲਾਂ ਨੇ ਉਹ ਆਪਣਾ, ਉਹ ਕਹਿੰਦੇ ਕਿ ਆਪਣੀ ਫੀਸ ਆਪ ਕੱਢੋ, ਮੇਰੇ ਨਾਲ ਵੀ ਕੰਮ ਕਰਦੇ ਰਹੇ, ਕਹਿੰਦੇ ਕਿ ਅਸੀਂ ਰੈਂਟ 'ਤੇ ਰਹਿੰਦੇ ਸਾਡੇ ਜਿੱਦਾਂ 18 ਸਾਲ ਦੇ ਹੋਏ ਸਾਨੂੰ। ਮੈਂ ਅਜੇ ਵੀ ਹੈਰਾਨ ਸੀ ਕਿ ਯਾਰ, ਮੈਂ ਸੁਣਦਾ ਹੁੰਦਾ ਸੀ ਜਦੋਂ ਇੰਡੀਆ ਜਦੋਂ ਇੱਥੇ ਆਏ ਉਦੋਂ ਦੇਖਿਆ ਕਿ ਨਹੀਂ ਯਾਰ, ਅੱਜ ਵੀ ਇਹ ਕਲਚਰ ਗੋਰਿਆਂ ਦੇ ਵਿੱਚ ਹੈਗਾ ਕਿ 18 ਸਾਲ ਤੋਂ ਬਾਅਦ ਬੱਚੇ ਨੂੰ ਕਹਿੰਦੇ ਆਪਣਾ ਕੰਮ ਆਪ ਕਰੋ, ਆਪ ਰੈਂਟ 'ਤੇ ਰਹੋ, ਆਪ ਸਭ ਕੁਝ ਆਪਦਾ ਪੇ ਆਫ ਕਰੋ।
2: ਜਿੱਦਾਂ ਮੈਨੂੰ ਵੀ ਇੱਕ ਦੋ ਬੰਦਾ ਜਿੱਦਾਂ ਮੈਂ ਕੰਮ ਕਰਦਾ ਟਰੱਕ ਤੇ, ਉਹ ਸਿਟੀ ਵਾਲੇ ਬੰਦਿਆਂ ਨਾਲ ਮਾੜਾ ਮੋਟਾ ਆਪਣਾ ਹੈਗਾ ਬੋਲਚਾਲ, ਤੇ ਉਹ ਦੱਸਦਾ ਹੀ ਉਹ ਵੀ ਗੋਰਾ ਰਿਛ ਮੰਡੇਲੀ ਰਹਿੰਦੇ ਨੇ, ਉਹ ਕਹਿੰਦਾ ਸੀ ਕਹਿੰਦਾ ਮੇਰੇ ਡੈਡ ਨੇ ਮੇਰਾ ਘਰ ਬਣਾਇਆ ਤੇ ਕਹਿੰਦਾ ਉਹਨੇ ਮੈਨੂੰ ਉਹਨੇ ਟ੍ਰਾਂਸਫਰ ਕਰ ਦੇਣਾ, ਤੇ ਕਹਿੰਦਾ ਮੈਂ ਤਾਂ 5 ਦਿਨ ਹੀ ਕੰਮ ਕਰਦਾ 8 ਘੰਟੇ ਤੇ ਮੇਰਾ ਵਧੀਆ ਚੱਲੀ ਜਾਂਦਾ, ਕਹਿੰਦਾ ਮੈਨੂੰ ਕੋਈ ਟੈਨਸ਼ਨ ਹੈ ਨੀ। ਡਿਪੈਂਡ ਕਰਦਾ ਵੀ ਹੁਣ ਹਰ ਆਪਣੇ ਵੀ ਹਰ ਪਰਿਵਾਰ ਟ੍ਰਾਂਸਫਰ ਨਹੀਂ ਵੀ ਕਰਦਾ, ਇੱਦਾਂ ਦੀ ਵੀ ਗੱਲ ਨਹੀਂ ਹੈਗੀ ਨਾ, ਤੇ ਉਹ ਮੇਰੇ ਹਿਸਾਬ ਨਾਲ ਮਤਲਬ ਡਿਪੈਂਡ ਹੀ ਕਰਦਾ ਪਰਸਨ।
0: ਚਲੋ ਠੀਕ ਹੈ,
2: ਵੀ ਐਗਜ਼ਾਮਪਲਾਂ ਹੈਗੀਆਂ ਮੇਰੇ ਕੋਲ ਇੱਕ ਦੋ ਹੈਗੀ ਕਿ ਚਲੋ ਜਿਹੜੇ ਕਰਦੇ ਆ।
0: ਹਾਂਜੀ ਹਾਂਜੀ ਚਲੋ ਠੀਕ ਹੈ ਵੀਰ, ਥੈਂਕ ਯੂ ਤੁਹਾਡਾ ਕਾਲ ਕਰਨ ਵਾਸਤੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ ਹਰਜਿੰਦਰ, ਹੈਲੋ।
1: ਹਾਂਜੀ ਸਰ।
0: ਹਾਂਜੀ ਹਾਂਜੀ
1: ਹੈਲੋ।
0: ਹਾਂਜੀ ਹਾਂਜੀ ਵੀਰ ਜੀ, ਤੁਸੀਂ?
1: ਹਾਂਜੀ, ਮੈਨੂੰ ਐਕਚੁਅਲੀ ਉਹਨਾਂ ਦੀ ਆਵਾਜ਼ ਬਹੁਤ, ਮੈਨੂੰ ਮੈਂ ਉਹੀ ਥੋੜਾ ਜਿਹਾ ਸਿਮਿਲਰ ਹੀ ਮੈਨੂੰ ਲੱਗ ਰਿਹਾ ਸ਼ਾਇਦ ਉਹਨਾਂ ਦਾ ਕਹਿਣ ਦਾ ਵੀ ਮਕਸਦ ਇਹੀ ਸੀ ਵੀ ਡਿਪੈਂਡ ਕਰਦਾ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਲਾਈਫ ਸਾਈਕਲ ਤੁਹਾਡਾ ਚੱਲ ਰਿਹਾ ਇਸ ਵੇਲੇ, ਔਰ ਕਿਹੋ ਜਿਹੀ ਸਿਚੁਏਸ਼ਨ ਚੋਂ, ਕਿਹੜੀ ਪੋਜੀਸ਼ਨ ਚੋਂ ਆਏ ਹੋ ਜਾਂ ਫਿਰ ਹੋ ਗਿਆ ਐਸਟੈਬਲਿਸ਼ਡ ਹੋ ਚੁੱਕੇ ਆ ਜਾਂ ਨਹੀਂ। ਬਾਕੀ ਜਿਹੜੇ ਸਿੰਬੋਲਿਕਲ, ਜਿਹੜੇ ਜਦੋਂ ਆਪਾਂ ਦਿਨਾਂ ਦੀ ਗੱਲ ਕਰਦੇ ਨਾ ਸਰ, ਆਪਣੇ ਪ੍ਰਭਜੀਤ ਬਾਈ,
0: ਹਾਂਜੀ ਹਾਂਜੀ,
1: ਇਹ ਸਿੰਬੋਲਿਕਲ ਮੈਸੇਜਸ ਹੁੰਦੇ ਨੇ ਜਦੋਂ ਛੁੱਟੀਆਂ ਹੁੰਦੀਆਂ ਨੇ। ਸੋ ਆਪਾਂ ਬਹੁਤ ਵਾਰੀ, ਹੋ ਸਕਦਾ ਕਿਸੇ ਨੂੰ ਮੇਰੀ ਗੱਲ ਚੰਗੀ ਲੱਗੇ ਜਾਂ ਮਾੜੀ ਲੱਗੇ, ਅਸੀਂ ਕਈ ਵਾਰੀ ਕਹਿਣ ਲੱਗ ਜਾਈਦਾ ਲਓ ਜੀ ਅੱਜ ਕੋਈ ਕਿਸੇ ਦਾ ਸ਼ਹੀਦੀ ਦਿਨ ਹੈ ਤਾਂ ਅਸੀਂ ਆਹ ਨਹੀਂ ਕਰਨਾ। ਸੋ ਮੈਂ ਉਸ ਗੱਲ ਨੂੰ ਬਿਲਕੁਲ ਮੰਨਦਾ ਨਹੀਂ ਹਾਂ, ਮੈਨੂੰ ਇਹ ਲੱਗਦਾ ਹੁੰਦਾ ਵੀ ਉਹ ਜਿਹੜੇ ਸਿੰਬੋਲਿਕਲੀ ਸਾਡੇ ਲਈ ਦਿਨ ਬਣੇ ਹੁੰਦੇ ਨੇ ਤਾਂ ਅਸੀਂ ਉਸ ਦਿਨ ਨੂੰ ਜੇ ਸਿੰਬੋਲਿਕਲੀ ਆਪਣਾ ਇੱਕ ਮੈਸੇਜ ਦੇਣ ਦੇ ਲਈ ਇੱਕ ਯਾਦਗਾਰ ਦੇ ਰੂਪ ਦੇ ਵਿੱਚ ਕਰਨਾ, ਤਾਂ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਜ਼ਿੰਦਗੀ ਖੜੀ ਕਰ ਲੈਣੀ ਹੈ ਜਾਂ ਆਪਣੇ ਦਿਨਾਂ ਨੂੰ ਉਸ, ਹਾਂ ਠੀਕ ਹੈ ਹਰ ਬੰਦੇ ਦਾ ਇੱਕ ਧਾਰਮਿਕ ਤੌਰ 'ਤੇ ਜਾਂ ਸਪਿਰਚੁਅਲ ਤੌਰ ਦੇ ਉੱਤੇ ਕੋਈ ਵੱਖਰਾ ਕੀਦਾ ਹੋ ਸਕਦਾ, ਉਹ ਉਹਨਾਂ ਦੀ ਆਪਣੀ ਮਰਜ਼ੀ ਹੈ, ਪਰ ਉਹਨੂੰ ਦੂਸਰਿਆਂ 'ਤੇ ਥੋਪਣਾ ਉਹ ਮੁਸ਼ਕਿਲ ਲੱਗਦਾ। ਸੋ ਇਹੀ ਚੀਜ਼ ਇੱਥੇ ਪ੍ਰੈਕਟੀਕਲ ਲੈਵਲ ਦੇ ਉੱਤੇ ਵੀ ਜੇ ਗੱਲ ਕਰੀਏ ਤਾਂ ਜਿਹੜੇ ਇਸ ਤਰ੍ਹਾਂ ਦਿਨ ਬਣੇ ਹੋਏ ਨੇ ਉਹ ਜਦੋਂ ਛੁੱਟੀਆਂ ਹੁੰਦੀਆਂ ਨੇ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਬ੍ਰੇਕ ਦੇਣਾ ਹੁੰਦਾ, ਇੱਕ ਸਿੰਬੋਲਿਕਲੀ ਉਹਨਾਂ ਨੂੰ ਯਾਦਗਾਰ ਦੇ ਤੌਰ ਦੇ ਉੱਤੇ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਤੌਰ ਦੇ ਉੱਤੇ ਜਾਂ ਇੱਕ ਜਿਵੇਂ ਕਹਿ ਲਓ ਕਿ ਉਸ ਗੱਲ ਨੂੰ ਉਹਦੀ ਪ੍ਰੋੜਤਾ ਕਰਨ ਦੇ ਲਈ ਜਾਂ ਬਾਕੀ ਲੋਕਾਂ 'ਚ ਉਹਨੂੰ ਪਹੁੰਚਦਾ ਕਰਨ ਦੇ ਲਈ ਇੱਕ ਇੱਕ ਮੈਸੇਜ ਦੇਣ ਦੀ ਗੱਲ ਹੁੰਦੀ ਆ। ਸੋ ਜਿਹੜੇ ਜਿਹੜੇ ਅਸੀਂ ਕਈ ਵਾਰੀ ਮਿਊਜ਼ੀਅਮਸ ਬਣਦੇ ਆ ਜਾਂ ਕੋਈ ਜਿਹੜੇ ਕੋਈ ਇਸ ਤਰ੍ਹਾਂ ਦੇ ਸਮਾਰਕ ਬਣਦੇ ਆ ਜਾਂ ਕੋਈ ਇਹੋ ਜਿਹੀਆਂ ਬਿਲਡਿੰਗਸ ਬਣਦੀਆਂ ਜਾਂ ਕੋਈ ਇਸ ਤਰ੍ਹਾਂ ਦੇ ਯਾਦਗਾਰਾਂ ਬਣਦੀਆਂ, ਉਹ ਉਹਦਾ ਪਰਪਸ ਸਿਰਫ ਇਹ ਹੁੰਦਾ ਵੀ ਸਾਨੂੰ ਯਾਦ ਆਉਂਦਾ ਰਹੇ, ਸਾਨੂੰ ਚੇਤਾ ਰਹੇ ਕਿ ਹਾਂ ਸਾਡੇ ਲਈ ਇਸ ਤਰੀਕੇ ਦੇ ਨਾਲ ਵੀ ਆਹ ਵੀ ਦੌਰ ਸੀਗਾ ਇੱਕ ਟਾਈਮ ਦੇ ਉੱਪਰ ਕਿਸੇ ਨੂੰ ਜਦੋਂ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਅੱਜ ਦੀ ਡੇਟ ਦੇ ਵਿੱਚ ਉਹ ਗੁਲਾਮੀ ਜਿਹੜੀ ਆ ਉਸ ਤਰ੍ਹਾਂ ਦੀ ਗੁਲਾਮੀ ਨਹੀਂ ਹੈ। ਹੋ ਸਕਦਾ ਕਿਸੇ 1-5% ਕੇਸਿਸ ਦੇ ਵਿੱਚ ਇੰਡੀਵਿਜੁਅਲ ਬੇਸਿਸ ਦੇ ਉੱਤੇ ਕੁਛ ਵੱਖਰੀ ਤਰ੍ਹਾਂ ਦਾ ਕਿਸੇ ਦੇ ਨਾਲ ਵਰਤਾਰਾ ਹੋ ਰਿਹਾ ਹੋਵੇ ਤਾਂ ਉਹ ਗੁਲਾਮੀ, ਹੋ ਸਕਦਾ ਪਿਛਲੇ ਸਮਿਆਂ ਦੀ ਗੁਲਾਮੀ ਨਾਲੋਂ ਵੀ ਅੱਜ ਭੈੜੀ ਗੁਲਾਮੀ ਹੋਵੇ ਕਿਸੇ ਦੀ, ਪਰ ਉਹ ਉਹਦੀ ਆਪਣੀ ਮਾਨਸਿਕਤਾ ਜਾਂ ਉਹਦੀ ਆਪਣੀ ਕਪੈਸਿਟੀ ਜਾਂ ਉਹਦੀ ਆਪਣੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਸਮੱਸਿਆ ਹੋ ਸਕਦੀ ਹੈ, ਪਰ ਉਹਨੂੰ ਅਸੀਂ ਜਨੈਰਿਕ ਤੌਰ ਦੇ ਉੱਤੇ ਸਾਰਿਆਂ ਦੇ ਉੱਤੇ ਨਹੀਂ ਥੋਪ ਸਕਦੇ। ਸੋ ਅੱਜ ਦੀ ਡੇਟ ਦੇ ਵਿੱਚ ਹਰ ਬੰਦਾ ਆਪਣੇ ਆਪਣੇ ਢੰਗ ਦੇ ਨਾਲ, ਜੇ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਸਟੱਕ ਫੀਲ ਕਰ ਰਹੇ ਹੋ, ਤੁਸੀਂ ਫਸੇ ਫਸੇ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਯਾਰ ਸਾਡੀ ਐਕਸਪਲੋਇਟੇਸ਼ਨ ਹੋ ਰਹੀ ਹੈ, ਤਾਂ ਹਜ਼ਾਰਾਂ ਹੋਰ ਤਰੀਕੇ ਨੇ, ਨਿਕਲੋ ਬਾਹਰ, ਤੁਹਾਨੂੰ ਕੌਣ ਕਹਿ ਰਿਹਾ ਕਿ ਤੁਸੀਂ ਉੱਥੇ ਹੀ ਫਸੇ ਰਹਿਣਾ। ਹਾਂ, ਜਾਂ ਕਈ ਵਾਰੀ ਕੋਈ ਸੱਚਮੁੱਚ ਕੋਈ ਇੱਦਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਜਿੱਥੇ ਐਕਸਪਲੋਇਟੇਸ਼ਨ ਹੋ ਰਹੀ ਹੁੰਦੀ ਹੈ, ਤਾਂ ਬੰਦਾ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਜਾਂ ਸੱਚਮੁੱਚ ਉਹ ਗੁਲਾਮਾਂ ਵਾਲਾ ਮਾਹੌਲ ਦੇ ਵਿੱਚੋਂ ਦੀ ਲੰਘਣਾ ਪੈ ਰਿਹਾ, ਤਾਂ ਫਿਰ ਉਹਨੂੰ ਕੋਈ ਨਾ ਕੋਈ ਤਰੀਕਾ ਲੱਭਣ ਦੇ ਲਈ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਤਿਆਰ ਰੱਖਣਾ ਚਾਹੀਦਾ। ਇਹੀ ਗੱਲ ਆਪਾਂ ਅਕਸਰ ਗੱਲ ਕਰਦੇ ਹੁੰਦੇ ਵੀ ਸਾਡੀ ਗਰੂਮਿੰਗ, ਸਾਡੇ ਬੱਚੇ, ਸਾਡਾ ਪਰਿਵਾਰ, ਸਾਡਾ ਸਮਾਜ ਇਸ ਤਰੀਕੇ ਦੇ ਨਾਲ ਸਾਨੂੰ ਤਿਆਰ ਕਰਨਾ ਚਾਹੀਦਾ, ਕਿਉਂ ਕਦੀ ਇੱਦਾਂ ਦੀ ਸਮੱਸਿਆ 'ਚ ਫਸਣ ਦੀ ਜੇ ਕਿਤੇ ਨੌਬਤ ਆ ਜਾਵੇ ਤਾਂ ਉਹਦੇ 'ਚ ਪਹਿਲਾਂ ਤਾਂ ਫਸੇ ਨਾ, ਅਤੇ ਜੇ ਫਸ ਗਿਆ ਤਾਂ ਉਹ 'ਚੋਂ ਬਾਹਰ ਕਿੱਦਾਂ ਨਿਕਲਣਾ, ਉਹ ਸਾਡੀ ਟ੍ਰੇਨਿੰਗ ਜਾਂ ਸਾਡੀ ਪਲੈਨਿੰਗ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਉਹ ਛੋਟੀਆਂ ਛੋਟੀਆਂ ਚੀਜ਼ਾਂ ਜੁੜ ਕੇ ਹੀ ਸਾਡਾ ਸਾਰਾ ਜਿਹੜਾ ਸਮਾਜ ਜਿਹੜਾ ਉਹ ਬਿਹਤਰ ਬਣਨਾ। ਜੀ ਜੀ ਪ੍ਰਭਜੀਤ
0: ਜੀ ਜੀ, ਅਤੇ ਗਿੱਲ ਸਾਹਿਬ ਆਪਾਂ ਥੋੜ੍ਹੇ ਆਪਣੇ ਸਪੋਂਸਰ ਵੀ ਅਨਾਊਂਸ ਕਰ ਦਈਏ ਜੀ, ਆਪਾਂ ਥੋੜ੍ਹਾ ਜਿਹਾ ਉਹਨਾਂ ਦਾ
1: ਕਟਾਰੀਆ ਟੂਰਸ ਐਂਡ ਟਰੈਵਲਸ ਦੇ ਮੈਸੇਜ ਤੁਸੀਂ ਸਾਂਝਾ ਕਰ ਦੇਣਾ ਪਹਿਲਾਂ। ਸੋ ਕਟਾਰੀਆ ਟੂਰਸ ਐਂਡ ਟਰੈਵਲ ਸਾਡੇ ਪ੍ਰਾਊਡ ਸਪੋਂਸਰ ਨੇ, ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੇਕਰ ਤੁਸੀਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਫਲਾਈ ਕਰਨਾ ਵਨ ਵੇ ਜਾਂ ਰਿਟਰਨ ਟਿਕਟ ਚਾਹੀਦੀਆਂ, ਨਹੀਂ ਤਾਂ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲਸ ਨੂੰ 905-678-1200 ਇਹਨਾਂ ਦਾ ਫੋਨ ਨੰਬਰ ਹੈ। ਟੋਰਾਂਟੋ ਤੋਂ ਦਿੱਲੀ ਜਾਣ ਦੇ ਲਈ ਤੁਹਾਡੇ ਲਈ ਵਨ ਵੇ ਟਿਕਟ $899 ਦੀ ਮਿਲ ਸਕਦੀ ਹੈ, ਅਤੇ ਜੇ ਤੁਸੀਂ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਤਾਂ $1195 ਦੀ ਟਿਕਟ ਮਿਲ ਜਾਣੀ ਹੈ। ਰਿਟਰਨ ਟਿਕਟਸ ਦੀ ਗੱਲ ਕਰਾਂ ਤਾਂ $1999 ਟੋਰਾਂਟੋ ਤੋਂ ਅੰਮ੍ਰਿਤਸਰ ਅਤੇ $1575 ਟੋਰਾਂਟੋ ਤੋਂ ਦਿੱਲੀ ਰਿਟਰਨ ਟਿਕਟ। ਪਰ ਖਿਆਲ ਰੱਖਿਓ ਕਿ ਲਿਮਿਟਡ ਡੇਟਸ ਨੇ ਅਤੇ ਲਿਮਿਟਡ ਹੀ ਟਿਕਟਸ ਹੁੰਦੀਆਂ ਨੇ। ਸੋ ਇਹ ਨਾ ਹੋਵੇ ਕਿ ਤੁਸੀਂ ਹਫ਼ਤੇ ਬਾਅਦ ਕਾਲ ਕਰੋ ਤਾਂ ਕਹੋ ਜੀ ਪਿਛਲੇ ਹਫ਼ਤੇ ਅਸੀਂ ਆਪਣੇ ਪ੍ਰੋਗਰਾਮ 'ਚ ਸੁਣਿਆ ਸੀ ਦਾਹ ਵਾਲਾ ਰੇਟ ਹੈ, ਹੋ ਸਕਦਾ 2 ਦਿਨ ਬਾਅਦ ਹੀ ਇਹ ਰੇਟ ਨਾ ਹੋਣ। ਸੋ ਇਸ ਕਰਕੇ ਕਾਲ ਕਰਕੇ ਜੇ ਹੁਣ ਵੀ ਤੁਸੀਂ ਸੰਪਰਕ ਕਰੋਗੇ ਤਾਂ ਤੁਸੀਂ ਦੱਸ ਸਕਦੇ ਹੋ ਕਿ ਸਾਨੂੰ ਦੱਸੋ ਜੀ ਕਿਹੜੀਆਂ ਡੇਟਸ ਨੇ ਅਤੇ ਕਿੰਨੀਆਂ ਕੁ ਟਿਕਟਸ ਨੇ। ਸੋ ਅੰਮ੍ਰਿਤਸਰ ਦੇ ਲਈ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਤਾਂ ਰਿਟਰਨ ਟਿਕਟ 1999, ਅਤੇ ਜੇ ਦਿੱਲੀ ਦੀ ਰਿਟਰਨ ਟਿਕਟ ਲੈਣੀ ਤਾਂ $1575। ਵਨ ਵੇ ਟਿਕਟਾਂ $899 ਜਾਂ $1195 ਦੇ ਵਿੱਚ ਮਿਲ ਰਹੀਆਂ ਨੇ ਟੋਰਾਂਟੋ ਜਾਂ ਦਿੱਲੀ ਦੇ ਲਈ, ਜਾਂ ਟੋਰਾਂਟੋ ਤੋਂ ਦਿੱਲੀ ਅਤੇ ਟੋਰਾਂਟੋ ਤੋਂ ਅੰਮ੍ਰਿਤਸਰ ਦੀਆਂ। ਸੋ ਇਹਨਾਂ ਦੇ ਬਾਰੇ ਵੇਰਵੇ ਲੈ ਸਕਦੇ ਹੋ। ਨਾਲ ਹੀ ਜੇ ਤੁਸੀਂ ਪਾਕਿਸਤਾਨ ਜਾਣਾ ਚਾਹੁੰਦੇ ਹੋ ਤਾਂ ਕਰਾਚੀ ਦੇ ਲਈ ਟੋਰਾਂਟੋ ਤੋਂ $1150 ਅਤੇ ਇਸਲਾਮਾਬਾਦ ਲਈ $1200 ਦੀ ਟਿਕਟ ਮਿਲ ਸਕਦੀ ਹੈ। ਸੋ 905-678-1200 ਦੇ ਉੱਤੇ ਕਾਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਸਾਡੇ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦਿਓ ਜੀ ਮੀਡੀਆ ਗਰੁੱਪ ਤੋਂ, ਮੈਂ ਹਰਜਿੰਦਰ ਗਿੱਲ ਨਾਲ ਪ੍ਰਭਜੀਤ ਹੋਣੀ ਅਤੇ ਮਨਜੀਤ ਹੋਣੀ ਸਾਡਾ ਰੈਫਰੈਂਸ ਦੇ ਕੇ ਤੁਸੀਂ ਇਹਨਾਂ ਦੇ ਨਾਲ ਜਦੋਂ ਗੱਲ ਕਰੋਗੇ ਤਾਂ ਤੁਹਾਨੂੰ ਹੋਰ ਵੀ ਬਿਹਤਰ ਆਪਸ਼ਨ ਮਿਲ ਜਾਣਗੀਆਂ। ਨਾਲ ਹੀ ਦੱਸ ਦਿੰਦੇ ਹਾਂ ਜੀ, ਰੀਮੈਕਸ ਗੋਲਡ ਦੀ ਟੀਮ ਤੋਂ, ਟੀਮ ਹਰਜਿੰਦਰ ਗਿੱਲ ਤੋਂ, ਤੁਸੀਂ ਸਾਡੀ ਟੀਮ ਦੇ ਨਾਲ ਰੀਅਲ ਸਟੇਟ ਸੰਬੰਧਿਤ ਵੀ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੁੰਦੇ ਹੋ ਤਾਂ ਗੱਲਬਾਤ ਕਰ ਸਕਦੇ ਹੋ। ਸਾਨੂੰ ਇਸ ਵੇਲੇ ਕੁਛ ਲਿਸਟਿੰਗਸ ਦੀ ਵੀ ਲੋੜ ਹੈ। ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ, ਵੱਡਾ ਘਰ ਵੇਚ ਕੇ ਛੋਟਾ ਘਰ ਲੈਣਾ ਜਾਂ ਛੋਟਾ ਘਰ ਵੇਚ ਕੇ ਕੋਈ ਆਪਣਾ ਵੱਡਾ ਘਰ ਲੈਣ ਦਾ ਪਲਾਨ ਹੈ, ਜਿਸ ਤਰੀਕੇ ਦੇ ਨਾਲ ਵੀ ਅਪਸਾਈਜ਼ ਡਾਊਨ ਸਾਈਜ ਕਰਨ ਦਾ ਕੋਈ ਪਲਾਨ ਬਣਿਆ ਹੋਇਆ, ਜਾਂ ਤੁਸੀਂ ਆਲਰੇਡੀ ਤੁਸੀਂ ਅਫੋਰਡ ਕਰਦੇ ਹੋ, ਤੁਹਾਡੇ ਕੋਲ ਫਲੈਕਸੀਬਿਲਟੀ ਹੈ, ਤੁਹਾਡੇ ਕੋਲ ਕੋਈ ਸਰਪਲਸ ਫੰਡਸ ਨੇ, ਤੇ ਤੁਸੀਂ ਸੋਚਦੇ ਹੋ ਕੋਈ ਇਨਵੈਸਟਮੈਂਟ ਪ੍ਰੋਪਰਟੀ, ਚਾਹੇ ਉਹ ਰੈਜੀਡੈਂਸ਼ੀਅਲ ਪ੍ਰੋਪਰਟੀ ਲੈਣੀ ਹੈ ਜਾਂ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਤਾਂ ਉਹਦੇ ਲਈ ਵੀ ਕੋਈ ਐਕਸਪਲੋਰ ਕਰਨਾ, ਕੋਈ ਆਪਸ਼ਨਸ ਜਾਣਨੀਆਂ ਨੇ, ਕੋਈ ਪਲੈਨਿੰਗ ਕਰਨੀ ਹੈ, ਤਾਂ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਅਸੀਂ ਤੁਹਾਡੀਆਂ ਕਿਸੇ ਵੀ ਤਰ੍ਹਾਂ ਦੀਆਂ ਰੀਅਲ ਸਟੇਟ ਨਾਲ ਸੰਬੰਧਿਤ ਪਲੈਨਿੰਗਸ ਨੂੰ ਫੁਲਫਿਲ ਕਰਨ ਦੇ ਵਿੱਚ ਤੁਹਾਡੀ ਮਦਦ ਕਰਦੇ ਹਾਂ। ਸੋ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਕੋਈ ਬਿਜ਼ਨਸ ਦੇ ਨਾਲ ਸੰਬੰਧਿਤ, ਕੋਈ ਲੀਜ਼ ਦੇ ਉੱਤੇ ਪ੍ਰੋਪਰਟੀ ਚਾਹੀਦੀਆਂ ਨੇ ਜਾਂ ਦੇਣੀਆਂ ਨੇ, ਤੇ ਜਾਂ ਈਵਨ ਅਸੀਂ ਪ੍ਰਭਜੀਤ ਆਪਾਂ ਬਹੁਤ ਸਾਰੀਆਂ ਆਪਾਂ ਪਰਸਨਲ ਤੌਰ ਤੇ ਵੀ ਕਈ ਵਾਰੀ ਡਿਸਕਸ ਕਰਦੇ ਹੁੰਦੇ ਵੀ ਕਈ ਵਾਰੀ ਕੁਛ ਚੀਜ਼ਾਂ ਜਿਹੜੀਆਂ ਐਕਸਪਰਟ ਓਪੀਨੀਅਨ ਦੇ ਨਾਲ ਸਾਨੂੰ ਜਿੱਦਾਂ ਜਦੋਂ ਕਿਸੇ ਵੀ ਫੀਲਡ ਦੇ ਵਿੱਚ ਜਾਣਾ, ਚਾਹੇ ਉਹ ਰੈਜੀਡੈਂਸ਼ੀਅਲ ਫੀਲਡ ਹੈ, ਚਾਹੇ ਉਹ ਕਮਰਸ਼ੀਅਲ ਫੀਲਡ ਹੈ, ਚਾਹੇ ਉਹ ਕੋਈ ਬਿਜ਼ਨਸ ਲੈਣ ਲੱਗੇ ਹਾਂ, ਤਾਂ ਬਹੁਤ ਕੁਛ ਇੱਦਾਂ ਦਾ ਜਿਹੜਾ ਸਾਨੂੰ ਕੰਸਲਟ ਜ਼ਰੂਰ ਕਰਦੇ ਰਹਿਣਾ ਚਾਹੀਦਾ। ਸੋ ਉਹਦੇ ਨਾਲ ਸਾਡਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜ਼ਰੂਰੀ ਨਹੀਂ ਹੁੰਦਾ ਪ੍ਰਭਜੀਤ ਕਿ ਆਪਾਂ ਪਹਿਲਾਂ ਕਦੀ ਕਿਸੇ ਨੇ ਸਾਡੇ ਨਾਲ ਡੀਲ ਕੀਤਾ ਤਾਂ ਹੀ ਸਾਨੂੰ ਤੁਸੀਂ ਗੱਲ ਕਰਨੀ ਹੈ, ਜਾਂ ਤੁਸੀਂ ਸਾਡੇ ਨਾਲ ਹੀ ਡੀਲ ਕਰਨੀ ਹੈ ਤਾਂ ਹੀ ਸਾਨੂੰ ਕਾਲ ਕਰਨਾ। ਹੋ ਸਕਦਾ ਹੁੰਦਾ ਸੈਕਿੰਡ ਥਰਡ ਓਪੀਨੀਅਨ ਲੈਣ ਲਈ ਵੀ ਅਸੀਂ ਤੁਹਾਨੂੰ ਹਮੇਸ਼ਾ ਇਨਕਰੇਜ ਕਰਦੇ ਹਾਂ, ਕੋਈ ਫੀਸ ਨਹੀਂ ਹੈ ਇਹਦੇ ਵਿੱਚ, ਸਾਨੂੰ ਤੁਸੀਂ ਕਾਲ ਕਰਕੇ ਜੀ ਸਦ ਕੇ ਜੇ ਕੋਈ ਸਵਾਲ ਹੈਗੇ ਨੇ ਪੁੱਛੋ। ਹਾਂ, ਇਹ ਹੁੰਦਾ ਕਿ ਇੱਕ ਲਿਮਿਟ ਤੱਕ ਜੇ ਤੁਸੀਂ ਕਹੋ ਵੀ ਲਓ ਜੀ ਹੁਣ 1-2 ਵਾਰੀ ਤਾਂ ਗੱਲਬਾਤ ਕਰ ਲਈ ਜਾਂ ਮੀਟਿੰਗ ਕਰ ਲਈ, ਤਾਂ ਹੁਣ ਆਪਾਂ ਰੋਜ਼ ਹੀ ਜੇਕਰ ਕਿਸੇ ਗੱਲ ਪ੍ਰੋਫੈਸ਼ਨਲ ਐਕਸਪਰਟੀਜ਼ ਦੀ ਰਿਸਪੈਕਟ ਕਰਦੇ ਹੋਏ ਫਿਰ ਅਸੀਂ ਡਿਊਟੀਜ਼ ਦੇਈਏ। ਸੋ ਉਹਦੇ ਲਈ ਸਾਡੇ ਨਾਲ ਤੁਸੀਂ ਜਦੋਂ ਬੈਠੋਗੇ ਤਾਂ ਇੱਕ ਕਲੈਰਿਟੀ ਦੇ ਨਾਲ, ਕਿਉਂਕਿ ਇਹ ਸਮਾਂ ਇਹ ਦੌਰ ਇਸ ਤਰ੍ਹਾਂ ਦਾ ਜਿਹਦੇ ਵਿੱਚ ਪ੍ਰਜਿਤ ਬਹੁਤ ਸਾਰੇ ਮੌਕੇ ਇੱਦਾਂ ਦੇ ਆ ਜਾਂਦੇ ਨੇ ਕਿ ਅਸੀਂ ਕੋਈ ਨਾ ਕੋਈ ਪਲੱਸ ਮਾਈਨਸਿਸ ਦੇ ਵਿੱਚੋਂ ਦੀ ਲੰਘ ਰਹੇ ਹਾਂ, ਕੋਈ ਵਾਧੇ ਘਾਟੇ ਹੋ ਰਹੇ ਨੇ, ਮਾਰਕੀਟ ਦੀ ਸਿਚੁਏਸ਼ਨ ਇੱਦਾਂ ਦੀ ਹੈ। ਕਈ ਵਾਰੀ ਅਸੀਂ ਜਾਣੇ ਅਣਜਾਣੇ 'ਚ ਜਾਂ ਜਾਣ ਮਤਲਬ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਫਸ ਸਕਦੇ ਹੁੰਦੇ ਹਾਂ, ਚਾਹੇ ਉਹ ਰੈਜੀਡੈਂਸ਼ੀਅਲ ਪ੍ਰੋਪਰਟੀ ਆ, ਕਮਰਸ਼ੀਅਲ ਪ੍ਰੋਪਰਟੀਜ਼ ਨੇ, ਬਿਜ਼ਨਸਿਸ ਨੇ, ਤਾਂ ਉਹਦਾ ਇੱਕ ਵਾਰੀ ਡਿਊ ਡਿਲੀਜੈਂਸ ਕਰਕੇ ਉਹਨੂੰ ਪ੍ਰੋਪਰ ਓਨ ਕਰੋ ਫਿਰ ਫੈਸਲੇ ਨੂੰ। ਸੋ ਉਹਦੇ ਨਾਲ ਇਹ ਹੋ ਜਾਂਦਾ ਕਿ ਤੁਸੀਂ ਫਿਰ ਕੱਲ੍ਹ ਨੂੰ ਆਪਣੇ ਆਪ ਲਈ ਇੱਕ ਕਨਫਰਮਡ ਤੇ ਸੋਲਿਡ ਡਿਸੀਜਨ ਬਣਾਉਣ ਦੇ ਲਈ ਆਪਣੇ ਆਪ ਨੂੰ ਅੱਗੇ ਕੈਰੀ ਕਰ ਸਕਦੇ ਹੁੰਦੇ ਹੋ। ਸੋ ਜਿਵੇਂ ਆਪਾਂ ਥੋੜੀ ਦੇਰ ਪਹਿਲਾਂ ਗੱਲ ਕਰਦੇ ਹਾਂ ਵੀ ਸਿਚੁਏਸ਼ਨ, ਜਿੱਦਾਂ ਹੁਣ ਲੇਬਰ ਡੇ ਦੇ ਨਾਲ ਸੰਬੰਧਿਤ ਆਪਾਂ ਗੱਲ ਕਰ ਰਹੇ ਸੀ, ਸਥਿਤੀ ਕਿਸੇ ਦੀ ਵੱਖਰੀ ਹੈ, ਦੂਸਰੇ ਬੰਦੇ ਦੀ ਵੱਖਰੀ ਹੈ। ਸੋ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਰੀਅਲ ਸਟੇਟ ਦੇ ਵਿੱਚ ਇਨਵੈਸਟਰ ਦੇ ਤੌਰ ਦੇ ਉੱਤੇ ਜਾਂ ਐਂਡ ਯੂਜ਼ਰ ਦੇ ਤੌਰ ਦੇ ਉੱਤੇ ਇਨਵੋਲਵ ਹੋਣਾ, ਤਾਂ ਹਰ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ। ਇਹ ਨਹੀਂ ਹੈ ਕਿ ਤੁਸੀਂ ਕਹੋ ਕਿ ਲਓ ਜੀ ਆ ਫਲਾਣੇ ਮੇਰੇ ਦੋਸਤ ਮਿੱਤਰ ਨੇ ਜਾਂ ਰਿਸ਼ਤੇਦਾਰ ਨੇ ਕੋਈ ਘਰ ਲਿਆ ਸੀਗਾ ਤੇ ਹੁਣ ਅਸੀਂ ਕਿਉਂ ਪਿੱਛੇ ਰਹਿਣਾ, ਜਿਵੇਂ ਉਹ ਕਹਿੰਦੇ ਵੀ ਤਾਏ ਦੀਦੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ, ਹਨਾ। ਸੋ ਉਹ ਉਸ ਪੈਟਰਨ ਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਆਪਾਂ ਫਸਦੇ ਜਾਈਏ
0: ਜੀ।
1: ਸੋ ਬਹੁਤ ਕੁਛ ਇੱਦਾਂ ਦਾ ਇਸ ਵੇਲੇ ਜਿਹੜਾ ਮਾਰਕੀਟ ਦੇ ਵਿੱਚ ਲੋੜ ਤੋਂ ਵੱਧ ਪੋਜ਼ਿਟਿਵ ਆਪਸ਼ਨ ਦੇ ਨਾਲ ਅਵੇਲੇਬਲ ਹੈ, ਤੇ ਬਹੁਤ ਕੁਛ ਇੱਦਾਂ ਦਾ ਜਿੱਥੇ ਨੈਗੇਟਿਵਿਟੀ ਵੀ ਬਹੁਤ ਹੈ, ਜਿੱਥੇ ਲੋਕ ਸਟੱਕ ਵੀ ਬਹੁਤ ਨੇ, ਲੱਖਾਂ ਡਾਲਰ ਆਪਣੇ ਛੱਡਣੇ ਪੈ ਰਹੇ ਨੇ, ਕਈ ਥਾਵਾਂ ਤੇ ਲੋਕਾਂ ਨੂੰ ਦਿੱਤੇ ਹੋਏ ਡਿਪੋਜ਼ਿਟ ਛੱਡਣੇ ਪੈ ਰਹੇ ਨੇ, ਕਈ ਥਾਵਾਂ ਦੇ ਉੱਤੇ ਅੱਜ ਵੀ ਇੱਦਾਂ ਕਿ ਜਿਹੜੇ ਲੋਕ ਫਾਇਦਾ ਲੈ ਸਕਦੇ ਨੇ, ਜਿਹਨਾਂ ਦੇ ਕੋਲ ਸਰਪਲਸ ਫੰਡਸ ਨੇ ਜਾਂ ਜਿਹਨਾਂ ਦੇ ਕੋਲ ਇੱਕ ਤਰੀਕਾ ਹੈ ਜਾਂ ਜਿਹਨਾਂ ਦੇ ਕੋਲ ਇੱਕ ਇਸ ਤਰੀਕੇ ਦਾ ਪੈਟਰਨ ਬਣਿਆ ਹੋਇਆ, ਤਾਂ ਉਹ ਲੱਖਾਂ ਡਾਲਰ ਸੇਵ ਵੀ ਕਰ ਰਹੇ ਨੇ ਇਸ ਵੇਲੇ, ਉਹ ਲੱਖਾਂ ਡਾਲਰ ਦੀ ਸੇਵਿੰਗ ਕਰ ਰਹੇ ਨੇ ਚੰਗੀਆਂ ਡੀਲਸ, ਸਸਤੀਆਂ ਪ੍ਰੋਪਰਟੀਜ਼ ਲੈ ਕੇ, ਕਿਉਂਕਿ ਉਹਨਾਂ ਦੇ ਕੋਲ ਫੰਡਸ ਹੈਗੇ ਨੇ, ਉਹ ਅਫੋਰਡ ਕਰਦੇ ਨੇ, ਤੇ ਉਹਨਾਂ ਨੂੰ ਪਤਾ ਕਿ ਜਿਹੜੀ ਚੀਜ਼ ਮੈਨੂੰ ਅੱਜ ਮਿਲੀਅਨ ਡਾਲਰ ਦੀ ਮਿਲ ਰਹੀ ਸੀ ਉਹ ਅੱਜ ਤੋਂ 2 ਸਾਲ ਪਹਿਲਾਂ ਹੋ ਸਕਦਾ ਮੈਨੂੰ 15 ਲੱਖ ਦੀ ਜਾਂ 18 ਲੱਖ ਦੀ ਮਿਲਣੀ ਸੀ, ਤੇ ਉਹ ਮੈਂ ਸਿੱਧਾ ਹੀ 5-6 ਲੱਖ ਦਾ ਜਿਹੜਾ ਇਸ ਵੇਲੇ ਉਹ ਬਫਰ ਮਿਲ ਰਿਹਾ, ਤੇ ਉਹ ਬੰਦਾ ਉਹਨੂੰ ਆਪਣੀ ਸੇਵਿੰਗ ਮੰਨ ਕੇ ਚੱਲ ਰਿਹਾ, ਉਹਨੂੰ ਆਪਣੀ ਇਨਕਮ ਮੰਨ ਕੇ ਚੱਲ ਰਿਹਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਅਲੱਗ ਅਲੱਗ ਸਿਚੁਏਸ਼ਨ ਨੇ। ਸੋ ਰੀਅਲ ਸਟੇਟ ਸੰਬੰਧਿਤ ਕੋਈ ਵੀ ਤੁਹਾਡਾ ਕੋਈ ਪਲਾਨ ਹੈ, ਤੁਸੀਂ ਸਾਡੇ ਨਾਲ ਇੱਕ ਵਾਰੀ ਕੰਟੈਕਟ ਕਰੋ 6476847 4000 ਟੀਮ ਹਰਜਿੰਦਰ ਗਿੱਲ। ਸਾਡੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੀ ਵੇਰਵੇ ਲੈ ਜਾ ਸਕਦੇ ਨੇ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਹਰਜਿੰਦਰ ਐਸ ਗਿੱਲ ਸਾਡਾ ਮੇਰਾ ਪਰਸਨਲ ਅਕਾਊਂਟਸ ਨੇ ਉੱਥੋਂ, ਜਾਂ ਸਾਡੀ harjindergill.com ਵੈਬਸਾਈਟ ਹੈ ਉੱਥੋਂ ਤੁਸੀਂ ਵੇਰਵੇ ਲੈ ਸਕਦੇ ਹੋ, ਤੇ ਸਾਨੂੰ ਕਾਲ ਕਰਨ ਲਈ ਬੜਾ ਸੌਖਾ ਨੰਬਰ ਹੈ 6474-4000 6476 4862 ਸੁਭਰਜੀਤ। ਆਪਾਂ ਇੱਕ ਦੋ ਰਿਕਾਰਡਡ ਮੈਸੇਜ ਸਾਂਝੇ ਕਰ ਲੈਣੇ, ਫਿਰ ਅਗਲੀ ਗੱਲਬਾਤ ਨਾਲ
0: ਜੀ। ਤੇ ਦੋਸਤੋ ਇੱਕ ਮੈਂ ਹੋਰ ਅਨਾਊਂਸਮੈਂਟ ਕਰਨਾ ਚਾਹੁੰਦਾ, ਆਫਿਸ ਸਪੇਸ ਅਵੇਲੇਬਲ ਹੈ ਜੀ ਟਰਨਮੈਂਟ ਡਰਾਈਵ ਦੇ ਉੱਤੇ ਨੀਅਰ ਡੈਰੀ ਐਂਡ ਡਿਕਸੀ। ਇਸ ਦੇ ਵਾਸਤੇ ਤੁਸੀਂ ਮਨਜੀਤ ਗਿੱਲ ਸਾਹਿਬ ਹੁਣਾਂ ਨਾਲ ਸੰਪਰਕ ਕਰ ਲਿਓ 416-669-1389 4166691379, ਤੇ ਇਹਨਾਂ ਨੂੰ ਹੀ 2 ਬੈਡਰੂਮ ਦਾ ਕੌਂਡੋ ਅਪਾਰਟਮੈਂਟ ਵਾਟਰਲੂ ਯੂਨੀਵਰਸਿਟੀ ਦੇ ਆਸ ਪਾਸ ਕੋਈ ਨੇੜੇ ਹੋਵੇ, ਕੋਈ ਵੇਚਣਾ ਚਾਹੁੰਦਾ ਹੈ ਤਾਂ ਉਹ ਵੀ ਇਹਨਾਂ ਨੂੰ ਜ਼ਰੂਰਤ ਆ ਜੀ ਉਸਦੀ, ਅਤੇ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਤਾਂ ਉਸਦੇ ਵਾਸਤੇ ਤੁਸੀਂ ਮਨਜੀਤ ਗਿੱਲ ਹੋਣਾ ਨਾਲ ਨੰਬਰ ਇੱਕ ਵਾਰ ਫਿਰ ਮੈਂ ਅਨਾਊਂਸ ਕਰ ਦਿੰਦਾ 416-669-1379 4164-669-1389।
3: ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਿਰ ਡਿਸੇਬਿਲਿਟੀ ਇੰਸ਼ੋਰੈਂਸ ਪਲਾਨਸ ਦੇ ਲਈ ਹਰਜਿੰਦਰ ਗਿੱਲ ਹੋਰਾਂ ਨਾਲ ਸੰਪਰਕ ਕਰੋ 6474-0068-62 ਤੇ। ਇਸ ਤੋਂ ਇਲਾਵਾ ਵਿਜ਼ਿਟਰ ਟੂ ਕੈਨੇਡਾ ਆਊਟ ਆਫ ਪ੍ਰੋਵਿੰਸ ਕਵਰੇਜ ਬਾਏ ਕਰਨਾ ਚਾਹੁੰਦੇ ਹੋ ਜਾਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬੈਸਟ ਰੇਟਸ, ਬੈਸਟ ਪਲਾਨਸ ਅਤੇ ਬੈਸਟ ਆਪਸ਼ਨ ਬਾਰੇ, ਜਾਂ ਫਿਰ 40-45% ਦਾ ਡਿਸਕਾਊਂਟ ਲੈਣਾ ਚਾਹੁੰਦੇ ਹੋ ਤਾਂ ਹੁਣੇ ਕੰਟੈਕਟ ਕਰੋ 6474-0068-62 ਹਰਜਿੰਦਰ ਗਿੱਲ।

0: ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਰੇਡੀਓ ਰਮਸ ਪੰਜਾਬੀ ਤੇ ਹਰਜਿੰਦਰ ਵੀਰ ਆਪਣੇ ਨਾਲ ਹਾਜ਼ਰ ਨੇ ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ
1: ਹਾਂਜੀ ਬ੍ਰਦਰ ਬਹੁਤ ਮਿਹਰਬਾਨੀ ਬ੍ਰਦਰ ਥੈਂਕ ਯੂ ਸੋ ਮੱਚ ਸੋ ਜਿੱਥੇ ਆਰਨੇਤ ਦਾ ਤੁਸੀਂ ਗੀਤ ਸੁਣਾ ਰਹੇ ਸੀ ਆਰਨੇਤ ਹੋਰਾਂ ਨੇ ਅਕਤੂਬਰ 3 ਨੂੰ ਗੋਲਫ ਦੇ ਵਿੱਚ ਪਰਫਾਰਮ ਕਰਨ ਲਈ ਵੀ ਪਹੁੰਚਣਾ ਸੋ ਉਹਦੇ ਲਈ ਵੀ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਭਾਈ
0: ਤੁਹਾਡੀ ਲੱਗਦਾ ਰੀਲ ਨਹੀਂ ਕੋਈ ਚੱਲੀ ਤਾਂ ਹੀ ਸੱਦਿਆ
1: ਲੱਤੀ ਦੇਖੋ ਕੀ ਕਰਦੇ ਆ ਗੋਲਫ ਦੇ ਵਿੱਚ ਔਰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਹਨੂੰ ਪਲਾਨ ਕੀਤਾ ਜਾ ਰਿਹਾ ਸੋ ਸੁਖ ਜੱਸਲ ਜਾਂ ਦਲਜੀਤ ਜੱਸਲ ਜੀ ਦੇ ਨਾਲ ਬਰਸਾਲ ਐਂਟਰਟੇਨਮੈਂਟ ਤੇ ਸਾਡੇ ਪ੍ਰਾਊਡ ਸਪੋਂਸਰ ਟਰਾਂਸ 99 ਵੱਲੋਂ ਇਹ ਸਾਂਝੇ ਤੌਰ ਦੇ ਉੱਤੇ ਆਰਨੇਤ ਲਾਈਵ ਇਨ ਗੋਲਫ ਹੋ ਰਿਹਾ ਸੋ ਇਹ ਪਹਿਲੀ ਵਾਰ ਆਰਨੇਤ ਹੋਰਾਂ ਦੇ ਇਸ ਵੱਖਰੇ ਤਰ੍ਹਾਂ ਦੇ ਇੱਕ ਸੈਟਅਪ ਦੇ ਲਈ ਤੁਹਾਨੂੰ ਵੀ ਇਨਵਾਈਟ ਕੀਤਾ ਜਾ ਰਿਹਾ ਸੋ ਜ਼ਰੂਰ ਸਮਾਂ ਕੱਢਿਓ ਜੀ ਪਹੁੰਚਿਓ ਤੇ ਇਸ ਵੇਲੇ ਆਪਾਂ ਇਸ ਤੋਂ ਪਹਿਲਾਂ ਕਿ ਚਲੋ ਮਿਊਜ਼ੀਕਲ ਜਾਂ ਹੋਰ ਵੱਖਰੇ ਵੱਖਰੇ ਸ਼ੋਅਜ਼ ਦੀ ਆਪਾਂ ਗੱਲ ਕਰ ਹੀ ਰਹੇ ਹਾਂ ਸੁਨੰਦਾ ਸ਼ਰਮਾ ਦੇ ਸ਼ੋਅ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ
0: ਹਾਂਜੀ
1: ਉੱਥੇ ਹੀ ਇਹਨਾਂ ਦਿਨਾਂ ਦੇ ਵਿੱਚ ਪੂਰੀ ਗਹਿਮਾ ਗਹਿਮੀ ਹੈ ਇਲੈਕਸ਼ਨਸ ਨੂੰ ਲੈ ਕੇ ਸੋ ਮਿਊਨਸੀਪਲ ਇਲੈਕਸ਼ਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਆਪੋ ਆਪਣੇ ਤਰੀਕੇ ਦੇ ਨਾਲ ਸਾਰੇ ਕੈਂਡੀਡੇਟ ਜੋ ਵੀ ਜਿਸ ਵੀ ਪੋਜੀਸ਼ਨ ਦੇ ਲਈ ਖੜੇ ਨੇ ਉਹ ਆਪਣਾ ਕੈਂਪੇਨ ਕਰ ਰਹੇ ਨੇ ਤੇ ਉਸੇ ਲੜੀ ਤਹਿਤ ਨਵਨੀਤ ਬਾਈ ਹੋਰੀ ਇਸ ਵੇਲੇ ਆਪਣੇ ਨਾਲ ਫੋਨ ਲਾਈਨ ਦੇ ਉੱਪਰ ਜੁੜ ਚੁੱਕੀ ਹੈ ਨਵਨੀਤ ਸਿੰਘ ਲੋਟੇ ਹੋਰੀ ਜਿਹੜੇ ਕਿ ਰੀਜਨਲ ਕੌਂਸਲਰ ਕੈਂਡੀਡੇਟ ਨੇ ਵਾਰਡਸ 3 ਤੇ 4 ਤੋਂ ਤੇ ਅੱਜ ਦੀ ਖਾਸ ਅਨਾਊਂਸਮੈਂਟ ਕਿਉਂਕਿ ਹੁਣ ਆਪਣੇ ਨਾਲ ਨੇ ਬੇਸ਼ੱਕ ਬਹੁਤ ਬਿਜ਼ੀ ਹੋਣੇ ਆ ਕਿਉਂਕਿ 3 ਵਜੇ ਇਹਨਾਂ ਨੇ ਆਪਣੇ ਅੱਜ ਆਫਿਸ ਦੀ ਕੈਂਪੇਨ ਲਾਂਚਿੰਗ ਕਰਨੀ ਹੈ ਸੋ ਉਹ ਆਪਣੇ ਨਾਲ ਨੇ ਤੇ ਇਨਵਾਈਟ ਕਰਨਾ ਚਾਹੁੰਦੇ ਨੇ ਖਾਸ ਤੌਰ ਦੇ ਉੱਤੇ ਵਾਰਡ 3 ਤੇ 4 ਦੇ ਜਿੰਨੇ ਵੀ ਸਾਡੇ ਲਿਸਨਰ ਆ ਅਦਰਵਾਈਜ਼ ਬਾਕੀ ਏਰੀਆਜ਼ ਦੇ ਵਿੱਚ ਵੀ ਜਿੱਥੇ ਕਿਤੇ ਵੀ ਤੁਸੀਂ ਨਵਨੀਤ ਸਿੰਘ ਲੋਟੇ ਹੋਰਾਂ ਨੂੰ ਸਪੋਰਟ ਕਰਨ ਦੇ ਲਈ ਜਿਹੜੇ ਵੀ ਵਾਰਡ ਦੇ ਵਿੱਚੋਂ ਪਹੁੰਚਣਾ ਚਾਹੁੰਦੇ ਹੋ ਤਾਂ ਅੱਜ ਦੇ ਲਈ ਇੱਕ ਖਾਸ ਸੰਦੇਸ਼ ਲੈ ਕੇ ਆਪਣੇ ਨਾਲ ਨੇ ਨਵਨੀਤ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ
2: ਸਤਿ ਸ਼੍ਰੀ ਅਕਾਲ ਗਿਰ ਸਾਹਿਬ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਲਿਸਨਰ ਜਿਹੜੇ ਵੀ ਸਾਨੂੰ ਸੁਣਦੇ ਪਏ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਮੈਂ ਨਵਨੀਤ ਸਿੰਘ ਲੋਟੇ ਵਾਰਡ ਨੰਬਰ 3 ਤੇ 4 ਦੇ ਵਿੱਚੋਂ ਐਜ਼ ਅ ਰੀਜਨਲ ਕਾਉਂਸਲਰ ਰਨ ਕਰ ਰਿਹਾ ਜੀ ਸੋ ਉਹਦੇ ਵਿੱਚ ਬੇਸਿਕਲੀ ਕੀ ਹੈ ਜੀ ਇਹ ਜਿਹੜਾ ਡਿਸੀਜਨ ਮੈਂ ਲਿੱਤਾ ਇਟਸ ਨਾਟ ਫੋਰ ਮਾਈ ਓਨ ਪਰਪਸ ਇਹਦੇ ਚ ਜੀ ਬੇਸਿਕਲੀ ਇਟਸ ਫੋਰ ਬਿਜ਼ਨਸਿਸ ਇਟਸ ਫੋਰ ਚਿਲਡਰਨ ਇਟਸ ਫੋਰ ਯੂਥ ਇਟਸ ਫੋਰ ਸੀਨੀਅਰ ਸਾਨੂੰ ਜਿਹੜੀ ਸੀਨੀਅਰ ਸੇਫਟੀ ਦਾ ਬਹੁਤ ਵੱਡਾ ਇਸ਼ੂ ਹੈ ਜੀ ਹਾਈਕਿੰਗ ਟੈਕਸਿਸ ਜਿਹੜੇ ਤੁਹਾਡੇ ਆਪਣੇ ਪਾਰਕਸ ਰੈਕਰੇਸ਼ਨਲ ਸੈਂਟਰਸ ਕੁਛ ਵੀ ਨੀ ਮਤਲਬ ਕਿ ਬੇਸਿਕਲੀ ਇਨ ਲਾਸਟ 12 ਈਅਰਸ ਸਾਨੂੰ ਉਹ ਜਿਹੜੀਆਂ ਫੈਸਿਲਿਟੀਜ਼ ਨੇ ਉਹ ਇੱਕ ਕਾਇੰਡ ਆਫ ਪੌਜ਼ ਲੱਗ ਚੁੱਕਾ ਹੈ ਜੀ ਫੈਮਿਲੀ ਸਟਰਗਲ ਕਰ ਰਹੀਆਂ ਨੇ ਜੀ ਗਰੋਸਰੀਜ਼ ਦੀ ਕੋਸਟ ਵੱਧ ਗਈ ਹੈ ਜੀ ਇੰਸ਼ੋਰੈਂਸ ਕਿੰਨੀ ਵੱਧ ਗਈ ਹੈ ਯੂਟੀਲਿਟੀਜ਼ ਦਾ ਪ੍ਰਾਈਸ ਵੱਧ ਗਿਆ ਟੈਕਸਿਸ ਜਿੱਦਾਂ ਬਾਰ ਬਾਰ ਆਪਾਂ ਗੱਲ ਕਰ ਰਹੇ ਕਿ ਟੈਕਸਿਸ ਆਰ ਹਾਈਕਿੰਗ ਅਪ ਲਾਈਕ ਅ ਰੋਕਟ ਤੇ ਉਹਨਾਂ ਚੀਜ਼ਾਂ ਦੇ ਉੱਤੇ ਮੁੱਦਿਆਂ ਦੇ ਉੱਤੇ ਪ੍ਰੋਬਲਮ ਦੇ ਉੱਤੇ ਗੱਲ ਕਰਾਂਗੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਸਾਰਾ ਜਿਹੜਾ ਮੇਰਾ ਵਿਜ਼ਨ ਹੈ ਜੀ ਪਲੱਸ ਜਿਹੜਾ ਮੈਂ ਅੱਜ ਇਨਵਾਈਟ ਕਰਨਾ ਚਾਹੁੰਦਾ ਜੀ ਜਿੰਨੇ ਵੀ ਲਿਸਨਰ ਸਾਨੂੰ ਸੁਣਦੇ ਪਏ ਨੇ ਕਿ ਅਸੀਂ ਆਪਣਾ ਕੈਂਪੇਨ ਆਫਿਸ ਦਾ ਲਾਂਚ ਕਰਨ ਜਾ ਰਹੇ ਹਾਂ ਜੀ ਅੱਜ 3 to 7 ਸੋ ਐਡਰੈਸ ਹੈ ਜੀ 1 Royce Avenue ਬਰੈਂਪਟਨ ਇਹ ਮੈਕਮਰਚੀ ਦੇ ਕੁਈਨ ਦੇ ਇੰਟਰਸੈਕਸ਼ਨ ਤੇ ਲੋਕੇਟਿਡ ਹੈ ਜੀ ਬਾਕੀ ਗਿੱਲ ਸਾਹਿਬ ਤੁਹਾਨੂੰ ਵੀ ਤੁਸੀਂ ਤਾਂ ਆਉਣਾ ਹੀ ਹੈ ਤੇ ਬਾਕੀ ਤੁਸੀਂ ਮੇਰੇ ਵੱਲੋਂ ਇੱਕ ਵਾਰੀ ਸਾਰਿਆਂ ਨੂੰ ਇਨਵੀਟੇਸ਼ਨ ਦੇ ਦਿਓ ਤਾਂ ਕਿ ਅੱਜ ਆਪਾਂ ਇੱਕ ਹੁੰਗਾਰੇ ਨਾਲ ਜਿਹੜਾ ਗੈਦਰਿੰਗ ਨਾਲ ਇੱਕ ਆਪਣਾ ਵਿਜ਼ਨ ਜਿਹੜਾ ਮੈਂ ਆਪਾਂ ਦੁਨੀਆਂ ਦੇ ਸਾਹਮਣੇ ਰੱਖ ਸਕੀਏ ਵਾਰਡ 3 ਤੇ 4 ਦੇ ਵਿੱਚੋਂ ਨਵਨੀਤ ਸਿੰਘ ਲੋਟੇ ਵੋਟ ਐਂਡ ਸਪੋਰਟ
1: ਜੀ ਸੋ ਬਿਲਕੁਲ ਠੀਕ ਹੈ ਨਵਨੀਤ ਜੀ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਤੁਹਾਡੇ ਲਈ ਤੇ ਤੁਹਾਡੀ ਟੀਮ ਦੇ ਲਈ ਅੱਜ ਤੁਸੀਂ ਕੈਂਪੇਨ ਲਾਂਚ ਕਰਨ ਜਾ ਰਹੇ ਹੋ ਤੇ ਆਉਣ ਵਾਲੇ ਦਿਨਾਂ ਚ ਵੀ ਆਪਾਂ ਹੋਰ ਵੀ ਗੱਲਬਾਤ ਸਾਂਝੀ ਕਰਦੇ ਰਹਾਂਗੇ ਸੋ 1 Royce Avenue ਯੂਨਿਟ ਨੰਬਰ 3 ਹੈ ਜੀ ਬਰੈਂਪਟਨ ਦੇ ਵਿੱਚ ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਮੇਨ ਇੰਟਰਸੈਕਸ਼ਨ ਕੁਈਨ ਐਂਡ ਮੈਕਮਰਸ਼ੀ ਦੇ ਏਰੀਏ ਦੇ ਵਿੱਚ ਕੁਈਨ ਐਂਡ ਮੈਕਮਰਸ਼ੀ ਕਹਿ ਲਓ ਜਾਂ ਇਧਰੋਂ ਆਪਾਂ ਮੈਕਲੋਗਲਨ ਐਂਡ ਕੁਈਨ ਦੇ ਬਿਲਕੁਲ ਨੇੜੇ ਤੇ ਹੋਰ ਇੰਟੀਰੀਅਰ ਐਂਡ ਮੈਕਲੋਗਲਨ ਦੇ ਆਲਮੋਸਟ ਵਿਚਕਾਰ ਮਿਡਲ ਦੇ ਵਿੱਚ ਇਹ ਮੈਕਮਰਸ਼ੀ ਸਟਰੀਟ ਬਣਦੀ ਹੈ ਮੈਕਮਰਸ਼ੀ ਐਵੀਨਿਊ ਹੈ ਸੋ ਕੁਈਨ ਐਂਡ ਮੈਕਮਰਸ਼ੀ ਦੇ ਬਿਲਕੁਲ ਨੇੜੇ 1 Royce Avenue ਤੇ ਅੱਜ ਤੁਸੀਂ ਨਵਨੀਤ ਲੋਟੇ ਹੋਰਾਂ ਦੇ ਕੈਂਪੇਨ ਦੇ ਉੱਤੇ ਪਹੁੰਚਣ ਦੇ ਲਈ ਸਮਾਂ ਜ਼ਰੂਰ ਕੱਢਿਓ ਟਾਈਮ ਹੋਣੇ ਆ ਮੇਰੇ ਖਿਆਲ 3 ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ ਜੀ
2: 3 to 7 ਹੈ ਜੀ ਸੋਸ਼ਲ ਮੀਡੀਆ ਪੇਜਿਸ ਨੇ ਜੀ ਟਿਕਟੋਕ ਇੰਸਟਾ ਸਾਡੀ lote.ca ਵੈਬਸਾਈਟ ਵੀ ਹੈਗੀ ਉਹਦੇ ਤੇ ਜਾ ਕੇ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ ਸੋ ਸਾਨੂੰ ਫੋਲੋ ਕਰੋ ਸੋਸ਼ਲ ਮੀਡੀਆ ਤੇ ਫੋਰ ਫਰਦਰ ਅਪਡੇਟਸ ਐਂਡ ਕੀਪ ਸਪੋਰਟਿੰਗ ਅਸ
1: ਬਿਲਕੁਲ ਬਹੁਤ ਮਿਹਰਬਾਨੀ ਬ੍ਰਦਰ ਥੈਂਕ ਯੂ ਤੁਹਾਡੇ ਲਈ ਬਹੁਤ ਸ਼ੁਭਕਾਮਨਾਵਾਂ ਜੀ ਧੰਨਵਾਦ ਜੀ ਸੋ ਦੋਸਤੋ ਇਹ ਨਵਨੀਤ ਸਿੰਘ ਲੋਟੇ ਹੋਰੀ ਸਾਡੇ ਨਾਲ ਸਨ ਵਾਰਡ ਨੰਬਰ 3 ਤੇ 4 ਤੋਂ ਰੀਜਨਲ ਕੌਂਸਲ ਦੇ ਤੌਰ ਦੇ ਉੱਤੇ ਕੈਂਡੀਡੇਟ ਨੇ ਤੇ ਇਹਨਾਂ ਦੇ ਆਫਿਸ ਦੀ ਅੱਜ ਕੈਂਪੇਨ ਲਾਂਚਿੰਗ ਦੇ ਲਈ ਤੁਹਾਨੂੰ ਇਨਵਾਈਟ ਕੀਤਾ ਜਾ ਰਿਹਾ। ਤੁਸੀਂ ਪਹੁੰਚਣਾ 1 Royce Avenue ਯੂਨਿਟ ਨੰਬਰ 3 ਬ੍ਰੈਂਪਟਨ ਮੈਕਮਰਸੀ ਅਤੇ ਕੁਈਨ ਦੇ ਬਿਲਕੁਲ ਨਜ਼ਦੀਕ, ਤੇ ਕਾਲ ਕਰਨ ਦੇ ਲਈ 416 ਇੱਕ ਵਾਰੀ ਨੰਬਰ ਰਿਪੀਟ ਕਰ ਦਿਓ ਸੋਰੀ।
2: ਹਾਂਜੀ 905-872-1178 ਜੀ, ਬਹੁਤ ਸੌਖਾ ਜੀ, 905-872-1178
1: 8721178 ਇਸ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ। ਬੜੀ ਮਿਹਰਬਾਨੀ ਬ੍ਰਦਰ, ਥੈਂਕ ਯੂ ਤੇ ਤੁਹਾਡੇ ਲਈ ਬਹੁਤ ਸ਼ੁਭਕਾਮਨਾਵਾਂ ਜੀ।
2: ਥੈਂਕ ਯੂ,
1: ਧੰਨਵਾਦ ਜੀ। ਸੋ ਦੋਸਤੋ, ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋ ਇਸ ਵੇਲੇ ਤੁਸੀਂ ਸੁਣ ਰਹੇ ਹੋ ਤੇ 12:55 ਹੋ ਗਏ ਨੇ। ਸਾਡਾ ਤੁਹਾਡਾ ਸਾਥ 12 ਤੋਂ ਲੈ ਕੇ 1 ਤੱਕ ਰਮਸ ਪੰਜਾਬੀ ਵੀਕਐਂਡ ਸ਼ੋ, ਤੇ 1 to 2 ਨਜ਼ਰੀਆ ਓਪੀਨੀਅਨ ਸਾਡੀ ਵੀਕਐਂਡ ਦੀ ਖਾਸ ਪੇਸ਼ਕਸ਼ ਹੁੰਦੀ ਹੈ। ਸੋ ਜੀ ਮੀਡੀਆ ਗਰੁੱਪ ਨੂੰ ਜਿੱਥੇ ਤੁਸੀਂ ਵੀਕਐਂਡ ਦੇ ਉੱਤੇ ਸੁਣਦੇ ਹੋ ਸਾਡੇ ਇਹਨਾਂ ਦੋਨਾਂ ਸ਼ੋਜ਼ ਦੇ ਵਿੱਚ 5:30 ਤੇ, ਉੱਥੇ ਅਸੀਂ ਵੀਕਡੇਜ਼ ਦੇ ਵਿੱਚ ਦੁਪਹਿਰ ਨੂੰ 3 ਤੋਂ ਲੈ ਕੇ 5 ਤੱਕ ਇੱਕ ਵੱਖਰੇ ਚੈਨਲ ਦੇ ਉੱਤੇ ਵੀ ਆਪਣਾ ਪ੍ਰੋਗਰਾਮ ਪੇਸ਼ ਕਰੀਦਾ। ਸੋ ਮੰਡੇ ਟੂ ਫਰਾਈਡੇ ਵੀ ਤੁਸੀਂ ਸਾਡੇ ਉਸ ਸ਼ੋਅ ਦੇ ਨਾਲ ਵੀ ਜੁੜ ਸਕਦੇ ਹੋ। ਕੋਈ ਹੋਰ ਵੇਰਵੇ ਚਾਹੀਦੇ ਹੈ ਤਾਂ ਜੀ ਮੀਡੀਆ ਗਰੁੱਪ .ca ਜਾਂ harjindergillshow.com ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੇਰਵੇ ਲੈ ਸਕਦੇ ਹੋ। ਤੇ ਨਾਲ ਪ੍ਰਭਜੀਤ, ਇੱਕ ਖਾਸ ਅਨਾਊਂਸਮੈਂਟ ਆਪਾਂ ਦੱਸਦੇ ਹੁੰਦੇ ਹਾਂ, ਸਾਡਾ ਯੂਟਿਊਬ ਚੈਨਲ ਜੀ ਮੀਡੀਆ ਗਰੁੱਪ ਦਾ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਉਹਦੇ ਉੱਤੇ ਬਹੁਤ ਸਾਰੀਆਂ ਸਾਡੀਆਂ ਵੀਕਡੇਜ਼ ਜਾਂ ਹੋਰ ਅਲੱਗ ਅਲੱਗ ਸਮੇਂ ਦੇ ਉੱਤੇ ਕੀਤੀਆਂ ਹੋਈਆਂ ਇੰਟਰਵਿਊਜ਼ ਜਾਂ ਵੱਖਰੇ ਵੱਖਰੇ ਸੈਗਮੈਂਟਸ ਉਹ ਅਸੀਂ ਉੱਥੇ ਸ਼ੇਅਰ ਕੀਤੇ ਹੁੰਦੇ ਆ। ਸੋ ਉਹ ਰੇਡੀਓ ਤੇ ਲਾਈਵ ਇੰਟਰਵਿਊਜ਼ ਵੀ ਕਈ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਰਿਕਾਰਡ ਕਰਕੇ ਉੱਥੇ ਸਾਂਝਾ ਕੀਤਾ ਹੁੰਦਾ, ਤੇ ਕਈ ਵਾਰ ਕੋਈ ਸਪੈਸ਼ਲ ਪ੍ਰੋਗਰਾਮ ਜਿਹੜੇ ਨੇ ਸਾਡੇ ਉਹ ਸਿਰਫ ਯੂਟਿਊਬ ਦੇ ਲਈ ਤਿਆਰ ਕੀਤੇ ਜਾਂਦੇ ਆ। ਸੋ ਉਹਨਾਂ ਨੂੰ ਤੁਸੀਂ ਦੇਖਣ ਦੇ ਲਈ, ਸੁਣਨ ਦੇ ਲਈ, ਉਹਨਾਂ ਦਾ ਫਾਇਦਾ ਲੈਣ ਲਈ ਉਹਦੇ ਵਿੱਚ ਬਹੁਤ ਸਾਰੀਆਂ ਅਲੱਗ ਅਲੱਗ ਪੋਲੀਟੀਕਲ ਜਾਂ ਬਿਜ਼ਨਸਿਸ ਨਾਲ ਸੰਬੰਧਿਤ, ਰੀਅਲ ਸਟੇਟ ਨਾਲ ਸੰਬੰਧਿਤ, ਮੋਰਗੇਜਿਸ ਨਾਲ ਸੰਬੰਧਿਤ, ਇਮੀਗ੍ਰੇਸ਼ਨ ਨਾਲ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਇਹੋ ਜਿਹੀ ਇੰਟਰਵਿਊਜ਼ ਜਾਂ ਅਪਡੇਟਸ ਨੇ ਉਹ ਅਸੀਂ ਉੱਥੇ ਰੈਗੂਲਰ ਬੇਸਿਸ ਦੇ ਉੱਪਰ ਸਾਂਝੇ ਕਰਦੇ ਰਹੀਦਾ। ਸੋ ਉਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ, ਜੀ ਮੀਡੀਆ ਗਰੁੱਪ, ਜੀ ਸਪੇਸ ਮੀਡੀਆ ਗਰੁੱਪ ਤੁਸੀਂ ਸਰਚ ਕਰਕੇ ਜੀ ਮੀਡੀਆ ਦੇ ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਫੋਲੋ ਕਰੋ, ਸਬਸਕ੍ਰਾਈਬ ਕਰੋ, ਤੇ ਬੈਲ ਦਾ ਬਟਨ ਜਦੋਂ ਪ੍ਰੈਸ ਕਰ ਲਓਗੇ ਫਿਰ ਨੈਚੁਰਲੀ ਜਦੋਂ ਕਿਤੇ ਫਿਊਚਰ ਦੇ ਵਿੱਚ ਐਵਰੀ ਡੇ ਜਾਂ ਐਵਰੀ ਅਦਰ ਡੇ ਜਦੋਂ ਵੀ ਕਿਤੇ ਸਾਡੀਆਂ ਕੋਈ ਪੋਸਟ ਸਾਂਝੀਆਂ ਕਰਦੇ ਹਾਂ, ਅਸੀਂ ਉੱਥੇ ਕੋਈ ਵੀਡੀਓ ਸਾਂਝੀਆਂ ਕਰਦੇ ਹਾਂ, ਕੋਈ ਇੰਟਰਵਿਊ ਸਾਂਝੀਆਂ ਕਰਦੇ ਹਾਂ, ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹਿੰਦਾ ਸਰ। ਸੋ ਉਹਦੇ ਲਈ ਵੀ ਅਸੀਂ ਤੁਹਾਨੂੰ ਜ਼ਰੂਰ ਇਨਵਾਈਟ ਕਰਦੇ ਹਾਂ। ਤੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਐਨੀ ਟਾਈਮ ਕਾਲ ਕੀਤੀ ਜਾ ਸਕਦੀ ਹੁੰਦੀ ਹੈ, ਜੀ ਮੀਡੀਆ ਗਰੁੱਪ 6474006862। ਸੋ ਵਿਸ਼ੇਸ਼ ਤੌਰ ਦੇ ਉੱਤੇ ਪ੍ਰਭਜੀਤ ਇਹ ਵੀ ਜ਼ਿਕਰ ਕਰਦੇ ਹਾਂ ਕਿ ਹੁਣ ਇਲੈਕਸ਼ਨ ਦੇ ਕਾਰਨ, ਇਲੈਕਸ਼ਨ ਦੇ ਦੌਰਾਨ ਬਹੁਤ ਸਾਰੇ ਜਿਹੜੇ ਸਾਡੇ ਕੈਂਡੀਡੇਟਸ ਹੋਣਗੇ ਜਿਹਨਾਂ ਦੇ ਪੇਡ ਕੈਂਪੇਨਸ, ਉਹਨਾਂ ਦੀਆਂ ਇੰਟਰਵਿਊਜ਼, ਸਾਡਾ ਇੱਕ ਵਿਸ਼ੇਸ਼ ਸੈਗਮੈਂਟ ਹੁੰਦਾ ਨੋ ਯੂਅਰ ਕੈਂਡੀਡੇਟ। ਸੋ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਆਪਣੇ ਅਲੱਗ ਅਲੱਗ ਜਿਹੜੇ ਕੈਂਡੀਡੇਟਸ ਨੇ ਵੱਖਰੇ ਵੱਖਰੇ ਸ਼ਹਿਰਾਂ ਤੋਂ, ਮੇਜਰਲੀ ਵੈਸੇ ਬ੍ਰੈਂਪਟਨ ਦੇ ਉੱਤੇ ਜ਼ਿਆਦਾ ਫੋਕਸ ਰਹਿੰਦਾ ਹੈ ਆਪਣਾ ਜੀ ਟੀ ਏ ਦਾ, ਜਿੰਨੇ ਕਿਤੇ ਆਪਾਂ ਰੇਡੀਓਜ਼ ਨਾਲ ਸੰਬੰਧਿਤ ਡਿਸਕਸ਼ਨ ਕਰਦੇ ਹਾਂ, ਪਰ ਸਾਡੇ

0: ਵੀ ਜੁੜਾਂਗੇ, ਪਰ ਨਾਲ ਉਸ ਤੋਂ ਪਹਿਲਾਂ ਮੈਂ ਦੱਸ ਦਿੰਦਾ ਕਿ ਡਰੀਮ ਹੋਮ ਅਪਲਾਇੰਸਿਸ 905-805-3000 ਇਹ ਉਹਨਾਂ ਦਾ ਨੰਬਰ ਨੋਟ ਕਰ ਲਓ। ਸੋ ਹਾਈਵੇ 401 ਅਤੇ ਵਿੰਸਟਨ ਚਰਚਲ ਦੇ ਏਰੀਏ ਦੇ ਵਿੱਚ ਅਰਜਨਟੀਆ ਰੋਡ ਦੇ ਬਿਲਕੁਲ ਨੇੜੇ, ਬਹੁਤ ਵਧੀਆ ਤੁਹਾਡੇ ਲਈ ਓਪਰਚੁਨਿਟੀ ਹੈ ਇਸ ਵੇਲੇ ਲੌਂਗ ਵੀਕਐਂਡ ਦੀਆਂ ਡੀਲਸ ਦਾ ਫਾਇਦਾ ਲੈਣ ਲਈ। ਡਰੀਮ ਹੋਮ ਅਪਲਾਇੰਸਿਸ ਤੇ ਤੁਸੀਂ ਚਾਹੇ ਇਲੈਕਟ੍ਰੋਨਿਕਸ ਦਾ ਕੋਈ ਸਮਾਨ ਲੈਣਾ ਜਾਂ ਅਪਲਾਇੰਸਿਸ ਵਗੈਰਾ, ਤਾਂ 905-805-3000 ਦੇ ਉੱਤੇ ਕਾਲ ਕਰਕੇ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਨੂੰ ਜ਼ਰੂਰ ਮਿਲੋ। ਆਪਾਂ ਸਟੇਸ਼ਨ ਆਈਡੀ ਤੋਂ ਬਾਅਦ ਦੁਬਾਰਾ ਵਾਪਸ
1: ਜੀ। ਤੇ ਦੋਸਤੋ, ਇੱਥੇ ਹੀ ਸਾਡਾ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਸਮਾਪਤ ਹੁੰਦਾ ਜੀ। ਮਿਲਦੇ ਹਾਂ ਤੁਹਾਨੂੰ ਅਗਲੇ ਪ੍ਰੋਗਰਾਮ ਰੇਡੀਓ ਨਜ਼ਰੀਆ ਦੇ ਵਿੱਚ।
2: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇੰਟਰਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: This program is a proud member of the Canadian Punjabi Broadcasters Association, CPBA.
2: ਗਲ ਮਿੱਠੀ ਮਿੱਠੀ ਬੋਲ, ਦਸ ਕਾਨੋਂ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
3: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com, gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
4: visitor to Canada, out of province coverage buy karna chahunde ho, ya apne parents ya grandparents liye super visa insurance the best rates, best plans at the best option bare, ya phir 40 to 45% da discount lena chahunde ho, ta hune contact karo 6474008862, 6474006862।
5: garnishment, power of sale notice, bank walon paise di mang, hune hi sanu call karo, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

ਅੰਨੀ ਕੁੱਕੜੀ ਖਸਖਸ ਦੇ ਚੋਗੇ, ਮੂਰਖ ਮੋਢੀ ਮੁਲਖ ਦੇ ਹੋ ਗਏ। ਇੱਥੇ ਕਰੇ ਕੋਈ ਤੇ ਕੋਈ ਭੋਗੇ, ਲੋਹੇ ਵਿਚਾਰੇ ਲੱਕੜਾਂ ਨੇ ਡੋਬੇ। ਸੁਗੜ ਸਿਆਣੇ ਬਸ ਮੱਤਾਂ ਜੋਗੇ, ਅਕਲ ਨਾ ਆਈ ਹੋ ਗਏ ਬੁੱਢੇ। ਮੋਤੀ ਛੱਡ ਗਏ ਚੁਗ ਲਏ ਘੋਗੇ, ਪਿੰਡ ਡੋਬ ਗਏ ਪੂਰ ਕੇ ਟੋਬੇ। ਚਿੱਟਾ ਚਲਾਤਾ ਰੋਕ ਕੇ ਡੋਡੇ, ਮੱਥੇ ਟੇਕ ਕੇ ਘਸਾ ਲਏ ਗੋਡੇ। ਬੈਠੇ ਬੂਬ ਨੇ ਚੜ੍ਹ ਕੇ ਮੋਢੇ, ਗੁੜ ਲੋਕਾਂ ਨੂੰ ਖੁਦ ਲਈ ਢੋਡੇ। ਰਜਬਾਹੇ ਛੋਟੇ ਵੱਡੇ ਨੇ ਮੋਗੇ, ਜਿੱਥੇ ਵਿਖਾਵੇ ਕੰਮ ਨਹੀਂ ਉੱਥੇ। ਤੁਹਾਡੀਆਂ ਜੁੱਤੀਆਂ ਸਿਰ ਵੀ ਤੁਹਾਡੇ, ਯਾਰੋ ਕਲਯੁਗ ਚੜ੍ਹਿਆ ਮੋਢੇ, ਯਾਰੋ ਕਲਯੁਗ ਚੜ੍ਹਿਆ ਮੋਢੇ। ਇੰਨਾ ਖੂਬਸੂਰਤ ਸਤਰਾਂ ਨਾਲ ਮੈਂ ਪ੍ਰਭਜੀਤ ਬੋਪਾ ਰਾਏ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦਾ ਜੀ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਦੇ ਵਿੱਚ। ਅੱਜ ਦਿਨ ਐਤਵਾਰ 6 ਸਪਟੰਬਰ ਅਤੇ ਦੇਸੀ ਮਹੀਨੇ ਦੀ 21 ਭਾਦੋਂ। ਜੇ ਮੌਸਮ ਦੀ ਗੱਲ ਕਰੀਏ ਤਾਂ ਦੋਸਤੋ ਅੱਜ ਜੋ ਵੱਧ ਤੋਂ ਵੱਧ ਟੈਂਪਰੇਚਰ 23 ਅਤੇ ਘੱਟ ਤੋਂ ਘੱਟ 13 ਡਿਗਰੀ, ਬਹੁਤ ਹੀ ਖੂਬਸੂਰਤ ਮੌਸਮ ਆ ਜੀ ਬਾਹਰ। ਜੇ ਸੋਮਵਾਰ ਦੀ ਗੱਲ ਕਰੀਏ 25 ਡਿਗਰੀ, ਮੰਗਲਵਾਰ 24 ਡਿਗਰੀ, ਬੁੱਧਵਾਰ 24 ਡਿਗਰੀ, ਵੀਰਵਾਰ 23 ਡਿਗਰੀ ਅਤੇ ਸ਼ੁੱਕਰਵਾਰ 23 ਡਿਗਰੀ ਟੈਂਪਰੇਚਰ ਆ ਜੀ। ਅਤੇ ਤੁਸੀਂ ਸਾਡੇ ਸੋਸ਼ਲ ਮੀਡੀਆ ਹੈਂਡਲ ਨੂੰ ਵੀ ਫੋਲੋ ਕਰ ਸਕਦੇ ਹੋ, ਜੀ ਮੀਡੀਆ ਗਰੁੱਪ। ਤੁਸੀਂ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਦੇ ਉੱਤੇ ਸਾਨੂੰ ਫੋਲੋ ਕਰ ਸਕਦੇ ਹੋ, ਜਿੱਥੇ ਬਹੁਤ ਹੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਪਾਈਆਂ ਜਾਂਦੀਆਂ। ਨਾਲ ਹੀ ਜੋ ਸਾਡੇ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਜੋ ਵੋਟਾਂ ਦਾ ਦੌਰ ਚੱਲ ਰਿਹਾ ਜੀ, ਮਿਊਂਸੀਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਵੋਟਾਂ ਹੋਣੀਆਂ, ਉਹਦੇ ਵਾਸਤੇ ਤੁਸੀਂ ਅਪਡੇਟ, ਤੁਹਾਨੂੰ ਐਵਰੀ ਡੇ ਦੀ ਨਵੀਂ ਤੋਂ ਨਵੀਂ ਅਪਡੇਟ ਅਤੇ ਨਵੀਂ ਤੋਂ ਨਵੀਂ ਨਿਊਜ਼ ਕੋਈ ਤੁਸੀਂ ਅਪਡੇਟ ਰਹੋਗੇ ਕਿ ਸਿਟੀ 'ਚ ਕੀ ਕੁਝ ਹੋ ਰਿਹਾ ਹੋ। ਜੇ ਤੁਸੀਂ ਸਾਡੇ ਸਟੂਡੀਓ 'ਚ ਸੰਪਰਕ ਕਰਨਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਲੌਂਗ ਵੀਕਐਂਡ ਦੇ ਰਿਲੇਟਡ, ਤਾਂ ਸਟੂਡੀਓ ਦਾ ਨੰਬਰ ਹੈਗਾ 416-233-7368, 416-233-8297। ਅਤੇ ਜੇ ਤੁਸੀਂ ਸਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦੇ ਹੋ ਹਰਜਿੰਦਰ ਵੀਰ ਨਾਲ, ਕੋਈ ਐਡਵਰਟਾਈਜ਼ਮੈਂਟ ਕਰਵਾਉਣੀ ਆ ਜਾਂ ਕੋਈ ਤੁਸੀਂ ਕਿਸੇ ਇਸ਼ੂ ਦੇ ਰਿਲੇਟਡ ਕੋਈ ਗੱਲਬਾਤ ਕਰਨੀ ਆ, ਤਾਂ ਹਰਜਿੰਦਰ ਗਿੱਲ ਸਾਹਿਬ ਦਾ ਨੰਬਰ ਹੈਗਾ 647-468-62, 6474-00-6862। ਅਤੇ ਮਨਜੀਤ ਵੀਰ ਦਾ ਨੰਬਰ ਹੈਗਾ ਜੀ 416-669-1389, 416-669-1379। ਅਤੇ ਮੇਰਾ ਪ੍ਰਭਜੀਤ ਬੋਪਰਾ ਦਾ ਨੰਬਰ ਹੈਗਾ 647-706-3800, 647-706-3800। ਅਤੇ ਮਨਜੀਤ ਵੀਰ ਹੋਣਾ ਨਾ ਇੱਕ ਉਹਨਾਂ ਕੋਲ ਔਫਿਸ ਸਪੇਸ ਅਵੇਲੇਬਲ ਹੈ ਜੀ ਰੈਂਟ ਦੇ ਉੱਤੇ, ਟ੍ਰੈਨਮਲ ਡਰਾਈਵ ਦੇ ਨੀਅਰ ਡੈਰੀ ਐਂਡ ਡਿਕਸੀ ਦਾ ਮੇਜਰ ਇੰਟਰਸੈਕਸ਼ਨ ਆ ਜੀ। ਤੁਸੀਂ ਉਹਦੇ ਵਾਸਤੇ ਮਨਜੀਤ ਵੀਰ ਨਾਲ ਸੰਪਰਕ ਕਰ ਸਕਦੇ ਹੋ 416-669-1389। ਅਤੇ ਮਨਜੀਤ ਵੀਰ ਨੂੰ ਹੀ 2 ਬੈਡਰੂਮ ਦੀ ਕੌਂਡੋ ਅਪਾਰਟਮੈਂਟ ਵਾਟਰਲੂ ਯੂਨੀਵਰਸਿਟੀ ਦੇ ਕੋਲ ਚਾਹੀਦੀ ਹੈ ਜੀ। ਅਤੇ ਉਸਦੇ ਵਾਸਤੇ ਜੇ ਕੋਈ ਸਾਡਾ ਵੀਰ ਭੈਣ ਭਰਾ ਵੇਚਣਾ ਚਾਹੁੰਦਾ ਉਸ ਏਰੀਏ ਦੇ ਵਿੱਚ, ਤਾਂ ਤੁਸੀਂ ਮਨਜੀਤ ਵੀਰ ਨਾਲ ਸੰਪਰਕ ਕਰ ਸਕਦੇ ਹੋ। ਅਤੇ 1 ਮਹੀਨੇ ਦੇ ਵਿੱਚ ਉਹਦੀ ਕਲੋਜ਼ਿੰਗ ਵੀ ਹੋ ਜਾਏਗੀ, ਕਲੋਜ਼ ਵੀ ਕਰਵਾ ਲੈਣਗੇ 416-669-1389। ਅਤੇ ਆਪਣੇ ਸ਼ਹਿਰ ਦੇ ਵਿੱਚ 18 ਅਕਤੂਬਰ ਨੂੰ ਦਿਨ ਐਤਵਾਰ ਸੁਨੰਦਾ ਸ਼ਰਮਾ ਲਾਈਵ ਇਨ ਕੰਸਰਟ, ਸੋਲੋ ਟੂਰ ਆ ਜੀ ਸੁਨੰਦਾ ਸ਼ਰਮਾ ਦਾ, ਵਿਕਟਰੀ ਟੂਰ ਕਨੇਡਾ 2026 ਇਹ ਹੋਣ ਜਾ ਰਿਹਾ ਜੀ। ਟਿਕਟਾਂ ਅਵੇਲੇਬਲ ਨੇ, ਤੁਸੀਂ ticketmaster.ca ਤੋਂ ਟਿਕਟਾਂ ਲੈ ਸਕਦੇ ਹੋ, ਜਾਂ ਤੁਸੀਂ ਕੋਈ ਸਪੋਂਸਰਸ਼ਿਪ ਲੈਣੀ ਆ ਜਾਂ ਤੁਸੀਂ ਕੋਈ ਹੋਰ ਇਸ ਟਿਕਟਾਂ ਦੇ ਬਲਕ 'ਚ ਟਿਕਟਾਂ ਬਾਏ ਕਰਨੀਆਂ, ਜੇ ਤੁਸੀਂ ਕੋਈ ਨਾ ਕੋਈ ਸਪੈਸ਼ਲ ਚਾਹੁੰਦੇ ਤਾਂ ਉਹਦੇ ਵਾਸਤੇ ਹਰਜਿੰਦਰ ਵੀਰ ਨਾਲ ਜੀ ਮੀਡੀਆ ਗਰੁੱਪ ਨਾਲ ਸੰਪਰਕ ਕਰ ਸਕਦੇ ਹੋ 647-404-0062, 647-468-62। ਅਤੇ ਸਭ ਤੋਂ ਪਹਿਲਾਂ ਆਪਾਂ ਜੇ ਸ਼ੋਅ ਹੋਣ ਜਾ ਰਿਹਾ ਤਾਂ ਆਪਾਂ ਸੁਨੰਦਾ ਸ਼ਰਮਾ ਦੇ ਇੱਕ ਸੌਂਗ ਸੁਣਦੇ ਹਾਂ ਜੀ, ਅਤੇ ਉਸ ਤੋਂ ਬਾਅਦ ਹੁੰਦੀ ਤੁਹਾਡੀ ਸਾਡੀ ਗੱਲਬਾਤ ਆਉਣੀ ਰਹੋ।

0: ਸਵਾਗਤ ਹੈ ਦੋਸਤੋ ਤੁਹਾਡਾ ਇੱਕ ਵਾਰ ਫਿਰ ਰੇਡੀਓ ਨਸਰੀਆ ਤੇ ਹਰਜਿੰਦਰ ਗਿੱਲ ਸਾਹਿਬ ਵੀ ਆਪਣੇ ਨਾਲ ਅਵੇਲੇਬਲ ਨੇ। ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਜੀ ਪ੍ਰਭਜੀਤ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। 1:11 ਹੋ ਗਏ ਨੇ ਤੇ ਨਜ਼ਰੀਆ ਐਂਡ ਓਪੀਨੀਅਨ ਵੀਕਐਂਡ ਵਾਲੇ ਸਾਡੇ ਇਸ ਸ਼ੋਅ ਦੇ ਨਾਲ ਜੁੜੇ ਹੋਏ ਸਰੋਤਿਆਂ ਨੂੰ ਇੱਕ ਵਾਰੀ ਫਿਰ ਬਹੁਤ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਦਿਨ ਹੈ ਵਧੀਆ ਬੀਤ ਰਿਹਾ ਹੋਣਾ, ਵੀਕਐਂਡ ਹੈ, ਲੌਂਗ ਵੀਕਐਂਡ ਹੈ ਇਨਫੈਕਟ, ਤੇ ਮੌਸਮ ਵੀ ਬਹੁਤ ਪਿਆਰਾ। ਸੋ ਸਾਰਿਆਂ ਦੇ ਲਈ ਬਹੁਤ ਸ਼ੁਭਕਾਮਨਾਵਾਂ ਲੌਂਗ ਵੀਕਐਂਡ ਲੇਬਰ ਡੇ ਦੀਆਂ, ਔਰ ਸਾਰਿਆਂ ਦੇ ਲਈ ਬਹੁਤ ਸ਼ੁਭਕਾਮਨਾਵਾਂ ਲੌਂਗ ਵੀਕਐਂਡ ਲੇਬਰ ਡੇ ਦੀਆਂ, ਔਰ ਇਸ ਸੀਜ਼ਨ ਦਾ, ਇਸ ਸਮਰ ਦਾ ਕਹਿ ਲਈਏ ਆਪਣਾ ਇਹ ਆਖਰੀ ਲੌਂਗ ਵੀਕਐਂਡ ਹੈ। ਸੋ ਸਾਰਿਆਂ ਲਈ, ਔਰ ਵਿਸ਼ੇਸ਼ ਤੌਰ ਦੇ ਉੱਤੇ ਪ੍ਰਭਜੀਤ, ਹੁਣ ਅਗਲੇ ਹਫ਼ਤੇ ਤੋਂ ਬੱਚਿਆਂ ਨੇ ਵੀ ਸਕੂਲ ਜਾਣਾ ਸ਼ੁਰੂ ਕਰ ਦੇਣਾ, ਬੈਕ ਟੂ ਸਕੂਲ ਦੇ ਲਈ ਵੀ ਅਸੀਂ ਸਾਰੇ ਪੇਰੈਂਟਸ ਨੂੰ, ਸਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਜਿਹਨਾਂ ਨੇ ਪਹਿਲੀ ਵਾਰੀ ਸਕੂਲ ਜਾਣਾ ਜਾਂ ਜਿਹਨਾਂ ਨੇ ਪਹਿਲੀ ਵਾਰ ਕਾਲਜ ਯੂਨੀਵਰਸਿਟੀਜ਼ ਜਾਣਾ, ਤਾਂ ਉਹਨਾਂ ਦੇ ਲਈ ਵੀ ਸਪੈਸ਼ਲ ਮੁਬਾਰਕਬਾਦ ਨੇ, ਸ਼ੁਭਕਾਮਨਾਵਾਂ ਨੇ। ਤੇ ਹੁਣ ਨਾਲ ਇਹ ਵੀ ਰਿਮਾਈਂਡਰ ਦੇ ਦਿੰਦੇ ਹਾਂ ਕਿ ਟ੍ਰੈਫਿਕ ਨਾਲ ਸੰਬੰਧਿਤ ਵੀ ਥੋੜ੍ਹੇ ਜਿਹੇ ਆਪਣੀਆਂ ਹੈਬਿਟਸ ਨੂੰ ਅਸੀਂ ਅਕੋਰਡਿੰਗਲੀ ਐਡਜਸਟ ਕਰ ਲਈਏ, ਕਿਉਂਕਿ ਹੁਣ ਸਕੂਲ ਆਵਰਸ ਦੇ ਵਿੱਚ ਜਦੋਂ ਸਵੇਰੇ ਸਕੂਲ ਬੱਚਿਆਂ ਨੇ ਜਾਣਾ ਜਾਂ ਫਿਰ ਦੁਪਹਿਰ ਨੂੰ ਛੁੱਟੀ ਹੋਣੀ ਹੈ, ਉਸ ਵੇਲੇ ਟ੍ਰੈਫਿਕ ਤੁਹਾਨੂੰ ਥੋੜ੍ਹੀ ਐਡੀਸ਼ਨਲ ਮਿਲਣੀ ਹੈ ਇਹਨਾਂ ਦਿਨਾਂ ਦੇ ਵਿੱਚ ਛੁੱਟੀਆਂ ਤੋਂ ਬਾਅਦ। ਸੋ ਉਹਦਾ ਵੀ ਖਿਆਲ ਰੱਖਿਆ ਜਾਵੇ, ਵਿਸ਼ੇਸ਼ ਤੌਰ 'ਤੇ ਜਿਹੜੇ ਸਕੂਲ ਜ਼ੋਨਸ ਨੇ ਉੱਥੇ ਸਪੀਡਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ। ਜ਼ਰੂਰੀ ਨਹੀਂ ਹੁੰਦਾ ਕਿ ਉੱਥੇ ਕੋਈ ਸਾਈਨ ਹੈ ਤਾਂ ਜਾਂ ਤੁਹਾਨੂੰ ਸਾਈਨ ਦੇਖਿਆ ਤਾਂ ਹੀ ਤੁਸੀਂ ਸਲੋਅ ਜਾਣਾ, ਜਾਂ ਕੋਈ ਉੱਥੇ ਸਪੀਡ ਬੰਪਸ ਲੱਗੇ ਨੇ, ਜਾਂ ਕੋਈ ਜਿਵੇਂ ਪਹਿਲਾਂ ਕੈਮਰਿਆਂ ਦਾ ਡਰ ਸੀ, ਪਰ ਹੁਣ ਤਾਂ ਉਹ ਕੈਮਰਿਆਂ ਦਾ ਵੀ ਡਰ ਨਹੀਂ ਹੈ। ਪਰ ਆਪਣੇ ਆਪ ਨੂੰ, ਆਪਣੀਆਂ ਹੈਬਿਟਸ ਨੂੰ ਅਸੀਂ ਅਕੋਰਡਿੰਗਲੀ ਐਡਜਸਟ ਕਰਨਾ ਪੈਣਾ। ਸੋ ਉਹਦੇ ਲਈ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ, ਕਿਉਂਕਿ ਗਲਤੀਆਂ ਅੱਜ ਵੀ ਕਿੰਨੀਆਂ ਹੋ ਰਹੀਆਂ ਨੇ, ਕਿੰਨੇ ਦੇਖਦੇ ਹਾਂ ਰੋਜ਼ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ, ਕੋਈ ਨਾ ਕੋਈ ਡੈਮੇਜਸ ਜਿਹੜੇ ਨੇ ਅਣਗਹਿਲੀ ਹੋ ਜਾਂਦੀ ਹੈ। ਸੋ ਉਹਨੂੰ ਅਸੀਂ ਜਿੰਨਾ ਅਵੋਇਡ ਕਰ ਸਕਦੇ ਹਾਂ, ਕਿਉਂਕਿ ਅਵੋਇਡੇਬਲ ਪ੍ਰੋਬਲਮਸ ਨੇ ਇਹ ਸਾਰੀਆਂ। ਜਿਹੜਾ ਡਰਾਈਵ ਕਰਦੇ ਹੋਏ ਐਕਸੀਡੈਂਟ ਹੋਣਾ, ਉਹ ਹਮੇਸ਼ਾ ਹੀ ਐਕਸੀਡੈਂਟ ਜਦੋਂ ਆਪਾਂ ਵਰਡ ਯੂਜ਼ ਕਰਦੇ ਹਾਂ, ਕੋਈ ਬਹੁਤ ਕੁਦਰਤੀ ਆਫਤ ਆ ਜਾਵੇ। ਫੋਰ ਐਗਜ਼ਾਮਪਲ ਮੈਂ ਕਹਿੰਦਾ ਵੀ ਮੰਨ ਲਓ ਬੰਦਾ ਕੋਈ ਡਰਾਈਵ ਕਰਦਾ ਕਰਦਾ ਜਾ ਰਿਹਾ ਸੀ ਤੇ ਉਹਦੀ ਗੱਡੀ ਦਾ ਟਾਇਰ ਫਟ ਗਿਆ, ਇਹਦੇ ਤੇ ਸ਼ਾਇਦ ਸਾਡਾ ਕੰਟਰੋਲ ਨਹੀਂ ਹੈ ਇੰਨਾ। ਹਾਂ, ਪਹਿਲਾਂ ਇੱਕ ਪਾਰਸ਼ੀਅਲ ਕੰਟਰੋਲ ਇਹ ਹੋ ਸਕਦਾ ਕਿ ਅਸੀਂ ਗੱਡੀ ਦੀ ਇਨਸਪੈਕਸ਼ਨ ਕਿੰਨੀ ਕੀਤੀ ਹੈ, ਸਾਨੂੰ ਪਤਾ ਕਿ ਜੇ ਟਾਇਰ ਫਟਣ ਵਾਲਾ ਤਾਂ ਉਹ ਗੜਬੜ ਹੋਈ ਹੈ, ਤਾਂ ਉਹ ਸਾਡੇ ਕੰਟਰੋਲ 'ਚ ਹੋ ਸਕਦੀ ਸੀ। ਪਰ ਬਹੁਤ ਵਾਰ ਇੱਦਾਂ ਦੀ ਜਿਹੜੀ ਅਚਾਨਕ ਘਟਨਾ ਵਾਪਰ ਜਾਣੀ, ਕੋਈ ਟਾਇਰ ਫਟ ਜਾਣਾ ਜਾਂ ਕੋਈ ਚੀਜ਼ ਹੋਰ ਇੱਕਦਮ ਕੋਈ ਜਾਨਵਰ ਦਾ ਸਾਹਮਣੇ ਆ ਜਾਣਾ, ਜਾਂ ਕੋਈ ਦਰਖਤ ਦਾ ਡਿੱਗ ਜਾਣਾ ਅਚਾਨਕ ਕਿਤੇ ਤੂਫਾਨ ਆਉਂਦੇ ਦੇ ਉੱਤੇ ਜਾਂ ਮੀਂਹ ਪੈਣ ਦੇ ਕਾਰਨ, ਜਾਂ ਉਦੋਂ ਤਾਂ ਅਸੀਂ ਮੰਨ ਸਕਦੇ ਹਾਂ ਯਾਰ ਵੀ ਉਹ ਅਚਾਨਕ ਹੋ ਗਿਆ। ਪਰ ਬਹੁਤੇ ਜ਼ਿਆਦਾ ਐਕਸੀਡੈਂਟ ਜਿਹੜੇ ਨੇ ਉਹ ਓਵਰ ਸਪੀਡਿੰਗ ਦੇ ਨਾਲ, ਅਣਗਹਿਲੀ ਦੇ ਨਾਲ, ਸੇਫ ਡਿਸਟੈਂਸ ਨਾ ਰੱਖਣ ਦੇ ਨਾਲ, ਜਾਂ ਅਸੀਂ ਜਿੱਥੇ ਕਿਤੇ ਨਾ ਕਿਤੇ ਡਿਸਟਰੈਕਟ ਹੋ ਜਾਂਦੇ ਹਾਂ, ਉਹਦੇ ਨਾਲ ਵੱਡੇ ਕਾਰਨ ਬਣਦੇ ਆ। ਸੋ ਇਸ ਕਰਕੇ ਇਹ ਸਾਰੀਆਂ ਅਵੋਇਡੇਬਲ ਪ੍ਰੋਬਲਮਸ ਨੇ ਜਿਹੜੀਆਂ ਆਪਾਂ ਗੱਲ ਕਰ ਰਹੇ ਹਾਂ। ਸੋ ਉਹਨਾਂ ਨੂੰ ਅਵੋਇਡ ਕੀਤਾ ਜਾ ਸਕਦਾ। ਸਪੈਸ਼ਲੀ ਸਕੂਲ ਜ਼ੋਨ ਦੀ ਆਪਾਂ ਦੁਬਾਰਾ ਬੇਨਤੀ ਕਰਦੇ ਹਾਂ ਕਿ ਹੁਣ ਸਕੂਲ ਦੇ ਦੌਰਾਨ ਬੱਚਿਆਂ ਦੇ ਲਈ, ਸਕੂਲ ਆਵਰਸ ਦੇ ਦੌਰਾਨ ਵੈਸੇ ਤਾਂ ਹਮੇਸ਼ਾ ਹੀ ਖਿਆਲ ਰੱਖੋ, ਪਰ ਥੋੜ੍ਹਾ ਜਿਹਾ ਹੋਰ ਐਕਸਟਰਾ ਕੋਸ਼ੀਅਸ ਰਹਿਣਾ ਪੈਣਾ। ਕਾਫੀ ਸਾਰੇ ਦੋਸਤ ਜਿਹੜੇ ਨੇ, ਹੋ ਸਕਦਾ ਉਹਨਾਂ ਨੇ ਪਹਿਲੀ ਵਾਰੀ ਕਿਉਂਕਿ ਨਵੇਂ ਆਏ ਹੋਣਗੇ ਜਾਂ ਨਵਾਂ ਲਾਇਸੈਂਸ ਲਿਆ ਹੋਣਾ, ਹੋ ਸਕਦਾ ਹੁਣ ਸੈਪਟੰਬਰ ਸੈਸ਼ਨ ਤੋਂ ਬਾਅਦ ਹੀ ਉਹਨਾਂ ਨੇ ਪਹਿਲੀ ਵਾਰ ਹੁਣ ਜਿਹੜਾ ਸਕੂਲ ਆਵਰਸ ਦੇ ਵਿੱਚੋਂ ਦੀ ਲੰਘਣਾ, ਜਿਵੇਂ ਆਪਾਂ ਦੱਸ ਰਹੇ ਸੀਗੇ ਬੱਚਿਆਂ ਨੇ ਪਹਿਲੀ ਵਾਰੀ ਸਕੂਲ ਜਾਣਾ, ਕਿਸੇ ਨੇ ਪਹਿਲੀ ਵਾਰ ਕਾਲਜ ਯੂਨੀਵਰਸਿਟੀ ਜਾਣਾ, ਸੇਮ ਵੇ ਗੱਡੀ ਡਰਾਈਵ ਕਰਨ ਵਾਲਿਆਂ ਲਈ ਵੀ ਹੋ ਸਕਦਾ ਪਹਿਲਾ ਸੀਜ਼ਨ ਹੀ ਹੋਵੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਸਕੂਲ ਆਵਰਸ ਦੇ ਵਿੱਚ ਡਰਾਈਵ ਕਰਨਾ। ਸੋ ਉਹਨਾਂ ਲਈ ਵੀ ਸਪੈਸ਼ਲ ਰਿਕੁਐਸਟ ਹੈ, ਤੇ ਜਿਹੜੇ ਪਹਿਲਾਂ ਤੋਂ ਕਰਦੇ ਆ ਰਹੇ ਨੇ ਉਹਨਾਂ ਸਾਰਿਆਂ ਦੇ ਲਈ ਬਸ ਰਿਮਾਈਂਡਰ ਸੀ ਕਿ ਬੈਕ ਟੂ ਸਕੂਲ ਦਾ ਧਿਆਨ ਰੱਖਦੇ ਹੋਏ ਆਪਣੀਆਂ ਹੈਬਿਟਸ ਨੂੰ, ਆਪਣੇ ਡਰਾਈਵਿੰਗ ਜਿਹੜੇ ਤਰੀਕੇ ਆ ਉਹਨਾਂ ਨੂੰ ਅਸੀਂ ਅਕੋਰਡਿੰਗਲੀ ਜ਼ਰੂਰ ਐਡਜਸਟ ਕਰ ਲਈਏ। ਜੀ ਜੀ
0: ਗਿੱਲ ਸਾਹਿਬ, ਵੈਸੇ ਜਿਹੜੇ ਆ 2 ਮਹੀਨੇ ਹੁੰਦੇ ਨਾ, ਜੁਲਾਈ ਤੇ ਅਗਸਤ, ਆਪਾਂ ਮੈਨੂੰ ਲੱਗਦਾ ਆਪਣੀਆਂ ਆਦਤਾਂ ਵਿਗਾੜ ਲੈਣੇ ਡਰਾਈਵਿੰਗ ਦੀਆਂ ਜੇ ਦੇਖਿਆ ਜਾਵੇ ਤੇ। ਪਰ ਉਹ ਹੁਣ ਦੇਖਿਓ, ਕੱਲ੍ਹ ਸਾਡਾ ਜਦੋਂ ਮੰਗਲਵਾਰ ਸਕੂਲ ਲੱਗਣੇ ਆ, ਉਹ ਦੇਖੋ ਸਾਰੀ ਦੁਨੀਆ ਹੀ ਹੋਰ ਹੋਈ ਹੋਣੀ ਆ, ਕਿਉਂਕਿ ਮੈਂ ਵੀ, ਮੇਰੀਆਂ ਵੀ 2 ਮਹੀਨਿਆਂ ਦੇ ਵਿੱਚ ਵੈਸੇ ਆਦਤਾਂ ਥੋੜ੍ਹੀਆਂ ਜਿਹੀਆਂ ਵਿਗੜੀਆਂ, ਕਿਉਂਕਿ ਮੈਂ ਕੰਮ ਦਾ ਜਿੱਥੇ 10 ਮਿੰਟ ਪਹਿਲਾਂ ਤੁਰਦੇ, ਮੈਂ ਉਹ 10 ਮਿੰਟ ਲੇਟ ਤੁਰਨ ਲੱਗ ਪਿਆ। ਪਰ ਹੁਣ ਮੈਨੂੰ ਇਹ ਆ, ਮੈਂ ਨਾ ਕੋਸ਼ਿਸ਼ ਕਰ ਰਿਹਾ ਪਿਛਲੇ 1 ਵੀਕ ਤੋਂ ਕਿ ਨਹੀਂ ਯਾਰ ਮੈਂ ਉਸੇ ਆਪਣੇ ਪੁਰਾਣੇ ਸਕੈਜੂਲ 'ਤੇ ਆਵਾਂ, ਪਰ ਉਹ ਨਹੀਂ, ਉਹ ਮੇਰਾ ਫਿਕਸ ਹੋ ਰਿਹਾ। ਹੁਣ ਮੈਨੂੰ ਪਤਾ ਕਿ ਮੰਗਲਵਾਰ ਮੇਰੇ ਵਾਸਤੇ ਬਹੁਤ ਔਖਾ ਹੋਣਾ ਜਦੋਂ ਸਕੂਲ ਜਾਣਾ ਬੱਚਿਆਂ ਨੇ, ਮੈਨੂੰ 3 ਸਕੂਲ ਪੈਂਦੇ ਰਸਤੇ ਹੈ ਨਾ ਜਦੋਂ ਆਪਣੀ ਜੋਬ 'ਤੇ ਜਾਣਾ। ਪਰ ਉਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਆਦਤਾਂ ਆਪਾਂ ਵਿਗਾੜ
1: ਐਕਸਟਰਾ ਲੈਣਾ ਪੈਣਾ। ਹਾਂਜੀ
0: ਹਾਂਜੀ ਹਾਂਜੀ ਹਾਂਜੀ,
1: ਐਕਸਟਰਾ ਲੈ ਕੇ ਆਪਾਂ ਚੱਲੀਏ ਤਾਂ ਕੋਈ ਪ੍ਰੋਬਲਮ ਨਹੀਂ ਹੈ। ਬਾਕੀ ਇਹ ਵੀ ਸਪੈਸ਼ਲੀ ਉਸ ਟਾਈਮ ਦੇ ਉੱਤੇ ਜਦੋਂ ਸਕੂਲ ਸ਼ੁਰੂ ਹੋਣਾ ਹੈ ਜਾਂ ਜਦੋਂ ਛੁੱਟੀ ਹੋਣੀ ਹੈ, ਉਦੋਂ ਨੂੰ ਥੋੜ੍ਹਾ ਐਕਸਟਰਾ ਧਿਆਨ ਰੱਖਣਾ ਪੈਣਾ ਬਸ।
0: ਜੀ ਜੀ,
1: ਬ੍ਰੇਕ ਦੇ ਦੌਰਾਨ ਵੀ ਆਪਾਂ 12-1 ਵਜੇ 1:30 ਵਜੇ 2 ਵਜੇ ਵੀ ਕਈ ਵਾਰੀ ਦੇਖਿਆ ਹੋਣਾ, ਉਦੋਂ ਨੂੰ ਵੀ ਕਈ ਬੱਚੇ ਸਕੂਲ ਤੋਂ ਬਾਹਰ ਆ ਰਹੇ ਹੁੰਦੇ ਨੇ ਖਾਣ ਪੀਣ ਦੇ ਲਈ ਬ੍ਰੇਕ ਦੇ ਦੌਰਾਨ, ਜਾਂ ਉਦੋਂ ਵੀ ਸਾਨੂੰ ਬਸ ਇਹ ਆ ਵੀ ਹੁਣ ਸਕੂਲ ਆਵਰਸ ਦੇ ਵਿੱਚ ਤਾਂ ਰੱਖੀਏ ਖਿਆਲ, ਇਹ ਤਾਂ 24/7 ਹੀ ਸਾਨੂੰ ਆਪਣੇ ਆਪ ਨੂੰ ਐਡਜਸਟ ਕਰਨਾ ਚਾਹੀਦਾ। ਉਹਦੇ ਅਕੋਰਡਿੰਗਲੀ ਵੀ ਇੱਦਾਂ ਨਹੀਂ ਨਾ ਵੀ ਆਪਾਂ ਸਮਾਂ ਜਿਹੜਾ, ਆਈ ਨੋ ਤੁਹਾਡੀ ਗੱਲ ਠੀਕ ਹੈ ਕਿਸੇ ਹੱਦ ਤੱਕ, ਪਰ ਮੈਨੂੰ ਇਉਂ ਲੱਗਦਾ ਕਿ ਇਹੀ ਤਾਂ ਫਿਰ ਸਾਨੂੰ ਰੱਬ ਨੇ ਜੇ ਦਿਮਾਗ ਦਿੱਤਾ ਸਾਨੂੰ ਪਲੈਨਿੰਗ ਉੱਥੇ ਸਪੀਡ ਲਿਮਿਟ 60 ਦੀ ਸੀ, ਜੇ ਮੈਂ 80 ਤੇ ਜਾਂ 100 ਤੇ ਚਲਾ ਵੀ ਗਿਆ ਤਾਂ ਕੀ ਹੋਇਆ, ਖਾਲੀ ਰੋਡ ਸੀਗੀ। ਪਰ ਉਹਦਾ ਮਤਲਬ ਇਹ ਨਹੀਂ ਵੀ ਰੋਡ ਖਾਲੀ ਹੈ ਤੇ ਤੁਸੀਂ 60 ਵਾਲੀ ਸਪੀਡ ਜ਼ੋਨ ਦੇ ਵਿੱਚ 100 ਤੇ ਲੈ ਜਾਓਗੇ ਗੱਡੀ। ਉਹ ਜੇ 60 ਉੱਥੇ ਲਿਖਿਆ ਹੋਇਆ ਤਾਂ ਉਹਦਾ ਕੋਈ ਕਾਰਨ ਹੋਏਗਾ, ਉਹਦੀ ਟੈਕਨੀਕਲੀ ਉਹਦੀ ਲਿਮਿਟ ਜਿਹੜੀ ਰੱਖੀ ਗਈ ਹੈ, ਉਹ ਚਾਹੇ ਉਹਦੇ ਕੋਈ ਮੋੜ ਇੱਦਾਂ ਦੇ ਆਉਂਦੇ ਨੇ, ਚਾਹੇ ਕੋਈ ਉਹਦੇ 'ਚ ਕੋਈ ਬੰਪ ਇੱਦਾਂ ਦਾ ਆਉਂਦਾ, ਚਾਹੇ ਕੋਈ ਉਹਦੇ 'ਚ ਟਰਨ ਹੋਣਾ, ਚਾਹੇ ਕੋਈ ਇੰਟਰਸੈਕਸ਼ਨ ਰਲਣਾ ਹੈ। ਸੋ ਉਹ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਰਿਲੇਟ ਹੋਣਗੀਆਂ, ਤਾਂ ਹੀ ਉਹ 60 ਦੀ ਸਪੀਡ ਰੱਖੀ ਗਈ ਆ ਉੱਥੇ, ਫਿਰ ਨਹੀਂ ਤਾਂ 100 ਦੀ ਸਪੀਡ ਵੀ ਰੱਖੀ ਜਾ ਸਕਦੀ ਸੀ, ਹੈ ਨਾ। ਸੋ ਇਸ ਕਰਕੇ ਜ਼ਰੂਰੀ ਨਹੀਂ ਹੈ ਵੀ ਆਪਾਂ ਕਹਿ ਦਈਏ ਵੀ ਲੋਜੀ ਫਿਰ ਕੀ ਹੋ ਗਿਆ, ਜਦੋਂ ਆਪਾਂ ਪਿਛਲੀ ਵਾਰੀ ਕੈਮਰਿਆਂ ਦੀ ਵੀ ਇਹੀ ਡਿਬੇਟ ਚੱਲਦੀ ਹੁੰਦੀ ਸੀ ਵੀ ਲੋਜੀ ਖਾਲੀ ਰੋਡ ਹੈ ਰਾਤ ਨੂੰ ਆ ਤਾਂ ਕੈਮਰੇ ਕਿਉਂ ਲੱਗੇ ਹੋਏ ਨੇ, ਉਹ ਕੰਟਰੋਲ ਕਰਨ ਲਈ ਠੀਕ ਹੈ ਇੱਕ ਹੱਦ ਤੱਕ, ਜ਼ਰੂਰ ਕੁਛ ਲੋਕਾਂ ਦੇ ਲਈ ਇਹ ਹੋ ਗਿਆ ਸੀ ਕਿ ਲੋਜੀ ਪੈਸੇ ਇਕੱਠੇ ਕਰਨ ਦਾ ਕਾਰਨ ਹੈ। ਪਰ ਮੈਂ ਫਿਰ ਕਹਿਣ ਲੱਗਿਆ ਮੈਨੂੰ ਤਾਂ ਮੈਨੂੰ ਛੱਡੋ, ਸਾਡੇ ਸਾਰੀ ਫੈਮਿਲੀ 'ਚ ਇੱਕ ਸਿੰਗਲ ਟਿਕਟ ਨਹੀਂ ਮਿਲੀ ਸਾਨੂੰ ਜਦੋਂ ਟਿਕਟਾਂ ਆਹ ਦੌਰ ਚੱਲ ਰਿਹਾ ਸੀ ਪਾਈ ਜਾਂਦੇ ਸੀ। ਹਾਂ ਜੇ ਅਸੀਂ ਗਲਤੀ ਕਰਾਂਗੇ ਤਾਂ ਸਾਨੂੰ ਉਹ ਪ੍ਰੋਬਲਮ ਹੋਣੀ ਹੋਣੀ ਹੈ। ਸੋ ਖੈਰ ਹੁਣ ਇਲੈਕਸ਼ਨ ਦੀ ਵੀ ਨਾਲ ਹੀ ਗੱਲ ਕਰ ਦਿੰਦੇ ਹਾਂ। ਸੋ ਇਲੈਕਸ਼ਨ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਮੁੱਦੇ ਜਿਹੜੇ ਪਿਛਲੇ 4 ਸਾਲਾਂ ਦੇ ਵਿੱਚ ਤੁਸੀਂ ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਰਹੇ ਹੋਵਾਂਗੇ। ਸੋ ਹੁਣ ਸਮਾਂ ਹੈ, ਜੇ ਤੁਸੀਂ ਤਬਦੀਲੀ ਲੈ ਕੇ ਆਉਣਾ ਚਾਹੁੰਦੇ ਹੋ, ਤੁਸੀਂ ਕੋਈ ਬਦਲਾਅ ਚਾਹੁੰਦੇ ਹੋ, ਜਾਂ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਲੋਕ ਪਹਿਲਾਂ ਹੀ ਕੰਮ ਕਰ ਰਹੇ ਸੀ ਉਹਨਾਂ ਨੂੰ ਦੁਬਾਰਾ ਕੈਰੀ ਕਰਨਾ, ਤਾਂ ਇਸ ਵੇਲੇ ਇੱਕ ਵੱਡੀ ਚੈਲੰਜ ਦੀ ਜਾਂ ਇੱਕ ਰਿਕੁਐਸਟ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਵੋਟਾਂ ਪਾਉਣ ਲਈ ਲੋਕ ਨਹੀਂ ਨਿਕਲਦੇ। 25-30% ਤੱਕ ਜਦੋਂ ਵੋਟ ਪੋਲ ਹੁੰਦੀ ਹੈ ਮਿਊਂਸੀਪਲ ਇਲੈਕਸ਼ਨ ਦੀ, ਸੋ ਤਾਂ ਉਹ ਸਾਡੇ ਸਾਰਿਆਂ ਦੀ ਇੱਕ ਨਲੈਕੀ ਹੈ। ਸੋ ਇਹ ਤਾਂ ਨਹੀਂ ਹੋ ਸਕਦਾ ਕਿ ਸਿਰਫ ਉਹ 25-30% ਲੋਕ ਹੀ ਕੰਸਰਨ ਨੇ, ਸਿਟੀ ਨਾਲ ਸੰਬੰਧਿਤ ਜਿਹੜੀਆਂ ਵੀ ਕੋਈ ਪ੍ਰੋਬਲਮਸ ਨੇ ਜਾਂ ਮਸਲੇ ਨੇ ਜਾਂ ਸਲਿਊਸ਼ਨਸ ਨੇ। ਸੋ ਪ੍ਰੋਬਲਮ ਤਾਂ ਸਾਡੇ ਸਾਰਿਆਂ ਦੀਆਂ ਹੋ ਸਕਦੀਆਂ ਨੇ ਅਤੇ ਸਲਿਊਸ਼ਨ ਵੀ ਸਾਡੇ ਸਾਰਿਆਂ ਲਈ ਕੰਮ ਕਰਨੇ ਆ, ਤਾਂ ਫਿਰ ਮੈਜੋਰਟੀ ਲੋਕ ਵੋਟ ਕਿਉਂ ਨਹੀਂ ਪਾਉਂਦੇ, ਇਹ ਹਮੇਸ਼ਾ ਬੜਾ ਹੈਰਾਨੀ ਵਾਲਾ ਕੰਮ ਰਿਹਾ। ਔਰ ਕਿੰਨੀ ਇੱਥੇ ਪ੍ਰਭ ਜੀ ਆਪਣੇ ਕੋਲ ਓਪਰਚੁਨਿਟੀ ਹੁੰਦੀ ਹੈ, ਐਡਵਾਂਸ ਪੋਲਿੰਗ ਲਈ ਦਿਨ ਹੁੰਦੇ ਨੇ, ਫਿਰ ਸਾਡੇ ਕਿੰਨੇ ਬੂਥ ਜਿਹੜੇ ਨੇ ਘਰਾਂ ਦੇ ਬਿਲਕੁਲ ਨੇੜੇ ਬਲਾਕਸ ਦੇ ਅਲੱਗ ਅਲੱਗ ਪੂਲ ਆਪਣਾ ਬਣਾਏ ਜਾਂਦੇ ਨੇ ਪੋਲਿੰਗ ਸਟੇਸ਼ਨ, ਸੋ ਫਿਰ ਵੀ ਅਸੀਂ ਨਹੀਂ ਜਾਂਦੇ। ਸੋ ਇਸ ਕਰਕੇ ਇਹ ਬੜਾ ਕਈ ਵਾਰ ਹੈਰਾਨੀ ਵਾਲਾ ਸਬੱਬ ਬਣਦਾ। ਸੋ ਇਸ ਗੱਲ ਨੂੰ ਵੀ ਅਸੀਂ ਜ਼ਰੂਰ ਇਨਕਰੇਜ ਕਰਦੇ ਹਾਂ ਲੋਕਾਂ ਨੂੰ ਕਿ ਆਪਣੀ ਵੋਟ ਪਾਉਣ ਲਈ ਜ਼ਰੂਰ ਨਿਕਲੋ। ਅਤੇ ਜੇ ਇੱਥੇ ਵੋਟ ਪਾਉਣ ਦੀ ਗੱਲ ਚੱਲੀ ਹੈ ਤਾਂ ਇਹ ਵੀ ਕੁਇਕਲੀ ਆਪਾਂ ਦੱਸ ਦਿੰਦੇ ਹਾਂ ਕਿ ਵੋਟਾਂ ਪਾਉਣ ਲਈ ਐਲੀਜੀਬਲ ਕੌਣ ਕੌਣ ਹੈ। ਕਈ ਵਾਰੀ ਅਸੀਂ ਮਿਸਅੰਡਰਸਟੈਂਡਿੰਗ ਦੇ ਵਿੱਚ ਹੀ ਤੁਰੇ ਫਿਰਦੇ ਹੁੰਦੇ ਹਾਂ। ਤੁਸੀਂ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਹੋ, ਨੰਬਰ 1। ਨੰਬਰ 2, ਘੱਟੋ ਘੱਟ 18 ਸਾਲ ਤੁਹਾਡੀ ਉਮਰ ਹੋਣੀ ਚਾਹੀਦੀ ਹੈ। ਅਤੇ ਤੀਸਰਾ, ਤੁਸੀਂ ਤੁਹਾਡਾ ਐਡਰੈਸ ਦਾ ਪਰੂਫ ਜਿਹੜੇ ਵੀ ਵਾਰਡ ਦੇ ਵਿੱਚ ਰਹਿੰਦੇ ਹੋ ਉਹ ਤੁਹਾਡੇ ਕੋਲ ਹੋਣੇ ਚਾਹੀਦੇ ਆ। ਸੋ ਇਸ ਕਰਕੇ ਇਹ ਕੁਛ ਚੀਜ਼ਾਂ ਦਾ ਖਿਆਲ ਰੱਖੋ ਵੀ ਜਿੱਥੇ ਜਿਹੜੇ ਸ਼ਹਿਰ 'ਚ ਜਿਹੜੇ ਵਾਰਡ 'ਚ ਰਹਿੰਦੇ ਹੋ। ਇੱਕ ਚੀਜ਼ ਹੋਰ ਪ੍ਰਭਜੀਤ, ਬਹੁਤ ਜਿਹੜੀ ਹੋ ਸਕਦਾ ਕਿ ਇਹਨੂੰ ਮੈਂ ਕੋਈ ਇਹ ਨਹੀਂ ਕਹਾਂਗਾ ਕਿ ਕੋਈ ਇਹ ਕੋਈ ਬਹੁਤ ਵੱਡੀ ਪ੍ਰੋਬਲਮ ਹੈ, ਪਰ ਪ੍ਰੋਬਲਮ ਹੈ ਕਿ ਸਾਨੂੰ ਬਹੁਤੇ ਲੋਕਾਂ ਨੂੰ ਆਪਣੇ ਵਾਰਡ ਦਾ ਹੀ ਨਹੀਂ ਪਤਾ ਕਿ ਅਸੀਂ ਕਿਹੜੇ ਵਾਰਡ 'ਚ ਰਹਿੰਦੇ ਹਾਂ। ਸੋ ਇਹਨੂੰ ਮੈਂ ਕੋਈ ਗਿਲਾ ਜਾਂ ਕੰਪਲੇਂਟ ਦੇ ਤੌਰ ਤੇ ਨਹੀਂ, ਇਹਨੂੰ ਮੈਂ ਜਸਟ ਇਹ ਆ ਵੀ ਚਲੋ ਕਈ ਵਾਰ ਅਸੀਂ ਇਗਨੋਰ ਕਰ ਜਾਂਦੇ, ਕੋਈ ਇਸ਼ੂ ਨਹੀਂ ਹੈ, ਪਰ ਆਪਣਾ ਇੰਨਾ ਕੁ ਧਿਆਨ ਰੱਖੀਏ, ਸਪੈਸ਼ਲੀ ਹੁਣ ਜਦੋਂ ਵੋਟਾਂ ਆ ਗਈਆਂ ਨੇ, ਸਾਨੂੰ ਪਤਾ ਹੋਵੇ ਵੀ ਸਾਡਾ ਕੌਂਸਲਰ ਕੌਣ ਹੈ, ਸਾਡਾ ਰੀਜਨਲ ਕੌਂਸਲਰ ਕੌਣ ਹੈ, ਸਾਡਾ ਸਕੂਲ ਟਰਸਟੀ ਕੌਣ ਹੈ, ਸਾਡੇ ਸ਼ਹਿਰ ਦਾ ਮੇਅਰ ਕੌਣ ਹੈ। ਸੋ ਇਸ ਗੱਲ ਦੇ ਲਈ ਸਾਨੂੰ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ। ਮੇਅਰ ਦਾ ਕਈ ਵਾਰੀ ਬਹੁਤੀ ਵਾਰ ਲੋਕਾਂ ਨੂੰ ਪਤਾ ਲੱਗ ਜਾਂਦਾ, ਪਰ ਆਪਣੇ ਕੌਂਸਲਰ, ਰੀਜਨਲ ਕੌਂਸਲਰ ਜਾਂ ਸਕੂਲ ਟਰਸਟੀਜ਼ ਬਾਰੇ ਨਹੀਂ ਪਤਾ ਲੱਗ ਪਾਉਂਦੇ ਕਈ।
0: ਜੀ ਜੀ ਜੀ ਜੀ।
1: ਸੋ ਉਹਦੇ ਲਈ ਬਹੁਤ ਸੌਖਾ ਕੰਮ ਹੈ, ਤੁਸੀਂ ਆਪਣੇ ਜਿਹੜੇ ਵੀ ਸ਼ਹਿਰ 'ਚ ਰਹਿੰਦੇ ਹੋ, ਮੈਨੂੰ ਜਿੱਥੇ ਤੱਕ ਲੱਗਦਾ ਕਿ ਆਲਮੋਸਟ ਤੁਸੀਂ ਗੂਗਲ 'ਤੇ ਜਦੋਂ ਸਰਚ ਕਰੋ ਫਾਇੰਡ ਮਾਈ ਵਾਰਡ, ਅੱਗੇ ਆਪਣੀ ਸਿਟੀ ਦਾ ਨਾਮ ਲਿਖ ਦਿਓ, ਫਾਇੰਡ ਮਾਈ ਵਾਰਡ ਬਰੈਂਪਟਨ ਲਿਖ ਦਿਓ, ਫਾਇੰਡ ਮਾਈ ਵਾਰਡ ਮਿਸੀਸਾਗਾ ਲਿਖ ਦਿਓ, ਫਾਇੰਡ ਮਾਈ ਵਾਰਡ ਕੈਲੇਡਨ ਲਿਖ ਦਿਓ, ਗੂਗਲ ਸਰਚ ਕਰੋ, ਅਤੇ ਉਸੇ ਵੇਲੇ ਹੀ ਤੁਹਾਡੇ ਲਈ ਆਨਲਾਈਨ ਵੈਬਸਾਈਟਸ ਜਿਹੜੀਆਂ ਨੇ, ਹਰ ਵੱਖਰੀ ਵੱਖਰੀ ਸਿਟੀ ਦੀਆਂ ਵੈਬਸਾਈਟਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਤੁਹਾਨੂੰ ਆਪਸ਼ਨ ਮਿਲ ਜਾਣੀਆਂ। ਸੋ ਉੱਥੇ ਜਸਟ ਆਪਣਾ ਇੱਕ ਐਡਰੈਸ ਸਰਚ ਬਾਰ ਦੇ ਵਿੱਚ ਪਾਓ, ਤੁਹਾਨੂੰ ਇੱਕ ਬੜੇ ਵਧੀਆ ਟੂਲ ਬਣੇ ਹੋਏ ਆ, ਮੋਸਟਲੀ ਸਾਰੀਆਂ ਸਿਟੀਜ਼ ਨੇ ਇਹ ਫੈਸਿਲਿਟੀ ਦਿੱਤੀ ਹੋਈ ਹੈ ਵੀ ਤੁਹਾਨੂੰ ਲੱਭਣ ਦੇ ਲਈ ਕੋਈ ਕਿਸੇ ਨੂੰ ਕਾਲ ਕਰਨ ਦੀ, ਕਿਸੇ ਨੂੰ ਪੁੱਛਣ ਦੀ ਜਾਂ ਕਿਸੇ ਦੇ ਆਫਿਸ 'ਚ ਜਾਣ ਦੀ ਲੋੜ ਨਹੀਂ ਹੈ। ਤੁਸੀਂ ਘਰੇ ਬੈਠੇ ਆਪਣੇ ਫੋਨ 'ਤੇ ਜਾਂ ਲੈਪਟਾਪ 'ਤੇ ਕੰਪਿਊਟਰ ਦੇ ਉੱਤੇ ਹੀ ਲੱਭ ਸਕਦੇ ਹਾਂ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸਭ ਤੋਂ ਵੱਡੀ ਤਿਆਰੀ ਜੇ ਵੋਟਾਂ ਪਾਉਣੀਆਂ, ਅਜੇ ਉਹ ਤਾਂ 26 ਅਕਤੂਬਰ ਜਾਂ ਐਡਵਾਂਸ ਪੋਲਿੰਗ ਵਾਲੇ ਦਿਨਾਂ ਦੀ ਬਾਅਦ ਦੀ ਗੱਲ ਹੈ, ਸਭ ਤੋਂ ਪਹਿਲਾਂ ਇਹ ਤਾਂ ਜਾਣੋ ਵੀ ਤੁਸੀਂ ਵਾਰਡ ਕਿਹੜੇ 'ਚ ਰਹਿੰਦੇ ਹੋ, ਫਿਰ ਅਗਲਾ ਦੇਖੋ ਵੀ ਤੁਹਾਡੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੈਂਡੀਡੇਟਸ ਨੇ ਇਸ ਵੇਲੇ। ਸੋ ਫਿਰ ਉਹਨਾਂ ਦਾ ਪੋਰਟਫੋਲੀਓ ਚੈੱਕ ਕਰੋ, ਉਹਨਾਂ ਦੀਆਂ ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਨੇ, ਕੀ ਕਰ ਰਹੇ ਨੇ, ਕੌਣ ਹੈ, ਕੀ ਉਹਨਾਂ ਦੀ ਬੈਕਗਰਾਉਂਡ ਹੈ, ਕਿਹਨੂੰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ, ਕੀ ਨਹੀਂ ਪਾਉਣਾ। ਸੋ ਥੋੜ੍ਹਾ ਜਿਹਾ ਆਪਣੇ ਪਰਿਵਾਰ ਦੇ ਨਾਲ ਬੈਠ ਕੇ, ਆਪਣੇ ਬੱਚਿਆਂ ਦੇ ਨਾਲ ਬੈਠ ਕੇ, ਆਪਣੀ ਫੈਮਿਲੀ ਨਾਲ ਬੈਠ ਕੇ ਇਹਦੇ 'ਤੇ ਟਾਈਮ ਜ਼ਰੂਰ ਲਾਓ, 2-4 ਦਿਨ ਇਸ ਤਰ੍ਹਾਂ ਦੇ। ਆਪਾਂ ਕਈ ਵਾਰੀ ਜਦੋਂ ਇੰਗੇਜਮੈਂਟ ਆਪਣੀ ਦਿਖਾਵਾਂਗੇ ਤਾਂ ਨੈਚੁਰਲੀ ਤੁਹਾਨੂੰ ਇੱਕ ਓਨਰਸ਼ਿਪ ਮਿਲੇਗੀ। ਸੋ ਬਹੁਤ ਵਾਰ ਆਪਾਂ ਮਰਵ ਜੀ ਤਾਂ ਇਹ ਕਹਿ ਦਈਦਾ ਵੀ ਅਸੀਂ ਓਨ ਨਹੀਂ ਕਰਦੇ ਕੁਛ ਚੀਜ਼ਾਂ ਨੂੰ, ਬਸ ਕੰਪਲੇਂਟ ਜਾਂ ਗਿਲਾ ਕਰਨ ਤੱਕ ਹੀ ਸੀਮਤ ਰਹਿ ਜਾਈਦਾ। ਜਦੋਂ ਤੁਸੀਂ ਇਨਵੋਲਵ ਹੋਜੋਗੇ ਫਿਰ ਤੁਸੀਂ ਓਨਰ ਵੀ ਬਣ ਰਹੇ ਹੋ, ਫਿਰ ਓਨਰਸ਼ਿਪ ਵੀ ਫਾਇੰਡ ਮਾਈ ਵਾਰਡ ਸਿਟੀ ਦਾ ਨਾਮ ਲਿਖ ਕੇ ਤੁਹਾਨੂੰ ਆਸਾਨੀ ਦੇ ਨਾਲ ਆਪਣਾ ਵਾਰਡ ਲੱਭ ਜਾਣਾ। ਸਭ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰ ਲਿਓ ਜੀ। ਪ੍ਰਭਜੀਤ
0: ਗਿੱਲ ਸਾਹਿਬ, ਤੁਸੀਂ ਇਹ ਦੇਖੋ, ਸਕੂਲ ਟਰੱਸਟੀ ਇੱਕ ਪੋਸਟ ਆ ਜਿਹੜੀ ਹੈ ਨਾ, ਆਪਾਂ ਆਮ ਮੈਨੂੰ ਲੱਗਦਾ ਕਿ ਨਹੀਂ ਆਪਾਂ ਇਹਦੇ ਬਾਰੇ ਅਵੇਅਰ ਆ ਗਏ ਇੰਨਾ ਸਕੂਲ ਟਰੱਸਟੀ, ਪਰ ਤੁਸੀਂ ਇਹ ਦੇਖੋ ਆਪਣੀ ਇੰਨੀ ਧਾਂਦਲੀ ਆਪਣੇ ਲੋਕਾਂ ਦੇ ਵਿੱਚ ਹੀ ਹੈਗੀ, ਆਪਣੀ ਕਮਿਊਨਿਟੀ ਦੇ ਵਿੱਚ ਹੀ, ਕਿ ਇਹਨਾਂ ਦਾ ਮੈਨੂੰ, ਕਿਉਂਕਿ ਮੈਂ ਇਹਨਾਂ ਨਾਲ ਕਾਫੀ ਗੋ ਥਰੂ ਰਿਹਾ ਨਾ, ਸਤਪਾਲ ਜੌਲ ਜੀ ਸਾਡੇ ਸਕੂਲ ਟਰੱਸਟੀ ਸਾਡੀ ਵਾਰਡ ਤੋਂ ਸੀ, ਲੋਕਾਂ ਨੇ ਕੀ ਕੀਤਾ, ਬੱਸ ਲੈਣ ਵਾਸਤੇ ਜਿੰਨੀ ਤੁਸੀਂ ਦੂਰ ਹੋਵੋਗੇ ਹੈ ਨਾ ਉਨਾ ਹੀ ਫਿਰ ਤੁਹਾਨੂੰ ਬੱਸ ਮਿਲੇਗੀ। ਕਈਆਂ ਨੇ ਬੱਸ ਲੈਣ ਵਾਸਤੇ ਆਪਣਾ ਐਡਰੈਸ ਥੋੜ੍ਹਾ ਦੂਰ ਚੇਂਜ ਕਰਾ ਲਿਆ, ਲੀਜ਼ ਐਗਰੀਮੈਂਟ ਸਾਈਨ ਕਰਾ ਲਿਆ ਹੈ ਨਾ, ਸਾਡੇ ਬੱਚਿਆਂ ਨੂੰ ਬੱਸ ਨਹੀਂ ਮਿਲੀ, ਉਹ ਰਹਿੰਦੇ ਜਦਕਿ ਸਾਡੇ ਤੋਂ ਵੀ ਨਜ਼ਦੀਕ ਸੀ ਉਹਨਾਂ ਦਾ, ਅਸੀਂ ਦੂਰ ਰਹਿੰਦੇ ਸਾਂ, ਸਾਡਾ ਸਾਨੂੰ ਸਕੂਲ ਦੂਰ ਸੀ, ਉਹ ਸਕੂਲ ਦੇ ਨੇੜੇ ਸੀ, ਉਹਨਾਂ ਨੂੰ ਬੱਸ ਮਿਲ ਗਈ, ਸਾਨੂੰ ਬੱਸ ਨਹੀਂ ਮਿਲੀ ਹੈ ਨਾ। ਅਸੀਂ ਬੜੇ ਹੈਰਾਨ ਹੋਵਾਂਦੇ ਕਿ ਅਸੀਂ ਤਾਂ ਇੰਝ ਕੀਤਾ ਕਿ ਲੀਜ਼ ਚੇਂਜ ਕਰਾਈ ਹੈ। ਚਲੋ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਔਨ ਏਅਰ, ਮੈਂ ਸਤਪਾਲ ਜੌਲ ਸਾਹਿਬ ਹੋਣਾ ਨਾਲ ਗੱਲ ਕੀਤੀ, ਉਹ ਆਉਂਦੇ ਕਿ ਯਾਰ ਤੁਸੀਂ ਮੈਨੂੰ ਪਰੂਫ ਭੇਜੋ ਜਿੰਨੇ ਕੁ ਭੇਜ ਸਕਦੇ। ਚਲੋ ਮੈਂ ਉਹਨਾਂ ਨੂੰ ਦੱਸਿਆ, ਉਹਨਾਂ ਨੇ ਉਹ ਮਸਲਾ ਹੱਲ ਕਰਾਇਆ, ਉਹਨਾਂ ਕਿਹਾ ਕਿ ਆਪਣਾ, ਕਿਉਂਕਿ ਉਹਨਾਂ ਨੇ ਕਹਿੰਦਾ ਲੀਜ਼ ਐਗਰੀਮੈਂਟ ਸਾਈਨ ਕਰਾਇਆ, ਐਡਰੈਸ ਕਿਸੇ ਨੇ ਸਾਈਨ ਚੇਂਜ ਨਹੀਂ ਕਰਾਇਆ ਆਪਦਾ ਲਾਇਸੈਂਸ ਦੇ ਉੱਤੇ, ਫਿਰ ਉਹਨਾਂ ਨੇ ਆਪਦਾ ਲਾਇਸੈਂਸ ਲੈ ਕੇ ਆਓ ਜਾਂ ਹੋਰ, ਉਹਨਾਂ ਨੇ ਤਿੰਨ ਚਾਰ ਡਾਕੂਮੈਂਟ ਰੱਖੇ ਕਿ ਜੇ ਤੁਸੀਂ ਉਹ ਦਿਖਾਓਗੇ ਸਾਨੂੰ ਫਿਰ ਬੱਸ ਮਿਲਣੀ, ਇੱਦਾਂ ਨਹੀਂ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਇਹ ਬਹੁਤ ਚੱਲ ਰਿਹਾ ਸੀ। ਤੁਸੀਂ ਦੇਖੋ ਨਿੱਕੀ ਜੀ ਗੱਲ, ਬੱਸ ਲੈਣ ਵਾਸਤੇ ਆਪਣਾ ਸਿਰਫ ਇੱਕ ਲੀਜ਼ ਐਗਰੀਮੈਂਟ ਚੇਂਜ ਕਰਨਾ,
1: ਗੱਲਾਂ ਅਸੀਂ ਦੇਖੋ ਨਾ ਜੀ, ਗੱਲਾਂ ਕਈ ਵਾਰੀ ਅਸੀਂ ਕਹਿੰਦੇ ਆ ਵੀ ਸਾਡੇ ਪੋਲੀਟੀਸ਼ੀਅਨ ਧਾਂਦਲੀਆਂ ਕਰਦੇ ਆ, ਤੇ ਸਭ ਤੋਂ ਵੱਡੀ ਕਰਪਸ਼ਨ ਤਾਂ ਅਸੀਂ ਆਪ ਸ਼ੁਰੂ ਕਰਦੇ ਆ।
0: ਤੁਸੀਂ ਦੇਖ ਲਓ ਉਹਨਾਂ ਨੇ ਉਹ ਚੇਅਰਪਰਸਨ ਸੀ ਹੈ ਨਾ, ਚੇਅਰਮੈਨ ਸੀ ਆਪਣੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ, ਉਹਨਾਂ ਨੇ ਉੱਥੇ ਮਸਲਾ ਚੱਕਿਆ, ਉਹ ਕਹਿੰਦੇ ਉਹਨਾਂ ਨੇ ਜਦੋਂ ਪਰੂਫ ਦਿਖਾਏ ਉਹਨਾਂ ਨੇ ਫਿਰ ਰੂਲ ਚੇਂਜ ਕੀਤੇ, ਪਿਛਲੇ ਸਾਲ ਰੂਲ ਚੇਂਜ ਹੋਏ, ਕਿਹਦਾ ਕਦੋਂ ਦਾ ਚੱਲਦਾ ਆ ਰਿਹਾ ਸੀ ਇਹ?
1: ਹਾਂਜੀ
0: ਤੁਸੀਂ ਦੇਖੋ, ਫਿਰ ਤੁਸੀਂ ਇੱਕ ਹੋਰ ਦੇਖੋ ਕਿ ਆਪਣੇ ਜਦੋਂ ਬੱਚਿਆਂ ਦੇ ਸਕੂਲਾਂ ਦੇ ਵਿੱਚ ਜਦੋਂ ਫੋਟੋ ਸੈਸ਼ਨ ਹੁੰਦਾ ਇਹਨਾਂ ਦਾ, ਇਹਨਾਂ ਦੇ ਪਿਕਚਰ ਵਗੈਰਾ ਖਿੱਚਦੇ ਆ, ਉਹ ਤੁਸੀਂ ਦੇਖਿਓ ਆਮ ਆਪਣੇ ਬੱਚੇ ਪਛਾਣੇ ਨਹੀਂ ਜਾਂਦੇ, ਉਹ ਬਹੁਤ ਡਾਰਕ ਹੁੰਦੀ ਆ। ਮੈਂ ਉਹਨਾਂ ਨੇ ਇਹ ਵੀ ਗੱਲ ਕਹੀ, ਮੈਂ ਕਿ ਜੌਲ ਸਾਹਿਬ ਆਪਣੇ ਅੱਜ ਕੱਲ੍ਹ ਕੈਮਰੇ ਐਡੇ ਵਧੀਆ ਆ ਗਏ ਨੇ ਕਿ ਆਪਾਂ ਇੰਨੀਆਂ ਸੋਹਣੀਆਂ ਫੋਟੋਆਂ ਆਉਂਦੀਆਂ, ਜੋ ਬੰਦਾ ਨੈਚੁਰਲ ਉਹ ਫੋਟੋ ਦੇਖਦੀ, ਪਰ ਉਹਨਾਂ ਕੋਲ ਡੀ ਐੱਸ ਐੱਲ ਆਰ ਕੈਮਰੇ ਨੇ, ਪ੍ਰੋਫੈਸ਼ਨਲ ਕੈਮਰੇ ਨੇ, ਪਰ ਉਹ ਫੋਟੋ ਨਹੀਂ ਸਹੀ ਆਉਂਦੀ ਹੈ ਨਾ। ਉਹਨਾਂ ਨੇ ਉਹ ਵੀ ਮਸਲਾ ਚੱਕਿਆ ਉੱਥੇ, ਤੁਸੀਂ ਦੇਖੋ ਸਾਰੇ ਹੈਗੇ ਸੀ ਉੱਥੇ ਸਕੂਲ ਬੋਰਡ ਟਰੱਸਟੀ ਜਾਂ ਸਾਰਿਆਂ ਸਾਹਮਣੇ ਉਹਨਾਂ ਨੇ ਇਹ ਮਸਲਾ ਚੱਕਿਆ, ਕਹਿੰਦੇ ਹਾਂ ਇਹ ਪ੍ਰੋਬਲਮ ਹੈਗੀ ਆ। ਨਿੱਕੀਆਂ ਨਿੱਕੀਆਂ ਪ੍ਰੋਬਲਮ ਨਾ ਜੇ ਆਪਾਂ ਦੱਸਾਂਗੇ ਨਾ, ਫਿਰ ਮੈਨੂੰ ਪਤਾ ਲੱਗੇ ਕਿ ਨਹੀਂ ਯਾਰ ਸਕੂਲ ਟਰੱਸਟੀ ਦੀ ਬਹੁਤ ਵੈਲਿਊ ਆ। ਆਪਾਂ ਅਜੇ ਕੌਂਸਲਰ, ਰੀਜਨਲ ਕੌਂਸਲਰ ਤੇ ਚਲੋ ਆਪਣੇ ਤੋਂ ਜ਼ਿਆਦਾ ਹੋ ਜਾਂਦਾ ਇਹਨਾਂ ਦਾ ਕੰਮ, ਬਟ ਇਹ ਵੀ ਨਿੱਕੀਆਂ ਨਿੱਕੀਆਂ ਗੱਲਾਂ ਆਪਾਂ ਨੂੰ ਖਿਆਲ ਰੱਖਣੀਆਂ ਚਾਹੀਦੀਆਂ ਜੀ।
1: ਬਿਲਕੁਲ ਜੀ। ਸੋ ਬਸ ਮੇਨ ਗੱਲ ਦੋਸਤੋ, ਸਾਡਾ ਮਕਸਦ ਗੱਲਬਾਤ ਕਰਨ ਦਾ ਇਹ ਆ ਵੀ ਆਪਣੇ ਆਪ ਨੂੰ ਇਨਵੋਲਵ ਰੱਖੋ ਸਿਟੀ ਦੇ ਨਾਲ ਸੰਬੰਧਿਤ, ਜਿਹੜੇ ਵੀ ਕੋਈ ਮਸਲੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਨ ਲਈ ਆਪਣੇ ਆਪ ਨੂੰ ਜ਼ਰੂਰ ਇੰਗੇਜਮੈਂਟ ਚਾਹੀਦੀ ਹੈ। ਤੇ ਨਾਲ ਹੀ ਅਸੀਂ ਇਹ ਵੀ ਬੇਨਤੀ ਕਰਦੇ ਆ ਕਿ ਬਹੁਤ ਸਾਰੇ ਕੈਂਡੀਡੇਟਸ ਇਸ ਵੇਲੇ ਹੋਣਗੇ ਜਿਹੜੇ ਚਾਹੁੰਦੇ ਹੋਣਗੇ ਕਿ ਅਸੀਂ ਉਹਨਾਂ ਦੇ ਕੈਂਪੇਨ ਨੂੰ ਪ੍ਰਮੋਟ ਕਰ ਸਕੀਏ, ਤਾਂ ਸਾਨੂੰ ਜ਼ਰੂਰ ਕੰਟੈਕਟ ਕਰੋ। ਅਸੀਂ ਤੁਹਾਡੀਆਂ ਰੈਗੂਲਰ ਬੇਸਿਸ ਦੇ ਉੱਪਰ ਰਿਕਾਰਡਡ ਐਡਸ ਜਾਂ ਇੰਟਰਵਿਊਜ਼ ਜਾਂ ਸਾਡਾ ਇੱਕ ਵਿਸ਼ੇਸ਼ ਸੈਗਮੈਂਟ ਹੁੰਦਾ ਨੋ ਯੂਅਰ ਕੈਂਡੀਡੇਟ, ਉਹਦੇ ਵਿੱਚ ਅਸੀਂ ਤੁਹਾਡੀਆਂ ਵੀਡੀਓਜ਼ ਵਗੈਰਾ ਇੰਟਰਵਿਊਜ਼ ਕਰਕੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਲਈ ਵੀ ਤੁਹਾਡੇ ਲਈ ਹਾਜ਼ਰ ਹਾਂ। ਸੋ ਸਾਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਜਿਹੜੇ ਵੀ ਕੋਈ ਕੈਂਡੀਡੇਟ ਔਨ ਬੋਰਡ ਹੋਣਾ ਚਾਹੁੰਦੇ ਆ, ਸਾਡੇ ਤੱਕ ਆਪਣਾ ਮੈਸੇਜ ਪਹੁੰਚਦਾ ਕਰਨਾ ਚਾਹੁੰਦੇ, ਸਾਡੇ ਥਰੂ ਆਪਣੇ ਲਿਸਨਰਸ ਨਾਲ, ਆਪਣੇ ਵਾਰਡ ਦੇ ਵੋਟਰਸ ਦੇ ਨਾਲ, ਸਪੋਰਟਰਸ ਦੇ ਨਾਲ ਕਨੈਕਟ ਹੋਣਾ ਚਾਹੁੰਦੇ ਆ, ਜਾਂ ਤੁਸੀਂ ਈਵਨ ਕਿਸੇ ਕੈਂਡੀਡੇਟ ਦੇ ਸਪੋਰਟਰ ਹੋ ਜਾਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ, ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਆਪਣੇ ਜਿਹੜੇ ਵੀ ਕੋਈ ਕੈਂਡੀਡੇਟਸ ਆਪਣੀ ਪੇਡ ਐਡ ਚਲਾਉਣਾ ਚਾਹੁੰਦੇ ਆ ਤਾਂ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ। 6470046262 6047420 4068 ਕਿਉਂਕਿ ਅਸੀਂ ਇਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਤਾਂ ਆਪਣੇ ਵੱਲੋਂ ਆਪਣੇ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੀ ਸਾਂਝੀ ਕਰੀ ਜਾਂਦੇ ਹਾਂ, ਪਰ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜੇ ਵੀ ਕੋਈ ਕੈਂਡੀਡੇਟ ਆਪਣੇ ਆਪ ਨੂੰ ਪ੍ਰਮੋਟ ਕਰਨਾ ਚਾਹੁੰਦੇ, ਆਪਣਾ ਵਿਜ਼ਨ, ਆਪਣੇ ਪਲੈਟਫਾਰਮ, ਆਪਣੀ ਇਨਫੋਰਮੇਸ਼ਨ ਕਮਿਊਨਿਟੀ ਨਾਲ, ਆਪਣੇ ਲਿਸਨਰਸ ਨਾਲ, ਆਪਣੇ ਵੋਟਰ ਸਪੋਰਟਰਸ ਦੇ ਨਾਲ ਪਹੁੰਚਦੀ ਕਰਨਾ ਚਾਹੁੰਦੇ ਆ, ਤਾਂ ਅਸੀਂ ਉਹਨਾਂ ਨੂੰ ਵੀ ਇਨਕਰੇਜ ਕਰਦੇ ਹਾਂ ਕਿ ਭਾਈ ਹੁਣ ਔਨ ਬੋਰਡ ਹੋਣ ਦੇ ਲਈ ਆਪਣਾ ਥੋੜ੍ਹਾ ਜਿਹਾ ਖਰਚਾ ਵੀ ਕਰਨਾ ਪੈਣਾ, ਕਿਉਂਕਿ ਉਹ ਇੱਕ ਪੈਟਰਨ ਵੀ ਬਣਿਆ ਹੁੰਦਾ, ਤੁਹਾਡੇ ਹਰ ਬੰਦੇ ਤੱਕ ਆਪਣੇ ਆਪਣੇ ਆਪਣਾ ਬਜਟ ਰੈਲੋਕੇਟ ਕੀਤੇ ਜਾਂਦੇ ਨੇ। ਸੋ ਉਹਨਾਂ ਦੇ ਲਈ ਅਸੀਂ ਉਹਨਾਂ ਨੂੰ ਔਨਬੋਰਡ ਕਰਨ ਦੇ ਲਈ ਵੀ ਇਨਵਾਈਟ ਕਰਦੇ ਹਾਂ। ਸੋ 6474046862 ਜਾਂ ਮਨਜੀਤ ਗਿੱਲ ਹੋਰਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 416-669-1379 416-669-1379 ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ, ਤੇ ਜਾਂ ਤੁਸੀਂ ਪ੍ਰਭਜੀਤ ਹੋਰਾਂ ਨੂੰ ਵੀ ਕਾਲ ਕਰ ਸਕਦੇ ਹੋ ਤੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਕੇ, ਤੇ ਅਸੀਂ ਤੁਹਾਡੇ ਲਈ ਇੱਕ ਵਧੀਆ ਪੈਕੇਜ ਬਣਾ ਕੇ ਵੀਕ ਡੇਜ਼ ਜਾਂ ਵੀਕਐਂਡ ਦਾ ਤੁਹਾਨੂੰ ਪ੍ਰਮੋਟ ਵੀ ਕਰ ਸਕਦੇ ਹਾਂ। ਸੋ 647-706-3800 ਇਹ ਪ੍ਰਭਜੀਤ ਬੋਪਰ ਆਏ ਹੋਰਾਂ ਦਾ ਫੋਨ ਨੰਬਰ ਹੈ। ਸੋ ਪ੍ਰਭਜੀਤ, ਤੁਸੀਂ ਥੋੜ੍ਹੀ ਦੇਰ ਪਹਿਲਾਂ ਸੁਨੰਦਾ ਸ਼ਰਮਾ ਹੋਰਾਂ ਦੇ ਸ਼ੋਅ ਦਾ ਜ਼ਿਕਰ ਕਰ ਰਹੇ ਸੀ, ਰਿਮਾਈਂਡਰ ਇੱਕ ਵਾਰ ਫਿਰ ਦੇ ਦਿੰਦਾ ਕਿ ਸੁਨੰਦਾ ਸ਼ਰਮਾ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਰਹੇ ਨੇ, ਉਹਨਾਂ ਦੇ ਇਸ ਖੂਬਸੂਰਤ ਸ਼ੋਅ ਦੇ ਲਈ ਉਹਨਾਂ ਨੇ ਪਹਿਲੀ ਵਾਰ ਕੈਨੇਡਾ ਦੇ ਵਿੱਚ ਸੋਲੋ ਟੂਰ ਲੈ ਕੇ ਆ ਰਹੇ ਨੇ ਸੁਨੰਦਾ ਸ਼ਰਮਾ। ਸੋ ਡੇਟ ਮੈਂ ਦੱਸ ਦਿੰਦਾ, 18 ਅਕਤੂਬਰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਹੈ, ਅਤੇ ਟਿਕਟ ਮਾਸਟਰ .ca ਦੇ ਉੱਪਰ ਸੁਨੰਦਾ ਸ਼ਰਮਾ ਦੇ ਸ਼ੋਅ ਦੀਆਂ ਟਿਕਟਸ ਅਵੇਲੇਬਲ ਨੇ। ਸੋ ਤੇ ਸਾਡੀ ਟੀਮ ਦੇ ਨਾਲ ਗੱਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਨਾਲ ਹੀ ਜੇ ਆਪਣੇ ਸ਼ੋਅਜ਼ ਦਾ ਜ਼ਿਕਰ ਹੀ ਚੱਲਿਆ ਤਾਂ ਮੈਂ ਇੱਕ ਦੋ ਹੋਰ ਵੀ ਸ਼ੋਅਜ਼ ਬਹੁਤ ਖੂਬਸੂਰਤ ਸ਼ੋਅ ਹੋ ਰਹੇ ਨੇ ਆਪਣੇ ਸ਼ਹਿਰ ਦੇ ਵਿੱਚ। ਇੱਕ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਸ਼ੋਅ ਹੋਣਾ ਅਕਤੂਬਰ 8 ਨੂੰ ਸਕੋਸ਼ੀਆ ਅਰੀਨਾ ਦੇ ਵਿੱਚ, ਸਕੋਸ਼ੀਆ ਬੈਂਕ ਅਰੀਨਾ ਜਿਹੜਾ ਕਿ ਡਾਊਨਟਾਊਨ ਟੋਰਾਂਟੋ ਦੇ ਵਿੱਚ ਹੈ। ਉਸ ਸ਼ੋਅ ਦੀਆਂ ਟਿਕਟਸ ਵੀ ਇਸ ਵੇਲੇ ticketmaster.ca ਦੇ ਉੱਪਰ ਅਵੇਲੇਬਲ ਨੇ। 8 ਅਕਤੂਬਰ ਨੂੰ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਹੋ ਰਿਹਾ, ਸਾਈਨ ਟੂ ਗੋਡ ਵਰਲਡ ਟੂਰ ਉਹਨਾਂ ਦਾ 2026 ਜਿਹੜਾ ਪਹਿਲਾ ਸ਼ੋਅ ਹੈ ਟੋਰਾਂਟੋ ਤੋਂ ਸ਼ੁਰੂ ਹੋ ਰਿਹਾ ਤੇ ਬਹੁਤ ਲਿਮਿਟਡ ਟਿਕਟਸ ਇਸ ਵੇਲੇ ਬਾਕੀ ਨੇ। ਸੋ ਤੁਸੀਂ ਆਪਣੀਆਂ ਟਿਕਟਸ ਰਾਖੀਆਂ ਕਰਨ ਦੇ ਲਈ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਟੋਰਾਂਟੋ ਦੇ ਵਿੱਚ 8 ਅਕਤੂਬਰ ਵਾਲੇ ਸ਼ੋਅ ਦੇ ਲਈ ticketmaster.ca ਤੋਂ ਟਿਕਟਸ ਬੁੱਕ ਕਰ ਸਕਦੇ ਹੋ। ਨਾਲ ਅਗਲੇ ਸ਼ੋਅ ਦਾ ਜਿਵੇਂ ਆਪਾਂ ਥੋੜ੍ਹੀ ਦੇਰ ਪਹਿਲਾਂ ਜ਼ਿਕਰ ਕੀਤਾ ਹੀ ਸੀ ਕਿ ਆਰਨੇਤ ਗੋਲਫ ਦੇ ਵਿੱਚ ਪਹੁੰਚ ਰਹੇ ਨੇ, ਉਹ 3 ਅਕਤੂਬਰ ਨੂੰ ਉਹਨਾਂ ਨੇ ਆ ਜਾਣਾ। ਸੋ 3 ਅਕਤੂਬਰ ਨੂੰ ਆਰਨੇਤ ਹੋਰਾਂ ਦਾ ਸ਼ੋਅ ਹੋ ਰਿਹਾ ਗੋਲਫ ਦੇ ਵਿੱਚ, ਗੋਲਫ ਸਟੇਟ 340 ਵੁੱਡ ਲੋਨ ਰੋਡ ਹੈ ਤੇ ਟਰਾਂਸ 99 ਵੱਲੋਂ ਤੇ ਬਰਸਾਲ ਐਂਟਰਟੇਨਮੈਂਟ ਵੱਲੋਂ ਇਹ ਸ਼ੋਅ ਪੇਸ਼ ਕੀਤਾ ਜਾ ਰਿਹਾ। ਸੋ ਇਹਦੇ ਲਈ ਤੁਸੀਂ ਸੁੱਖ ਜੱਸਲ ਜਾਂ ਫਿਰ ਦਲਜੀਤ ਜੱਸਲ ਜੀ ਦੇ ਨਾਲ 519-823-3785 ਇਹਨਾਂ ਨੰਬਰ ਦੇ ਉੱਪਰ, ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। 519-823-3785 ਆਰਨੇਤ ਗੋਲਫ ਦੇ ਵਿੱਚ ਪਰਫੋਰਮ ਕਰਨਗੇ ਸੈਟਰਡੇ ਅਕਤੂਬਰ 3 ਨੂੰ। ਅਗਲੇ ਸ਼ੋਅ ਦੀ ਮੈਂ ਜੇ ਜ਼ਿਕਰ ਕਰਾਂ ਤਾਂ ਸਪਟੰਬਰ ਮਹੀਨੇ ਦੇ ਸ਼ੋਆਂ ਦਾ ਜ਼ਿਕਰ ਕਰ ਦਿੰਦੇ ਹਾਂ ਇੱਕ ਵਾਰੀ। ਹੰਸਰਾਜ ਹੰਸ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਚ ਪਹੁੰਚ ਰਹੇ ਨੇ, ਉਸ ਸ਼ੋਅ ਦੀਆਂ ਟਿਕਟਸ ticketmaster.ca ਤੇ ਅਵੇਲੇਬਲ ਨੇ। ਤੇ ਸਿੰਘ ਹਰਜੀਤ ਹੋਰਾਂ ਨੂੰ ਤੁਸੀਂ 647-448-1000 18 ਸਪਤੰਬਰ ਨੂੰ ਹੰਸਰਾਜ ਹੰਸ ਲਾਈਵ ਇਨ ਕਾਨਸਰਟ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਚ ticketmaster.ca ਤੇ ਇਸ ਸ਼ੋਅ ਦੀਆਂ ਟਿਕਟਸ ਲੈਣ ਲਈ ਵੀ ਤੁਸੀਂ ਜ਼ਰੂਰ ਆਪਣੇ ਜ਼ਿਆਦਾ ਵੇਰਵੇ ਲੈ ਸਕਦੇ ਹੋ। ਨਾਲ ਹੀ ਆਪਾਂ ਅਗਲੇ ਸ਼ੋਅ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਅਗਲਾ ਤਾਂ ਨਹੀਂ, ਪਹਿਲਾਂ ਵਾਲਾ ਸ਼ੋਅ ਮੈਂ ਰਿਵਰਸ ਆਰਡਰ 'ਚ ਚੱਲ ਰਿਹਾ। ਪਹਿਲਾਂ ਅਕਤੂਬਰ ਵਾਲੇ ਸ਼ੋਅ ਦੱਸੇ ਜੀ, ਹੁਣ ਸਪਤੰਬਰ ਵਾਲੇ ਦੱਸ ਰਿਹਾ ਸੀ। ਸੋ 12 ਸਪਤੰਬਰ ਨੂੰ ਖਾਨ ਸਾਹਿਬ ਨੇ ਆਪਣੇ ਸ਼ਹਿਰ ਦੇ ਵਿੱਚ ਹੋਣਾ ਹੈ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਵਿਖੇ। ਸੋ 12 ਅਕਤੂਬਰ ਨੂੰ ਖਾਨ ਸਾਹਿਬ ਲਾਈਵ ਇਨ ਕਾਨਸਰਟ ਹੋ ਰਿਹਾ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਵਿਖੇ। ਇਸ ਸ਼ੋਅ ਦੀਆਂ ਟਿਕਟਸ ticketmaster.ca ਤੋਂ ਹੀ ਲੈ ਸਕਦੇ ਹੋ ਤੇ ਜਾਂ ਤੁਸੀਂ ਮੋਹ ਸ਼ੇਖ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੋਈ ਵੀ ਤੁਹਾਨੂੰ ਗਰੁੱਪ ਟਿਕਟਸ ਚਾਹੀਦੀਆਂ ਨੇ, ਸਪੋਂਸਰਸ਼ਿਪ ਦੇ ਤੌਰ ਦੇ ਉੱਤੇ ਤੁਸੀਂ ਆਨਬੋਰਡ ਹੋਣਾ ਹੈ ਤਾਂ ਮੋਹ ਸ਼ੇਖ ਜੀ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ ਉਹਨਾਂ ਦਾ 416-816-1184, 416-818-1184। ਖਾਨ ਸਾਹਿਬ ਲਾਈਵ ਇਨ ਕਾਨਸਰਟ ਟੋਰਾਂਟੋ ਦੇ ਵਿੱਚ ਸਪਟੰਬਰ 12 ਨੂੰ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਵੁੱਡਵਾਈਨ ਮਾਲ ਦੇ ਬਿਲਕੁਲ ਨਾਲ ਇਸ ਥੀਏਟਰ ਦੇ ਵਿੱਚ 12 ਤਰੀਕ ਨੂੰ ਖਾਨ ਸਾਹਿਬ ਲਾਈਵ ਇਨ ਕਾਨਸਰਟ ਦੇ ਲਈ ਵੀ ਤੁਹਾਨੂੰ ਇਨਵਾਈਟ ਕੀਤਾ ਜਾ ਰਿਹਾ। ਸੋ ਪ੍ਰਭਜੀਤ, ਨਾਲ ਹੀ ਆਪਾਂ ਅੱਜ ਦੀ ਜੇ ਗੱਲ ਕਰਨੀ ਹੋਵੇ ਤਾਂ ਅੱਜ 6 ਸਪਤੰਬਰ ਹੈ ਤੇ ਇਸ ਵੇਲੇ ਬੱਲੇ ਬੱਲੇ ਹੈਰੀਟੇਜ ਫਾਰਮ ਦੇ ਉੱਤੇ ਹਰਜੀਤ ਜੰਜੂਆ ਬਾਈ ਹੋਰੀ ਤੇ ਉਹਨਾਂ ਦੀ ਟੀਮ ਦੇ ਵੱਲੋਂ ਵੀ ਇੱਕ ਬਹੁਤ ਖੂਬਸੂਰਤ ਪਿਕਨਿਕ ਦਾ ਅਰੇਂਜਮੈਂਟ ਕੀਤਾ ਗਿਆ। ਸੋ ਉੱਥੇ ਪਹੁੰਚਣ ਦੇ ਲਈ ਵੀ ਤੁਹਾਨੂੰ ਸੱਦਾ ਦਿੰਦੇ ਹਾਂ। ਸੋ ਇਸ ਵੇਲੇ ਪਿਕਨਿਕ ਪੂਰੀ ਗਹਿਮਾ ਗਹਿਮੀ ਹੋਣੀ ਹੈ ਉੱਥੇ ਤੇ ਥੋੜ੍ਹੀ ਦੇਰ ਤੱਕ ਤੁਸੀਂ ਜਿੱਧਰ ਵੀ ਕਿਤੇ ਹੈਗੇ ਹੋ ਉੱਥੇ ਪਹੁੰਚਣ ਦੇ ਲਈ ਪਲਾਨ ਕਰ ਲਓ, ਕਿਉਂਕਿ 5-6 ਵਜੇ ਤੱਕ ਹੀ ਚੱਲਣੀ ਹੈ ਪਿਕਨਿਕ। ਸੋ ਉੱਥੇ ਵੀ ਗੀਤ ਸੰਗੀਤ ਦਾ ਤੇ ਹੋਰ ਬਹੁਤ ਸਾਰਾ ਐਕਸਾਈਟਮੈਂਟ ਦਾ ਅਰੇਂਜਮੈਂਟ ਕੀਤਾ ਗਿਆ। ਸੋ ਹਰਜੀਤ ਜੰਜੂਆ ਬਾਈ ਹੋਰਾਂ ਨੂੰ ਵੀ ਤੇ ਉਹਨਾਂ ਦੀ ਟੀਮ ਨੂੰ ਵੀ ਆਪਾਂ ਬਹੁਤ ਮੁਬਾਰਕਾਂ ਦਿੰਦੇ ਹਾਂ। ਅੱਜ ਉਹਨਾਂ ਦੀ ਪਿਕਨਿਕ ਹੋ ਰਹੀ ਹੈ ਬੱਲੇ ਬੱਲੇ ਹੈਰੀਟੇਜ ਫਾਰਮ ਵਿਖੇ। ਸੋ ਉੱਥੇ ਤੁਸੀਂ ਪਹੁੰਚ ਸਕਦੇ ਹੋ। ਸੋ ਹੋਰ ਵੀ ਕਾਫੀ ਸਾਰੇ ਅੱਜ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਨਵਨੀਤ ਲੋਟੇ ਹੋਰਾਂ ਦਾ ਆਪਾਂ ਜ਼ਿਕਰ ਕੀਤਾ ਸੀਗਾ, ਉੱਥੇ ਅੱਜ ਰਿਪੂ ਦਮਨ ਹੋਰੀ ਜਿਹੜੇ ਕਿ ਰਿਪੂ ਦਮਨ ਢਿੱਲੋਂ ਉਹਨਾਂ ਨੇ ਵੀ ਆਪਣਾ ਕੈਂਪੇਨ ਲਾਂਚ ਕਰਨਾ। ਸੋ ਉੱਥੇ ਲਈ ਵੀ ਤੁਹਾਨੂੰ ਇੱਕ ਵਾਰੀ ਰਿਮਾਈਂਡਰ ਦੇ ਦਿੰਦੇ ਹਾਂ ਕਿ ਤੁਸੀਂ ਸਮਾਂ ਕੱਢ ਕੇ ਇਹ 4 ਵਜੇ ਤੱਕ ਉਹਨਾਂ ਦਾ ਆਫਿਸ ਦੀ ਕੈਂਪੇਨ ਲਾਂਚਿੰਗ ਦਾ ਟਾਈਮ ਹੈ ਸਪ੍ਰੈਂਜ਼ਾ ਬੈਂਕਟ ਹਾਲ ਦੇ ਵਿੱਚ। ਸੋ 510 ਡੀਅਰ ਹਰਸਟ ਰੋਡ ਵਿਖੇ ਤੁਸੀਂ ਰਿਪੂ ਦਮਨ ਹੋਰਾਂ ਦੇ ਆਫਿਸ ਦੀ ਕੈਂਪੇਨ ਲਾਂਚਿੰਗ ਦੀ ਜਿਹੜੀ ਐਕਟੀਵਿਟੀ ਹੈ ਉਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ। 4 ਵਜੇ ਤੋਂ ਪਹਿਲਾਂ ਉੱਥੇ ਤੁਸੀਂ ਪਹੁੰਚ ਸਕਦੇ ਹੋ। ਸੋ ਉਹਨਾਂ ਨੂੰ ਵੀ ਅਸੀਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਸੋ ਇਸੇ ਤਰ੍ਹਾਂ ਦੇ ਨਾਲ ਪ੍ਰਭਜੀਤ ਹੋਰ ਵੀ ਬਹੁਤ ਸਾਰੇ ਜਿਹੜੇ ਪੋਲੀਟੀਕਲ ਕੈਂਪੇਨ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਕੈਂਡੀਡੇਟਸ ਵੱਲੋਂ, ਮੈਂ ਮੇਰਾ ਮਕਸਦ ਇੱਥੇ ਸਾਡਾ ਗੱਲ ਕਰਨ ਦਾ ਪ੍ਰਭਜੀਤ ਇਹੀ ਹੁੰਦਾ ਕਿ ਅਸੀਂ ਚਾਹੁੰਦੇ ਹੁੰਦੇ ਕਿ ਅਸੀਂ ਇੰਗੇਜ ਹੋਈਏ, ਅਸੀਂ ਇਨਵੋਲਵ ਹੋਈਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅਸੀਂ ਘਰੇ ਬੈਠੇ ਕਈ ਵਾਰੀ ਐਵੇਂ ਡਿਪਰੈਸ ਜਿਹਾ ਹੋਏ ਰਹੀਦਾ, ਸੋ ਬਾਹਰ ਨਿਕਲੋ ਬਸ ਬਹੁਤ ਕੁਛ ਇੱਦਾਂ ਦਾ ਹੈਪਨਿੰਗ ਹੈ। ਸਾਡਾ ਸ਼ਹਿਰ ਹੀ ਇੱਦਾਂ ਦਾ, ਸਾਡਾ ਏਰੀਆ ਇੱਦਾਂ ਦਾ ਕਿ ਇੱਥੇ ਬਹੁਤ ਕੁਛ ਹੋ ਰਿਹਾ, ਛੋਟੀਆਂ ਵੱਡੀਆਂ ਕਈ ਤਰ੍ਹਾਂ ਦੀਆਂ ਗੈਦਰਿੰਗਸ, ਪਿਕਨਿਕਸ, ਮੇਲੇ, ਸ਼ੋਅਜ਼, ਇਵੈਂਟਸ ਜਾਂ ਹੁਣ ਆਹ ਕੈਂਪੇਨ ਲਾਂਚ। ਸੋ ਜਾਓ, ਮਿਲੋ, ਗਿਲੋ ਲੋਕਾਂ ਦੇ ਨਾਲ, ਇੰਟਰੈਕਟ ਹੋਵੋ ਤੇ ਤੁਹਾਡੇ ਲਈ ਲਾਈਫ ਬੜੀ ਖੂਬਸੂਰਤ ਹੈ।
0: ਤੇ ਬੱਚਿਆਂ ਨੂੰ ਵੀ ਗਿਲ ਸਾਹਿਬ, ਬੱਚਿਆਂ ਨੂੰ ਵੀ ਭੇਜਣਾ ਚਾਹੀਦਾ ਵਲੰਟੀਅਰ ਵਾਸਤੇ। ਆਪਣੇ ਕਈ ਦੋਸਤ ਨੇ ਜਿਹੜੇ ਹੁਣ ਕਾਉਂਸਲਰ ਵਾਸਤੇ ਖੜੇ ਜਾਂ ਆਪਣਾ ਸਕੂਲ ਟਰਸਟੀ ਵਾਸਤੇ ਖੜੇ ਨੇ, ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਨਾ ਫੋਨ ਕਰਦੇ ਨੇ, ਤੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਕਿ ਯਾਰ ਤੁਸੀਂ ਨਾਲ ਵਲੰਟੀਅਰ ਲਾਉਂਦੇ, ਸਾਨੂੰ ਵਲੰਟੀਅਰ ਮਿਲ ਨਹੀਂ ਰਹੇ, ਮੈਂ ਆਪਦੇ ਖੁਦ ਬੱਚੇ ਨਾਲ ਵਲੰਟੀਅਰ ਭੇਜਦਾ ਆਪਦੀ ਵਾਰਡ ਦੇ ਵਿੱਚ, ਹੈ ਨਾ। ਉਹ ਲਾਸਟ ਈਅਰ ਗਿਆ ਜਦੋਂ ਫਿਫਥ ਗ੍ਰੇਡ 'ਚ, ਮੈਂ ਉਦੋਂ ਦੇ ਉਹਨਾਂ ਨੂੰ ਜਦੋਂ ਆਉਂਦੇ ਮੈਂ ਉਦੋਂ ਦੇ ਭੇਜ ਰਿਹਾ, ਹੈ ਨਾ। ਬੱਚਿਆਂ ਦਾ ਕੋਨਫੀਡੈਂਸ ਬਹੁਤ ਵੱਧਦਾ ਜੀ ਜਦੋਂ ਜਦੋਂ ਉਹ ਡੋਰ ਨੋਕਿੰਗ ਕਰਦੇ ਨੇ, ਵੱਖ ਵੱਖ ਮਿਲਦੇ ਨੇ ਜਦੋਂ, ਹੈ ਨਾ, ਆਪਾਂ ਨੂੰ ਗੱਲਬਾਤ ਕਰਦੇ ਨੇ, ਉਹਨਾਂ ਨੂੰ ਦੱਸਦੇ ਨੇ ਕਿ ਜਿਹੜਾ ਕੈਂਡੀਡੇਟ ਖੜਾ ਜਿਹਦੇ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਕਿ ਉਹਦਾ ਵਿਜ਼ਨ ਕੀ ਆ। ਬੱਚਿਆਂ ਨੂੰ ਆਪ ਨੂੰ ਬਹੁਤ ਕਲੈਰਿਟੀ ਉਹਦੇ ਵਿੱਚ, ਉਹਨਾਂ ਨੂੰ ਵੀ ਪਾਰਦਰਸ਼ਤਾ, ਹੈ ਨਾ। ਬੱਚੇ ਵੀ ਕਲੀਅਰ ਹੁੰਦੇ ਨੇ ਕਿ ਹਾਂ ਕਿੱਦਾਂ ਆਪਣੀ ਕਮਿਊਨਿਟੀ ਕਿਵੇਂ ਰਿਐਕਟ ਕਰਦੀ ਆ ਜਾਂ ਦੂਜੀ ਕਮਿਊਨਿਟੀਆਂ ਕਿਵੇਂ ਰਿਐਕਟ ਕਰਦੀਆਂ। ਤਾਂ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਭੇਜਿਆ ਕਰੋ, ਆਪ ਵੀ ਜਾਓ ਅਤੇ ਬੱਚਿਆਂ ਨੂੰ ਵੀ ਜ਼ਰੂਰ ਨਾਲ ਲੈ ਕੇ ਜਾਇਆ ਕਰੋ।
1: ਬਿਲਕੁਲ ਠੀਕ ਹੈ। ਅੱਛਾ, ਇੱਕ ਇਸ ਤੋਂ ਪਹਿਲਾਂ ਕਿ ਪ੍ਰਭਜੀਤ ਆਪਾਂ ਅਗਲੀ ਗੱਲਬਾਤ ਵੱਲ ਨੂੰ ਚੱਲੀਏ, ਮੈਂ ਬਰਾਡ ਸਵੀਟਸ ਇੱਕ ਜਾਣਿਆ ਪਛਾਣਿਆ ਨਾਮ ਹੈ ਉਹਨਾਂ ਦਾ, ਇੱਕ ਸੰਦੇਸ਼ ਸਾਂਝਾ ਕਰਦੇ ਹਾਂ ਜਿੱਥੇ ਤੁਸੀਂ ਮਠਿਆਈਆਂ ਲਈ, ਸਨੈਕਸ ਲਈ, ਵੈਜੀਟੇਰੀਅਨ ਖਾਣੇ ਉਹਦੇ ਲਈ ਤਾਂ ਇਹਨਾਂ ਨੂੰ ਵਿਜ਼ਿਟ ਕਰਦੇ ਹੀ ਕਰਦੇ ਹੋ। ਇਸ ਵੇਲੇ ਇਹਨਾਂ ਨੂੰ ਐਕਸਪੀਰੀਅੰਸਡ ਹਲਵਾਈਆਂ ਦੀ ਲੋੜ ਹੈ। ਸੋ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਲਈ ਤਜਰਬੇਕਾਰ ਹਲਵਾਈ ਹਾਇਰ ਕੀਤੇ ਜਾ ਰਹੇ ਹਾਂ। ਸੋ ਜੇ ਤੁਸੀਂ, ਤੁਹਾਨੂੰ ਮਿਠਾਈਆਂ ਬਣਾਉਣ ਦਾ ਤਜਰਬਾ ਹੈ, ਐਕਸਪੀਰੀਅੰਸਡ ਸੱਜਣੀ ਕਾਲ ਕਰਨ, ਸੋ ਉਹਨਾਂ ਲਈ ਜੋਬ ਅਪਰਚੁਨਿਟੀ ਹੈ ਬਹੁਤ ਵਧੀਆ। ਸੋ ਬਰਾਡ ਸਵੀਟਸ ਇੱਕ ਜਾਣਿਆ ਪਛਾਣਿਆ ਨਾਮ ਹੈ, ਤੁਸੀਂ ਇਹਨਾਂ ਦੀ ਪ੍ਰੋਫੈਸ਼ਨਲ ਟੀਮ ਦੇ ਨਾਲ ਜੁਆਇਨ ਕਰ ਸਕਦੇ ਹੋ। ਉਹਦੇ ਲਈ ਤਰੀਕਾ ਕੀ ਹੈ, ਇੱਕ ਤਾਂ 905-502-7277 905-502-7277 ਸਾਡਾ ਤੁਸੀਂ ਜੀ ਮੀਡੀਆ ਗਰੁੱਪ ਦਾ ਰੈਫਰੈਂਸ ਦੇ ਦਿਓ, ਇਸ ਨੰਬਰ ਦੇ ਉੱਤੇ ਕਾਲ ਕਰਿਓ ਕਿ ਭਾਈ ਹਰਜਿੰਦਰ ਹੋਰਾਂ ਨੇ ਅਨਾਊਂਸ ਕੀਤਾ ਸੀਗਾ ਤੇ ਤੁਸੀਂ ਹਲਵਾਈ ਦੇ ਤੌਰ ਦੇ ਉੱਤੇ ਇਹਨਾਂ ਨੂੰ ਜੁਆਇਨ ਕਰਨਾ। ਤਾਂ ਬਰਾਡ ਸਵੀਟ 905-502-7277, ਜਾਂ ਤੁਸੀਂ ਇਹਨਾਂ ਦੀ ਆਪਣੀ ਜਿਹੜੀ ਵੀ ਕੋਈ ਨੇੜਲੀ ਲੋਕੇਸ਼ਨ ਹੋਈ ਉੱਥੇ ਜਾ ਕੇ ਆਪਣਾ ਰੈਜ਼ਮੇ ਵੀ ਡ੍ਰੌਪ ਕਰ ਸਕਦੇ ਹੋ, ਜਾਂ ਉੱਥੇ ਸਟਾਫ ਦੇ ਨਾਲ ਗੱਲਬਾਤ ਕਰ ਲਿਓ, ਤੁਹਾਨੂੰ ਗਾਈਡ ਕਰ ਦੇਣਗੇ। ਤੇ ਜਾਂ ਫਿਰ ਜੇ ਤੁਸੀਂ ਈਮੇਲ ਹੀ ਕਰਨੀ ਹੈ ਤਾਂ HR@OICFoods.com, ਇਸ ਵੈਬਸਾਈਟ ਤੇ ਆਪਣੀ ਈਮੇਲ ਦੇ ਉੱਤੇ ਤੁਸੀਂ ਆਪਣਾ ਰੈਜ਼ਮੇ ਵੀ ਸੈਂਡ ਕਰ ਸਕਦੇ ਹੋ, HR@OICFoods.com ਈਮੇਲ ਕਰਨ ਦੇ ਲਈ। ਪਰ ਸੌਖਾ ਤਰੀਕਾ ਹੋਣਾ, ਕਾਲ ਕਰ ਲਓ ਪਹਿਲਾਂ, ਤੇ ਜੇ ਤੁਸੀਂ ਤਜਰਬਾ ਰੱਖਦੇ ਹੋ, ਤੁਹਾਡੇ ਕੋਲ ਐਕਸਪੀਰੀਅੰਸ ਹੈ ਹਲਵਾਈ ਦੇ ਤੌਰ ਦੇ ਉੱਤੇ, ਤਾਂ ਤੁਹਾਨੂੰ ਬਹੁਤ ਵਧੀਆ ਇੱਕ ਕੰਪਨੀ ਦੇ ਨਾਲ ਜੁਆਇਨ ਕਰਨ ਦੇ ਲਈ ਵੀ ਅਸੀਂ ਇਹ ਮੈਸੇਜ ਸਾਂਝਾ ਕਰ ਰਹੇ ਹਾਂ। ਬਰਾਡ ਸਵੀਟਸ 905-502-7277, ਇਸ ਨੰਬਰ ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ। ਜਦੋਂ ਜੋਬਸ ਦੀ ਫਿਰ ਗੱਲ ਚੱਲੀ ਹੈ ਤਾਂ ਆਪਾਂ, ਮੈਂ ਇੱਕ ਨੰਬਰ ਹੋਰ ਸਾਂਝਾ ਕਰ ਦਿੰਦਾ ਕੁਇਕਲੀ। ਜਿਹੜੇ ਦੋਸਤ ਪੇਂਟ ਦਾ ਕੰਮ ਜਾਣਦੇ ਆ ਜਾਂ ਰੈਨੋਵੇਸ਼ਨ ਦਾ ਕੰਮ ਜਾਣਦੇ ਆ, ਤੁਸੀਂ ਕੰਸਟਰਕਸ਼ਨ ਇੰਡਸਟਰੀ ਨਾਲ ਸੰਬੰਧਿਤ ਤੁਹਾਡੇ ਕੋਲ ਤਜਰਬਾ ਹੈ, ਤਾਂ ਫਿਰ ਆਪਾਂ ਪ੍ਰਭਜੀਤ ਉਹਨਾਂ ਲਈ ਵੀ ਥੋੜ੍ਹੀ ਜਿਹੀ ਜੋਬ ਦੀ ਅਪਰਚੁਨਿਟੀ ਇੱਕ ਸਾਂਝੀ ਕਰਨੀ ਚਾਹਾਂਗੇ, ਕਿਉਂਕਿ ਬੜਾ ਸੁਨਹਿਰੀ ਮੌਕਾ ਹੈ। ਤੁਹਾਡੇ ਕੋਲ ਇੱਕ ਬਹੁਤ ਵਧੀਆ ਕੰਪਨੀ ਹੈ, ਪ੍ਰਾਈਮ ਐਜ ਰੈਨੋਵੇਸ਼ਨ ਐਂਡ ਕੰਸਟਰਕਸ਼ਨ, ਰਣਦੀਪ ਢਿੱਲੋਂ ਬਾਈ ਹੋਰੀ। ਸੋ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਿੱਥੇ ਪੇਂਟ ਦੀਆਂ, ਫਲੋਰ ਦੀਆਂ ਜਾਂ ਹੋਮ ਰੈਨੋਵੇਸ਼ਨ, ਛੋਟੀ ਵੱਡੀ ਰੈਨੋਵੇਸ਼ਨ ਤੋਂ ਲੈ ਕੇ ਫੁੱਲ ਕੰਪਲੀਟ ਹੋਮ ਰੈਨੋਵੇਸ਼ਨ, ਬੇਸਮੈਂਟ ਬਣਾਉਣ ਦਾ ਕੰਮ ਕਰਦੇ ਆ, A to Z ਸਾਰੇ ਦਾ ਸਾਰਾ ਜ਼ਿੰਮਾ ਲੈਂਦੇ ਆ, ਤੇ ਕੋਈ ਵਾਸ਼ਰੂਮ ਜਾਂ ਕਿਚਨ ਰੀਮੋਡਲ ਕਰਨੀ ਆ, ਕੋਈ ਇਨਡੋਰ ਆਊਟਸਾਈਡ ਇਨਸਾਈਡ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ 'ਚ ਤਾਂ ਹੈਲਪ ਕਰਦੇ ਹੀ ਕਰਦੇ ਆ। ਸੋ ਉਹਦੇ ਲਈ ਤੁਸੀਂ ਇਹਨਾਂ ਦਾ ਨੰਬਰ ਨੋਟ ਕਰੋ, ਤੇ ਨਾਲ ਹੀ ਜੇ ਜੋਬ ਦੀ ਭਾਲ ਦੇ ਵਿੱਚੋਂ ਤਾਂ ਵੀ ਪ੍ਰਾਈਮ ਐਜ ਰੈਨੋਵੇਸ਼ਨ ਐਂਡ ਕੰਸਟਰਕਸ਼ਨ, ਰਣਦੀਪ ਢਿੱਲੋਂ, 647-3600-647-863-3600। ਵੈਸੇ ਸਾਡੇ ਵੀਕਡੇਜ਼ ਵਾਲੇ ਸ਼ੋਅ ਦੇ ਪ੍ਰਾਊਡ ਸਪੋਂਸਰ ਵੀ ਆ, ਪਰ ਮੈਨੂੰ ਲੱਗਿਆ ਚਲੋ ਅੱਜ ਵੀਕਐਂਡ ਵਾਲੇ ਸਾਡੇ ਲਿਸਨਰਸ ਨੂੰ ਵੀ ਥੋੜ੍ਹਾ ਜਿਹਾ ਲਾਹਾ ਦੇ ਦਿੰਦੇ ਆ। ਸੋ ਜੇ ਕੋਈ ਜੋਬ ਦੀ ਭਾਲ ਦੇ ਵਿੱਚ ਹੈ ਤਾਂ ਉਹ ਆਪਣੇ ਸਾਡੇ ਹਰਜਿੰਦਰ ਗਿੱਲ ਸ਼ੋਅ ਦਾ, ਜੀ ਮੀਡੀਆ ਗਰੁੱਪ ਦਾ, ਸਾਡੇ ਵੀਕਐਂਡ ਸ਼ੋਅ ਦਾ ਰੈਫਰੈਂਸ ਦੇ ਕੇ ਹੁਣੇ ਰਣਦੀਪ ਢਿੱਲੋਂ ਨੂੰ ਕਾਲ ਕਰ ਸਕਦੇ ਹੋ। ਪੇਂਟ ਦਾ ਕੰਮ ਆਉਂਦਾ ਚਾਹੀਦਾ, ਤਜਰਬੇਕਾਰ ਹੋਣੇ ਚਾਹੀਦੇ ਹੋ, ਸਿੱਖਣ ਲਈ ਸਿਖਾਉਣ ਲਈ ਟਾਈਮ ਨਹੀਂ ਹੈ ਉਹਨਾਂ ਦੇ ਕੋਲ, ਕਿਉਂਕਿ ਉਹ ਬਹੁਤ ਬਿਜ਼ੀ ਕੰਪਨੀ ਹੈ ਤੇ ਕਾਫੀ ਮਲਟੀਪਲ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਨੇ ਇਸ ਵੇਲੇ, ਤੇ ਉਹ ਆਪਣੀ ਟੀਮ ਨੂੰ ਐਕਸਪੈਂਡ ਕਰ ਰਹੇ ਆ। ਸੋ ਉਹ ਕਹਿੰਦੇ ਨੇ ਕਿ ਜੇ ਤਜਰਬਾ ਹੈ, ਐਕਸਪੀਰੀਅੰਸਡ ਹੋ, ਤਾਂ ਹੀ ਤੁਸੀਂ ਕੰਟੈਕਟ ਕਰਿਓ, ਕੋਈ ਟ੍ਰੇਨਿੰਗ ਦੇਣ ਦਾ ਮੌਕਾ ਨਹੀਂ ਹੋਣਾ ਇੱਥੇ। ਸੋ ਸਿੱਖੇ ਹੋਏ ਹੋ, ਐਕਸਪੀਰੀਅੰਸਡ ਹੋ, ਕੰਮ ਜਾਣਦੇ ਹੋ ਪੇਂਟਰ ਦੇ ਤੌਰ ਤੇ ਜਾਂ ਕੰਸਟਰਕਸ਼ਨ ਦਾ ਕਿਸੇ ਵੀ ਤਰ੍ਹਾਂ ਦਾ ਕੰਮ, ਕੋਈ ਇੱਕ ਜਣਾ, ਦੋ ਜਣਾ ਜਾਂ ਈਵਨ ਟੀਮ ਦੀ ਟੀਮ ਹੀ, ਕਈ ਵਾਰੀ 4-5 ਜਣਿਆਂ ਦੀ ਆਪਣੀ ਪ੍ਰਭਜੀਤ ਟੀਮ ਹੁੰਦੀ ਹੈ। ਸੋ ਅਸੀਂ ਸੋਚੀਦਾ ਕਿ ਚਲੋ ਯਾਰ ਸਾਰੀ ਟੀਮ ਹੀ, ਅਸੀਂ ਥੋੜਾ ਜਿਹਾ ਕੰਮ ਕੁੰਮ ਢਿੱਲੇ ਪਏ ਹਾਂ, ਕੋਈ ਬਹੁਤਾ ਕੰਮ ਨਹੀਂ ਮਿਲ ਰਿਹਾ, ਤਾਂ ਇੱਕ ਵਾਰੀ ਸਾਡੇ ਰੈਫਰੈਂਸ ਦੇ ਨਾਲ ਤੁਸੀਂ ਰਣਦੀਪ ਬਾਈ ਨੂੰ ਕੰਟੈਕਟ ਕਰੋ, ਤੇ ਹੋ ਸਕਦਾ ਸਾਰੀ ਦੀ ਸਾਰੀ ਟੀਮ ਨੂੰ ਹੀ ਆਨਬੋਰਡ ਕਰ ਲੈਣ। ਸੋ 647-863-3600 ਪ੍ਰਾਈਮ ਐਜ ਰੈਨੋਵੇਸ਼ਨ ਐਂਡ ਕੰਸਟਰਕਸ਼ਨ ਦੇ ਰਣਦੀਪ ਢਿੱਲੋਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਸੋ ਇਸ ਵੇਲੇ ਸਮਾਂ 1:35 ਹੋ ਗਿਆ, ਤੇ ਲੌਂਗ ਵੀਕਐਂਡ ਦੀਆਂ ਇੱਕ ਵਾਰੀ ਫਿਰ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦੇ ਰਹੇ ਹਾਂ। ਸਾਡਾ ਵੀਕਐਂਡ ਵਾਲਾ ਸ਼ੋਅ ਤੁਸੀਂ ਸੁਣ ਰਹੇ ਹੋ, ਤੇ ਜਿੱਥੇ ਵੀਕਐਂਡ ਦੇ ਉੱਤੇ ਅਸੀਂ ਇੱਥੇ 5:30 ਤੇ ਤੁਹਾਡੇ ਲਈ ਹਾਜ਼ਰ ਹੋਈ ਦਾ, ਉੱਥੇ ਵੀਕਡੇਜ਼ ਦੇ ਵਿੱਚ ਵੀ ਆਪਣਾ ਇੱਕ ਪ੍ਰੋਗਰਾਮ ਡਿਫਰੈਂਟ ਚੈਨਲ ਤੇ ਅਸੀਂ ਪੇਸ਼ ਕਰੀਦਾ। ਸੋ ਸਾਡੇ ਕਿਸੇ ਵੀ ਪ੍ਰੋਗਰਾਮ ਨਾਲ ਜੁੜਨ ਦੇ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੁੰਦੇ ਹੋ 647-400-6862। ਕੁਛ ਇੱਕ ਸੰਦੇਸ਼ ਸਾਂਝੇ ਕਰਦੀ ਆਪਣੇ ਸਪੋਂਸਰਸ ਦੇ, ਜਿਨ੍ਹਾਂ ਦੇ ਵਿੱਚ ਆਪਟੀਕਲ ਵਨ ਸਾਨੂੰ ਸਪੋਂਸਰ ਕਰਦੇ ਆ ਜੀ, 905-455-0752। ਦੋ ਲੋਕੇਸ਼ਨ ਨੇ ਇਹਨਾਂ ਦੀਆਂ। ਸੋ ਆਈ ਐਗਜ਼ਾਮੀਨੇਸ਼ਨ, ਕੰਟੈਕਟ ਲੈਂਸ, ਡਰਾਈ ਆਈ ਟ੍ਰੀਟਮੈਂਟ ਜਾਂ ਬੱਚਿਆਂ ਲਈ, ਬਜ਼ੁਰਗਾਂ ਲਈ ਕਿਸੇ ਵੀ ਤਰ੍ਹਾਂ ਦੀ ਐਗਜ਼ਾਮੀਨੇਸ਼ਨ, ਜਾਂ ਤੁਸੀਂ ਆਪਣੇ ਡਿਜ਼ਾਈਨਰ ਸਨ ਗਲਾਸਿਸ ਲੈਣੇ ਆ ਤਾਂ ਆਪਟੀਕਲ ਵਨ 905-455-0752 'ਤੇ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਬਾਈ ਨੇਚਰ ਇਸ ਵੇਲੇ 8 ਲੋਕੇਸ਼ਨ ਤੋਂ ਡੀਲ ਕਰਦੇ ਆ, ਤਾਂ ਪੰਜਾਬੀ ਬਾਈ ਨੇਚਰ.ca 'ਤੇ ਜਾ ਕੇ ਵੇਰਵੇ ਲੈ ਸਕਦੇ ਹੋ, ਜਾਂ ਤੁਸੀਂ ਕੋਈ ਆਪਣੀ ਇਹਨਾਂ ਦੇ ਨੇੜਲੀ ਲੋਕੇਸ਼ਨ 'ਤੇ ਪਹੁੰਚੋ ਅਤੇ ਉੱਥੇ ਜਿਹੜੇ ਮਲਟੀਪਲ ਫੂਡ ਟਰੱਕਸ ਇਹਨਾਂ ਦੇ ਕੋਲ ਹੁੰਦੇ ਨੇ ਅਤੇ ਹਾਈ ਐਂਡ ਲਾਈਵ ਕੇਟਰਿੰਗ ਦਾ ਇੰਤਜ਼ਾਮ ਕਰਕੇ ਦਿੰਦੇ ਆ। ਸੋ ਤੁਸੀਂ ਸਾਡੇ ਪ੍ਰੋਗਰਾਮ ਦੇ ਰੈਫਰੈਂਸ ਦੇ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ। ਸੋ ਤੁਹਾਡੇ ਲਈ ਬਹੁਤ ਵਧੀਆ ਅਪਰਚੁਨਿਟੀ ਹੈ, ਤੁਸੀਂ ਵੱਡੇ ਛੋਟੇ ਕਿਸੇ ਵੀ ਸਮਾਗਮ ਦੇ ਲਈ ਕੇਟਰਿੰਗ ਕਰਵਾਉਣੀ ਹੈ ਤਾਂ ਵੀ ਪੰਜਾਬੀ ਬਾਈ ਨੇਚਰ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਨੇ। ਅਤੇ ਨਾਲ ਹੀ ਆਪਾਂ ਦੱਸ ਦਿੰਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਕਿੰਗ ਟੋਇੰਗ ਸਾਡੀ ਟੀਮ ਨੂੰ, ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ 24 ਘੰਟੇ 7 ਦਿਨ ਰੋਡ ਸਾਈਡ ਅਸਿਸਟੈਂਸ ਦੇ ਲਈ। ਤੁਸੀਂ ਅਮੈਰੀਕਾ ਜਾਂ ਕੈਨੇਡਾ ਦੇ ਵਿੱਚ ਕਿਤੇ ਵੀ ਤੁਹਾਡਾ ਟਰੈਕਟਰ ਟ੍ਰੇਲਰ ਖਰਾਬ ਹੋ ਗਿਆ, ਐਕਸੀਡੈਂਟ ਹੋ ਗਿਆ, ਉਹਨੂੰ ਟੋਅ ਕਰਵਾਉਣ ਦੀ ਜ਼ਰੂਰਤ ਹੈ ਤਾਂ 416-677-2222 416-677-2222 ਇਹ ਨੰਬਰ ਤੁਸੀਂ ਨੋਟ ਕਰਕੇ ਰੱਖੋ। ਨੰਬਰ ਦੇ ਉੱਤੇ ਡਾਇਲ ਕਰਕੇ ਤੁਸੀਂ ਇਹਨੂੰ ਹੈਂਡੀ ਰੱਖੋ ਆਪਣੇ ਕੋਲ ਹਮੇਸ਼ਾ ਹੀ, ਰੱਬ ਨਾ ਕਰੇ ਕਦੀ ਵੀ ਲੋੜ ਪਵੇ, ਪਰ ਜੇ ਕਿਤੇ ਲੋੜ ਪੈ ਜਾਂਦੀ ਹੈ ਤਾਂ ਫਿਰ ਤੁਹਾਨੂੰ ਨੰਬਰ ਲੱਭਣ ਦੀ ਲੋੜ ਨਾ ਹੋਵੇ। ਸੋ ਇਹਨੂੰ ਕਿਤੇ ਨਾ ਕਿਤੇ ਆਪਣੇ ਟਰੱਕ ਦੇ ਵਿੱਚ, ਗੱਡੀ ਦੇ ਵਿੱਚ ਸੇਵ ਕਰਕੇ ਰੱਖੋ, ਆਪਣੇ ਫੋਨ 'ਚ ਸੇਵ ਕਰਕੇ ਰੱਖੋ। ਕਿੰਗ ਟੋਇੰਗ 416-677-2222 ਕੈਨੇਡਾ ਅਮੈਰੀਕਾ ਦੇ ਲਈ ਟਰੈਕਟਰ ਟ੍ਰੇਲਰ ਦੀ ਟੋਇੰਗ ਦੇ ਲਈ। ਅਤੇ ਜੇ ਤੁਸੀਂ ਕੈਨੇਡਾ ਦੇ ਵਿੱਚ, ਪੂਰੇ ਕੈਨੇਡਾ ਭਰ ਦੇ ਵਿੱਚ ਆਪਣੀ ਗੱਡੀ ਨੂੰ ਵੀ ਟੋਅ ਕਰਵਾਉਣਾ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਕਿੰਗ ਟੋਇੰਗ ਸਾਡੇ ਪ੍ਰਾਊਡ ਸਪੋਂਸਰ ਨੇ। ਕਟਾਰੀਆ ਟੂਰਸ ਐਂਡ ਟਰੈਵਲਸ ਦੇ ਕੁਛ ਸਪੈਸ਼ਲ ਰੇਟ ਵੀ ਦੱਸ ਰਹੇ ਸੀ ਅੱਗੇ ਆਪਾਂ, ਕਿ ਤੁਸੀਂ ਇੱਕ ਵਾਰੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲਸ 905-678-1200 ਕਟਾਰੀਆ ਟੂਰਸ ਐਂਡ ਟਰੈਵਲ। ਸੋ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਨੇ ਸਾਨੂੰ ਕੁਛ ਰੇਟ ਭੇਜੇ ਨੇ, ਜਿਨ੍ਹਾਂ ਦੇ ਵਿੱਚ ਟੋਰੋਂਟੋ ਤੋਂ ਦਿੱਲੀ $899 ਦੀ ਟਿਕਟ ਮਿਲ ਸਕਦੀ ਹੈ, ਟੋਰੋਂਟੋ ਤੋਂ ਅੰਮ੍ਰਿਤਸਰ $1195 ਦੀ। ਸੋ ਇਹਨਾਂ ਟਿਕਟਸ ਦਾ ਵੇਰਵਾ ਲੈਣ ਲਈ 905-678-1200। ਅਤੇ ਜੇ ਪਾਕਿਸਤਾਨ ਦੇ ਲਈ ਤੁਸੀਂ ਟੋਰੋਂਟੋ ਤੋਂ ਕਰਾਚੀ ਜਾਣਾ ਤਾਂ $1150 ਹੈ, ਅਤੇ ਟੋਰੋਂਟੋ ਤੋਂ ਅੰਮ੍ਰਿਤਸਰ ਦੀ ਵਨ ਵੇ ਟਿਕਟ $1200 ਦੀ ਮਿਲ ਸਕਦੀ ਹੈ। ਸੋ ਹੁਣੇ ਕੰਟੈਕਟ ਕਰ ਲਿਓ। ਅਤੇ ਨਾਲ ਹੀ ਜੇ ਕੋਈ ਵਕੇਸ਼ਨ ਪੈਕੇਜ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਡੋਮਿਨਿਕਨ ਰਿਪਬਲਿਕ ਦਾ ਪੈਕੇਜ ਪੂਰੇ ਦਾ ਪੂਰਾ $1142 'ਚ, ਅਤੇ ਮੈਕਸੀਕੋ ਦਾ ਪੈਕੇਜ $1060 ਆਲ ਇਨਕਲੂਸਿਵ, ਇਹ ਵੀ ਤੁਹਾਡੇ ਲਈ ਵਕੇਸ਼ਨ ਪੈਕੇਜ ਦੇ ਵਿੱਚ ਵੀ ਇਹਨਾਂ ਨੇ ਮਦਦ ਕਰ ਦੇਣੀ। ਅਤੇ ਜਾਂ ਕੋਈ ਡਾਕੂਮੈਂਟੇਸ਼ਨ, ਕੋਈ ਤੁਸੀਂ OCI ਕਾਰਡ, ਸਿਟੀਜ਼ਨਸ਼ਿਪ ਲਈ, PR ਕਾਰਡ ਲਈ, ਪਾਸਪੋਰਟ ਦੇ ਲਈ, ਕੋਈ ਕਿਸੇ ਤਰ੍ਹਾਂ ਦੀ ਡਾਕੂਮੈਂਟੇਸ਼ਨ ਦੇ ਵਿੱਚ ਵੀ ਮਦਦ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ। ਸੋ ਕਟਾਰੀਆ ਟੂਰਸ ਐਂਡ ਟਰੈਵਲਸ 905-678-1200। ਅਤੇ ਪ੍ਰਭਜੀਤ, ਨਾਲ ਹੀ ਆਪਾਂ ਇੱਕ ਨਵੀਂ ਅਨਾਊਂਸਮੈਂਟ ਸਾਂਝੀ ਕਰਨ ਲੱਗੇ ਹਾਂ ਕਿ ਬਹੁਤ ਬਹੁਤ ਅਸੀਂ ਜਿੱਥੇ ਮੁਬਾਰਕਬਾਦ ਵੀ ਦੇ ਰਹੇ ਹਾਂ, ਅਨਾਜ ਮਾਰਟ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਏਰੀਏ ਦੇ ਵਿੱਚ ਜੋ ਆਪਣਾ ਰੀਮੈਕਸ ਗੋਲਡ ਦੀ ਟੀਮ ਦਾ ਨਵਾਂ ਪਲਾਜ਼ਾ ਬਣਿਆ ਹੋਇਆ, ਉਸ ਪਲਾਜ਼ੇ ਦੇ ਵਿੱਚ ਨਵੀਂ ਇਹ ਓਪਨਿੰਗ ਹੋ ਗਈ ਹੈ, ਸੋਫਟ ਓਪਨਿੰਗ ਆਲਰੇਡੀ ਹੋ ਗਈ ਹੈ। ਗ੍ਰੈਂਡ ਓਪਨਿੰਗ ਜਿਹੜੀ ਹੈ ਇਹਦੀ 18-19 ਤਰੀਕ ਨੂੰ ਹੋ ਰਹੀ ਨਹੀਂ, 18-19 ਸਪਤੰਬਰ ਨੂੰ ਇਹਦੀ ਗ੍ਰੈਂਡ ਓਪਨਿੰਗ ਹੋਣੀ ਹੈ। ਸੋ ਉਹਦੇ ਲਈ ਅਸੀਂ ਐਡਵਾਂਸ ਦੇ ਵਿੱਚ ਹੀ ਸਾਡੀ ਜੀ ਮੀਡੀਆ ਗਰੁੱਪ ਦੀ ਟੀਮ ਵੱਲੋਂ ਗ੍ਰੈਂਡ ਓਪਨਿੰਗ ਦੀਆਂ ਵੀ ਐਡਵਾਂਸ ਮੁਬਾਰਕਾਂ ਦਿੰਦੇ ਹਾਂ, ਪਰ ਇਸ ਵੇਲੇ ਵੀ ਜੇ ਤੁਸੀਂ ਜਾਓਗੇ ਤਾਂ ਸੋਫਟਲੀ ਆਲਰੇਡੀ ਓਪਨਡ ਨੇ ਅਨਾਜ ਮਾਰਟ 6141 ਮੇਫੀਲਡ ਰੋਡ ਯੂਨਿਟ ਨੰਬਰ 42। ਅਤੇ ਇਹਦੇ ਵਿੱਚ ਨਾਲ ਇੱਥੇ ਜਿੱਥੇ ਗਰੋਸਰੀ ਸਟੋਰ ਹੈ ਉੱਥੇ ਚੌਪਡ ਮੀਟਸ ਨਾਲ ਮੀਟ ਸ਼ੋਪ, ਜਿੱਥੇ ਤੁਸੀਂ ਮੈਰੀਨੇਟਡ ਜਾਂ ਕੁੱਕ ਕੀਤਾ ਹੋਇਆ ਰੋ ਹਰ ਤਰ੍ਹਾਂ ਦਾ ਮੀਟ ਤੁਹਾਨੂੰ ਮਿਲਣਾ। ਫਿਰ ਉਹਦੇ ਨਾਲ ਹੀ ਤੀਸਰੀ ਆਪਸ਼ਨ ਹੈ ਪਲੇਟਵੇ ਰੈਸਟੋਰੈਂਟ ਐਂਡ ਬਾਰ, ਜਿੱਥੇ ਤੁਸੀਂ ਬੈਠ ਕੇ ਜਾਂ ਟੇਕ ਆਊਟ ਦੇ ਲਈ ਵੈਜ ਨੋਨ ਵੈਜ ਹਰ ਤਰ੍ਹਾਂ ਦਾ ਖਾਣਾ, ਔਰ ਬਹੁਤ ਡਿਫਰੈਂਟ ਤਰ੍ਹਾਂ ਦਾ ਖਾਣਾ ਮੈਂ ਖੁਦ ਉੱਥੇ ਟੇਸਟ ਕਰਕੇ ਦੇਖ ਚੁੱਕਿਆ। ਔਰ ਜਦੋਂ ਆਪਾਂ ਸ਼ੈਫ ਸਪੈਸ਼ਲਿਸਟ ਕਈ ਵਾਰੀ ਕੁਛ ਆਈਟਮ ਦੀ ਗੱਲ ਕਰਦੇ ਹੁੰਦੇ ਹਾਂ ਤਾਂ ਪ੍ਰਭੂ ਜੀ ਤੁਸੀਂ ਜਦੋਂ ਉੱਥੇ ਜਾਓਗੇ ਤਾਂ ਇਹਨਾਂ ਦਾ ਮੈਨਿਊ ਚੈੱਕ ਕਰੋਗੇ ਤਾਂ ਬੇਸ਼ੁਮਾਰ ਵਰਾਇਟੀ ਹੈ ਵੈਜ ਨੋਨ ਵੈਜ ਆਈਟਮਸ ਦੀ। ਔਰ ਉਹ ਵੀ ਇਹ ਨਹੀਂ ਕਿ ਬਸ ਜੀ ਸਿੱਧੇ ਪੱਧਰੇ ਜਿਹਾ ਢੰਗ ਨਾਲ ਬਣਾਤੀਆਂ, ਤੁਸੀਂ ਦੇਖੋਗੇ ਉਹ ਜਿਵੇਂ ਸਪੈਸ਼ਲ ਜਿਹੜੇ ਆ ਸ਼ੈਫ ਦੀਆਂ ਸਪੈਸ਼ਲ ਆਈਟਮਸ ਹੁੰਦੀਆਂ ਨੇ, ਕੁਛ ਉਹਨਾਂ ਦੇ ਸਿਗਨੇਚਰ ਆਈਟਮਸ ਹੁੰਦੀਆਂ ਨੇ ਜਿਵੇਂ, ਸੋ ਉਹ ਇਸ ਤਰ੍ਹਾਂ ਦਾ ਖਾਣਾ ਪਲੇਟਵੇ ਰੈਸਟੋਰੈਂਟ ਦੇ ਬਾਰ ਦੇ ਉੱਤੇ ਤੁਹਾਡੇ ਲਈ ਸਰਵ ਕੀਤਾ ਜਾਂਦਾ ਹੈ। ਸੋ ਇਹਦੇ ਲਈ ਵੀ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ। ਸੋ ਅਨਾਜ ਮਾਰਟ, ਚੌਪਡ ਮੀਟਸ ਅਤੇ ਪਲੇਟਵੇ ਰੈਸਟੋਰੈਂਟ, ਇਹ ਤਿੰਨਾਂ ਦੀ ਇਸ ਵੇਲੇ ਸੋਫਟ ਓਪਨਿੰਗ ਹੋ ਗਈ ਹੈ। ਗ੍ਰੈਂਡ ਓਪਨਿੰਗ 18-19 ਤਰੀਕ ਨੂੰ ਹੋਣੀ ਹੈ। ਸੋ ਉਹਦੇ ਲਈ ਵੀ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ ਤਾਂ ਹੁਣ ਵੀ ਤੁਸੀਂ ਜਾ ਕੇ ਇਹਨਾਂ ਦੀਆਂ ਸਾਰੀਆਂ ਸੇਵਾਵਾਂ ਦਾ ਫਾਇਦਾ ਲੈ ਸਕਦੇ ਹੋ। ਸੋ 1:40 ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ ਦੇ ਨਾਲ ਤੁਸੀਂ ਜੁੜੇ ਹੋਏ ਹੋ। ਅਗਲੀ ਗੱਲਬਾਤ ਤੇ ਜਾਣ ਤੋਂ ਪਹਿਲਾਂ ਪ੍ਰਭਜੀ, ਆਪਾਂ ਰੀਅਲ ਸਟੇਟ ਨਾਲ ਸੰਬੰਧਿਤ ਕਈ ਵਾਰੀ ਨਾ ਆਪਾਂ ਬਾਕੀ ਗੱਲਾਂ ਕਰਦੇ ਰਹੀਦਾ, ਸਾਡਾ ਰੀਅਲ ਸਟੇਟ ਨਾਲ ਸੰਬੰਧਿਤ ਮਸਲਾ ਰਹਿ ਜਾਂਦਾ ਵਿੱਚ ਹੀ ਸਾਡੀਆਂ ਆਪਣੀਆਂ। ਮੈਨੂੰ ਨਾ ਕਈ ਵਾਰੀ ਫਿਰ ਆਪਣੀ ਟੀਮ ਚੋਂ ਕਹਿ ਦਿੰਦੇ ਯਾਰ ਬਾਈ ਆਹ ਗੱਲ ਕਵਰ ਹੋ ਗਈ ਸੀ, ਅੱਜ ਬੋਲਤੀ ਸੀ, ਤੇ ਮੈਂ ਕਹਿੰਦਾ ਯਾਰ ਸੋਰੀ ਅੱਜ ਮਿਸ ਕਰ ਗਿਆ, ਮੈਂ ਵੀਕਡੇਸ ਵੀ ਮਿਸ ਕਰ ਜਾਂਦਾ। ਸੋ ਮੇਰੇ ਕੋਲ ਕਾਫੀ ਸਾਰੀਆਂ ਇਸ ਵੇਲੇ ਆਪਸ਼ਨ ਟੀਮ ਵੱਲੋਂ ਸਾਂਝੀਆਂ ਕੀਤੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਮੈਂ ਜੇ ਜ਼ਿਕਰ ਕਰਾਂ ਤਾਂ ਆਪਣੇ ਕੋਲ ਮਲਟੀਪਲ ਟਰੈਕਟਰ ਟ੍ਰੇਲਰ ਪਾਰਕਿੰਗ ਅਵੇਲੇਬਲ ਨੇ ਇਸ ਵੇਲੇ। ਇੱਕ ਪਾਰਕਿੰਗ ਹੈ ਆਪਣੇ ਕੋਲ ਬਰੈਂਪਟਨ ਦੇ ਵਿੱਚ ਹਾਈਵੇ 50 ਅਤੇ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ, 1 ਤੋਂ ਲੈ ਕੇ 6 ਏਕੜ ਤੱਕ ਜਿੰਨੀ ਵੀ ਤੁਹਾਡੀ ਰਿਕੁਆਇਰਮੈਂਟ ਹੋਈ ਅਗਰ ਲੀਜ਼ 'ਤੇ ਲੈਣਾ ਚਾਹੁੰਦੇ ਹੋ, ਫੁੱਲੀ ਫੈਂਸਡ ਅਤੇ ਪੂਰੀ ਲਾਈਟਿੰਗ ਵਗੈਰਾ ਇਹਦੇ 'ਚ ਅਰੇਂਜਮੈਂਟ ਕੀਤਾ ਹੋਇਆ, 24 ਘੰਟੇ ਕੈਮਰਾ ਸਰਵੇਲੈਂਸ ਅਤੇ ਲਾਈਵ ਸਕਿਉਰਿਟੀ ਦਾ ਇੰਤਜ਼ਾਮ ਹੈ ਇਸ ਯਾਰਡ ਦੇ ਵਿੱਚ। ਸੋ ਤੁਸੀਂ 1 ਏਕੜ, 2 ਏਕੜ, 3, 4, 5 ਜਾਂ 6 ਜਾਂ ਸਾਰੇ ਦੇ ਸਾਰੇ ਇਕੱਠੇ ਜੋ ਵੀ ਤੁਹਾਡਾ ਪਲਾਨ ਹੋਇਆ, ਤਾਂ ਇੱਥੇ ਟਰੈਕਟਰ ਟ੍ਰੇਲਰ ਪਾਰਕਿੰਗ ਆਪਣੇ ਕੋਲ 6 ਏਕੜ ਤੱਕ ਦੀ ਅਵੇਲੇਬਲ ਹੈ। ਸੋ ਘੱਟ ਤੋਂ ਵੱਧ ਜਿਸ ਤਰ੍ਹਾਂ ਦਾ ਵੀ ਤੁਹਾਡਾ ਕੋਈ ਪਲਾਨ ਹੋਏਗਾ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ, ਸਾਨੂੰ ਜ਼ਰੂਰ ਸੰਪਰਕ ਕਰ ਲਿਓ। ਫਿਰ ਆਪਾਂ ਮਿਲਟਨ 'ਚ ਲੈ ਚੱਲਦੇ ਹਾਂ, ਉੱਥੇ ਆਪਣੇ ਕੋਲ 5 ਏਕੜ ਤੱਕ ਦੀ ਟਰੈਕਟਰ ਟ੍ਰੇਲਰ ਪਾਰਕਿੰਗ ਅਵੇਲੇਬਲ ਹੈ। ਸੋ ਉਹਦੇ ਲਈ ਵੀ ਇਸੇ ਤਰੀਕੇ 1, 2, 3, 4 ਜਾਂ 5 ਏਕੜ ਤੁਸੀਂ ਜਿਸ ਤਰ੍ਹਾਂ ਵੀ ਕੋਈ ਪਲਾਨ ਕਰਨਾ ਹੋਇਆ ਉਹ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ 6474-4068-62, 6472 ਇੱਕ ਤੋਂ ਲੈ ਕੇ 5 ਏਕੜ ਤੱਕ ਦੀ ਜਿਸ ਤਰ੍ਹਾਂ ਦੀ ਵੀ ਤੁਹਾਡੀ ਟਰੈਕਟਰ ਟ੍ਰੇਲਰ ਪਾਰਕਿੰਗ ਦੀ ਰਿਕੁਆਇਰਮੈਂਟ ਹੋਈ ਮਿਲਟਨ ਦੇ ਵਿੱਚ। ਸੋ ਇਹ ਹਾਈਵੇ 401 ਅਤੇ ਐਗਜ਼ਿਟ 320 ਦੇ ਨੇੜੇ ਹੈ। ਸੋ ਇਹਦੇ ਲਈ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, 6474-4068-62 ਸਾਡਾ ਫੋਨ ਨੰਬਰ ਹੈ। ਤਾਂ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਜੁੜਦੇ ਹਾਂ।
0: ਜੀ ਜੀ ਜੀ ਜੀ ਅਤੇ ਦੋਸਤੋ, 2-bedroom ਕੌਂਡੋ ਅਪਾਰਟਮੈਂਟ ਜੇ ਵਾਟਰਲੂ ਯੂਨੀਵਰਸਿਟੀ ਦੇ ਆਸ ਪਾਸ ਕੋਈ ਸੱਜਣ ਵੇਚਣਾ ਚਾਹੁੰਦਾ ਜੀ, ਉਹਦੇ ਵਾਸਤੇ ਤੁਸੀਂ ਮਨਜੀਤ ਗਿੱਲ ਸਾਹਿਬ ਹੋਣਾ ਨਾਲ ਸੰਪਰਕ ਕਰ ਲਓ, 416-6613-1389, 416-6619-1379। ਅਤੇ ਮਨਜੀਤ ਗਿੱਲ ਹੋਣਾ ਕੋਲ ਵੀ ਇੱਕ ਸਪੇਸ ਰੈਂਟ ਦੇ ਵਾਸਤੇ ਅਵੇਲੇਬਲ ਹੈ ਜੀ, ਟ੍ਰੈਂਡਮਰ ਡਰਾਈਵ ਦੇ ਉੱਤੇ, ਮੇਜਰ ਇੰਟਰਸੈਕਸ਼ਨ ਡੈਰੀ ਐਂਡ ਡਿਕਸੀ ਦਾ ਜੀ। ਉਹਦੇ ਵਾਸਤੇ ਤੁਸੀਂ ਸੰਪਰਕ ਕਰ ਲਓ, 416-6613-1389, 416-6619-1379। ਅਤੇ ਦੋਸਤੋ, ਆਪਾਂ ਸਿੱਧੂ ਮੂਸੇਵਾਲੇ ਦਾ ਸੌਂਗ ਸੁਣਦੇ ਹਾਂ ਜੀ, ਜਿਹਨੂੰ ਮੈਂ ਆਹਨਾ ਕਿ ਇਹ ਮਾਡਰਨ ਕਵੀਸ਼ਰ ਆ, ਬੰਦਾ ਲਿਖਣੀ ਬਹੁਤ ਵਧੀਆ ਸੀ ਜੀ, ਅਤੇ ਆ ਜਾਓ ਉਹਦਾ ਸੁਣਦੇ ਸੌਂਗ।
2: ਪੰਜਾਬ ਕੇ ਅੰਦਰ ਹਮਾਰੀ ਸਰਕਾਰ ਆ ਗਈ, 2024 ਮੇ ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਗਈ, 2025 ਮੇ ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ, ਯੇ ਹਮਾਰਾ ਵਾਅਦਾ ਨਹੀਂ ਹੈ।
3: ਸਿੱਧੂ ਮੂਸੇਵਾਲਾ ਬੇਬੀ

0: ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਰੇਡੀਓ ਨਜ਼ਰੀਆ ਦਾ ਵੀਕਐਂਡ ਸ਼ੋਅ ਅਤੇ ਮੈਂ ਪ੍ਰਭਜੀਤ ਬੋਪਰ ਹੈ ਤੁਹਾਡਾ ਸਵਾਗਤ ਕਰਦਾ ਜੀ। ਸਮਾਂ ਇਸ ਵੇਲੇ 1:46 ਜੇ ਤੁਸੀਂ ਸਟੂਡੀਓ 'ਚ ਕੋਈ ਗੱਲਬਾਤ ਕਰਨੀ ਹੈ ਜੀ 416-233-7368 ਅਤੇ 416-233-8299 ਅਤੇ ਦੋਸਤੋ ਤੁਸੀਂ ਸਾਨੂੰ ਜੀ ਮੀਡੀਆ ਗਰੁੱਪ ਸੋਸ਼ਲ ਮੀਡੀਆ 'ਤੇ ਫੋਲੋ ਕਰ ਸਕਦੇ ਹੋ। ਸਾਡਾ ਪੇਜ ਜੀ ਮੀਡੀਆ ਗਰੁੱਪ ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰੋ ਅਤੇ ਲੇਟੈਸਟ ਜੋ ਨਿਊਜ਼ ਨੇ ਜੋ ਆਪਣੀ ਸਿਟੀ 'ਚ ਵਾਪਰ ਰਿਹਾ ਜਾਂ ਜੋ ਆਪਣੇ ਕੈਨੇਡਾ 'ਚ ਵਾਪਰ ਰਿਹਾ ਉਹਦਾ ਸਾਰਾ ਕੁਝ ਅਪਡੇਟ ਕੀਤਾ ਜਾਂਦਾ ਜੀ ਐਵਰੀ ਡੇ। ਅਤੇ ਗਿੱਲ ਸਾਹਿਬ ਵੀ ਆਪਣੇ ਨਾਲ ਹਾਜ਼ਰ ਨੇ। ਗਿੱਲ ਸਾਹਿਬ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਭਾਜੀ, ਬਹੁਤ ਮਿਹਰਬਾਨੀ, ਥੈਂਕ ਯੂ। ਸੋ ਡਰੀਮ ਹੋਮ ਅਪਲਾਈਸਿਸ ਦਾ ਸੰਦੇਸ਼ ਦੇ ਦਈਏ, ਜਿਹੜੇ ਸਾਡੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਆ। ਹਾਈਵੇ 401 ਵਿਨਸਰ ਚਰਚਲ ਅਰਜੈਂਟੀਆ ਦੇ ਏਰੀਏ ਦੇ ਵਿੱਚ ਇਹਨਾਂ ਦਾ ਡਰੀਮ ਹੋਮ ਅਪਲਾਈਸਿਸ, ਜਿੱਥੇ ਤੁਸੀਂ ਬ੍ਰੈਂਡ ਨਿਊ ਅਪਲਾਈਸਿਸ ਅਤੇ ਇਲੈਕਟ੍ਰੋਨਿਕਸ ਬਾਏ ਕਰਨ ਦੇ ਲਈ ਜਾ ਸਕਦੇ ਹੋ। 905-805-3000 ਇਹਨਾਂ ਦਾ ਫੋਨ ਨੰਬਰ ਹੈ। 2915 ਅਰਜੈਂਟੀਆ ਰੋਡ, ਯੂਨਿਟ ਨੰਬਰ 2 ਮਿਸੀਸਾਗਾ ਦੇ ਵਿੱਚ, ਹਾਈਵੇ 401 ਵਿਨਸਰ ਚਰਚਲ ਅਰਜੈਂਟੀਆ, ਇਸ ਏਰੀਏ ਦੇ ਵਿੱਚ ਇਹਨਾਂ ਦਾ ਇਹ ਸਟੋਰ ਹੈ। ਇੱਥੋਂ ਤੁਸੀਂ ਬ੍ਰੈਂਡ ਨਿਊ ਅਪਲਾਈਸਿਸ ਅਤੇ ਇਲੈਕਟ੍ਰੋਨਿਕਸ ਆਪਣੀ ਮਨਪਸੰਦ ਦੇ ਔਰ ਸਪੈਸ਼ਲ ਡਿਸਕਾਊਂਟ ਦੇ ਉੱਪਰ ਇਸ ਵੇਲੇ ਵਿਸ਼ੇਸ਼ ਤੌਰ ਦੇ ਉੱਤੇ ਜਦੋਂ ਆਪਾਂ ਲੌਂਗ ਵੀਕਐਂਡ ਦੀ ਗੱਲ ਕਰ ਰਹੇ ਹਾਂ ਤਾਂ ਤੁਸੀਂ ਜਦੋਂ ਸਾਡਾ ਜੀ ਮੀਡੀਆ ਗਰੁੱਪ ਦਾ ਰੈਫਰੈਂਸ ਦਿਓਗੇ ਤਾਂ ਡਰੀਮ ਹੋਮ ਅਪਲਾਈਸਿਸ ਦੇ ਨਰਿੰਦਰ ਬਾਈ ਨਾਲ ਜਾਂ ਉਹਨਾਂ ਦੀ ਟੀਮ ਦੇ ਨਾਲ ਇੱਕ ਵਾਰੀ ਕੋਂਟੈਕਟ ਜ਼ਰੂਰ ਕਰੋ, ਸਪੈਸ਼ਲੀ ਇਸ ਵੇਲੇ ਇਸ ਲੌਂਗ ਵੀਕਐਂਡ ਨਾਲ ਸੰਬੰਧਿਤ ਜਿਹੜੀਆਂ ਇਹਨਾਂ ਦੀਆਂ ਅਡੀਸ਼ਨਲ ਆਫਰਸ ਨੇ ਜਾਂ ਉਹ ਡਿਸਕਾਊਂਟਸ ਨੇ, ਉਹਨਾਂ ਦਾ ਫਾਇਦਾ ਤੁਸੀਂ ਜ਼ਰੂਰ ਲੈਣਾ। ਸੋ ਟੀ ਵੀ ਲੈਣੇ ਆ, ਕੋਈ ਆਪਣੇ ਲੌਂਡਰੀ ਦੇ ਨਾਲ ਸੰਬੰਧਿਤ ਜਾਂ ਕਿਚਨ ਨਾਲ ਸੰਬੰਧਿਤ ਜਾਂ ਕੋਈ ਹੋਰ ਇਲੈਕਟ੍ਰੋਨਿਕਸ ਦਾ ਸਮਾਨ ਚਾਹੀਦਾ ਤਾਂ ਉਹ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ। ਸੋ ਨੰਬਰ 905-805-3000 ਦੇ ਉੱਤੇ ਕੋਂਟੈਕਟ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਕਟਾਰੀਆ ਟੂਰਸ ਐਂਡ ਟਰੈਵਲਸ ਦਾ ਵੀ ਸੰਦੇਸ਼ ਰਿਪੀਟ ਕਰਦੇ ਹਾਂ, ਜਿਹਨਾਂ ਦੇ ਨਾਲ ਤੁਸੀਂ ਕੋਂਟੈਕਟ ਕਰ ਸਕਦੇ ਹੋ, ਸਾਡੇ ਪ੍ਰੋਗਰਾਮ ਦਾ ਰੈਫਰੈਂਸ ਦਿਓ ਅਤੇ ਇਹਨਾਂ ਦੀਆਂ ਸਪੈਸ਼ਲ ਜਿਹੜੀਆਂ ਇਸ ਵੇਲੇ ਅਨਾਊਂਸਮੈਂਟਸ ਨੇ ਟਿਕਟਸ ਨਾਲ ਸੰਬੰਧਿਤ, ਵਨ ਵੇ ਜਾਂ ਰਿਟਰਨ ਟਿਕਟਸ ਦੇ ਲਈ, ਉਹਨਾਂ ਦਾ ਫਾਇਦਾ ਲੈ ਸਕਦੇ ਹੋ। 905-678-1200 ਦੇ ਉੱਤੇ ਨੰਬਰ ਦੇ ਉੱਤੇ ਡਾਇਲ ਕਰਨਾ ਹੈ। ਟੋਰਾਂਟੋ ਤੋਂ ਅੰਮ੍ਰਿਤਸਰ $1,195 ਦੀ ਵਨ ਵੇ ਟਿਕਟ ਮਿਲ ਸਕਦੀ ਹੈ, ਟੋਰਾਂਟੋ ਤੋਂ ਦਿੱਲੀ ਦੀ $899। ਸੋ ਐਕਸਕਲੂਸਿਵ ਡੀਲ ਨੇ, ਲਿਮਿਟਡ ਟਾਈਮ ਲਈ ਲਿਮਿਟਡ ਟਿਕਟਸ ਹੁੰਦੀਆਂ ਨੇ। ਅਤੇ ਜੇ ਤੁਸੀਂ ਕਰਾਚੀ ਜਾਣਾ ਹੈ ਟੋਰਾਂਟੋ ਤੋਂ ਤਾਂ $1,150, ਇਸਲਾਮਾਬਾਦ ਦੀ ਟਿਕਟ 1200 ਦੀ ਮਿਲ ਸਕਦੀ ਹੈ, ਪਾਕਿਸਤਾਨ ਆਪਣਾ ਟੋਰਾਂਟੋ ਤੋਂ ਇਸਲਾਮਾਬਾਦ ਦੇ ਲਈ। ਇਸ ਤਰ੍ਹਾਂ ਹੀ ਵਕੇਸ਼ਨ ਪੈਕੇਜਸ ਦੇ ਵਿੱਚ ਵੀ ਇਹਨਾਂ ਦੇ ਕੋਲ ਕੋਈ ਸਪੈਸ਼ਲ ਡੀਲ ਨੇ, ਜਿਹਨਾਂ ਦੇ ਵਿੱਚ ਤੁਸੀਂ ਡੋਮਿਨਿਕਨ ਰਿਪਬਲਿਕ ਦੀ ਆਲ ਇਨਕਲੂਸਿਵ $1,145 ਦੀ ਡੀਲ ਹੈ, ਮੈਕਸੀਕੋ $1,060 ਦੇ ਵਿੱਚ। ਸੋ 905-678-1200 ਇਹਨਾਂ ਦਾ ਫੋਨ ਨੰਬਰ ਹੋਏਗਾ। ਇਸ ਤੋਂ ਇਲਾਵਾ ਆਪਣੇ ਇਸ ਪ੍ਰੋਗਰਾਮ ਦੇ ਹਿੱਸੇ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸਾਨੂੰ ਆਪਟੀਕਲ ਵਨ ਦਾ ਸਹਿਯੋਗ ਮਿਲ ਰਿਹਾ, ਜਿਹਨਾਂ ਦਾ ਫੋਨ ਨੰਬਰ 905-455-0752। ਆਪਟੀਕਲ ਵਨ, ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਅਤੇ ਕੋਈ ਵੀ ਐਗਜ਼ਾਮੀਨੇਸ਼ਨ, ਕੋਂਟੈਕਟ ਲੈਂਸਿਸ, ਡਰਾਈ ਆਈ ਟ੍ਰੀਟਮੈਂਟਸ, ਜਾਂ ਤੁਸੀਂ ਸਪੈਸ਼ਲਿਸਟ ਦੇ ਨਾਲ ਵੀ ਮਿਲਣਾ ਹੋਇਆ ਤਾਂ ਉਹਦੇ ਲਈ ਵੀ ਅਪੁਆਇੰਟਮੈਂਟ ਬਣਾ ਦੇਣਗੇ। ਅਤੇ ਡਿਜ਼ਾਈਨਰ ਸਨ ਗਲਾਸਿਸ ਇਹਨਾਂ ਦੇ ਕੋਲ ਅਵੇਲੇਬਲ ਹੁੰਦੇ ਨੇ, ਅਲੱਗ ਅਲੱਗ ਮੇਜਰ ਬ੍ਰਾਂਡ ਕੰਪਨੀ ਸਾਰੀਆਂ ਜਿੰਨੀਆਂ ਵੀ ਮੇਜਰ ਬ੍ਰਾਂਡ ਕੰਪਨੀਜ਼ ਨੇ ਉਹਨਾਂ ਦੇ ਡਿਜ਼ਾਈਨਰ ਫਰੇਮਸ ਕੈਰੀ ਕੀਤੇ ਜਾਂਦੇ ਆ। ਆਪਟੀਕਲ ਵਨ, 905-455-0752 ਇਹਨਾਂ ਦਾ ਫੋਨ ਨੰਬਰ ਹੋਣਾ। ਵਿਸ਼ੇਸ਼ ਤੌਰ ਦੇ ਉੱਤੇ ਬਜ਼ੁਰਗਾਂ ਲਈ ਜਾਂ ਬੱਚਿਆਂ ਲਈ 18 ਸਾਲ ਤੋਂ ਘੱਟ ਦੀ ਉਮਰ ਦੇ ਲਈ ਜਿਹੜੀਆਂ ਸਪੈਸ਼ਲ ਆਫਰਸ ਹੁੰਦੀਆਂ ਨੇ ਉਹਨਾਂ ਦਾ ਵੀ ਫਾਇਦਾ ਲੈ ਸਕਦੇ ਹੋ ਤੁਸੀਂ, ਅਤੇ ਨਾਲ ਇੰਸ਼ੋਰੈਂਸ ਕੰਪਨੀ ਦੇ ਨਾਲ ਵੀ ਡਾਇਰੈਕਟ ਡੀਲ ਕਰਦੇ ਆ ਆਪਟੀਕਲ ਵਨ। ਨਾਲ ਹੀ ਆਪਾਂ ਦੱਸ ਦਿੰਦੇ ਹਾਂ ਕਿ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਾਂ ਨੂੰ ਸਹਿਯੋਗ ਮਿਲ ਰਿਹਾ ਜੀ ਸਾਡੇ ਰੀਮੈਕਸ ਗੋਲਡ ਦੀ ਟੀਮ ਦਾ। ਸੋ ਬ੍ਰੋਕਰ ਆਫ ਰੈਕਟ ਗੋਲਡੀ ਘੁੰਮਣ ਜਾਂ ਫਿਰ ਤੁਸੀਂ ਸਾਡੀ ਟੀਮ ਹਰਜਿੰਦਰ ਗਿੱਲ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਵੇਲੇ ਵਿਸ਼ੇਸ਼ ਤੌਰ ਦੇ ਉੱਤੇ ਇੱਕ ਪ੍ਰੋਜੈਕਟ ਦਾ ਜ਼ਿਕਰ ਕਰੀਏ ਤਾਂ 410 ਅਤੇ ਹਾਈਵੇ 10 ਦੇ ਨੇੜੇ ਇੱਕ 15 acres ਦੇ ਵਿੱਚ ਬਣਨ ਵਾਲਾ ਕਮਰਸ਼ੀਅਲ ਪਲਾਜ਼ਾ ਜਿਹੜਾ ਹੈ, ਜਿਹਦੇ ਵਿੱਚ ਤੁਸੀਂ ਆਪਣੇ ਲਈ ਕੋਈ ਆਫਿਸ ਯੂਨਿਟਸ ਵੀ ਲੈਣੇ ਆ ਜਾਂ ਕੋਈ ਅਲੱਗ ਅਲੱਗ ਤਰ੍ਹਾਂ ਦੀਆਂ ਬਿਜ਼ਨਸਿਸ ਨੂੰ ਐਕਸਪਲੋਰ ਕਰਨ ਦੇ ਲਈ ਕੋਈ ਯੂਨਿਟਸ ਦੀਆਂ ਬੁਕਿੰਗ ਕਰਨੀ ਆ ਤਾਂ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਸੋ 905-456-1010 ਜਾਂ 647-400-6862-4000-4000-6862-4000-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862-4000-6862 ਟਿਕਟ ਚਾਹੁੰਦੇ ਹੋ ਜਾਂ ਤੁਸੀਂ ਬਤੌਰ ਸਪੋਂਸਰ ਸੁਨੰਦਾ ਸ਼ਰਮਾ ਸਾਡੇ ਸ਼ਹਿਰ ਦੇ ਵਿੱਚ 18 ਅਕਤੂਬਰ ਨੂੰ ਪਰਫਾਰਮ ਕਰਨਗੇ, ਸੋ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ, ਉਸ ਸ਼ੋਅ ਦੀਆਂ ਅਗਰ ਤੁਸੀਂ ਟਿਕਟਸ ਬਾਏ ਕਰਨਾ ਚਾਹੁੰਦੇ ਹੋ ਗਰੁੱਪ ਦੇ ਵਿੱਚ, ਜਾਂ ਵੈਸੇ ਤਾਂ ਆਨਲਾਈਨ ਵੀ ticketmaster.ca ਦੇ ਉੱਪਰ ਟਿਕਟਸ ਅਵੇਲੇਬਲ ਨੇ, ਪਰ ਜੇ ਤੁਹਾਨੂੰ 8-10 ਜਾਂ ਇਸ ਤੋਂ ਵੱਧ ਟਿਕਟਾਂ ਚਾਹੀਦੀਆਂ ਨੇ, ਇਕੱਠੀਆਂ ਟਿਕਟਾਂ ਗਰੁੱਪ ਡਿਸਕਾਊਂਟ ਚਾਹੀਦਾ, ਤਾਂ ਉਹਦੇ ਲਈ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਿਓ, ਜਾਂ ਬਤੌਰ ਸਪੋਂਸਰ ਜੁਆਇਨ ਕਰਨ ਦੇ ਲਈ ਜੀ ਮੀਡੀਆ ਗਰੁੱਪ ਦੀ ਟੀਮ ਦੇ ਨਾਲ ਗੱਲ ਕੀਤੀ ਜਾ ਸਕੇਗੀ 6474006862। ਤੇ ਇਸੇ ਤਰ੍ਹਾਂ ਹੀ 29 ਨਵੰਬਰ ਨੂੰ ਜੁਬਿਨ ਨੌਟਿਆਲ ਲਾਈਵ ਇਨ ਕਾਨਸਰਟ ਵੀ ਹੋ ਰਿਹਾ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਹੀ, ਸੋ ਉਹਦੇ ਲਈ ਵੀ ticketmaster.ca ਤੇ ਜਾਂ ਸਾਡੀ ਜੀ ਮੀਡੀਆ ਗਰੁੱਪ ਦੀ ਟੀਮ ਦੇ ਨਾਲ ਗੱਲ ਕਰਕੇ ਤੁਸੀਂ ਜੁਬਿਨ ਨੌਟਿਆਲ ਸ਼ੋਅ ਦੀਆਂ ਟਿਕਟਸ ਬਾਰੇ ਵੀ ਵੇਰਵੇ ਲੈ ਸਕਦੇ ਹੋ। ਇੱਕ ਜੋਬ ਓਪਰਚੁਨਿਟੀ ਹੋਰ ਰਿਪੀਟ ਕਰ ਦਿੰਦਾ, ਅਮਰ ਸਿੰਘ ਭੁੱਲਰ ਸਾਹਿਬ ਜਾਣਿਆ ਪਛਾਣਿਆ ਨਾਮ ਹੈ ਜੀ ਹਮਦਰਦ ਮੀਡੀਆ ਗਰੁੱਪ ਤੋਂ, ਸੋ ਉਹਨਾਂ ਦੀ ਟੀਮ ਨੂੰ ਜੁਆਇਨ ਕਰ ਸਕਦੇ ਹੋ ਤੁਸੀਂ ਬਤੌਰ ਹੋਸਟ ਜਾਂ ਪ੍ਰੈਜੈਂਟਰ ਅਗਰ ਤੁਸੀਂ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਅਮਰ ਸਿੰਘ ਭੁੱਲਰ ਸਾਹਿਬ ਦੇ ਨਾਲ ਹਮਦਰਦ ਮੀਡੀਆ ਗਰੁੱਪ ਦੀ ਟੀਮ ਨੂੰ ਇਸ ਵੇਲੇ ਲੜਕੇ ਲੜਕੀਆਂ ਪ੍ਰੈਜੈਂਟਰ ਦੇ ਤੌਰ ਤੇ ਸਟੂਡੀਓ ਦੇ ਵਿੱਚ ਕੰਮ ਕਰਨ ਦੇ ਲਈ, ਇੰਟਰਵਿਊ ਕਰਨ ਲਈ ਜਾਂ ਫੀਲਡ ਦੇ ਵਿੱਚ ਕੰਮ ਕਰਨ ਦੇ ਲਈ ਇਸ ਵੇਲੇ ਹਾਇਰ ਕੀਤੇ ਜਾ ਰਹੇ ਨੇ। ਸੋ 416-433-6342 416-433-6342 ਤੁਸੀਂ ਸਾਡਾ ਜੀ ਮੀਡੀਆ ਗਰੁੱਪ ਦਾ ਹਰਜਿੰਦਰ ਗਿੱਲ ਸ਼ੋਅ ਦਾ ਸਾਡਾ ਰੈਫਰੈਂਸ ਦੇ ਦਿਓ, ਜਦੋਂ ਭੁੱਲਰ ਸਾਹਿਬ ਦੇ ਨਾਲ ਗੱਲ ਕਰੋਗੇ ਤਾਂ ਇਸ ਵੇਲੇ ਉਹਨਾਂ ਨੂੰ ਲੜਕੇ ਲੜਕੀਆਂ ਆਫਿਸ 'ਚ ਕੰਮ ਕਰਨ ਲਈ ਵੀ ਐਜ਼ ਏ ਹੋਸਟ ਜਾਂ ਪ੍ਰੈਜੈਂਟਰ ਅਤੇ ਫੀਲਡ 'ਚ ਕੰਮ ਕਰਨ ਦੇ ਲਈ ਵੀ ਚਾਹੀਦੇ ਨੇ। ਸੋ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤਜ਼ਰਬਾ ਹੈ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਇੱਕ ਵਧੀਆ ਕੰਪਨੀ ਹਮਦਰਦ ਮੀਡੀਆ ਗਰੁੱਪ ਨੂੰ ਜੁਆਇਨ ਕਰਨ ਦਾ ਵੀ ਤੁਹਾਡੇ ਕੋਲ ਮੌਕਾ। ਅਤੇ ਨਾਲ ਆਪਾਂ ਅੱਜ ਪ੍ਰਭਜੀਤ ਹੋਈ ਹੈ 6 ਤਰੀਕ ਹੈ ਨਾ
0: ਜੀ,
1: ਅਤੇ 9 ਤਰੀਕ ਦਾ ਇੱਕ ਰਿਮਾਈਂਡਰ ਦੇਣ ਲੱਗੀ ਹੈ, ਮੈਨੂੰ ਇੱਕ ਵਾਰੀ ਕਨਫਰਮ ਕਰ ਲੈਂਦੇ ਹੋ। ਮੇਰੇ ਖਿਆਲ 9 ਤਰੀਕ ਦਾ ਹੀ ਆਪਾਂ ਕਰ ਰਹੇ ਸੀ ਫਾਈਨਲ ਕਿ ਹਾਂਜੀ ਦੌੜਾਕ ਫਿਲਮ ਦਾ ਆਪਾਂ ਪੋਸਟਰ ਰਿਲੀਜ਼ ਕਰਨਾ। ਸੋ ਦੌੜਾਕ ਹਰਦੀਪ ਗਰੇਵਾਲ ਦੀ ਪੰਜਾਬੀ ਫਿਲਮ ਦੌੜਾਕ ਆ ਰਹੀ ਹੈ ਅਤੇ ਉਹ ਅਕਤੂਬਰ 3 ਨੂੰ ਰਿਲੀਜ਼ ਹੋਣੀ ਹੈ ਬੇਸ਼ੱਕ, ਪਰ ਉਹਦਾ ਹੁਣ ਅਫੀਸ਼ਲੀ ਪਹਿਲਾਂ ਇੱਕ ਪੋਸਟਰ ਆਲਰੇਡੀ ਆ ਚੁੱਕਿਆ ਸੀਗਾ, ਹੁਣ ਉਹਦਾ ਇੱਕ ਪੋਸਟਰ ਰਿਲੀਜ਼ ਹੋਣਾ, ਫਿਰ ਆਉਣ ਵਾਲੇ ਦਿਨਾਂ 'ਚ ਟੀਜ਼ਰ ਟ੍ਰੇਲਰ ਵਗੈਰਾ ਰਿਲੀਜ਼ ਕੀਤੇ ਜਾਣਗੇ। ਸੋ ਹਰ ਵਾਰ ਦੀ ਤਰ੍ਹਾਂ ਬੜੀ ਮਿਹਨਤ ਦੇ ਨਾਲ ਹਰਦੀਪ ਅਤੇ ਉਹਨਾਂ ਦੀ ਪੂਰੀ ਟੀਮ ਗੈਰੀ ਖਟਾਓ ਬਾਈ ਹੋਰਾਂ ਨੇ ਇਹ ਫਿਲਮ ਨੂੰ ਲੈ ਕੇ ਆ ਰਹੇ ਨੇ ਅਤੇ 23 ਅਕਤੂਬਰ ਨੂੰ ਇਹ ਵਰਲਡ ਵਾਈਡ ਰਿਲੀਜ਼ ਹੋਣੀ ਹੈ ਅਤੇ ਹੋਪਫੁਲੀ ਹਰਦੀਪ ਹੋਰੀ ਵੀ ਇੱਥੇ ਟੋਰਾਂਟੋ 'ਚ ਵੀ ਆਉਣਗੇ ਤਾਂ ਆਪਾਂ ਉਦੋਂ ਉਹਨਾਂ ਨਾਲ ਵੀ ਮੁਲਾਕਾਤਾਂ ਕਰਾਂਗੇ ਅਤੇ ਉਹਨਾਂ ਦੇ ਇਸ ਨਵੀਂ ਫਿਲਮ ਨਾਲ ਸੰਬੰਧਿਤ 9 ਤਰੀਕ ਨੂੰ ਪੋਸਟਰ ਨੂੰ ਵੀ ਰਿਲੀਜ਼ ਕੀਤਾ ਜਾ ਰਿਹਾ। ਸੋ ਇਹ ਵੀ ਇੱਕ ਨਵੀਂ ਅਪਡੇਟ ਅਸੀਂ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਸੀਗੇ। ਅਤੇ ਬਿਫੋਰ ਕਿ ਆਪਾਂ ਅਗਲੀ ਗੱਲਬਾਤ ਵੱਲ ਚੱਲੀਏ, ਮੈਂ ਇੱਕ ਵਾਰੀ ਰੀਅਲ ਸਟੇਟ ਨਾਲ ਸੰਬੰਧਿਤ ਦੁਬਾਰਾ ਫਿਰ ਕੁਛ ਜਿਹੜੀਆਂ ਸਾਡੀਆਂ ਖਾਸ ਅਨਾਊਂਸਮੈਂਟਸ ਨੇ, ਇੱਕ ਤਾਂ ਇਹ ਹੈ ਕਿ ਸਾਡੇ ਕੋਲ ਇਸ ਵੇਲੇ ਮਲਟੀਪਲ ਗੈਸ ਸਟੇਸ਼ਨਸ ਅਵੇਲੇਬਲ ਨੇ ਪ੍ਰਭਜੀ ਜੀ ਵੱਖਰੇ ਵੱਖਰੇ ਏਰੀਆਜ਼ ਦੇ ਵਿੱਚ। ਸੋ ਜੇਕਰ ਕੋਈ ਸਾਡੇ ਸਰੋਤੇ ਗੈਸ ਸਟੇਸ਼ਨ ਇੰਡਸਟਰੀ ਨਾਲ ਜੁੜੇ ਹੋਏ ਆ, ਆਲਰੇਡੀ ਤੁਹਾਡਾ ਐਕਸਪੀਰੀਅੰਸ ਹੈ ਗੈਸ ਸਟੇਸ਼ਨ ਇੰਡਸਟਰੀ ਦੇ ਨਾਲ ਸੰਬੰਧਿਤ ਤਾਂ ਬਹੁਤ ਵਧੀਆ ਗੱਲ ਹੈ, ਪਰ ਅਦਰਵਾਈਜ਼ ਜੇ ਕੋਈ ਨਵੇਂ ਸਿਰਿਓਂ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਤਾਂ 1-2 ਸਾਡੇ ਕੋਲ ਗੈਸ ਸਟੇਸ਼ਨ ਇੱਦਾਂ ਦੇ ਨੇ ਜਿਹੜੇ ਪ੍ਰੀਵੀਅਸ ਓਨਰ ਤੁਹਾਨੂੰ ਪ੍ਰੋਪਰ ਮੈਂਟਰ ਕਰਨ ਦੇ ਲਈ 4-6 ਮਹੀਨੇ ਤੁਹਾਡਾ ਬਿਲਕੁਲ ਨਾਲ ਸੈਟਅਪ ਕਰਵਾਉਣ ਦੇ ਵਿੱਚ ਜਾਂ ਪੂਰਾ ਪਲੈਨਿੰਗ ਕਰਨ ਦੇ ਵਿੱਚ ਵੀ ਸਾਥ ਦੇ ਸਕਦੇ ਹਾਂ। ਸੋ ਉਹਦੇ ਲਈ ਵੀ ਸਾਡੇ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ, ਜੇ ਤੁਸੀਂ ਕੋਈ ਆਪਣਾ ਗੈਸ ਸਟੇਸ਼ਨ ਇੰਡਸਟਰੀ ਦੇ ਵਿੱਚ ਆਉਣ ਦਾ ਮਨ ਬਣਾਇਆ ਹੋਇਆ ਤਾਂ ਜ਼ਰੂਰ ਕੰਟੈਕਟ ਕਰ ਲਿਓ। ਜੇ ਆਲਰੇਡੀ ਐਕਸਪੀਰੀਅੰਸ ਹੋ ਤਾਂ ਵੀ ਸਾਡੇ ਕੋਲ ਵੱਖਰੀਆਂ ਵੱਖਰੀਆਂ ਪ੍ਰਾਈਸ ਰੇਂਜ ਦੇ ਵਿੱਚ 2-2.5 ਮਿਲੀਅਨ ਤੋਂ ਸ਼ੁਰੂ ਹੋ ਕੇ 8-10 ਮਿਲੀਅਨ ਤੱਕ ਦੀ ਰੇਂਜ ਦੇ ਵੱਖਰੇ ਵੱਖਰੇ ਗੈਸ ਸਟੇਸ਼ਨ ਅਵੇਲੇਬਲ ਨੇ ਅਲੱਗ ਅਲੱਗ ਆਪਸ਼ਨ ਦੇ ਨਾਲ। ਸੋ ਜੇ ਤੁਸੀਂ ਕੋਈ ਵੇਚਣਾ ਚਾਹੁੰਦੇ ਹੋ ਆਪਣਾ ਗੈਸ ਸਟੇਸ਼ਨ ਤਾਂ ਵੀ ਸਾਨੂੰ ਜ਼ਰੂਰ ਦੱਸ ਦਿਓ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਬੈਸਟ ਫਿੱਟ ਲੱਭ ਕੇ ਤੁਹਾਡੇ ਉਸ ਗੈਸ ਸਟੇਸ਼ਨ ਨੂੰ ਵੇਚਣ ਦੇ ਵਿੱਚ ਵੀ ਮਦਦ ਕਰ ਦਈਏ। 647-4-0-0-6-62। ਨਾਲ ਆਪਣੇ ਕੋਲ ਇਸ ਵੇਲੇ 2-3 ਏਰੀਆਜ਼ ਦੇ ਵਿੱਚ ਕੁਛ ਲੋਟਸ ਨੇ ਜਿਹੜੇ ਤੁਸੀਂ ਕਸਟਮ ਮੇਡ ਘਰ ਬਣਾਉਣ ਲਈ ਜਾਂ ਕੋਈ ਹੋਰ ਵੱਖਰੇ ਵੱਖਰੇ ਤਰ੍ਹਾਂ ਦੀਆਂ ਆਪਸ਼ਨਸ ਨੂੰ ਐਕਸਪਲੋਰ ਕਰਨ ਦੇ ਲਈ ਅਗਰ ਲੈਣਾ ਚਾਹੁੰਦੇ ਹੋਏ ਤਾਂ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ 647-4-0-62-62। ਕੋਈ ਰਨ ਡਾਊਨ ਪ੍ਰੋਪਰਟੀ ਹੈ ਜਿਹੜੀ ਰਿਪੇਅਰ ਹੋਣ ਵਾਲੀ ਹੈ, ਰੈਨੋਵੇਟ ਹੋਣ ਵਾਲੀ ਹੈ ਅਤੇ ਤੁਸੀਂ ਉੱਥੇ ਆਪ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਕੁਛ ਇੱਕ ਸਾਡੀਆਂ ਟੀਮਸ ਨੇ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੇ ਸਾਡੇ ਕਲਾਇੰਟਸ ਨੇ ਐਕਚੁਲੀ ਜਿਹੜੇ ਕੋਈ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਦੀ ਭਾਲ ਦੇ ਵਿੱਚ ਨੇ ਕਿ ਭਾਈ ਤੁਸੀਂ ਐਜ਼ ਇਟ ਇਜ਼ ਹੀ ਉਹਨਾਂ ਨੂੰ ਛੱਡ ਦਿਓ ਅਤੇ ਆਪੇ ਰੈਨੋਵੇਟ ਵਗੈਰਾ ਕਰਕੇ ਤਾਂ ਅੱਗੇ ਉਹਨੂੰ ਕੈਰੀ ਕਰ ਲੈਣਗੇ। ਸੋ ਅਗਰ ਇਸ ਤਰ੍ਹਾਂ ਦਾ ਵੀ ਕੋਈ ਘਰ ਹੈ ਤੁਹਾਡੇ ਕੋਲ ਜਿਹੜਾ ਤੁਸੀਂ ਵੇਚਣਾ ਹੈ ਅਤੇ ਉਹਦੇ ਲਈ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਿਓ। ਅਤੇ ਸੇਮ ਟਾਈਮ 'ਤੇ ਜੇ ਤੁਹਾਡੇ ਕੋਲ ਲੋਟ ਹੈ ਬਟ ਉਹਦੇ 'ਤੇ ਤੁਸੀਂ ਕੋਈ ਕਸਟਮੇਡ ਘਰ ਬਣਾਉਣ ਦੇ ਲਈ ਕਿ ਚੰਗੀ ਪ੍ਰੋਫੈਸ਼ਨਲ ਟੀਮ ਦੀ ਭਾਲ ਦੇ ਵਿੱਚੋਂ ਤਾਂ ਸਾਨੂੰ ਕਾਲ ਕਰ ਲਿਓ, ਅਸੀਂ ਇੱਕ ਪ੍ਰੋਫੈਸ਼ਨਲ ਟੀਮ ਦੇ ਨਾਲ ਤੁਹਾਨੂੰ ਕਨੈਕਟ ਕਰਵਾ ਸਕਦੇ ਹਾਂ। 647-4-0-0-6-8-6-2। ਗੋਲਫ ਦੇ ਏਰੀਏ ਦੇ ਵਿੱਚ ਸਾਡੇ ਕੋਲ ਇੱਕ 2 ਏਕੜ ਪਲੱਸ ਲੋਟ ਹੈ, ਇੰਡਸਟਰੀਅਲ ਬੀ ਜ਼ੋਨਿੰਗ ਹੈ ਉਹਦੀ ਅਤੇ ਇਹਨੂੰ ਮਲਟੀਪਲ ਪਰਪਸਿਸ ਲਈ ਜਿਵੇਂ ਪ੍ਰਾਇਮਰੀ ਪਰਮਿਟ ਯੂਜਸ ਦੀ ਗੱਲ ਕਰਾਂ ਤਾਂ ਮੈਨੂਫੈਕਚਰਿੰਗ ਲਈ, ਵੇਅਰ ਹਾਊਸਿੰਗ ਡਿਸਟ੍ਰੀਬਿਊਸ਼ਨ ਲਈ ਜਾਂ ਆਪਣਾ ਟਰਾਂਸਪੋਰਟੇਸ਼ਨ ਦੇ ਨਾਲ ਰਿਲੇਟਡ, ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਯਾਰਡ ਦੇ ਤੌਰ ਦੇ ਉੱਤੇ ਜਾਂ ਉਹਨੂੰ ਰਿਪੇਅਰ ਸਰਵਿਸ ਦੇ ਤੌਰ ਦੇ ਉੱਤੇ ਜਾਂ ਕੋਈ ਹੋਰ ਵੱਖਰੇ ਵੱਖਰੇ ਆਪਣੇ ਆਪਸ਼ਨ ਐਕਸਪਲੋਰ ਕਰਨ ਦੇ ਲਈ ਉਹਨੂੰ ਵਰਤਿਆ ਜਾ ਸਕਦਾ। ਸੋ ਵਿਸ਼ੇਸ਼ ਤੌਰ 'ਤੇ ਟਰੱਕ ਯਾਰਡ ਦੇ ਰੂਪ ਦੇ ਵਿੱਚ ਵੀ ਉਹ ਵਰਤਿਆ ਜਾ ਸਕਦਾ। ਸੋ ਗੋਲਫ ਦੇ ਵਿੱਚ ਅਗਰ ਉਹਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ 647-4-0-0-6-8-62 ਆਪਣਾ ਨੰਬਰ ਹੋਣਾ, ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਕੁਛ ਇੱਕ ਜਿਹੜੇ ਸਾਡੇ ਕਲਾਇੰਟ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਲਈ ਅਸੀਂ ਅਲੱਗ ਅਲੱਗ ਏਰੀਆਜ਼ ਦੇ ਵਿੱਚ ਕੁਛ ਯਾਰਡਸ ਲੱਭ ਰਹੇ ਹਾਂ ਲੀਜ਼ ਦੇ ਲਈ। ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਆਪਣੀ ਯਾਰਡ ਲੀਜ਼ 'ਤੇ ਦੇਣੇ ਆ ਤਾਂ ਉਹਦੇ ਲਈ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਿਓ। ਉਹਦੇ ਵਿੱਚ ਲਿਮਿਟਡ ਸਾਈਜ਼ ਦੇ ਵਿੱਚ ਹੀ ਕਿਸੇ ਨੂੰ 10 ਟਰੱਕ ਖੜ੍ਹੇ ਕਰਨ ਦੇ ਲਈ, ਕਿਸੇ ਨੂੰ 15, ਸਪੈਸ਼ਲੀ ਜੇ ਮੈਂ ਗੱਲ ਕਰਾਂ ਤਾਂ ਇੱਧਰ ਆਪਣੇ ਓਕਵਿਲ ਵਾਲੀ ਸਾਈਡ, ਓਕਵਿਲ ਜਾਂ ਬਰਲਿੰਗਟਨ ਦੇ ਨੇੜੇ ਤੇੜੇ ਅਗਰ 10-15 ਟ੍ਰੇਲਰ ਪਾਰਕਿੰਗ ਤੁਹਾਡੇ ਕੋਲ ਅਵੇਲੇਬਲ ਨੇ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਅਸੀਂ ਤੁਹਾਨੂੰ ਕਨੈਕਟ ਕਰਵਾ ਦਿਆਂਗੇ। ਇੱਕ ਸਾਨੂੰ ਨਾਇਗਰਾ ਫਾਲਸ ਦੇ ਨੇੜੇ ਟਰੱਕ ਯਾਰਡ ਦੀ ਲੋੜ ਹੈ ਜੀ, ਉੱਧਰ ਲਈ ਵੀ ਅਗਰ ਕੋਈ ਹੈ ਸਾਡੇ ਕੋਲ ਸਰੋਤਾਂ ਜਿਹਨਾਂ ਦੇ ਕੋਲ ਕੋਈ ਇੱਦਾਂ ਦਾ ਟਰੱਕ ਯਾਰਡ ਅਵੇਲੇਬਲ ਹੋਵੇ ਤਾਂ ਜ਼ਰੂਰ ਕਾਲ ਕਰ ਲਿਓ 647-400-6862। ਕੈਨੇਡਾ ਦੇ ਲਈ ਤਾਂ ਬਰੈਂਪਟਨ ਦੇ ਲਈ, ਸੋਰੀ ਜੀ ਟੀ ਏ ਲਈ ਜਾਂ ਓਨਟੇਰੀਓ ਲਈ ਤਾਂ ਪ੍ਰਭ ਜੀ ਜਿੱਥੇ ਅਸੀਂ ਖੁਦ ਲਾਇਸੈਂਸ ਜਾਂ ਰੀਅਲ ਸਟੇਟ ਡੀਲ ਕਰ ਲਈ, ਉੱਥੇ ਜਿਹੜੇ ਦੋਸਤ ਪੰਜਾਬ ਦੇ ਵਿੱਚ ਆਪਣੀ ਕੋਈ ਜ਼ਮੀਨ ਵੇਚਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਅਸੀਂ ਇੱਕ ਪ੍ਰੋਫੈਸ਼ਨਲ ਟੀਮ ਦੇ ਨਾਲ ਕਨੈਕਟ ਕਰਵਾ ਸਕਦੇ ਹਾਂ, ਕਿਉਂਕਿ ਉੱਥੇ ਉਹ ਡਿਵੈਲਪਮੈਂਟ ਲੈਂਡਸ ਦੇ ਉੱਤੇ ਸਪੈਸ਼ਲਾਈਜ਼ ਕਰਦੇ ਆ, ਸਪੈਸ਼ਲੀ ਕੰਮ ਕਰਦੇ ਆ, ਤੇ ਇਹਨਾਂ ਦਿਨਾਂ 'ਚ ਉਹਨਾਂ ਦੀ ਟੀਮ ਦੇ ਕੁਝ ਮੈਂਬਰ ਇੱਥੇ ਕੈਨੇਡਾ ਵੀ ਆਏ ਹੋਏ ਆ। ਸੋ ਜੇ ਸਾਡੇ ਕੋਈ ਸਰੋਤੇ ਸਾਡੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਲੁਧਿਆਣੇ, ਜਲੰਧਰ, ਚੰਡੀਗੜ੍ਹ, ਮੋਹਾਲੀ, ਅੰਮ੍ਰਿਤਸਰ, ਜਿਹੜੇ ਮੇਜਰ ਟਾਊਨਸ ਨੇ, ਮੇਜਰ ਸਿਟੀਜ਼ ਨੇ ਔਰ ਮੇਜਰ ਹਾਈਵੇਜ਼ ਦੇ ਨੇੜੇ ਅਗਰ ਤੁਹਾਡੇ ਕੋਲ ਕੋਈ ਲੈਂਡ ਹੈ, ਬਸ ਉਹਨਾਂ ਦੀਆਂ ਦੋ ਤਿੰਨ ਕੰਡੀਸ਼ਨਸ ਨੇ। ਇੱਕ ਤਾਂ ਕੋਈ ਡਿਸਪਿਊਟ ਵਾਲੀ ਪ੍ਰੋਪਰਟੀ ਨੂੰ ਨਹੀਂ ਟੱਚ ਕਰਦੇ ਉਹ, ਇੱਕ ਜਿਹੜੀ ਕੋਈ ਪ੍ਰੋਪਰਟੀ ਦਾ ਪੋਟੈਂਸ਼ੀਅਲ ਨਹੀਂ ਹੈ, ਭਾਵ ਕਿ ਜਿੱਥੇ ਕਹੀਏ ਵੀ ਦੂਰ ਦੁਰਾਡੇ ਰੋਡ ਤੋਂ, ਹਾਈਵੇ ਤੋਂ ਦੂਰ ਵਾਲੀਆਂ ਪ੍ਰੋਪਰਟੀਜ਼ ਨੂੰ ਨਹੀਂ, ਜਿਹੜੀਆਂ ਡਿਵੈਲਪ ਹੋ ਸਕਦੀਆਂ ਔਰ ਛੇਤੀ ਡਿਵੈਲਪ ਹੋ ਸਕਦੀਆਂ, ਫਿਰ ਉੱਥੇ ਉਹ ਨਾ ਤਾਂ ਉਹਨਾਂ ਦਾ ਕੋਈ ਬਜਟ ਦੀ ਲਿਮਿਟ ਹੈ ਅਤੇ ਨਾ ਹੀ ਪ੍ਰੋਪਰਟੀ ਦੀ ਸਾਈਜ਼ ਦੀ ਕੋਈ ਲਿਮਿਟ ਹੈ। ਫਿਰ 2-4-5 ਏਕੜ ਤੋਂ ਲੈ ਕੇ ਚਾਹੇ 100-200 ਏਕੜ ਤੱਕ ਵੀ ਹੋਏਗਾ ਤਾਂ ਤੁਸੀਂ ਸਾਨੂੰ ਇੱਕ ਵਾਰੀ ਕੰਟੈਕਟ ਕਰ ਲਿਓ, ਅਸੀਂ ਤੁਹਾਨੂੰ ਉਹਨਾਂ ਦੇ ਨਾਲ ਮਿਲਾ ਦਿਆਂਗੇ। ਅਤੇ ਜੇ ਤੁਸੀਂ ਆਪਣੇ ਪੰਜਾਬ 'ਚ ਜ਼ਮੀਨ ਵੇਚਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ, ਅਸੀਂ ਤੁਹਾਨੂੰ ਕਨੈਕਟ ਕਰਵਾਵਾਂਗੇ। 647-400-6862 ਤੇ ਇੱਥੇ ਵੀ ਸਾਡੀਆਂ ਕੁਛ ਇਮੀਡੀਏਟ ਲਿਸਟਿੰਗ, ਜਿਹਨਾਂ ਦੇ ਵਿੱਚੋਂ ਇੱਕ ਤਾਂ ਇਹ ਆਪਣੇ ਡਿਕਸੀ ਗੁਰਦੁਆਰਾ ਸਾਹਿਬ ਦੇ ਨੇੜੇ ਬਹੁਤ ਵਧੀਆ ਪ੍ਰੋਪਰਟੀ ਹੈ, ਜਿਹੜੀ ਯੂਨਿਟ ਨੇ 2 ਯੂਨਿਟ 1200 ਲੋਰੀ ਮਾਰ ਡਰਾਈਵ ਤੇ, ਉਹ ਬਾਏ ਕਰਨੇ ਚਾਹੁੰਦੇ ਹੋ। ਇੱਕ ਏਅਰਪੋਰਟ ਐਂਡ ਕਿੰਗ ਰੋਡ ਦੇ ਨੇੜੇ ਆਪਣੇ ਕੋਲ ਇੱਕ ਪ੍ਰੋਪਰਟੀ ਹੈ, ਅਗਰ ਉਹਨੂੰ ਬਾਏ ਕਰਨਾ ਚਾਹੁੰਦੇ ਹੋ। ਇੱਕ ਆਪਣੇ ਕੋਲ ਕੁਈਨ ਐਂਡ ਇੱਥੇ ਬ੍ਰੈਮਲੀ ਦੇ ਏਰੀਏ ਦੇ ਵਿੱਚ ਬਹੁਤ ਵਧੀਆ ਅਪਰਚੁਨਿਟੀ ਹੈ, ਅਗਰ ਉਸ ਏਰੀਏ ਦੇ ਵਿੱਚ ਵੀ ਕੋਈ ਪ੍ਰੋਪਰਟੀ ਭਾਲ ਕਰ ਰਿਹਾ ਸੀ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਨਾਲ ਆਪਣੇ ਕੋਲ ਹਾਈਵੇ 6 ਅਤੇ ਕਨਸੈਸ਼ਨ ਰੋਡ 10 ਈਸਟ ਹੈਮਿਲਟਨ ਵਾਲੀ ਸਾਈਡ, ਮਿਲਟਨ ਵਾਲੀ ਸਾਈਡ, ਉੱਧਰ ਵੀ ਇੱਕ ਲਗਭਗ 1.5 ਏਕੜ ਲੈਂਡ ਲਿਸਟ ਕੀਤੀ ਗਈ ਹੈ। ਅਤੇ ਹੋਰ ਵੀ ਬਹੁਤ ਸਾਰੀਆਂ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਪ੍ਰੋਪਰਟੀਜ਼ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਟੀਮ ਹਰਜਿੰਦਰ ਗਿੱਲ 647-400-6862 ਦੇ ਉੱਤੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੀ ਪ੍ਰਭਜੀਤ।
0: ਹਾਂਜੀ, ਅਤੇ ਦੋਸਤੋ ਜੇ ਤੁਹਾਡੇ ਕੋਲ ਵਾਟਰਲੋ ਯੂਨੀਵਰਸਿਟੀ ਦੇ ਕੋਲ 2 ਬੈਡਰੂਮ ਕੌਂਡੋ ਅਪਾਰਟਮੈਂਟ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਮਨਜੀਤ ਗਿੱਲ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 416-669-1389। ਅਤੇ ਉਹਨਾਂ ਕੋਲ ਇੱਕ ਆਫਿਸ ਸਪੇਸ ਵੀ ਅਵੇਲੇਬਲ ਆ ਟ੍ਰੈਨਮਨ ਡਰਾਈਵ ਦੇ ਉੱਤੇ, ਮੇਜਰ ਇੰਟਰਸੈਕਸ਼ਨ ਡੈਰੀ ਐਂਡ ਡਿਕਸੀ ਆ। ਜੇ ਤੁਸੀਂ ਉਹ ਕੋਈ ਰੈਂਟ 'ਤੇ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮਨਜੀਤ ਗਿੱਲ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 416-669-1379। ਅਤੇ ਗਿੱਲ ਸਾਹਿਬ ਆਪਣਾ ਸਮਾਂ ਵੀ ਸਮਾਪਤ ਹੋ ਗਿਆ ਜੀ ਪ੍ਰੋਗਰਾਮ ਦਾ।
1: ਹਾਂਜੀ ਜੀ ਬਿਲਕੁਲ, ਅੱਜ ਦੇ ਪ੍ਰੋਗਰਾਮ ਸੁਣਾ ਆਪਾਂ ਇਜਾਜ਼ਤ ਲੈਂਦੇ ਹਾਂ। ਲੌਂਗ ਵੀਕਐਂਡ ਦੀਆਂ ਬਹੁਤ ਸ਼ੁਭਕਾਮਨਾਵਾਂ ਅਤੇ ਸਾਡੇ ਵੀਕਡੇਜ਼ ਵਾਲੇ ਸ਼ੋਅ ਨੂੰ 3-5 ਵਜੇ ਤੱਕ ਵੀ ਜ਼ਰੂਰ ਸੁਣਿਓ। ਤਾਂ ਉਹਦੇ ਲਈ ਸਾਡੇ ਜੀ ਮੀਡੀਆ ਗਰੁੱਪ ਦੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੇਰਵੇ ਲੈ ਸਕਦੇ ਹੋ, gmediagroup.ca ਜਾਂ harjindergillshow.com ਇੱਥੋਂ ਵੈਬਸਾਈਟ ਤੋਂ ਵੇਰਵੇ ਲੈ ਜਾ ਸਕਦੇ ਨੇ। ਅਤੇ ਨਾਲ ਹੀ ਆਪਾਂ ਆਪਣਾ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰਨ ਦੇ ਲਈ ਰਿਕੁਐਸਟ ਕਰਦੇ ਹਾਂ। ਸੋ ਉੱਥੇ ਬਹੁਤ ਸਾਰੀਆਂ ਤੁਹਾਡੇ ਲਈ ਇੰਟਰਸਟਿੰਗ ਇੰਟਰਵਿਊਜ਼, ਵੱਖਰੇ ਵੱਖਰੇ ਸੈਗਮੈਂਟਸ, ਪੋਲੀਟੀਕਲ ਜਾਂ ਸੋਸ਼ਲ ਜਾਂ ਸਾਡੇ ਇਮੀਗ੍ਰੇਸ਼ਨ ਨਾਲ ਸੰਬੰਧਿਤ, ਰੀਅਲ ਸਟੇਟ ਨਾਲ ਸੰਬੰਧਿਤ, ਮੌਡਗੇਜ ਨਾਲ ਸੰਬੰਧਿਤ ਸੈਗਮੈਂਟਸ, ਉਹ ਵੀ ਸੁਣ ਸਕਦੇ ਹੁੰਦੇ ਹੋ। ਜੀ ਮੀਡੀਆ ਗਰੁੱਪ ਸਾਡਾ ਯੂਟਿਊਬ ਚੈਨਲ ਹੈ। ਸੋ ਬਹੁਤ ਮਿਹਰਬਾਨੀ ਪ੍ਰਭ ਜੀ, ਅੱਜ ਦੇ ਲਈ ਸਾਰਿਆਂ ਦੇ ਲਈ ਬਹੁਤ ਸ਼ੁਭਕਾਮਨਾਵਾਂ। 647-400-6862 ਟੀਮ ਹਰਜਿੰਦਰ ਗਿੱਲ, ਬਹੁਤ
0: ਸ਼ੁਕਰੀਆ ਦੋਸਤੋ। ਭੁੱਲ ਚੁੱਕ ਲਈ ਮਾਫ਼ੀ, ਅਤੇ ਜਿਉਂਦੇ ਵਾਸਤੇ ਰਹੋ ਅਤੇ ਚੜ੍ਹਦੀ ਕਲਾ 'ਚ ਰਹੋ।

0: आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादियां उम्मीद कर दें तुहाडा अज्जा दिन अच्छा गुजरिया होगा। अगले एक घंटे में तुहाडे लई बहुत सारे पैसे बचा के देने हैं, चाहे ब्रैम्पटन टीवी अपलायंसेस होण या ग्रैंड फर्नीचर होवे जिथों असीं लाइव ऑन लोकेशन कवर करांगे। ਸੁਲਤਾਨ ਜੀ ਵੀ ਆ ਚੁੱਕੇ ਨੇ। ਸੁਲਤਾਨ ਜੀ ਸਵਾਗਤ ਹੈ ਪ੍ਰੋਗਰਾਮ ਚ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਦੇਵ ਭਾਜੀ, ਅੱਜ ਇੱਕ ਚੀਜ਼ ਦੱਸਣੀ ਬਹੁਤ ਜ਼ਰੂਰੀ ਹੈ, ਕਿਉਂਕਿ 8 ਸਪਟੰਬਰ ਤੋਂ ਟੈਰਿਫ ਜਿਹੜਾ ਹੋਮ ਅਪਲਾਇੰਸਿਸ ਦੇ ਉੱਪਰ, ਸਟੀਲ ਦੇ ਉੱਪਰ 25% ਲੱਗ ਗਿਆ।
0: ਥੈਂਕ ਯੂ ਡੋਨੋ ਸਾਹਿਬ, ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਹੁਣ 25% ਲੱਗ ਗਿਆ ਜਿਹੜਾ ਤੁਹਾਡੇ ਕੋਲ ਸਮਾਨ ਆ
1: ਜੀ,
0: ਉਹ ਤੇ 25% ਤੁਹਾਨੂੰ ਐਕਸਟਰਾ ਦੇਣਾ ਪੈਣਾ।
1: ਬਿਲਕੁਲ ਜੀ, 25% ਜਿੰਨੇ ਵੀ ਹੁਣ ਆਰਡਰ ਪੈਣਗੇ ਸਾਡੇ 8 ਸਪਟੰਬਰ ਤੋਂ ਬਾਅਦ,
0: ਹਾਂਜੀ,
1: ਉਹ ਸਾਰੇ ਨਵੀਂ ਪ੍ਰਾਈਸ ਲਿਸਟਾਂ ਦੇ ਹਿਸਾਬ ਨਾਲ।
0: ਤੇ ਜੇ ਹੁਣ ਲਈ ਫਿਰ ਉਹ 25% ਬਚ ਜਾਣਾ
1: ਜੀ, 8 ਤੋਂ ਪਹਿਲੇ ਬੁਕਿੰਗ ਕਰਨਗੇ 25% ਉਹ ਬਚਣਾ, 5% ਫਰੇਟ ਬਚਣਾ, ਟੋਟਲ ਪ੍ਰਾਈਸ 30% ਦਾ ਡਿਫਰੈਂਸ ਆ ਰਿਹਾ।
0: ਉਹ ਹੋਲਡ ਔਨ, ਫਰੇਟ ਜਿਹੜਾ ਸਮਾਨ ਉਧਰ ਇਧਰ ਆਉਂਦਾ ਟਰੱਕਾਂ ਟਰੁੱਕਾਂ, ਉਹ ਵੀ ਮਹਿੰਗਾ ਹੋ ਗਿਆ।
1: ਉਹ ਵੀ ਉਹ ਗੈਸ ਦੀ ਵਜ੍ਹਾ ਤੋਂ ਨਾ ਜੀ।
0: ਅੱਛਾ, 5% ਉਹ ਹੋ ਗਿਆ
1: ਜੀ।
0: ਸੋ 30% ਸਿੱਧੀ ਸਿੱਧੀ ਬਚਤ ਹੈ।
1: ਹੁਣ 30% ਦੀ ਐਗਜ਼ਾਮਪਲ ਦੇਣ ਲੱਗਾ ਮੈਂ, $1000 ਦਾ ਜਿਹੜਾ ਫਰਿੱਜ ਸੀ,
0: ਹਾਂਜੀ,
1: ਔਰ ਉਹ ਹੋ ਜਾਣਾ $1300 ਦਾ,
0: ਠੀਕ ਹੈ।
1: $2000 ਵਾਲੀ ਜਿਹੜੀ ਵਾਸ਼ਰ ਐਂਡ ਡਰਾਇਰ ਹੈ ਉਹ ਹੋ ਜਾਣੀ $2600 ਦੀ, ਤੇ ਜਿਹੜਾ ਫਰਿੱਜ ਸਟੋਵ ਡਿਸ਼ ਵਾਸ਼ਰ ਐਸ ਆਫ ਟੂਡੇ ਆਪਾਂ ਦੇ ਰਹੇ ਹਾਂ $5000 ਵਾਲਾ $2999 ਚ, ਜਿਹੜੇ ਚ $2000 ਇਸ ਟਾਈਮ ਕਸਟਮਰ ਸੇਵ ਕਰ ਰਹੇ ਆ, ਇਹ ਹੋ ਜਾਣਾ $3899 ਦਾ।
0: ਭਾਈ ਸਾਹਿਬ 30% ਦੀ ਬਚਤ ਹੋ ਰਹੀ ਆ, ਲੇਕਿਨ ਹੋ ਰਹੀ ਆ ਮੰਡੇ ਤੱਕ ਹੀ।
1: ਬਿਲਕੁਲ ਜੀ, 8 ਸਪਟੰਬਰ ਤੋਂ ਪਹਿਲੇ।
0: ਤੇ ਜਿਹੜਾ 8 ਨੂੰ ਜਾਏਗਾ ਉਹਨੂੰ 30% ਐਕਸਟਰਾ ਦੇਣਾ ਪਏਗਾ।
1: ਉਹਨਾਂ ਨੂੰ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ, ਸਾਡੇ ਕੋਲ ਚੋਇਸ ਹੀ ਕੋਈ ਨਹੀਂ ਜੀ।
0: ਸੋ ਹੁਣ ਚੋਇਸ ਹੈਗੀ ਤੁਹਾਡੇ ਕੋਲੇ, ਅੱਜ ਚੋਇਸ ਹੈ, ਕੱਲ ਨੂੰ ਚੋਇਸ ਹੈ, ਲੌਂਗ ਵੀਕਐਂਡ ਆ ਚੁੱਕਿਆ, ਲੌਂਗ ਵੀਕਐਂਡ ਦੀ ਚੋਇਸ ਹੈ। ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਾਓ, ਫਰਿੱਜ ਲਓ, ਸਟੋਵ ਲਓ, ਬੰਡਲ ਪੈਕੇਜ ਲਓ, ਲੌਂਡਰੀ ਲਓ, ਆਪਣੇ ਡਿਸ਼ ਵਾਸ਼ ਲਓ, ਮਾਈਕ੍ਰੋਵੇਵ ਲਓ, ਜਿਹੜਾ ਵੀ ਆਈਟਮ ਉੱਥੋਂ ਚੱਕੋਗੇ, ਜਿਹੜੀ ਵੀ ਆਈਟਮ ਚੱਕੋਗੇ, 30% ਦੀ ਬਚਤ ਹੋ ਰਹੀ ਹੈ।
1: ਤੇ ਫੋਰ ਐਗਜ਼ਾਮਪਲ ਤੁਸੀਂ ਲੈਂਦੇ ਜੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ, ਬਿਲਟ ਇਨ ਕਿਚਨ ਦੇਖ ਰਹੇ ਹੋ, ਐਸ ਆਫ ਟੂਡੇ ਤੁਹਾਨੂੰ ਮਿਲ ਰਿਹਾ $12000 ਵਾਲਾ $6900 ਚ, ਤੇ ਜੇ 8 ਸਪਟੰਬਰ ਤੋਂ ਬਾਅਦ ਲਓਗੇ ਤੇ ਇਹ ਪੈਣਾ ਤੁਹਾਨੂੰ $8900 ਚ, ਨਾ ਕਿ ਤੁਸੀਂ 40% ਸੇਵ ਕਰਨਾ, ਬਲਕਿ 30% ਐਕਸਟਰਾ ਪੇ ਕਰਨਾ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ। ਸੋ ਜਿਹੜਾ ਵੀ 25% ਦਾ ਹੋਮ ਅਪਲਾਇੰਸਿਸ ਦੇ ਉੱਪਰ, ਸਟੀਲ ਦੇ ਉੱਪਰ ਇਹ ਟੈਰਿਫ ਲੱਗਿਆ, ਇੰਪਲੀਮੈਂਟ ਹੋ ਰਿਹਾ 8 ਸਪਟੰਬਰ ਤੋਂ, ਪਰ ਇਹਦਾ ਇੱਕ ਸਾਡੇ ਕੋਲ ਟ੍ਰਿਕ ਹੈਗਾ ਕਿ ਤੁਸੀਂ 10% ਡਿਪੋਜ਼ਿਟ ਦਵੋ, $300-400 ਡਿਪੋਜ਼ਿਟ ਕਰਕੇ ਡੀ ਲੌਕ ਕਰ ਲਓ।

0: ਨੌ ਮਹੀਨੇ ਤਿੰਨ ਮਹੀਨੇ
1: ਐਗਜੈਕਟਲੀ ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਜਿਹੜੀ ਮਰਜ਼ੀ ਰੱਖੋ
0: ਉਹਦੇ ਨਾਲ ਵੀ ਬਚਤ ਹੋ ਸਕਦੀ
1: ਉਹਦੇ ਨਾਲ ਵੀ ਪ੍ਰਾਈਸ ਪ੍ਰੋਟੈਕਸ਼ਨ ਮਨੀ ਬੈਕ ਗਾਰੰਟੀ ਨਾਲ 30% ਤੁਹਾਡਾ ਸੇਵ ਹੋ ਰਿਹਾ
0: ਆਲਰਾਈਟ ਪੈਸੇ ਬਚਾਓ ਮਹਾਰਾਜ ਪੈਸੇ ਚਵਾਨੀ ਚਵਾਨੀ ਲਈ ਆਪਾਂ ਭੱਜੇ ਫਿਰਦੇ ਹਾਂ ਸਵੇਰ ਤੋਂ ਸ਼ਾਮ ਥਾਈ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਤੇ ਟੈਰਿਫ ਸੇਲ ਲੱਗ ਚੁੱਕੀ ਹੈ ਟੈਰਿਫ ਦੀ ਸੇਲ ਲਾ ਦਿੰਦੇ
1: ਬਿਲਕੁਲ ਟੈਰਿਫ ਸੇਲ ਹੀ ਹੈ ਜੀ ਟੈਰਿਫ ਤੋਂ ਬਚਾਓ ਦੀ ਸੇਲ
0: ਹਾਂ ਟੈਰਿਫ ਤੋਂ ਬਚੋ ਦੀ ਸੇਲ ਹੈ
1: ਟੈਰਿਫ ਤੋਂ ਬਚੋ ਦੀ ਸੇਲ ਹੈ
0: ਤੇ ਤੁਸੀਂ ਇਸ ਸੇਲ ਦਾ ਫਾਇਦਾ ਚੱਕ ਸਕਦੇ ਹੋ ਅੱਛਾ ਪਹਿਲਾਂ ਚੱਲਦੇ ਹਾਂ ਆਪਾਂ ਟੈਲੀਵਿਜ਼ਨ ਵਾਲੀ ਲਿਸਟ ਵੱਲ
1: ਟੈਲੀਵਿਜ਼ਨ ਜਿਹੜੇ ਹੈ ਜੀ ਉਹਦੇ ਵਿੱਚ ਵੀ ਦੇਖੋ ਤੁਸੀਂ $300 to $400 ਪ੍ਰਾਈਸ ਇਨਕਰੀਜ਼ ਹੋਣੀ ਹੈ 85 ਇੰਚ ਦੀ ਆਪਾਂ ਗੱਲ ਕਰੀਏ
0: ਜੀ ਜੀ
1: 85 ਇੰਚ ਸੋਨੀ ਲਵਾਂਗੇ ਤੇ ਸੋਨੀ ਬਰੇਵੀਆ 3 ਮਿਲੇਗਾ
0: ਅੱਛਾ
1: ਸੈਮਸੰਗ ਲੈਣਗੇ ਕਸਟਮਰ ਤੇ ਸੈਮਸੰਗ ਮਿੰਨੀ ਐਲ ਈ ਡੀ ਮਿਲੇਗਾ 2026 ਦਾ ਲੇਟੈਸਟ ਮਾਡਲ ਹੈ $2200 ਤੋਂ ਅੱਜ ਐਜ ਆਫ ਟੂਡੇ $1599 ਦਾ 700 ਸੇਵ ਹੋ ਗਿਆ
0: ਹਾਂਜੀ
1: 8 ਸਪਟੰਬਰ ਤੋਂ ਬਾਅਦ
0: 1899 ਦਾ ਲਓ 8 ਸਤੰਬਰ ਕਿਹਨੇ ਦੇਖਿਆ ਅੱਜ ਜਾਓ
1: 8 ਸਪਟੰਬਰ ਮੀਨਸ ਬਸ ਆਹੀ ਵੀਕਐਂਡ ਹੈ ਜੀ
0: ਆਹ ਲੌਂਗ ਵੀਕਐਂਡ ਆ ਤੇ ਉਸ ਤੋਂ ਬਾਅਦ 30% ਵੱਧ ਜਾਣਾ ਸਾਰਾ ਕੁਝ
1: ਔਰ ਇਹ ਲੌਂਗ ਵੀਕਐਂਡ ਜਿਹੜਾ ਇਹ ਬੈਕ ਟੂ ਸਕੂਲ ਵੀਕਐਂਡ ਹੈ ਸਾਡੇ ਐਸੀ ਫੈਮਿਲੀਜ਼ ਐਸੇ ਬੱਚੇ ਜਿਹੜੇ ਜਾ ਰਹੇ ਆ ਯੂਨੀਵਰਸਿਟੀ ਚ
0: ਬਿਲਕੁਲ ਬਿਲਕੁਲ
1: ਅਗਰ ਉਹ ਜੁਆਇੰਟ ਅਕੋਮੋਡੇਸ਼ਨ ਦੇਖ ਰਹੇ ਆ ਤੇ ਉੱਥੇ ਲਿਵਿੰਗ ਰੂਮ ਚ ਟੀਵੀ ਚਾਹੀਦਾ 50 ਇੰਚ ਸਿਰਫ 299
0: 50 ਇੰਚ ਟੈਲੀਵਿਜ਼ਨ 299 ਦਾ 299 ਦਾ 50 ਇੰਚ ਟੈਲੀਵਿਜ਼ਨ ਚੱਕ ਲਓ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ 905-450-2858
1: 55 ਇੰਚ 399
0: $399 ਦਾ ਟੈਲੀਵਿਜ਼ਨ ਮਿਲੇਗਾ 55 ਇੰਚ ਜਸਟ ਫੋਰ $399 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ
1: ਤੇ ਜੇ ਬੱਚਿਆਂ ਨੇ ਬੈਡਰੂਮ ਵਾਸਤੇ ਲੈਣਾ ਸੈਪਰੇਟ ਨਹੀਂ ਜੁਆਇੰਟ ਜਿਹੜੀ ਤੁਹਾਡੀ ਅਕੋਮੋਡੇਸ਼ਨ ਹੈ ਉਹਦੇ ਚ ਰੱਖਣਾ ਤੇ 40 ਇੰਚ 199
0: 40 ਇੰਚ ਟੈਲੀਵਿਜ਼ਨ 199 ਦਾ 199 ਦਾ 40 ਇੰਚ ਟੈਲੀਵਿਜ਼ਨ ਤੁਸੀਂ ਆਪਦੇ ਬੱਚਿਆਂ ਨੂੰ ਦੇ ਸਕਦੇ ਹੋ ਜਿੱਥੇ ਜਿਹੜੀ ਵੀ ਯੂਨੀਵਰਸਿਟੀ ਜਾਣਾ ਆਪਦੇ ਰੂਮ ਚ ਰੱਖਣਾ ਉੱਥੇ ਲਾ ਸਕਦੇ ਨੇ
1: ਸੋ ਹੁਣ ਚਾਹੇ ਤੁਸੀਂ 95 ਇੰਚ ਬਿਗ ਸਕਰੀਨ ਟੀਵੀ ਲੈਣਾ 85 ਇੰਚ ਲੈਣਾ 98 ਇੰਚ ਲੈਣਾ ਤੁਹਾਨੂੰ ਅੱਜ ਬਿਗ ਸੇਵਿੰਗਸ ਹੋਣਗੀਆਂ ਜਿਹੜੀਆਂ 8 ਸਪਟੰਬਰ ਤੋਂ ਬਾਅਦ ਨਹੀਂ ਮਿਲਣੀਆਂ ਇਹ ਹੈ ਜੀ 98 ਇੰਚ $3500 ਵਾਲਾ $1999 ਦਾ ਤੇ $1999 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਫਰੀ ਹੋਮ ਡਿਲੀਵਰੀ ਹੈ ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜੀ ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ ਬ੍ਰੈਂਪਟਨ ਟੀਵੀ ਐਪ ਬ੍ਰੈਂਪਟਨ ਟੀਵੀ APP 1 word ਹੈ ਬ੍ਰੈਂਪਟਨ ਟੀਵੀ ਐਪ ਤੁਸੀਂ ਟਿਕਟੋਕ ਅਕਾਊਂਟ ਫੋਲੋ ਕਰੋ ਜਿੰਨੇ ਟਿਕਟੋਕ ਅਕਾਊਂਟ ਫਾਲੋਅਰਸ ਹੋਣਗੇ ਉਹਨਾਂ ਦੇ ਨਾਮ ਅਸੀਂ ਲੱਕੀ ਡਰਾਅ ਚ ਪਾ ਰਹੇ ਹਾਂ ਤੇ ਲੱਕੀ ਡਰਾਅ ਚ ਤੁਹਾਨੂੰ ਨਿੰਜਾ ਦਾ ਜੂਸਰ ਵਿਨ ਕਰ ਸਕਦੇ ਹੋ ਤੁਸੀਂ ਤੇ ਜ਼ਰੂਰ ਲੱਕੀ ਡਰਾਅ ਚ ਤੁਸੀਂ ਆਪਣਾ ਨਾਮ ਐਂਟਰ ਕਰਾਓ ਬ੍ਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ ਨੂੰ ਫਾਲੋ ਕਰੋ ਤਾਂ ਕਿ ਤੁਹਾਨੂੰ ਅਪਡੇਟਸ ਵੀ ਮਿਲਦੀਆਂ ਰਹਿਣ 905-450-2828 ਸਾਡਾ ਨੰਬਰ ਹੈ ਜੀ 905-450-2828

0: ਲਓ ਜੀ, ਤੁਹਾਡੇ ਲਈ ਖੁਸ਼ਖਬਰੀ ਇਹ ਹੈ, ਤਜਰਬੇਕਾਰੀ ਕਰੀ ਅਤੇ ਤੰਦੂਰ ਦਾ ਸ਼ੈਫ ਚਾਹੀਦਾ ਸਾਨੂੰ। ਤਜਰਬਾ ਹੋਵੇ ਕਰੀ ਦਾ ਤੇ ਤੰਦੂਰ ਦਾ ਸ਼ੈਫ ਦਾ। ਹੋਰ ਸੁਣੋ, LMI ਤੁਰੰਤ ਇਮੀਡੀਏਟਲੀ ਅਵੇਲੇਬਲ ਵੀ ਹੈ, ਲੇਕਿਨ ਜਿਹੜਾ ਤਜਰਬਾ ਹੈ ਉਹ ਭਾਰਤ ਦਾ ਹੋਵੇ, ਸਿਰਫ ਭਾਰਤੀ ਤਜਰਬੇ ਵਾਲੇ ਨੂੰ ਹੀ ਮੰਨਿਆ ਜਾਏਗਾ। ਕਰੀ ਅਤੇ ਤੰਦੂਰੀ ਸ਼ੈਫ ਚਾਹੀਦਾ। ਨੰਬਰ ਹੈ 6477013309, 701-3309। ਹੋਰ ਸੁਣੋ, ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਵੀਕਐਂਡ ਤੇ, ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ। ਨੰਬਰ ਹੈ 416-670-0609, ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। 416-677-0609। ਸੁਲਤਾਨ ਜੀ, ਆਪਾਂ ਨਾ ਕਿਸੇ ਨੂੰ ਕੱਲਾ ਫਰਿੱਜ ਚਾਹੀਦਾ ਹੁੰਦਾ, ਕਿਸੇ ਨੂੰ ਕੱਲਾ ਸਟੋਵ ਚਾਹੀਦਾ ਜਾਂ ਕੱਲਾ ਡਿਸ਼ਵਾਸ਼ਰ ਚਾਹੀਦਾ, ਇਤਨੇ ਕੱਲੇ ਕੱਲੇ ਪੀਸ ਚਾਹੀਦੇ ਆ,
1: ਬਿਲਕੁਲ
0: ਉਹਦਾ ਦੱਸਿਓ ਕੀ?
1: ਹਾਂਜੀ, ਇਹਦੇ ਚ 8 ਸਪਤੰਬਰ ਤੋਂ ਜਿਹੜਾ ਟੈਰਿਫ ਲੱਗ ਰਿਹਾ, ਪ੍ਰਾਈਸਿਸ ਕੱਲੇ ਫਰਿੱਜ ਦੀ ਵੀ ਇਨਕਰੀਜ਼ ਹੋਈ ਹੈ ਨਾ ਜੀ।
0: ਹਰ
1: ਅਪਲਾਈਸਿਸ ਦੀ ਇਨਕਰੀਜ਼,
0: ਜਿੰਨਾ ਵੀ ਸਮਾਨ ਤੁਹਾਡੇ ਸਟੋਰ ਚ, ਸਾਰਿਆਂ ਦੀ ਟੈਰਿਫ,
1: ਸਾਰੀ ਇਨਕਰੀਜ਼ ਹੋ ਗਈ, ਕਿਉਂਕਿ ਟੈਰਿਫ 25% ਲੱਗਿਆ, ਕੋਈ ਚੋਇਸ ਨਹੀਂ ਹੈ। 5% ਫਰੇਟ ਇਨਕਰੀਜ਼ ਹੋਇਆ। 8 ਸਪਤੰਬਰ ਤੋਂ ਇਹ ਇੰਪਲੀਮੈਂਟ ਹੋ ਰਿਹਾ। ਕੱਲਾ ਫਰਿੱਜ ਜਿੱਦਾਂ ਮੈਂ ਕਿਹਾ ਸੀ ਕਿ $1,000 ਵਾਲਾ, ਇਹ ਤੁਹਾਨੂੰ 8 ਸਪਤੰਬਰ ਤੋਂ ਬਾਅਦ 1300 ਦਾ ਮਿਲਣਾ।
0: ਹਾਂਜੀ,
1: ਕੱਲਾ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਾ $2,000 ਵਾਲਾ, 8 ਸਪਤੰਬਰ ਤੋਂ ਬਾਅਦ ਇਹ $2,600 ਦਾ ਮਿਲਣਾ। ਬੰਡਲ ਪੈਕੇਜ ਲੈਣਾ ਫਰਿੱਜ ਸਟੋਵ ਡਿਸ਼ਵਾਸ਼ਰ, ਅੱਜ $29.99 ਦਾ, 8 ਸਪਤੰਬਰ ਤੋਂ ਬਾਅਦ ਤੁਹਾਨੂੰ ਮਿਲਣਾ ਜੀ ਇਹ $38.99 ਦਾ। 30% ਪ੍ਰਾਈਸਿਸ ਇਨਕਰੀਜ਼ ਹੋਣ ਜਾ ਰਹੀਆਂ। ਸਾਡੇ ਕੋਲ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਅੱਜ ਅਸੀਂ ਸਪੈਸ਼ਲ ਇਹ ਦੇ ਰਹੇ ਹਾਂ ਜੀ $2,500 ਤੋਂ ਸਿਰਫ $17.99 ਦਾ। ਸੋ ਅੱਜ ਦੀ ਡੇਟ 'ਚ ਤੁਸੀਂ $17.99 ਸੇਵ ਕਰ ਰਹੇ ਹੋ, ਜਦਕਿ ਜੇ ਤੁਸੀਂ ਮਿਸ ਕਰ ਗਏ ਜਾਂ ਤੁਹਾਨੂੰ ਇਹ ਫਰਿੱਜ 8 ਸਪਤੰਬਰ ਤੋਂ ਬਾਅਦ ਲੈਣਾ ਪਿਆ ਤੇ ਫਿਰ ਤੁਹਾਨੂੰ ਇਹ ਮਿਲਣਾ ਜੀ $22.99 ਦਾ।
0: ਸੋ ਹੁਣ ਫੋਨ ਕਰ ਲਓ, ਲੌਕ ਹੁਣ ਕਰਾ ਲਓ ਇਸ ਲੌਂਗ ਵੀਕਐਂਡ ਤੇ, ਤੇ ਡਿਲੀਵਰੀ ਮਹੀਨਾ 2-4 ਮਹੀਨੇ ਜਦੋਂ ਮਰਜ਼ੀ ਕਰ ਲਿਓ। ਉਹ ਹੋਰ ਸੁਣੋ, 6 ਮਹੀਨੇ ਕੋਈ ਪੈਸਾ ਵੀ ਨਹੀਂ ਦੇਣਾ, 6 ਮਹੀਨੇ ਕੋਈ ਵਿਆਜ ਇੰਟਰਸਟ ਵੀ ਨਹੀਂ ਹੈ। ਥੋੜੇ ਥੋੜੇ ਕਰਕੇ ਦੇ ਲਓ, ਇਕੱਠੇ ਦੇਣੇ ਇਕੱਠੇ ਦੇ ਲਓ, ਮਰਜ਼ੀ ਤੁਹਾਡੀ ਆ। ਨੰਬਰ ਇੱਕੋ ਹੀ ਹੈ, 905-450-2828। ਹਾਂਜੀ ਸੁਲਤਾਨ ਜੀ,
1: ਜੀ ਬਿਲਕੁਲ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੇ ਜਦੋਂ ਸਪੈਸ਼ਲ ਪ੍ਰਮੋਸ਼ਨ ਦਿੱਤੀ ਹੈ, ਬੈਕ ਟੂ ਸਕੂਲ ਸੇਲ ਲਗਾਈ ਹੈ। ਬੈਕ ਟੂ ਸਕੂਲ ਸੇਲ ਜਿਹੜੀ ਹੈ ਲੇਬਰ ਡੇ ਵੀਕਐਂਡ ਹੋਣ ਕਰਕੇ, ਲੇਬਰ ਡੇ ਲੌਂਗ ਵੀਕਐਂਡ ਬੈਕ ਟੂ ਸਕੂਲ ਸੇਲ, ਸਪੈਸ਼ਲ ਲੋਅ ਪ੍ਰਾਈਸਿਸ ਤੁਹਾਨੂੰ ਦਿੱਤੀਆਂ ਜਾ ਰਹੀਆਂ, ਖਾਸ ਤੌਰ ਤੇ ਟੀਵੀ ਸੈਕਸ਼ਨ ਦੇ ਵਿੱਚ। ਟੀਵੀ 'ਚ 75 ਇੰਚ ਦਾ ਸੈਮਸੰਗ, 75 ਇੰਚ ਸੈਮਸੰਗ ਬ੍ਰਾਂਡ ਹੈ, $799 only $799। ਤੇ ਜੇ 8 ਸਪਤੰਬਰ ਤੋਂ ਬਾਅਦ 75 ਇੰਚ ਸੈਮਸੰਗ ਦੀ ਲੋੜ ਪਈ ਤੇ $1,200 ਤੋਂ ਘੱਟ ਨਹੀਂ ਮਿਲਣਾ। ਪਹੁੰਚਣਾ ਕਿੱਥੇ ਹੈ ਜੀ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਕਿਉਂਕਿ ਵੈਬਸਾਈਟ ਤੇ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਮਿਲਦੀ ਹੈ, ਪ੍ਰੋਡਕਟ ਦੀਆਂ ਪ੍ਰਾਈਸਿਸ ਕੰਪੇਅਰ ਹੋ ਜਾਂਦੀਆਂ, ਡਾਇਰੈਕਸ਼ਨ ਆਫ ਦਾ ਸਟੋਰ ਮਿਲ ਜਾਂਦੀ ਹੈ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਅਡੀਸ਼ਨਲ ਡਿਸਕਾਊਂਟ ਮਿਲ ਰਿਹਾ ਉਹ ਜਦੋਂ ਤੁਸੀਂ ਸਟੋਰ ਤੇ ਆਉਣਾ, ਸ਼ੋਰੂਮ ਤੇ ਆਉਣਾ, ਤੁਹਾਨੂੰ ਅਡੀਸ਼ਨਲ ਡਿਸਕਾਊਂਟ ਮਿਲਣਾ ਹੀ ਮਿਲਣਾ। 905-450-2828, 905-450-2828। ਤੇ ਜਦੋਂ ਅਸੀਂ ਲੇਬਰ ਡੇ ਲੌਂਗ ਵੀਕਐਂਡ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬੈਕ ਟੂ ਸਕੂਲ ਦੀ ਗੱਲ ਕਰਦੇ ਹਾਂ, ਫਿਰ ਤੁਹਾਨੂੰ ਪਤਾ ਕਿ ਬੱਚਿਆਂ ਨੂੰ ਮੈਟ੍ਰਿਸਿਸ ਬਹੁਤ ਜ਼ਰੂਰੀ ਚਾਹੀਦੇ ਹੁੰਦੇ, ਰਾਈਟ ਵੇ। ਇਹੀ ਲੌਂਗ ਵੀਕਐਂਡ ਹੈ ਜਿਹਦੇ 'ਤੇ ਲੇਬਰ ਡੇ ਲੌਂਗ ਵੀਕਐਂਡ ਹੋਣ ਕਰਕੇ, ਨਾਲੇ ਤਾਂ ਬੈਡਰੂਮ ਸੈੱਟ 'ਤੇ ਡਿਸਕਾਊਂਟ ਲਵੋ, ਅਤੇ ਨਾਲੇ ਜੇ ਬੱਚੇ ਤੁਹਾਡੇ ਯੂਨੀਵਰਸਿਟੀ ਜਾ ਰਹੇ ਹੈ ਤਾਂ ਮੈਟ੍ਰਿਸਿਸ ਦੇ ਉੱਪਰ ਸੇਲ ਲਵੋ। ਕਿੱਥੋਂ? ਇੱਕੋ ਹੀ ਇੱਕ ਪਲੇਸ, ਇੱਕੋ ਹੀ ਇੱਕ ਰਿਕਮੈਂਡੇਸ਼ਨ, ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ ਤੇ। ਸੁਖਵੀਰ ਜੀ ਸਾਡੇ ਨਾਲ ਪਹੁੰਚ ਗਏ, ਸੁਖਵੀਰ ਲੰਘਿਓ ਜੀ ਤੇ ਦਿਓ ਪ੍ਰਾਈਸਿਸ ਬੈਕ ਟੂ ਸਕੂਲ ਸੇਲ ਦੀਆਂ।
2: ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਬੈਕ ਟੂ ਸਕੂਲ, ਬੈਕ ਟੂ ਸਕੂਲ, ਬੈਕ ਟੂ ਸਕੂਲ ਵਾਲੀਆਂ ਡੀਲਸ ਜਿਹੜੀਆਂ ਅੱਜ ਅਸੀਂ ਮੈਟਰਸ ਦੇ ਉੱਪਰ ਦੇ ਰਹੇ ਹਾਂ। ਸੋ ਜਿਹਨਾਂ ਬੱਚਿਆਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ 599 $600 ਆ, ਪਰ ਜਿੰਨੇ ਵੀ ਬੱਚੇ ਸਾਡੇ ਕੋਲ ਅੱਜ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਆ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $600 ਵਾਲਾ ਸਿਰਫ 199 ਚ ਸੁਲਤਾਨ ਜੀ।
1: ਸਾਈਜ਼
2: ਦਾ ਹਾਰਡ ਫੋਮ ਵਾਲਾ, ਲੇਟੈਕਸ ਫੋਮ ਵਾਲਾ, ਹਾਰਡ ਫੋਮ ਵਾਲਾ ਮੈਟਰਸ,
1: ਇਹ ਉਹੀ ਹੈ ਜਿਹਦੇ ਚ ਐਕਸਟਰਾ ਬੈਕ ਸਪੋਰਟ ਵੀ ਹੈ ਨਾ ਜੀ।
2: ਜੀ ਬਿਲਕੁਲ, ਹਾਰਡ ਫੋਮ ਐਕਸਟਰਾ ਸਪੋਰਟ ਦੇ ਨਾਲ ਹਾਰਡ ਫੋਮ ਵਾਲਾ ਮੈਟਰਸ ਸਿਰਫ 199 ਦੇ ਵਿੱਚ ਦਿੱਤਾ ਜਾ ਰਿਹਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਆਰਥੋਪੈਡਿਕ ਡੀਲੈਕਸ ਕੋਇਲ ਵਾਲਾ, ਪੋਕਟ ਕੋਇਲ ਵਾਲਾ ਮੈਟਰਸ ਲੈਣਾ ਚਾਹੁੰਦੇ ਹੋ, ਬੈਂਬੂ ਫੋਮ ਉੱਪਰ ਲੱਗੀ ਹੋਈ ਆ, ਸੋ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਜਿਹਦੀ ਰੈਗੂਲਰ ਪ੍ਰਾਈਸ 399 ਸੀ, $400 ਸੀ, ਉਹ ਵੀ ਬੈਕ ਟੂ ਸਕੂਲ ਤੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $99 ਦੇ ਵਿੱਚ। ਜੀ ਹਾਂ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਵਾਲਾ ਮੈਟਰਸ $99 ਦੇ ਵਿੱਚ ਤੁਹਾਨੂੰ ਮਿਲ ਰਿਹਾ। ਜੇ ਤੁਸੀਂ ਹਾਰਡ ਫੋਮ ਦਾ ਮੈਟਰਸ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦੇ ਵਿੱਚ ਮਿਲ ਰਿਹਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਰੀਅਲ ਮਾਰਬਲ, ਰੀਅਲ ਪੱਥਰ ਦਾ ਡਾਇਨਿੰਗ ਟੇਬਲ, ਗ੍ਰੇ ਕਲਰ ਦਾ ਟੌਪ ਤੇ ਥੱਲੇ ਡਿਜ਼ਾਈਨਰ ਜਿਹੜਾ ਬੇਸ ਬਣਿਆ ਹੋਇਆ, ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ, ਚੇਅਰ ਦੇ ਉੱਪਰ ਡਿਜ਼ਾਈਨਰ ਲੈਦਰ ਲੱਗੀ ਹੋਈ ਆ, ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ ਡਿਜ਼ਾਈਨਰ ਟੇਬਲ, ਜਿਹਦੀ ਰੈਗੂਲਰ ਕੀਮਤ 1299 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਜਿੰਨੇ ਵੀ ਪਰਿਵਾਰ ਅੱਜ 8 ਵਜੇ ਤੱਕ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ $399, $399 ਦਾ ਮਿਲੂਗਾ। ਤੇ ਨਾਲ ਸੁਲਤਾਨ ਜੀ ਏਰੀਆ ਰੱਗ ਜਿਹੜੀ ਐਬਸੋਲੂਟਲੀ ਫ੍ਰੀ ਦਿੱਤੀ ਜਾਊਗੀ, ਟਰਕੀ ਦੀ ਏਰੀਆ ਰੱਗ ਜਿਹੜੀ ਅਸੀਂ 199 ਦੀ ਸੇਲ ਕਰਦੇ ਹਾਂ, ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਇਸ ਦੇ ਨਾਲ ਦੀ ਨਾਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਸੁਲਤਾਨ ਜੀ ਪੂਰੀ ਸ਼ੋਰੂਮ ਦੇ ਵਿੱਚ ਅਸੀਂ ਚੇਂਜ ਕਰ ਦਿੱਤੀ ਗਈ ਆ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਚਾਹੀਦੇ ਨੇ, ਪਾਵਰ ਦੇ ਰਿਕਲਾਈਨਰ ਚਾਹੀਦੇ ਨੇ, ਈਵਨ ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਤੇ ਲੇਬਰ ਡੇ ਲੌਂਗ ਵੀਕਐਂਡ ਤੇ ਜਿਹੜੇ ਲੋਐਸਟ ਪ੍ਰਾਈਸ ਤੇ ਮਿਲ ਰਹੇ ਆ, ਨਾਲ ਤੋਹਫੇ ਵੀ ਦਿੱਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ ਸੁਲਤਾਨ ਜੀ।
1: ਓਕੇ ਸੁਖਵੀਰ ਜੀ, ਇੱਕ ਤਾਂ ਆਪਣਾ ਫੋਨ ਨੰਬਰ ਦਿਓ
2: ਜੀ,
1: ਤੇ ਦੂਸਰਾ ਮੈਨੂੰ ਇਹ ਦੱਸੋ ਕਿ ਜਿਹੜੇ ਐਸੇ, ਦੇਖੋ ਇਹ ਬੈਕ ਟੂ ਸਕੂਲ ਆ, ਬੱਚਿਆਂ ਨੂੰ ਬਿਲਕੁਲ ਡੈਫੀਨੇਟਲੀ ਸਪੋਰਟ ਕਰਨਾ, ਵਧੀਆ ਤੋਂ ਵਧੀਆ ਪ੍ਰਾਈਸ ਉਹਨਾਂ ਦੇ ਮੈਟਰਸ ਦੇ ਉੱਪਰ ਦੇਣੀ ਹੈ, ਬੈਸਟ ਤੋਂ ਬੈਸਟ ਮੈਟਰਸ ਉਹਨਾਂ ਵਾਸਤੇ ਅਰੇਂਜ ਕਰਨਾ, ਪਰ ਇਹ ਨਾਲ ਦੀ ਨਾਲ ਲੇਬਰ ਡੇ ਵੀਕਐਂਡ ਵੀ ਆ, ਇਹ ਕਿਰਤੀਆਂ ਦਾ ਵੀਕਐਂਡ ਵੀ ਆ, ਸੋ ਲੇਬਰ ਡੇ ਦੇ ਉੱਪਰ ਹਾਰਡ ਵਰਕ ਕਰਨ ਵਾਲੇ ਸਾਡੇ ਸਲੂਟ ਐਂਡ ਸਲਾਮ ਹੈ। ਲੇਬਰ ਡੇ ਵੀਕਐਂਡ ਦੇ ਉੱਪਰ ਇੱਕ ਕੁਈਨ ਸਾਈਜ਼ ਦਾ ਬੈਡਰੂਮ ਸੈੱਟ ਜਿਹੜਾ ਤੁਸੀਂ ਕਹਿ ਰਿਹਾ ਸੀ ਅੱਧੀ ਪ੍ਰਾਈਸ ਤੋਂ ਵੀ ਥੱਲੇ ਕਰ ਦਿੱਤਾ, ਉਹਦੀ ਵੀ ਪ੍ਰਾਈਸ ਦਿਓ।
2: ਡਨ ਸੁਲਤਾਨ ਜੀ, ਪਹਿਲਾਂ ਤਾਂ ਫੋਨ ਨੰਬਰ ਪਰਿਵਾਰ ਨੋਟ ਕਰ ਲੈਣ ਜੀ, 6472600000, 647-262 ਪਿੱਛੇ 4 ਜ਼ੀਰੋਆਂ ਲਾ ਕੇ ਸਾਨੂੰ ਕਾਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਸੁਲਤਾਨ ਜੀ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਤੁਸੀਂ ਕਲਰ ਜਿਹੜਾ ਮਰਜ਼ੀ ਆਪਣਾ ਬਣਾ ਸਕਦੇ ਹੋ ਰੂਮ ਦੇ ਇੰਟੀਰੀਅਰ ਦੇ ਹਿਸਾਬ ਦੇ ਨਾਲ, ਤੁਹਾਨੂੰ ਗ੍ਰੇ ਕਲਰ, ਬਲੈਕ ਕਲਰ, ਵਾਈਟ, ਬਰਾਊਨ ਕਲਰ, ਜਿਹੜਾ ਵੀ ਕਲਰ ਚਾਹੀਦਾ ਉਹ ਤੁਸੀਂ ਰੈਡੀ ਕਰਵਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਹੈਂਡਲ ਵੀ ਤੁਸੀਂ ਆਪਣੀ ਮਰਜ਼ੀ ਦਾ ਚੋਇਸ ਕਰ ਸਕਦੇ ਹੋ। ਸੋ ਕੁਈਨ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ,
1: ਇਹਦਾ ਮਤਲਬ ਇਹ ਹੈ ਕਿ ਬੈਡਰੂਮ ਸੈੱਟ ਨੂੰ ਕਸਟਮ ਡਿਜ਼ਾਈਨ ਕੀਤਾ ਜਾ ਸਕਦਾ।
2: ਜੀ ਜੀ ਸੁਲਤਾਨ ਜੀ, ਆਪਣੇ ਹਿਸਾਬ ਨਾਲ ਕਲਰ ਚੇਂਜ ਕਰ ਸਕਦੇ ਹੋ, ਹੈਂਡਲ ਚੇਂਜ ਕਰ ਸਕਦੇ ਹੋ,
1: ਵੈਰੀ ਗੁੱਡ,
2: ਵਿੱਚ ਫੈਬਰਿਕ ਚਾਹੀਦਾ, ਲੈਦਰ ਚਾਹੀਦਾ, ਕਸਟਮ ਕਰ ਸਕਦੇ ਹੋ। $2500 ਵਾਲਾ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ, $2500 ਵਾਲਾ ਸਿਰਫ
1: ਕੁਈਨ ਸਾਈਜ਼ ਬੈਡਰੂਮ ਸੈੱਟ ਕਿੱਥੋਂ? ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ, 6472620000, ਮਿਸ ਨਾ ਕਰ ਜਾਣਾ, 6472620000।

0: ਉਹ ਜੀ ਦਫਾ ਦੁਫਾ ਕੁਛ ਨੀ ਕਰਨਾ, ਕਿਸੇ ਨੂੰ ਨੀ ਕਰਨਾ, ਜਿਨ੍ਹਾਂ ਨੂੰ ਚਾਹੀਦੀਆਂ ਨੌਕਰੀਆਂ ਤੇ ਤੁਸੀਂ ਹੈਗੇ ਪ੍ਰੋਫੈਸ਼ਨਲ ਸ਼ੈਫ ਜਿਹੜਾ ਸੁਣੋ, ਤਜਰਬੇਕਾਰ ਕਰੀ ਅਤੇ ਤੰਦੂਰੀ ਸ਼ੈਫ ਦੀ ਲੋੜ ਹੈ। LMI ਜਿਹੜੀ ਰਾਈਟ ਵੇ ਅਵੇਲੇਬਲ ਹੈ, ਸਿਰਫ ਭਾਰਤੀ ਤਜਰਬੇ ਵਾਲੇ ਨੂੰ ਹੀ ਮੰਨਿਆ ਜਾਏਗਾ। 6477013309 7013309। ਔਰ ਅਗਰ ਇਹ ਟਾਈਮ ਚਾਹੀਦਾ ਹੈ, ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਕੋਲ ਅਵੇਲੇਬਲ ਹੈ। ਵੀਕਐਂਡ ਤੇ ਕੁਛ ਘੰਟੇ ਜੇ ਤੁਸੀਂ ਕਰਨਾ ਚਾਹੁੰਦੇ ਹੋ, ਆਪਣੇ ਨਾਲ ਸੰਪਰਕ ਕਰ ਲਿਓ 4166770609। ਸੁਲਤਾਨ ਜੀ, ਇਹ ਜਿਹੜਾ 25% 5% 30% ਇਹ ਤਾਂ ਲੌਂਡਰੀ ਤੇ ਵੀ ਕਵਰ ਹੋਏਗਾ
1: ਸਰ। $2000 ਵਾਲੀ ਵਾਸ਼ਰ ਐਂਡ ਡਰਾਇਰ 2600 ਦੀ ਹੋ ਜਾਣੀ ਹੈ।
0: ਬੱਲੇ, ਇਹ ਭਾਈ ਸਾਹਿਬ 8 ਤਰੀਕ ਨੂੰ ਲੱਗ ਰਿਹਾ ਟੈਰਫ, ਉਸ ਤੋਂ ਪਹਿਲਾਂ ਜਿਹੜਾ 30% 25% ਦਾ ਟੈਰਫ ਲਾਇਆ ਉਹਨੇ, ਤੇ 5 ਲਾਇਆ ਹੋਇਆ ਜਿਹੜਾ ਪੈਟਰੋਲ ਡੀਜ਼ਲ। ਡੀਜ਼ਲ ਕਿੰਨਾ ਮਹਿੰਗਾ ਹੋ ਗਿਆ?
1: ਡੀਜ਼ਲ ਬਹੁਤ ਮਹਿੰਗਾ, $228 ਨੂੰ, $2.28 ਨੂੰ। ਕੱਲ ਇੱਕ ਨਿਊਜ਼ ਸੀ ਪਰ ਸੀਗੀ ਉਹ
0: ਅਮਰੀਕਨ ਰਾਈਡ ਦੀ,
1: ਨਹੀਂ ਜੀ ਨਹੀਂ, ਬ੍ਰਿਟਿਸ਼ ਕੋਲੰਬੀਆ।
0: ਅੱਛਾ, ਬ੍ਰਿਟਿਸ਼ ਕੋਲੰਬੀਆ
1: ਜੀ।
0: ਉਹ ਮਹਾਰਾਜ ਡੀਜ਼ਲ ਮਹਿੰਗਾ ਹੋਣਾ 5% ਹੋ ਗਿਆ, 30% ਬਚਾ ਸਕਦੇ ਹਾਂ ਲੌਂਡਰੀ ਸੈਟ ਤੇ ਵੀਕਐਂਡ ਤੋਂ ਪਹਿਲਾਂ ਪਹਿਲਾਂ 8 ਤਰੀਕ ਨੂੰ 30% ਐਡ ਕਰਕੇ ਜਾਇਓ। ਫਿਰ ਐਡ ਕਿਉਂ ਕਰਨੇ ਆ, ਕਿਉਂ ਕਿਸੇ ਨੂੰ ਦੇਣੇ ਆ? ਉੱਥੇ ਡੇਢੇ ਸਾਈਨ ਲਾਇਆ ਹੋਇਆ ਸੁਲਤਾਨ ਜੀ ਹੋਰਾਂ ਨੇ, ਜਾਓ ਪਿੱਕ ਕਰੋ, ਸਾਈਨ ਕਰੋ, 10-15-20% ਡਿਪੋਜ਼ਿਟ ਦੇ ਦਿਓ। ਜੂਨ ਜੁਲਾਈ ਕਹਿ ਰਿਹਾ ਮੈਂ,
1: ਸੈਪਟੰਬਰ ਅਕਤੂਬਰ ਨਵੰਬਰ
0: ਤੱਕ ਤੁਸੀਂ ਕੋਈ ਵੀ ਸ਼ਿਪਮੈਂਟ ਜਦੋਂ ਮਰਜ਼ੀ ਲੈ ਲਿਓ, ਤੇ 6 ਮਹੀਨਿਆਂ ਬਾਅਦ ਪੈਸੇ ਦੇਣੇ ਆ। ਵਿਆਜ ਕੋਈ ਨਹੀਂ ਹੈ, 905-450-2828।
1: ਤੁਹਾਡੀ ਨੈਕਸਟ ਈਅਰ ਦੀ ਵੀ ਕਲੋਜ਼ਿੰਗ ਹੈ, ਤਦ ਵੀ ਤੁਸੀਂ ਇਹਨਾਂ ਡੀਲਸ ਨੂੰ ਲੌਕ ਕਰ ਸਕਦੇ ਹੋ। ਨੈਕਸਟ ਈਅਰ ਤੁਹਾਨੂੰ ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਹੋਏਗੀ ਮਨੀ ਬੈਕ ਗਾਰੰਟੀ ਦੇ ਨਾਲ। ਸੋ ਪਹੁੰਚਣਾ ਹੈ ਤੁਸੀਂ ਲੌਂਡਰੀ ਦੇ ਸੈਕਸ਼ਨ 'ਚ, ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ, ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਚਾਹੀਦਾ। ਤਦ ਵੀ ਤੁਸੀਂ ਪਹੁੰਚਣਾ ਹੈ ਬੋਵੇਡ ਐਂਡ ਚੰਕੂਜ਼ੀ ਤੇ। ਤੁਹਾਨੂੰ ਹਰ ਕਿਸਮ ਦੇ ਵਾਸ਼ਰ ਐਂਡ ਡਰਾਇਰ ਅੱਜ ਦੀ ਡੇਟ 'ਚ ਤੁਹਾਨੂੰ ਸੇਵਿੰਗ ਕਰਵਾ ਰਹੇ ਆ $600 ਤੋਂ ਲੱਗ ਕੇ $800 ਦੀ, ਲੇਕਿਨ 8 ਸਪਟੰਬਰ ਤੋਂ ਬਾਅਦ ਤੁਹਾਨੂੰ 30% ਇਨਕਰੀਜ਼ਡ ਪ੍ਰਾਈਸਿਸ ਮਿਲਣੀਆਂ। ਸੋ ਅੱਜ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ ਹੈ, ਟੋਪ ਆਫ ਦਾ ਲਾਈਨ ਅਲਟਰਾ ਲਾਰਜ ਕਪੈਸਿਟੀ ਤੁਹਾਨੂੰ ਅੱਜ ਦੇ ਰਹੇ ਜੀ $1799 ਦਾ। $2600 ਵਾਲਾ $1799 ਚ ਲੈ ਕੇ $800 ਤੁਸੀਂ ਸੇਵ ਕਰਨੇ ਆ, ਤੇ $1799 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਹੈ ਜੀ। ਤੇ ਜੇ ਤੁਸੀਂ ਮਿਸ ਕਰ ਜਾਂਦੇ ਹੋ ਤੇ ਇਹੀ $2600 ਵਾਲਾ ਤੁਹਾਨੂੰ ਜਾ ਕੇ $2299 ਦਾ ਮਿਲਣਾ, ਜਿਹੜਾ ਅੱਜ $1799 ਦਾ ਮਿਲ ਰਿਹਾ।
0: ਪੈਸੇ ਬਚਾ ਲਓ ਭਾਈ ਸਾਹਿਬ, ਡਾਲਰ ਉਹ ਜਿਹੜੇ ਕਹਿੰਦੇ ਨਾ ਵੀ $4 ਬਚਾਉਣੇ ਆ, 4 ਛੱਡੋ, ਹਜ਼ਾਰਾਂ ਚ ਬਚਣਗੇ ਪੈਸੇ, ਹਜ਼ਾਰਾਂ।
1: ਬਿਲਕੁਲ, ਡਿਪੈਂਡ ਕਰਦਾ 25-30% ਹੈ, ਬਿਗ ਟਿਕਟ ਆਈਟਮ ਹੈ, ਤੇ 30% ਤੁਸੀਂ ਦੇਖ ਲਓ ਕਿੰਨਾ ਲੱਗਦਾ। ਬਲਕਿ ਮੈਂ ਹੁਣੀ ਬੈਠਾ ਕੈਲਕੂਲੇਟ ਕਰ ਰਿਹਾ ਸੀ
0: ਜੀ,
1: ਜੇ ਕਿਸੇ ਪ੍ਰੋਡਕਟ ਦੇ ਉੱਪਰ $600 ਇਨਕਰੀਜ਼ ਹੋ ਰਿਹਾ ਜੀ,
0: ਹਾਂਜੀ,
1: ਤੇ 600 ਦੇ ਉੱਪਰ ਤਾਂ HST ਵੀ ਲੱਗਣੀ ਹੈ,
0: ਉਹ ਵੀ
1: $72 ਵੱਧ ਜਾਣੇ। ਸੋ ਮੇਕ ਸ਼ੋਰ 30% ਦੀ ਸੇਵਿੰਗ ਇਹ ਕਰ ਰਹੇ ਹੋ ਤੁਸੀਂ, ਪਲੱਸ ਅੱਜ ਦਾ ਦਿੱਤਾ ਹੋਇਆ ਡਿਸਕਾਊਂਟ ਆਫਰ ਹੋ ਰਿਹਾ, ਉਹਦੇ 'ਚ ਤੁਸੀਂ ਜੇ ਲੌਂਡਰੀ ਸੈਕਸ਼ਨ 'ਚ ਜਾਂਦੇ ਹੋ, ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਇਹਦੇ 'ਚ $600 ਬਚ ਰਿਹਾ, $1700 ਵਾਲਾ $1099 ਦਾ ਪੇਅਰ ਮਿਲ ਰਿਹਾ, ਵਾਸ਼ਰ ਡਰਾਇਰ ਦੋਨੋਂ, ਟੋਪ ਲੋਡ ਵਾਸ਼ਰ ਐਂਡ ਡਰਾਇਰ $1099
0: 'ਚ, 150 ਉੱਤੇ ਟੈਕਸ ਬਚ ਰਿਹਾ।
1: ਐਗਜ਼ੈਕਟਲੀ, ਜਿਹੜਾ ਵਧਣਾ
0: ਜਿਹੜਾ ਉਹ ਵੀ ਬਚ ਰਿਹਾ
1: ਉਹਦੇ ਉੱਪਰ ਜੀ। ਸੋ ਇਸ ਕਰਕੇ ਤੁਸੀਂ ਅੱਜ ਦੀ ਡੇਟ 'ਚ $1099 ਦਾ ਪੇਅਰ ਲੌਕ ਕਰ ਸਕਦੇ ਹੋ, ਡੀਲ ਅੱਜ ਤੁਹਾਨੂੰ ਮਿਲ ਜਾਏਗਾ ਬ੍ਰੈਂਪਟਨ TV ਐਂਡ ਅਪਲਾਈਸਿਸ ਤੋਂ। ਕੱਲਾ ਵਾਸ਼ਰ ਵੀ ਲੈਣਾ, ਮਿਸ ਨਾ ਕਰਨਾ, $1000 ਵਾਲਾ $599 'ਚ ਹੈ, $400 ਕੱਲਾ ਵਾਸ਼ਰ ਖਰੀਦਣ 'ਤੇ ਸੇਵ ਹੋ ਜਾਣਾ ਤੁਹਾਡਾ। ਕੱਲਾ ਡਰਾਇਰ ਲੈਣਾ, ਇਹ ਵੀ ਤੁਹਾਨੂੰ ਅੱਜ ਮਿਲੇਗਾ $900 ਵਾਲਾ, ਸਿਰਫ $599 'ਚ। ਜੇ ਤੁਸੀਂ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਇਹ ਵੀ ਤੁਹਾਨੂੰ ਅੱਜ ਮਿਲੇਗਾ $1000 ਵਾਲਾ, ਸਿਰਫ $799 ਦਾ। ਕੱਲਾ ਫਰਿੱਜ ਲੈਣਾ ਤੁਸੀਂ, $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, ਇਹ ਵੀ ਅੱਜ ਮਿਲ ਰਿਹਾ $899 ਦਾ, ਜਦਕਿ $1300 ਦਾ ਹੋ ਜਾਣਾ।
0: ਦੇਖੋ ਜੀ, ਪੈਸੇ ਬਚਾਉਣੇ ਆ, ਆਉਣ ਵਾਲੇ ਦਿਨਾਂ 'ਚ ਕਲੋਜ਼ਿੰਗਾਂ ਹੋ ਰਹੀਆਂ ਨੇ, ਘਰ 'ਚ ਰੈਨੋਵੇਸ਼ਨ ਹੋ ਰਹੀ ਆ, ਸਾਰਾ ਪਲਾਨ ਕੀਤਾ ਹੋਇਆ। ਫਰਜ਼ ਕਰੋ ਤੁਹਾਡੀ ਕਿਚਨ ਦਾ ਤੁਸੀਂ ਸੋਚਿਆ ਵੀ ਮੈਂ 20,000 ਲਾਉਣਾ, 30% ਐਡ ਕਰ ਲਓ ਉਹਦੇ ਚ, ਕਿੰਨਾ ਹੋ ਗਿਆ ਸੁਲਤਾਨ?
1: ਬਿਲਕੁਲ ਜੀ,
0: 30% ਕਿੰਨਾ ਹੋ ਗਿਆ?
1: 30% 20,000, ਬਿਲਕੁਲ
0: 26,000 ਹੋ ਗਿਆ। ਉਹ 6,000 ਬਚਾ ਲਓ, ਲੇਕਿਨ ਤੁਹਾਨੂੰ ਜਾਣਾ ਪਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ, ਜਦੋਂ ਇਹਨਾਂ ਦੀ ਨਵੀਆਂ ਸ਼ਿਪਮੈਂਟਾਂ ਆਉਣੀਆਂ, ਮਹਾਰਾਜ ਸੌਦਾ ਮਹਿੰਗਾ ਹੋ ਜਾਣਾ, ਚੱਕ ਲੋ ਜਾ ਕੇ ਕਰ ਦੋ ਇਹਨਾਂ ਦੀ ਇਨਵੈਂਟੋਰੀ ਸਾਫ਼। 905-400-50-2828।
1: ਬਿਲਕੁਲ ਇਸੇ ਤਰ੍ਹਾਂ ਹੀ ਟੀਵੀ ਸੈਕਸ਼ਨ ਦੇ ਵਿੱਚ ਵੀ 75-ਇੰਚ ਸੈਮਸੰਗ ਟੀਵੀ ਹੈ 799 ਦਾ, 3 ਜਾਂ 4 ਪੀਸ ਸਟਾਕ ਚ ਰਹਿ ਗਏ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਉਹ ਮੁੜ ਕੇ ਇਹਨੂੰ $1200 ਦਾ ਬਾਏ ਕਰੇਗਾ, 799 ਨਾਲੇ ਪਛਤਾਏਗਾ 8 ਸਪਤੰਬਰ ਤੋਂ ਬਾਅਦ। ਤੇ 8 ਤੋਂ ਪਹਿਲੇ ਪਹਿਲੇ ਵੀ ਓਨਾ ਕੀ ਸਮਾਨ ਮਿਲਣਾ ਜਿੰਨਾ ਸਾਡੇ ਕੋਲ ਸਟਾਕ ਚ ਹੈ। ਜਿਹੜਾ ਅਸੀਂ ਆਰਡਰ ਪਲੇਸ ਕਰਨਾ ਉਹ ਤਾਂ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ ਆਉਣਾ,
0: ਉਹ ਤਾਂ ਨਵੀਂ ਓਕੇ ਸੋ ਨਵੀਂ ਲਿਸਟ ਤੋਂ ਬਚੋ, ਪੁਰਾਣੀ ਲਿਸਟ ਜਿਹੜੀ ਇਹਨਾਂ ਕੋਲ ਹੈਗੀ ਆ, ਜਿਹੜਾ ਸਮਾਨ ਇਹਨਾਂ ਦੇ ਵੇਅਰ ਹਾਊਸ ਚ ਪਿਆ ਉਹ ਤੁਹਾਨੂੰ ਰਾਈਟ ਵੇ ਮਿਲ ਜਾਏਗਾ। ਜੇ ਤੁਸੀਂ ਡਿਲੀਵਰੀ ਕਰਾਉਣੀ ਆ ਉਹਦੀ ਵੀ ਕੋਈ ਇਸ਼ੂ ਨਹੀਂ ਹੈਗਾ, ਡਿਲੀਵਰੀ ਫ੍ਰੀ ਆ ਤੇ ਰਾਈਟ ਵੇ ਵੀ ਹੋ ਸਕਦੀ ਆ, 48 ਘੰਟੇ ਚ ਵੀ ਹੋ ਸਕਦੀ ਆ,
1: ਬਿਲਕੁਲ
0: 48 ਦਿਨਾਂ ਚ ਵੀ ਹੋ ਸਕਦੀ ਆ, 4 ਮਹੀਨਿਆਂ ਚ ਵੀ ਹੋ ਸਕਦੀ ਆ, ਲੇਕਿਨ ਜਾਣਾ ਤੁਹਾਨੂੰ ਇਸ ਵੀਕਐਂਡ ਤੇ ਪੈਣਾ ਬ੍ਰੈਂਪਟਨ ਟੀਵੀ ਅਪਲਾਇੰਸਸ,
1: 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਇੰਸਸ .com ਸਾਡੀ ਵੈਬਸਾਈਟ ਹੈ, 9054502828, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਹੁਣੇ ਚੈੱਕ ਕਰ ਲਓ, ਹੁਣੇ ਫੋਲੋ ਕਰੋ ਤੇ ਨਾਲ ਆਪਣਾ ਨਾਮ ਤੁਹਾਡਾ ਅਸੀਂ ਐਂਟਰ ਕਰਾਂਗੇ ਲੱਕੀ ਡਰਾਅ ਚ। ਬ੍ਰੈਂਪਟਨ ਟੀਵੀ ਐਪ ਲੱਕੀ ਡਰਾਅ ਚ ਨਾਮ ਆ ਜਾਏਗਾ ਤੇ ਫਿਰ ਤੁਸੀਂ ਨਿੰਜਾ ਦਾ ਜੂਸਰ ਵਿਨ ਕਰ ਸਕਦੇ ਹੋ। 905-450-2828, 905-450-2828 ਜੀ।
0: ਸੁਲਤਾਨ ਜੀ ਮੈਂ ਵੀ ਤੁਹਾਨੂੰ ਫੋਲੋ ਕਰਦਾ, ਮੇਰਾ ਵੀ ਚਾਂਸ ਹੈਗਾ ਜਿੱਤਣ ਦੇ?
1: ਬਿਲਕੁਲ, ਸਾਰੇ ਨਾਮ ਹੈ, ਤੈਮੂਰ ਐਂਟਰ ਕਰ ਰਿਹਾ ਜੀ।
0: ਠੀਕ ਹੈ ਠੀਕ ਹੈ, 905-450-2828, ਬ੍ਰੈਂਪਟਨ ਟੀਵੀ ਅਪਲਾਇੰਸਸ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਗੱਲ ਕਰ ਰਹੇ ਹਾਂ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਆਪਣੇ ਕਸਟਮਰਸ ਦੀ 30% ਦੀ ਸੇਵਿੰਗ ਕਰਵਾਉਣੀ ਹੈ ਇਸ ਵੀਕਐਂਡ ਦੇ ਉੱਪਰ। ਇਹ ਲੇਬਰ ਡੇ ਲੌਂਗ ਵੀਕਐਂਡ ਹੈ, ਬੈਕ ਟੂ ਸਕੂਲ ਸੇਲ ਹੈ ਅਤੇ ਨਾਲ ਦੀ ਨਾਲ 8 ਸਪਟੰਬਰ ਤੋਂ ਜਿਹੜਾ 25% ਹੋਮ ਅਪਲਾਈਸਿਸ ਦੇ ਉੱਪਰ ਟੈਰਿਫ ਲੱਗਿਆ ਅਤੇ 5% ਫਰੇਟ ਇੰਕਰੀਜ਼ ਹੋ ਕੇ ਟੋਟਲ 30% ਦੀਆਂ ਨਵੀਆਂ ਪ੍ਰਾਈਸ ਲਿਸਟ ਆਈਆਂ ਹੈ, ਉਹਨਾਂ ਤੋਂ ਵੀ ਸੇਵਿੰਗ ਕਰਾਉਣੀ ਹੈ, ਉਹਨਾਂ ਤੋਂ ਵੀ ਬੱਚਤ ਕਰਾਉਣੀ ਹੈ। ਇਸ ਕਰਕੇ ਬੰਡਲ ਪੈਕੇਜ ਜੇ ਤੁਸੀਂ ਲੈਣਾ ਚਾਹੁੰਦੇ ਹੋ ਫਿਰ ਤਾਂ ਬਿਗ ਸੇਵਿੰਗ ਹੈ, ਕਿਉਂਕਿ ਬੰਡਲ ਪੈਕੇਜ ਜਿਹੜਾ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਹੈ, $5,000 ਵਾਲਾ $29.99 ਚ ਮਿਲ ਰਿਹਾ, ਲੇਕਿਨ 2,000 ਦੀ ਸੇਵਿੰਗ ਹੋ ਗਈ। ਪਰ ਜੇ 8 ਸਪਟੰਬਰ ਤੋਂ ਬਾਅਦ ਲਵੋਗੇ ਤੇ 5,000 ਵਾਲਾ ਇਹ $38.99 ਚ ਮਿਲਣਾ। ਸੋ ਕਿਉਂ ਤੁਸੀਂ 30% ਇੰਕਰੀਜ਼ਡ ਪ੍ਰਾਈਸ ਪੇ ਕਰਨੀ ਹੈ, ਵਿਜ਼ਿਟ ਕਰ ਲਓ ਇਸ ਲੌਂਗ ਵੀਕਐਂਡ 'ਤੇ। ਮੰਡੇ ਵੀ ਸਟੋਰ ਓਪਨ ਹੈ ਸੁਬਹਾ 11 ਵਜੇ ਤੋਂ ਲੱਗ ਕੇ ਸ਼ਾਮ 7 ਵਜੇ ਤੱਕ, 7 ਡੇਜ਼ ਅ ਵੀਕ ਸਟੋਰ 'ਤੇ ਪਹੁੰਚ ਕੇ ਤੁਸੀਂ ਡੀਲਸ ਨੂੰ ਲੌਕ ਕਰ ਸਕਦੇ ਹੋ। ਪਰ ਕੁਇਕ ਐਕਟ ਕਰਕੇ ਸਮਾਰਟ ਡਿਸੀਜਨ ਜੇ ਲਵੋਗੇ ਤਾਂ ਜਲਦੀ ਪਹੁੰਚੋਗੇ ਅਤੇ ਸਟੋਕ 'ਚ ਸਮਾਨ ਮਿਲੇਗਾ। ਜਿੰਨਾ ਸਮਾਨ ਇਨ ਸਟੋਕ ਹੈ ਤੁਹਾਨੂੰ ਬਗੈਰ ਟੈਰਿਫ ਲੱਗੀਆਂ ਪ੍ਰਾਈਸਿਸ ਮਿਲ ਸਕਦਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਅਤੇ ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, 27 ਇੰਚ ਵਾਈਡ ਅਤੇ 76 ਇੰਚ ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ। ਮਿਲੇਗਾ ਕਿੰਨੇ ਦਾ ਅੱਜ? $2,200 ਤੋਂ $14.99 ਦਾ। ਪਰ ਜੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਫਿਰ ਤੁਹਾਨੂੰ ਮਿਲਣਾ 18.99 'ਚ 8 ਸਪਟੰਬਰ ਤੋਂ ਬਾਅਦ। ਸੋ ਇਹ ਵੀਕਐਂਡ ਬਿਲਕੁਲ ਮਿਸ ਕਰਨ ਵਾਲਾ ਨਹੀਂ ਹੈ। 10% ਯਾਨੀ $300-$400 ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਲਓ। ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। 905-450-2828। ਟੀਵੀ ਲਵੋਗੇ ਤਾਂ ਤੁਹਾਨੂੰ ਟੀਵੀਜ਼ ਦੇ ਵਿੱਚ ਐਟਲੀਸਟ $400 ਤੋਂ ਲੱਗ ਕੇ $600 ਸੇਵ ਹੋਣਾ। ਲਾਂਡਰੀ 'ਚ ਵਾਸ਼ਰ ਐਂਡ ਡਰਾਇਰ 'ਤੇ ਤੁਸੀਂ $600 ਤੋਂ ਲੱਗ ਕੇ $800 ਸੇਵ ਕਰਨੇ ਹੈ। ਅਤੇ ਜੇ ਤੁਸੀਂ ਬੰਡਲ ਪੈਕੇਜ ਲੈ ਲੈਂਦੇ ਹੋ ਫਰਿੱਜ, ਸਟੋਵ, ਡਿਸ਼ਵਾਸ਼ਰ, ਤੇ $2,000 ਤੱਕ ਦੀ ਸੇਵਿੰਗ ਹੈ।
1: ਸੁਲਤਾਨ ਜੀ, ਬ੍ਰੈਂਪਟਨ ਟੀਵੀ ਅਪਲਾਈਸਿਸ ਸੇਵਿੰਗ ਦਾ ਦੂਜਾ ਨਾਮ ਹੈ।
0: ਬਿਲਕੁਲ,
1: ਪੈਸੇ ਬਚਾਉਣੇ ਆ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਚੱਕਰ ਲਾਓ। 801 ਬੋਵੇ ਡਰਾਈਵ, 905-450-2828,
0: 905-450-2828, 905-450-2828।

0: ਤਜਰਬੇਕਾਰ ਐਕਸਪੀਰੀਅੰਸ ਕਰੀ ਅਤੇ ਤੰਦੂਰ ਸ਼ੈਫ ਲਈ 2 LMIA ਅਵੇਲੇਬਲ ਹੈ, ਰਾਈਟ ਵੇ ਅਵੇਲੇਬਲ ਹੈ, ਤਿਆਰ ਪਈਆਂ ਨੇ, ਸਿਰਫ ਭਾਰਤੀ ਤਜਰਬਾ ਹੋਣਾ ਬੜਾ ਜ਼ਰੂਰੀ ਹੈ। 6477013309 ਏ ਟਾਈਮ ਚਾਹੀਦਾ ਹੈ ਤੁਹਾਨੂੰ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਵੀਕਐਂਡ 'ਤੇ ਸੈਟਰਡੇ ਸੰਡੇ ਸਾਡੇ ਕੋਲ ਏ ਟਾਈਮ ਹੈਗਾ ਜਿੱਥੇ ਤੁਸੀਂ ਆਪਦਾ ਰੇਡੀਓ ਪ੍ਰੋਗਰਾਮ ਖੁਦ ਸ਼ੁਰੂ ਕਰ ਸਕਦੇ ਹੋ। ਸਾਡੇ ਨਾਲ ਸੰਪਰਕ ਕਰ ਲਿਓ 416-677-0609।
1: ਤੇ ਹੁਣ ਗੱਲ ਕਰਦੇ ਹਾਂ ਜੀ ਲੌਂਗ ਵੀਕਐਂਡ ਦੀ। ਲੌਂਗ ਵੀਕਐਂਡ ਜਿਹੜਾ ਇਹ ਲੇਬਰ ਡੇ ਲੌਂਗ ਵੀਕਐਂਡ ਹੈ, ਬੈਕ ਟੂ ਸਕੂਲ ਲੌਂਗ ਵੀਕਐਂਡ ਹੈ, ਇਹਨੂੰ ਤਾਂ ਬਿਲਕੁਲ ਮਿਸ ਨਹੀਂ ਕਰਨਾ। ਰਾਈਟ ਵੇ ਪਹਿਲੇ ਨੰਬਰ ਨੋਟ ਕਰ ਲਓ, 647-262-00-00-6472-62-00-00-99 ਡਾਲਰ ਦਾ ਵੀ ਮੈਟਰਸ ਮਿਲ ਜਾਣਾ। ਤੇ ਜੇ ਹਾਰਡ ਫੋਮ ਮੈਟਰਸ ਥੋੜ੍ਹਾ ਅਪਗ੍ਰੇਡਿਡ ਲੈਣਾ ਜਿਹੜਾ ਕਿ $600 ਦਾ ਸੀ, ਉਹ ਸਿਰਫ 199 ਦਾ ਮਿਲਣਾ। ਸੋ ਮਿਸ ਨਾ ਕਰਨਾ, ਪਹੁੰਚਣਾ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ, ਜਿੱਥੇ ਗ੍ਰੈਂਡ ਡੀਲਸ ਤੁਹਾਡਾ ਇੰਤਜ਼ਾਰ ਕਰ ਰਹੀਆਂ। ਅਤੇ ਸੁਖੋਨੀ ਆ ਗਏ ਨੇ ਏਅਰ 'ਤੇ, ਅਤੇ ਆ ਕੇ ਦੱਸਣਗੇ ਕਿ ਐਸੇ ਕਸਟਮਰ ਜਿਹੜੇ ਚਾਹੁੰਦੇ ਇਸ ਵੀਕਐਂਡ ਦੇ ਉੱਪਰ 30% ਤੋਂ ਵੱਧ, ਯਾਨੀ 50% ਤੋਂ ਜ਼ਿਆਦਾ ਦਾ ਡਿਸਕਾਊਂਟ ਲੈਣਾ ਚਾਹੁੰਦੇ ਆ, ਜਿਹਦੇ 'ਚ ਬੈੱਡਰੂਮ ਸੈੱਟ $2500 ਵਾਲਾ 799 ਦਾ ਅਨਾਊਂਸ ਕੀਤਾ ਜਾ ਰਿਹਾ। ਪਰ ਮਿਲਣਾ ਓਨਲੀ ਲੌਂਗ ਵੀਕਐਂਡ ਵਾਸਤੇ ਹੀ ਆ, ਬੁਕਿੰਗ ਐਸੇ ਹੀ ਵੀਕਐਂਡ 'ਤੇ ਬੁੱਕ ਕਰਨੀ ਪੈਣੀ ਆ। 647-262-00-00। ਸੁੱਖ ਜੀ ਦੱਸੋ, ਆ ਕੇ ਜ਼ਰਾ ਇੱਕ ਥੋੜ੍ਹੀ ਡਿਸਕ੍ਰਿਪਸ਼ਨ ਦਿਓ ਵਧੀਆ ਜਿਹਾ, ਜਿਹੜਾ ਟੋਪ ਆਫ ਦਾ ਲਾਈਨ ਬੈੱਡਰੂਮ ਸੈੱਟ ਹੈ, ਕਿੰਗ ਐਂਡ ਕੁਈਨ ਪੈਲਸ ਦੀ ਤਰ੍ਹਾਂ ਰੂਮ ਦੇ ਵਿੱਚ ਉਹ ਲੱਗੇ।
2: ਡਨ ਸੁਲਤਾਨ ਜੀ, ਮੈਂ ਪੂਰੀ ਡਿਸਕ੍ਰਿਪਸ਼ਨ ਦਿੰਦਾ ਜੀ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈੱਡਰੂਮ ਦਾ ਬੈੱਡਰੂਮ ਸੈੱਟ ਲੈਣਾ, ਤੁਸੀਂ ਕਲਰ, ਅੱਜ ਬੈੱਡਰੂਮ ਸੈੱਟ ਦੇ ਵਿੱਚ ਵੀ 2 ਕਲਰ ਆਪਸ਼ਨ ਦੇਵਾਂਗੇ, 2 ਡਿਜ਼ਾਈਨ ਦੀ ਸੁਲਤਾਨ ਜੀ ਆਪਸ਼ਨ ਦੇ ਦਿੰਦੇ ਆ। ਪਰਿਵਾਰ ਦੋਨਾਂ ਬੱਡਾਂ ਵਿੱਚੋਂ ਕੋਈ ਵੀ ਆ ਕੇ ਚੂਜ਼ ਕਰ ਸਕਦਾ। ਸੋ ਪਹਿਲੇ ਬੈੱਡਰੂਮ ਸੈੱਟ ਦੀ ਡੀਲ ਦਿੰਦੇ ਆ ਜੀ, ਲਾਈਟ ਬੇਜ ਕਲਰ ਦਾ ਬੈੱਡਰੂਮ ਸੈੱਟ ਸੁਲਤਾਨ ਜੀ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਯੈਲੋ ਕਲਰ ਦੀ LED ਲਾਈਟ, ਤੇ ਨਾਲ ਮੈਚਿੰਗ ਹੈੱਡਬੋਰਡ ਦੇ ਵਿੱਚ ਜਿਹੜੀ ਫੈਬਰਿਕ ਲੱਗੀ ਹੋਈ ਆ, ਤੇ ਪਲੱਸ ਸੁਲਤਾਨ ਜੀ ਕਿੰਗ ਸਾਈਜ਼ ਦੇ ਬੈੱਡ ਦੇ ਵਿੱਚ ਹਾਈਡ੍ਰੋਲਿਕ ਸਟੋਰੇਜ। ਸੁਲਤਾਨ ਜੀ ਪਹਿਲਾਂ ਕੀ ਹੁੰਦਾ ਸੀ, ਪੇਟੀ ਵਾਲਾ ਬੈੱਡ ਹੁੰਦਾ ਸੀ ਕਿ ਪਹਿਲਾਂ ਇੱਕ ਜਣਾ ਪੇਟੀ ਫੜੋ, ਦੂਜਾ ਜਣਾ ਸਮਾਨ ਕੱਢਦਾ ਸੀ। ਹੁਣ ਪਲੱਸ ਅਪਗ੍ਰੇਡ ਵਰਜ਼ਨ ਆ ਗਈ ਹੈ ਜੀ, ਤੁਸੀਂ ਇੱਕ ਪਰਸਨ ਨੇ ਮਾੜਾ ਜਿਹਾ ਇਸ਼ਾਰਾ ਦੇਣਾ ਤੇ ਮੈਟਰਸ ਉੱਪਰ ਚਲ ਜਾਣਾ, ਥੱਲੇ ਸਾਰੀ ਸਟੋਰੇਜ ਬਣ ਜਾਣੀ ਆ। ਸੋ ਕਿੰਗ ਸਾਈਜ਼ ਦਾ ਬੈੱਡਰੂਮ ਸੈੱਟ, ਲਾਈਟ ਬੇਜ ਕਲਰ ਦਾ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਸੁਲਤਾਨ ਜੀ, ਡਰੈਸਰ ਦੇ ਜਿਹੜੇ ਡਰੋਰ ਨੇ ਸੋਫਟ ਕਲੋਦਰ ਨੇ, ਤੇ ਉੱਪਰ ਗੋਲਡਨ ਕਲਰ ਦੇ ਜਿਹੜੇ ਹੈਂਡਲ ਲੱਗੇ ਹੋਏ ਨੇ, ਪਰ ਪਲੱਸ ਡਰੋਰਾਂ ਦੇ ਵਿੱਚ ਬਲੈਕ ਕਲਰ ਦੀ ਵੈਲਵਟ ਲੱਗੀ ਹੋਈ ਆ। ਮਿਰਰ ਦੇ ਵਿੱਚ ਟੱਚ LED ਲਾਈਟਾਂ ਲੱਗੀਆਂ ਹੋਈਆਂ ਨੇ ਸਾਡੀਆਂ ਭੈਣਾਂ ਨੇ, ਜਦੋਂ ਮੇਕਅਪ ਕਰਨਾ, ਸ਼ਿੰਗਾਰ ਕਰਨਾ, ਤੇ ਮਿਰਰ ਦੇ ਵਿੱਚ ਤੁਹਾਨੂੰ LED ਲਾਈਟ ਵੀ ਮਿਲਣੀ ਆ। ਤੇ ਨਾਈਟ ਸਨ ਦੇ ਜਿਹੜੇ ਡਰੋਰ, ਉਹ ਵੀ ਸੋਫਟ ਕਲੋਦਰ ਨੇ, ਪਰ ਨਾਈਟ ਸਨ ਦੇ ਉੱਪਰ ਫੋਨ ਚਾਰਜਰ, ਵਾਇਰਲੈਸ ਚਾਰਜਰ ਵੀ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ, ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ ਸੁਲਤਾਨ ਜੀ, ਜਿਹਦੀ ਰੈਗੂਲਰ ਕੀਮਤ $4500 ਸੀ, ਲੇਬਰ ਡੇ ਲੇਬਰ ਡੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $4500 ਬੈੱਡਰੂਮ ਸੈੱਟ, ਸਿਰਫ $1699 ਦੇ ਵਿੱਚ ਦਿੱਤਾ ਜਾ ਰਿਹਾ। $1699 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਜਿੰਨੇ ਵੀ ਭੈਣਾਂ ਭਰਾ ਸਾਡੇ ਕੋਲ ਆਉਣਗੇ, ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਨਾਲ, ਤੁਹਾਨੂੰ ਲੇਬਰ ਡੇ ਲੌਂਗ ਵੀਕਐਂਡ ਦੇ ਕਰਕੇ ਐਬਸੋਲੂਟਲੀ ਫ੍ਰੀ ਦਿੱਤਾ ਜਾਊਗਾ। ਸੋ ਕਿੰਗ ਸਾਈਜ਼ ਦਾ ਪੂਰਾ ਬੈੱਡਰੂਮ ਸੈੱਟ, ਕੰਪਲੀਟ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਵਾਲਾ, $1699 ਦੇ ਵਿੱਚ $1699 ਦਾ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਐਬਸੋਲੂਟਲੀ ਤੁਸੀਂ ਫ੍ਰੀ ਲੈ ਕੇ ਜਾਣਾ। ਤੇ ਜਿਹਨਾਂ ਪਰਿਵਾਰ ਨੇ ਸੋਫਾ ਕਮ ਬੈੱਡ ਲੈਣਾ, ਜਿਹੜਾ ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਇੱਕ ਸਾਈਡ ਦੇ ਵਿੱਚ ਸਟੋਰੇਜ ਵੀ ਆ, ਚੇਸ ਦੇ ਵਿੱਚ ਸਟੋਰੇਜ ਵੀ ਮਿਲੂਗੀ, ਸੋਫਾ ਕਮ ਬੈੱਡ ਹੋਊਗਾ, ਜਿਹਦੀ ਰੈਗੂਲਰ ਕੀਮਤ $999 ਸੀਗੀ, ਪਰ $999 ਤੋਂ ਘਟਾ ਕੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $499 ਦੇ ਵਿੱਚ ਐਲ ਸ਼ੇਪ ਦਾ ਸੋਫਾ ਕਮ ਬੈੱਡ ਵਿਦ ਸਟੋਰੇਜ $499 ਦੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਜਿਹੜੇ ਲੇਬਰ ਡੇ ਦੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਅੱਜ ਵੀ, ਤੇ ਅਸੀਂ ਮੰਡੇ ਵਾਲੇ ਦਿਨ ਵੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਤੁਹਾਡੇ ਲਈ ਦਰਵਾਜ਼ੇ ਜਿਹੜੇ ਓਪਨ ਨੇ। ਸੋ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ ਦੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਸਾਨੂੰ ਰਾਈਟ ਵੇ ਕਾਲ ਕਰ ਸਕਦੇ ਹੋ 647-262-00, 647-262-00
1: ਤੇ ਜ਼ਰਾ ਡਾਇਨਿੰਗ ਰੂਮ ਸੈੱਟ ਦੀ ਵੀ ਗੱਲ ਕਰੀਏ, ਇੱਕ ਜਿਹੜੇ ਪਿਛਲੇ ਲਿੰਕ ਚ ਵੀ ਦੱਸ ਕੇ ਗਏ ਹੋ ਤੁਸੀਂ, ਉਹ ਤਾਂ ਕਮਾਲ ਹੀ ਕਰਤੀ ਹੈ, 399 ਚ 6 ਕੁਰਸੀਆਂ ਦੇ ਨਾਲ ਹੈ
2: ਜੀ ਸੁਲਤਾਨ ਜੀ, ਰੀਅਲ ਮਾਰਬਲ ਦਾ ਟੇਬਲ ਜੀ। ਪਹਿਲਾਂ ਤਾਂ ਪਰਿਵਾਰਾਂ ਨੂੰ ਇਹ ਦੱਸ ਦਈਏ ਕਿ ਇਕੱਲਾ ਰੀਅਲ ਮਾਰਬਲ ਦਾ ਟੇਬਲ ਹੀ ਤੁਸੀਂ ਮਾਰਕੀਟ 'ਚ ਲੈਣ ਜਾਂਦੇ ਹੋ ਤੇ $1500 ਦਾ ਉਹਦਾ ਚੇਅਰਾਂ ਅਲੱਗ ਹੁੰਦੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰ ਸਿਰਫ 399 ਦਾ, ਤੇ ਨਾਲ ਸੁਲਤਾਨ ਜੀ ਲੇਬਰ ਡੇ ਲੌਂਗ ਵੀਕਐਂਡ ਦੇ ਕਰਕੇ ਏਰੀਆ ਰੱਗ ਜਿਹੜੀ ਹੈ ਟਰਕੀ ਦੀ 1-9 ਰੇਂਜ ਅਸੀਂ ਸੈਲ ਕਰਦੇ ਹਾਂ, ਐਬਸੋਲੂਟਲੀ ਫ੍ਰੀ ਮਿਲੂਗੀ। ਸੋ ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ 399 ਦਾ ਤੇ ਏਰੀਆ ਰੱਗ ਬਿਲਕੁਲ ਫ੍ਰੀ ਮਿਲਣੀ ਆ। ਸੋ ਫਟਾਫਟ ਹੁਣ ਗੱਡੀਆਂ ਦੇ ਸਟੇਰਿੰਗ ਘੁਮਾ ਲਓ ਤੇ ਪਹੁੰਚ ਜਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਸੁਲਤਾਨ।
1: ਲਓ ਜੀ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਨਾਲ 6 ਚੇਅਰ ਹੈ, 4 ਚੇਅਰ ਨਹੀਂ, ਸਿਰਫ 399 399 399। ਚਾਹੇ ਬੈਡਰੂਮ ਸੈੱਟ ਲੈਣਾ, ਡਾਇਨਿੰਗ ਰੂਮ ਸੈੱਟ ਲੈਣਾ, ਜਾਂ ਤੁਸੀਂ ਕੋਈ ਵੀ ਸੋਫਾ ਕਿਸੇ ਵੀ ਕਿਸਮ ਦਾ ਐਲ ਸ਼ੇਪ ਜਾਂ ਸਟ੍ਰੇਟ ਲੈਣਾ ਚਾਹੁੰਦੇ ਹੋ, ਇੱਕ ਵਾਰੀ ਇਸ ਵੀਕਐਂਡ ਨੂੰ ਮਿਸ ਨਾ ਕਰਨਾ। ਲੇਬਰ ਡੇ ਲੌਂਗ ਵੀਕਐਂਡ ਦੀ ਸਪੈਸ਼ਲ ਪ੍ਰਾਈਸਿਸ ਹੈਗੀਆਂ 647-262-00-00।

0: ਸੁਲਤਾਨ ਜੀ,
1: ਜੀ
0: ਸਾਡੇ ਬਹੁਤ ਸਾਰੇ ਲਿਸਨਰ ਜਦੋਂ ਘਰ ਲੈਂਦੇ ਨੇ, ਘਰ ਤੋਂ ਬਾਅਦ ਫਿਰ ਡਿਕੋਰ ਸੈਂਟਰ ਜਾਂਦੇ ਨੇ,
1: ਜੀ
0: ਡਿਕੋਰ ਸੈਂਟਰ ਜਾ ਕੇ ਉਹਨਾਂ ਦਾ ਮਨ ਹੁੰਦਾ, ਖਾਸ ਕਰਕੇ ਲੇਡੀਜ਼ ਆ,
1: ਵੀ
0: ਕਿਚਨ ਟੋਰੀ ਹੋਵੇ ਪੂਰੀ, ਐਨ ਵਧੀਆ ਸਟੋਵ ਹੋਵੇ, ਵਧੀਆ ਤਰ੍ਹਾਂ ਦਾ ਫਰਿੱਜ ਹੋਵੇ, ਟੋਪ ਦੀ ਕਿਚਨ ਹੋਵੇ,
1: ਬਿਲਕੁਲ
0: ਉਹ ਟੋਪ ਦੀ ਕਿਚਨ ਵਿੱਚ ਕੀ ਸੁਜੈਸਟ ਕਰਦੇ ਤੁਸੀਂ?
1: ਇਹਦੇ ਵਿੱਚ ਭਾਜੀ ਅਸਲ ਚ ਡਿਫਰੈਂਟ ਡਿਫਰੈਂਟ ਚੀਜ਼ਾਂ ਹੈਗੀਆਂ, ਲੇਕਿਨ ਬਿਲਟ ਇਨ ਕਿਚਨ ਜਿਹੜਾ ਸਟਰੋਂਗਲੀ ਰਿਕਮੈਂਡਡ ਹੈ,
0: ਹਾਂਜੀ,
1: ਇਹਦੇ ਨਾਲ ਤੁਹਾਡੇ ਘਰ ਦੀ ਵੈਲਿਊ ਵੀ ਵੱਧਦੀ ਹੈ, ਕਮ ਅਜ ਕਮ ਈਵਨ ਤੁਹਾਡੇ ਕੋਲ ਐਗਜ਼ਿਸਟਿੰਗ ਘਰ ਹੈ, ਤੁਸੀਂ ਉਹਦਾ ਕਿਚਨ ਵੀ ਰੈਨੋਵੇਟ ਕਰਨਾ ਹੈ, ਤਦ ਵੀ ਤੁਹਾਨੂੰ ਜਿਹੜਾ ਜੀ ਉਹ ਬਿਲਟ ਇਨ ਕਿਚਨ ਲਗਵਾਉਣਾ ਚਾਹੀਦਾ। ਇਹਦੇ ਚ ਸਟੇਨਲੈਸ ਸਟੀਲ ਪੈਨਲ ਵੀ ਹੈਗੇ, ਇਹਦੇ ਚ ਪੈਨਲ ਰੈਡੀ ਵੀ ਆ। ਪੈਨਲ ਰੈਡੀ ਜਿਹੜੇ ਹੁੰਦੇ ਆ ਜੀ, ਉਹਦੇ ਵਿੱਚ ਜਿਹੜਾ ਪੈਨਲ ਕਿਚਨ ਦੇ ਵਿੱਚ ਬਣਾਇਆ ਗਿਆ, ਕਿਚਨ ਕੈਬਨਿਟਸ ਵਾਲਿਆਂ ਨੇ ਉਹੀ ਪੈਨਲ ਤੁਹਾਡੇ ਫਰਿੱਜ ਵਾਸਤੇ ਬਣਾਉਣਾ।
0: ਜਿਹੜੇ ਕਿਚਨ ਦੇ ਵਿੱਚ ਸਾਡੇ ਕਬਰਡਸ ਲੱਗੀਆਂ ਹੁੰਦੀਆਂ,
1: ਕਬਰਡਸ ਦੀਆਂ,
0: ਉਹੀ ਕਬਰਡ ਫਰਿੱਜ ਉੱਪਰ ਲੱਗਣਾ,
1: ਬਿਲਕੁਲ ਉਹੀ
0: ਲੱਗੂ, ਵੀ ਇਹ ਕਬਰਡ ਹੀ ਆ,
1: ਬਿਲਕੁਲ ਲੱਗਣਾ ਇਹ ਕਬਰਡ ਹੀ ਆ। ਜਦੋਂ ਤੁਸੀਂ ਹੈਂਡਲ ਫੜ ਕੇ ਉਹਨੂੰ ਖੋਲਣਾ, ਅੰਦਰ ਫਰਿੱਜ ਹੋਣਾ, ਜਾਂ ਹੈਂਡਲ ਫੜ ਕੇ ਖੋਲਣਾ, ਅੰਦਰ ਫ੍ਰੀਜ਼ਰ ਹੋਣਾ, ਜਾਂ ਹੈਂਡਲ ਫੜ ਕੇ ਖੋਲਣਾ, ਅੰਦਰ ਡਿਸ਼ਵਾਸ਼ਰ ਲੱਗੀ ਹੋਣੀ।
0: ਵੈਰੀ ਨਾਈਸ,
1: ਸੋ ਬਿਊਟੀਫੁਲ ਕਿਚਨ ਬਿਲਟ ਇਨ ਅਗਰ ਕਿਸੇ ਨੇ ਲੈਣਾ, 8 ਸਪਟੰਬਰ ਤੋਂ ਪਹਿਲੇ ਪਹਿਲੇ 30% ਦੀ ਸੇਵਿੰਗ ਉਹਨਾਂ ਦੀ ਹੋ ਜਾਣੀ ਆ, ਕਿਉਂਕਿ 25% ਪ੍ਰਾਈਸ ਇੰਕਰੀਜ਼ ਹੋਈਆਂ ਜੀ ਹੋਮ ਅਪਲਾਈਸਿਸ ਦੇ ਉੱਪਰ, ਸਟੀਲ ਦੇ ਉੱਪਰ ਜਿਹੜਾ ਟੈਰਿਫ ਲੱਗਾ, 5% ਫਰੇਟ ਜਿਹੜਾ ਉਹ ਇੰਕਰੀਜ਼ ਹੋਇਆ, ਤੇ 30% ਪ੍ਰਾਈਸ ਕੋਈ ਥੋੜੀ ਜਿਹੀ ਪ੍ਰਾਈਸ ਨਹੀਂ ਹੈ। ਪਹੁੰਚਣਾ ਕਿੱਥੇ ਆ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬਿਲਟ ਇਨ ਕੁੱਕਟੋਪ ਇੱਕ ਪੀਸ ਹੈ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਅੱਜ ਮਿਲ ਰਿਹਾ, ਤੇ ਜੇ 8 ਸਪਟੰਬਰ ਤੋਂ ਬਾਅਦ ਲਵੋਗੇ $8,900 ਦਾ। ਫਿਰ ਜਿਹੜਾ ਪੈਨਲ ਰੈਡੀ ਫਰਿੱਜ ਹੈ ਜਿਹੜਾ ਕਿ 48 ਇੰਚ ਹੁੰਦਾ, ਉਹਦੇ ਚ 30 ਇੰਚ ਫਰੀਜ਼ਰ ਹੈ ਜੀ, ਸੋਰੀ ਫਰਿੱਜ ਹੈ, ਤੇ 18 ਇੰਚ ਫਰੀਜ਼ਰ ਹੈ, ਟੋਟਲ 48 ਇੰਚ ਬਣ ਜਾਂਦਾ। ਪੈਨਲ ਰੈਡੀ 48 ਇੰਚ ਫਰਿੱਜ ਹੋਏਗਾ, ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਇਹ ਵੀ ਪੈਨਲ ਰੈਡੀ ਹੋਏਗਾ। ਸੋ ਤੁਹਾਨੂੰ ਪੂਰਾ ਪੈਨਲ ਰੈਡੀ ਕਿਚਨ $24,000 ਵਾਲਾ ਐਜ਼ ਆਫ ਟੂਡੇ ਸਿਰਫ ਮਿਲ ਰਿਹਾ $18,900 ਚ, 48 ਇੰਚ ਫਰਿੱਜ ਦੇ ਨਾਲ, ਉਹ ਵੀ ਪੈਨਲ ਰੈਡੀ ਫਰਿੱਜ ਦੇ ਨਾਲ। ਸੋ ਜੇ ਤੁਹਾਡਾ ਕੋਈ ਵੀ ਫਰੈਂਡ ਫੈਮਿਲੀ ਫਰੈਂਡ ਰੈਲੇਟਿਵ ਕੋਈ ਵੀ ਇਸ ਟਾਈਮ ਸ਼ੋਪ ਅਰਾਊਂਡ ਕਰ ਰਹੇ ਆ, ਤੇ ਜੇ ਉਹ ਪੈਨਲ ਰੈਡੀ ਫਰਿੱਜ ਦੇਖ ਰਹੇ 48 ਇੰਚ ਦੇ ਨਾਲ, ਫਿਰ ਜ਼ਰੂਰ ਵਿਜ਼ਿਟ ਕਰ ਲੈਣ, ਕਿਉਂਕਿ 30% 8 ਸਪਟੰਬਰ ਤੋਂ ਬਾਅਦ ਲੱਗਣਾ, ਤੇ 30% ਤੋਂ ਬਗੈਰ ਜਿਹੜੀ ਵਿਦਆਊਟ ਟੈਰਿਫ ਸਾਡੇ ਕੋਲ ਇਨਵੈਂਟਰੀ ਪਈ ਹੈ, ਉਹਦੇ 'ਚ ਅਸੀਂ ਉਹਨਾਂ ਦੀ ਐਕਸਟਰਾ ਸੇਵਿੰਗ ਕਰ ਰਹੇ ਹਾਂ, ਕਿ $24,000-$26,000 ਵਾਲਾ ਕਿਚਨ ਸਿਰਫ $18,900 ਚ ਲੈ ਕੇ ਆਲਮੋਸਟ $5,000-$7,000 ਦੀ ਸੇਵਿੰਗ ਕਰ ਸਕਦੇ, ਡਿਪੈਂਡ ਕਰਦਾ ਉਹਨਾਂ ਨੇ ਕਿਹੜਾ ਬਿਲਟ ਇਨ ਕਿਚਨ ਸਿਲੈਕਟ ਕਰਨਾ। ਸੋ ਇਹਦੇ ਲਈ ਤੁਸੀਂ ਆਉਣਾ ਹੈ ਬੋਵੇਡ ਐਂਡ ਚੰਕੂਜ਼ੀ ਤੇ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਜੇ ਤੁਸੀਂ ਘਰ ਬੈਠੇ ਥੋੜਾ ਸ਼ੋਪ ਅਰਾਊਂਡ ਕਰਨਾ, ਸਾਡੀ ਵੈਬਸਾਈਟ ਤੇ ਚਲੇ ਜਾਓ brampton appliances.com, ਉੱਥੇ ਕੰਪੇਅਰ ਕਰ ਲਓ, ਚੈੱਕ ਕਰ ਲਓ, ਔਰ ਨੌਲੇਜ ਆਫ ਦਾ ਪ੍ਰੋਡਕਟ ਲੈ ਕੇ ਫਿਰ ਤੁਸੀਂ ਸ਼ੋਰੂਮ ਚ ਆਓਗੇ, ਤੇ ਵਾਕ ਇਨ ਕਸਟਮਰ ਨੂੰ ਅਡੀਸ਼ਨਲ ਡਿਸਕਾਊਂਟ ਦਿੱਤਾ ਜਾਏਗਾ। 905-450-2828 ਨੰਬਰ ਹੈ। ਵਾਸ਼ਰ ਐਂਡ ਡਰਾਇਰ ਵਾਲੇ ਕਸਟਮਰ ਮਿਸ ਨਾ ਕਰਨ, ਸਾਡੇ ਕੋਲ ਇਸ ਟਾਈਮ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1799 ਦਾ ਦਿੱਤਾ ਜਾ ਰਿਹਾ। 905-450-2828, 905-450-2828।

0: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਟਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਲੋਕਾਂ ਨੂੰ ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ। ਲਓ ਜੀ, ਤਜਰਬੇਕਾਰ ਐਕਸਪੀਰੀਅੰਸ ਕਰੀ ਅਤੇ ਤੰਦੂਰੀ ਸ਼ੈਫ ਦੀ ਲੋੜ ਹੈ। LMI ਹੈ ਜਿਹੜੀ, ਉਹ ਅਵੇਲੇਬਲ ਹੈ ਇਮੀਡੀਏਟਲੀ, ਰਾਈਟ ਵੇ ਅਵੇਲੇਬਲ ਹੈ। ਸਿਰਫ ਭਾਰਤੀ ਤਜਰਬਾ ਹੋਣਾ ਚਾਹੀਦਾ, ਹਿੰਦੁਸਤਾਨੀ ਤਜਰਬਾ ਹੋਣਾ ਚਾਹੀਦਾ। ਨੰਬਰ ਨੋਟ ਕਰੋ ਬਾਈਆਂ ਦਾ, 6477013301-701-3309। ਅਗਰ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ। ਸੈਟਰਡੇ ਸੰਡੇ ਨੰਬਰ ਹੈ 416-676-0609। ਹਾਂਜੀ ਸੁਲਤਾਨ ਜੀ,
6: ਇਹ ਲੌਂਗ ਵੀਕੈਂਡ ਹੈ ਜੀ, ਲੇਬਰ ਡੇ ਲੌਂਗ ਵੀਕੈਂਡ ਹੈ, ਬੈਕ ਟੂ ਸਕੂਲ ਲੌਂਗ ਵੀਕੈਂਡ ਹੈ। ਬੈਕ ਟੂ ਸਕੂਲ ਸੇਲ ਦੇ ਵਿੱਚ ਤੁਹਾਨੂੰ ਅੱਜ ਟੀਵੀ ਦੇ ਰਹੇ ਹਾਂ 40 ਇੰਚ ਸਿਰਫ 199।
5: 40 ਇੰਚ ਟੈਲੀਵਿਜ਼ਨ 199 ਦਾ,
6: 50 ਇੰਚ 299
5: ਦਾ, 50 ਇੰਚ ਚੱਕੋ,
6: 55 ਇੰਚ 399
5: ਦੇ ਵਿੱਚ 55 ਇੰਚ ਟੈਲੀਵਿਜ਼ਨ ਚੱਕੋ,
6: 65 ਇੰਚ 599,
5: 65 ਇੰਚ 599 ਦਾ,
6: 75 ਇੰਚ 699
5: ਚ 75 ਇੰਚ ਟੈਲੀਵਿਜ਼ਨ,
6: 85 ਇੰਚ 1599 $2200 ਵਾਲਾ, 1599
5: ਦੇ ਵਿੱਚ 85 ਇੰਚ ਤੇ ਸਾਰਿਆਂ ਉੱਪਰ 30% ਵੱਧ ਜਾਣਾ
6: 8 ਸਪਤੰਬਰ
5: ਤੋਂ ਬਾਅਦ। ਹੁਣ ਲੈ ਲਓ, ਚੰਗੇ ਰਹੋਗੇ, ਸਿਆਣੇ ਦਾ ਕਿਹਾ ਔਲੇ ਦਾ ਖਾਦਾ, ਬਾਅਦ ਚ ਪਤਾ ਲੱਗਦਾ। ਲੈ ਲਓ ਲੈ ਲਓ ਲੈ ਲਓ ਬ੍ਰਾਂਡ ਟੀਵੀ ਐਂਡ ਅਪਲਾਈਸਸ।
6: ਤੇ ਜਦੋਂ ਬਿਗ ਸਕਰੀਨ ਟੀਵੀ ਦੀ ਗੱਲ ਕਰਦੇ ਆ, 98 ਇੰਚ ਵੀ 2 ਜਾਂ 3 ਪੀਸ ਸਟਾਕ ਚ ਹੋਣਗੇ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। $3500 ਵਾਲਾ 1999 ਚ 98 ਇੰਚ ਸੈਮਸੰਗ ਮਿਲੇਗਾ, ਤੇ 1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜੇ ਤੁਸੀਂ ਆਪਣੇ ਬੇਸਮੈਂਟ ਚ 98 ਇੰਚ ਨਹੀਂ ਉਤਰਦਾ, ਨਹੀਂ ਲਗਾਉਂਦੇ, ਤੇ ਫਿਰ ਤੁਹਾਨੂੰ ਪ੍ਰੋਜੈਕਟਰ ਦੀ ਲੋੜ ਹੈ, ਲੇਜ਼ਰ ਪ੍ਰੋਜੈਕਟਰ। ਲੇਜ਼ਰ ਪ੍ਰੋਜੈਕਟਰ ਇਹ ਰੈਗੂਲਰ ਪ੍ਰੋਜੈਕਟਰ ਨਹੀਂ ਹੈ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਅੱਜ ਤੁਹਾਨੂੰ ਦੇਵਾਂਗੇ $5000 ਵਾਲਾ, $3499। $3499 ਮਤਲਬ $1500 ਤੁਸੀਂ ਲੇਜ਼ਰ ਪ੍ਰੋਜੈਕਟਰ ਤੇ ਸੇਵ ਕਰਨਾ। ਤੇ ਜੇ ਤੁਸੀਂ ਇਹਦੇ ਸਾਹਮਣੇ ਸਕਰੀਨ ਲਗਾਉਣੀ ਹੈ, ਮੋਟਰਾਈਜ਼ਡ ਰਿਮੋਟ ਕੰਟਰੋਲ ਨਾਲ ਉੱਪਰ ਥੱਲੇ ਹੋਵੇ, ਉਹ ਵੀ ਤੁਹਾਨੂੰ $1400 ਵਾਲੀ ਮਿਲਣੀ ਹੈ 999 ਚ। ਪਰ ਜੇ ਤੁਸੀਂ ਸਕਰੀਨ ਨਹੀਂ ਲਾਉਣੀ ਤੇ HD ਪੇਂਟ, ਹਾਈ ਡੈਫੀਨੇਸ਼ਨ ਪੇਂਟ, ਵਾਈਟ ਕਲਰ ਦਾ ਤੁਸੀਂ ਲੈ ਕੇ ਆਪਣੀ ਵਾਲ ਤੇ ਕਰਵਾ ਸਕਦੇ ਹੋ। ਤੇ ਇਹੀ ਲੇਜ਼ਰ ਪ੍ਰੋਜੈਕਟਰ ਤੁਹਾਨੂੰ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇਗਾ। ਇਹਦੇ ਲਈ ਪਹੁੰਚਣਾ ਤੁਸੀਂ ਐਕਸਪੀਰੀਅੰਸਡ ਤਜਰਬਾਕਾਰ ਤੇ ਸਾਡੇ ਟ੍ਰੇਨਡ ਸਟਾਫ ਨੂੰ ਜਾ ਕੇ ਮਿਲਣਾ, ਬੋਵੇਡ ਐਂਡ ਚੰਕੂਜ਼ੀ ਤੇ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਕਿਰਤੀਆਂ ਦੀ,
5: ਹਾਂਜੀ,
6: ਕਿਉਂਕਿ ਦੇਖੋ ਮਿਹਨਤ ਨਾ ਕਰਕੇ ਸੇਵਿੰਗ ਕਰਨੀ ਹੈ,
5: ਬਿਲਕੁਲ,
6: ਤੇ ਫਿਰ ਕਿਰਤੀਆਂ ਦੀ ਵੀ ਮਿਹਨਤ ਤੇ ਸਾਡੀ ਵੀ ਮਿਹਨਤ ਤੇ ਕਸਟਮਰ ਦੀ ਵੀ ਆਪਣੀ ਸੇਵਿੰਗ, ਉਹ ਤਾਂ ਫਿਰ ਗ੍ਰੈਂਡ ਫਰਨੀਚਰ ਤੋਂ ਵੀ ਹੋ ਰਹੀ ਹੈ ਅੱਜ,
5: ਬਿਲਕੁਲ ਹੋ ਰਹੀ ਹੈ।
6: ਔਰ ਗ੍ਰੈਂਡ ਫਰਨੀਚਰ ਨੇ ਕਹਿਤਾ ਇਹ ਕਿ ਤੁਹਾਨੂੰ ਅੱਜ ਸਪੈਸ਼ਲ ਸਪੈਸ਼ਲ ਸਪੈਸ਼ਲ ਪ੍ਰਾਈਸਿਸ ਜਿਹੜੀਆਂ ਬੈਕ ਟੂ ਸਕੂਲ ਬੱਚਿਆਂ ਨੂੰ ਮੈਟਰਸਿਸ ਦੇ ਉੱਪਰ ਵੀ ਦੇਣੀਆਂ। ਪਹੁੰਚਣਾ ਕਿੱਥੇ ਤੁਸੀਂ, 6685 ਟੋਮਕਨ ਰੋਡ, ਜਾਂ ਰਾਈਟ ਵੇ ਕਾਲ ਕਰ ਲਓ, ਹੋਲਡ ਕਰਾ ਲਓ, ਪਿਕਚਰ ਮੰਗਾ ਲਓ 647-262-0000 ਸੁਖਵੀਰ ਜੀ ਲੰਘ ਆਓ ਤੇ ਦਿਓ ਮੈਸੇਜ ਅੱਜ ਜਿਹੜਾ ਸਿਰਫ ਇਸ ਵੀਕਐਂਡ ਲਈ ਅਵੇਲੇਬਲ ਹੈ।
7: ਥੈਂਕ ਯੂ ਵੈਰੀ ਮਚ ਸੁਲਤਾਨ ਜੀ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਟਰਸ ਦੀ ਡੀਲ ਦੇਵਾਂਗੇ। ਜਿਹਨਾਂ ਬੱਚਿਆਂ ਨੇ ਬੈਕ ਟੂ ਸਕੂਲ ਜਾ ਰਹੇ ਨੇ, ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $600 ਵਾਲਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਿਰਫ $199 ਦਾ ਤੁਹਾਨੂੰ ਮਿਲ ਰਿਹਾ। ਜੀ ਹਾਂ, $600 ਵਾਲਾ ਹਾਰਡ ਫੋਮ ਵਾਲਾ ਮੈਟਰਸ $199 ਦੇ ਵਿੱਚ ਮਿਲ ਰਿਹਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਲੈਣਾ ਪੋਕਟ ਕੋਇਲ ਦੇ ਨਾਲ, ਜਿਹਦੀ ਰੈਗੂਲਰ ਕੀਮਤ $399 ਸੀ, ਅੱਜ ਉਹ ਵੀ $99 ਦਾ ਮਿਲ ਰਿਹਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ। ਕੁਈਨ ਸਾਈਜ਼ ਦਾ ਮੈਟਰਸ $399 ਵਾਲਾ ਸਿਰਫ $99 ਦੇ ਵਿੱਚ, $99 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਸੁਲਤਾਨ ਜੀ, ਬਹੁਤ ਡਿਮਾਂਡ ਸੀ ਪਰਿਵਾਰਾਂ ਦੀ ਕਿ ਰਿਕਲਾਈਨਰ ਸੋਫਾ ਸੈੱਟ ਲੈਣਾ, ਪਰ ਫੈਬਰਿਕ ਦੇ ਵਿੱਚ ਹੋਵੇ, ਲੈਦਰ ਦਾ ਨਹੀਂ ਲੈਣਾ। ਉਹ ਵੀ ਸਾਡੇ ਕੋਲ ਕੰਟੇਨਰ ਪਹੁੰਚ ਚੁੱਕਾ, ਉਹਦੇ ਵਿੱਚ 8 ਸੈੱਟ ਸਾਡੇ ਕੋਲ ਆਏ ਨੇ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਬਿਜਲੀ ਦੇ ਨਾਲ ਜਿਹੜਾ ਪਾਵਰ ਦੇ ਨਾਲ ਚੱਲਣਾ ਪਾਵਰ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਫਟਡ, 4 ਰਿਕਲਾਈਨਰਾਂ ਦੇ ਨਾਲ, 4 ਪਾਵਰ ਪਾਵਰ ਪਾਵਰ ਰਿਕਲਾਈਨਰ ਦੇ ਨਾਲ, ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਮੈਂਬਰੀ ਫੋਮ ਸਿਟਿੰਗ ਦੇ ਨਾਲ, ਦੋਨੋਂ ਸਾਈਡ ਕੱਪ ਹੋਲਡਰ ਵੀ ਰੱਖੇ ਲੱਗੇ ਹੋਏ ਨੇ, ਵਿੱਚ ਸਟੋਰੇਜ ਵੀ ਆ, ਸਾਈਡਾਂ ਤੇ USB C ਪੋਰਟ ਕੇਬਲ ਵੀ ਲੱਗੀ ਹੋਈ ਆ। ਸੋ ਪਾਵਰ ਰਿਕਲਾਈਨਰ ਸੋਫਾ ਸੈੱਟ ਫੈਬਰਿਕ ਦੇ ਵਿੱਚ, ਜਿਹਦੀ ਰੈਗੂਲਰ ਕੀਮਤ ਤੁਸੀਂ ਮਾਰਕੀਟ ਚੋਂ ਚੈੱਕ ਕਰ ਲਿਓ $3,3200 ਸੀ ਲੇਬਰ ਡੇ, ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $1699 ਦਾ, $1699 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਗ੍ਰੇ ਕਲਰ ਦਾ ਫੈਬਰਿਕ ਦਾ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਸੋਫਾ ਸੈੱਟ ਨੂੰ ਬਾਏ ਕਰਨਗੇ, ਇਹਦੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਬਿਲਕੁਲ ਫ੍ਰੀ ਮਿਲੂਗਾ। ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ ਗ੍ਰੇ ਕਲਰ ਦਾ $1699 ਦਾ ਮਿਲੂਗਾ, ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਓਗੇ। ਇਹਦੇ ਨਾਲ ਬਹੁਤ ਸਾਰੀ ਇਨਵੈਂਟਰੀ, ਜਿਹੜੇ ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਲਿਡ ਵੁੱਡ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਕਸਟਮਾਈਜ਼ ਸੋਫਾ ਸੈੱਟ, ਰੀਅਲ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਹਾਰਡ ਫੋਮ ਦੇ ਮੈਟਰਸ, ਲੇਬਰ ਡੇ, ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਪੈਸ਼ਲ ਡਿਸਕਾਊਂਟ ਦੇ ਉੱਪਰ ਲੱਗੇ ਰਹੇ ਹੋਏ ਨੇ। ਹਰੇਕ ਪਰਚੇ ਦੇ ਨਾਲ ਤੁਹਾਨੂੰ ਗਿਫਟ ਜਿਹੜਾ ਲਾਜ਼ਮੀ ਦਿੱਤਾ ਜਾਣਾ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, ਸੁਲਤਾਨ ਭਾਜੀ।
6: ਨੰਬਰ ਟੂ ਕਾਲ ਇਜ 6472620000, 6472620000। ਪਿਕਚਰ ਮੰਗਾ ਲਓ, ਪ੍ਰਾਈਸ ਕੰਪੇਅਰ ਕਰ ਲਓ, ਪਰ ਵੀਕਐਂਡ ਮਿਸ ਨਾ ਕਰ ਜਾਣਾ। ਇਹ ਤੁਹਾਨੂੰ ਬੈਸਟ ਡੀਲਸ ਬੈਕ ਟੂ ਸਕੂਲ ਸੇਲ ਦੀਆਂ ਮਿਲ ਰਹੀਆਂ ਗ੍ਰੈਂਡ ਫਰਨੀਚਰ ਤੇ। 6472620000।

ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਕਿਉਂਕਿ ਅਸੀਂ ਸੇਵਿੰਗ ਕਰਾ ਕੇ ਦੇਣਾ ਚਾਹੁੰਦੇ ਹਾਂ ਆਪਣੇ ਕਸਟਮਰਸ ਦੀ। ਜਿਹੜਾ ਟੈਰਿਫ ਇੰਪਲੀਮੈਂਟ ਹੋਣ ਜਾ ਰਿਹਾ 8 ਸਪਟੰਬਰ ਤੋਂ, ਟੈਰਿਫ ਪ੍ਰਾਈਸਿਸ ਇਨਕਰੀਜ਼ ਹੋ ਗਈਆਂ, ਆਲਰੇਡੀ ਪ੍ਰਾਈਸ ਲਿਸਟ ਆ ਗਈ ਹੈ। ਕੱਲਾ ਵਾਸ਼ਰ ਚਾਹੀਦਾ $1000 ਵਾਲਾ ਤੁਹਾਨੂੰ ਮਿਲੇਗਾ 599 ਚ, ਕੱਲਾ ਡਰਾਇਰ ਚਾਹੀਦਾ $900 ਵਾਲਾ ਉਹ ਵੀ ਮਿਲੇਗਾ 599 ਚ, ਕੱਲਾ ਸਿੰਗਲ ਪੀਸ ਡਿਸ਼ ਵਾਸ਼ਰ ਲੈਣਾ $1000 ਵਾਲਾ, ਟੋਲ ਟੱਬ ਦਾ ਸਟੇਨਲੈਸ ਸਟੀਲ ਦਾ ਡਿਸ਼ ਵਾਸ਼ਰ ਮਿਲੇਗਾ 499 ਦਾ, ਕੱਲਾ ਤੁਸੀਂ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ $1200 ਵਾਲਾ 799 ਚ, ਕੱਲਾ ਤੁਸੀਂ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਲੈਣਾ ਉਹ ਮਿਲੇਗਾ $1200 ਵਾਲਾ 899 ਚ, ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਲੈਣਾ ਉਹ ਮਿਲੇਗਾ $5000 ਵਾਲਾ 2999 ਚ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਲਾਰਜ ਕਪੈਸਿਟੀ ਦਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਲੈਣਾ ਉਹ ਮਿਲੇਗਾ $2600 ਵਾਲਾ 1799 ਦਾ। ਕੁਛ ਵੀ ਪਰਚੇਸ ਕਰੋ, ਬਿਗ ਸਕਰੀਨ ਟੀਵੀ, ਹੋਮ ਅਪਲਾਈਸਿਸ ਜਾਂ ਲਾਂਡਰੀ ਚ ਵਾਸ਼ਰ ਐਂਡ ਡਰਾਇਰ, ਫਰੀ ਡਿਲੀਵਰ ਹੋਣਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਕਿੱਥੇ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 9054502828 ਸਾਡਾ ਨੰਬਰ ਹੈ। 905-450-2828।

0: Here's wake up time. Here's wake up time.
1: Now is the time to wake up.
2: Crank up the radio. You're listening to the Dave Todler Show, brought to you in part by Culture of Punjab. From the Dave Todler News Desk, locally covered, nationally connected.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-739-7710 6477398710।
3: ਮੈਂ ਕਿਆ, ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਆ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
9: ਸ਼ੀਸ਼ਾ ਹੋ ਜਾਂ ਦਿਲ ਹੋ,
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज का दिन अच्छा गुजर रहा होगा। साड़ी कोशिश रहेगी 2 बजे तक नैशनल और इंटरनेशनल खबरां नाल जोड़ के रखिए। 1 to 2 बजे वतनों दूर तुहाडे लई पेश किया जाएगा और मनप्रीत जी इंडिया तो किरण जी स्टूडियो तुहाडे नाल राबता कायम रखणगे। सब तो पहला छतरी छाता रिपोर्ट हाजिर है जी। अज सूरज सिंह 6:42 ते आया, 7:52 चले जाना, तकरीबन 1 घंटे का फर्क पेगा टाइम च। 10:09 ते शाम नूं सूरज सिंह आएगा ते कल नूं दुपहरे 1:10 ते जाएगा। अज तापमान 29 डिग्री, मिक्स ऑफ सन एंड कलाउड, चखड़ झोले, थंडर स्टॉम, मीह सब कुछ पेगा। कल नूं तापमान 27 डिग्री, मिक्स ऑफ सन एंड कलाउड। अज इज गोना फील लाइक 37, कल नूं इज गोना फील लाइक 32, फ्राइडे नूं इज गोना फील लाइक 29। फ्राइडे नूं वैसे तापमान 27-28 डिग्री दसा जा रहा, सूरज चमकदा रहेगा। सैटरडे नूं सूरज चमकेगा, तापमान 26 डिग्री। संडे नूं सूरज चमकेगा, तापमान 25 डिग्री। मंडे नूं मिक्स ऑफ सन एंड कलाउड, तापमान 27 डिग्री रहणगे। स्पोर्ट्स दे विच कल ब्लूज वाले 6-1 तों क्लीवलैंड गार्डियन तों हार गए। 2 गेमां होर ने, 2 दियां 2 जितनियां बहुत जरूरी है, फिर इन्हां दे जिहड़े चांस आ प्ले ऑफ च जा सकदे ने। गुरबाणी रेडियो सिर्फ $20 का मिलता है, कॉस्ट प्राइस से मिलता है, धर्म के नाम से पैसे नहीं कमाए जाते। कॉस्ट प्राइस से गुरबाणी रेडियो लैण लई 416-740-8100-740-8100 का नंबर है। गर्बेज पार्क जनाब सिटो, पिकनिक मना जाने आपकी सफाई करके आओ, साबण शैंपू ला के लेक चुभिया ना मारो। जिथे प्लाजिया च डोनेशन बॉक्स है उ लिखा होंगे क्लोथिंग ओनली, उ गर्बेज ना सिट के आओ। गणेश जी दियां मूर्तियां पानी च ना सिटो। और वह स्टोर जेडे फीम डोडे कामनी कुमनी पता नहीं की कुछ बेची जाते हैं, फिर कहते जी कनेडा पहला वर्गा नहीं रहा, इनू खराब कौन करता बई। लोगों के गार्डन च जाके बूटे ना पट्टो चोरी चोरी, या तुसी उ जिथे बूटे वेचते अपने उतो बूटे चोरी करके जेब च पा के लै आने। वट्स रोंग विद यू पीपल मैन, कम ऑन। कैनेडा विच वर्क परमिट तो वांझे किए इंटरनेशनल स्टूडेंट के मापिया ने पंजाब विच मोर्चा संभालदिया इमीग्रेशन सलाहकार फर्म का दफ्तर घेर लिया।
1: विजन वैनिटीज से न्यू शिपमेंट आ गई है, बाथरूम वैनिटीज दे सिलेक्टेड मॉडल से भी up to 60% ऑफ। कॉन्ट्रैक्टर्स ले स्पेशल प्राइसेस, ए नहीं नहीं वैनिटीज दी परचेज से सिलेक्टेड रेंज ऑफ मिरर्स फ्री। विजन वैनिटीज डिक्सी एंड डेरी दे बिल्कुल नजदीक, कॉल 9056711800, 905-671-1800।
2: कंडीशंस अप्लाई।
3: आ भेने खरीद लिया गहने,
4: किथे छान लिया शहर दा कोना कोना, किथे नहीं मिलिया चंगा सोना।
3: ले ए वी गल कोई कहण दी है, सोना ता सोना ही हुंदा, गल ता ज्वेलरी दे डिजाइन दी है।
4: गल ता तेरी सही है भेन, किथों मिलणगे गहने दे सोने डिजाइन।
1: जनक ज्वेलर्स, जनक ज्वेलर्स ते स्टोन ज्वेलरी दी नवी शिपमेंट पहुंच चुकी है, जिदे विच तुहानू एंटीक जड़ाऊ ते कुंदन सेट्स, रिंग्स, बैंगल्स ते लेटेस्ट डिजाइन दे डिजाइनर इयररिंग्स भी मिलणगे। जनक ज्वेलर्स को 905-230-8800।
5: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, 3G लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com, QTL because we care.
6: Are you ready?
0: टिक्का जंक्शन ले 647-429-4040। केटरिंग करानी है छोटी वड्डे फंक्शन ले, नो प्रॉब्लम, 647-429-4040। लाइव कुकिंग करानी है करे, नो प्रॉब्लम, 647-429-4040। तुसी इनारे बैंकुट हॉल या लॉज में छोटी वड्डी पार्टी करनी है, नो प्रॉब्लम, 647-429-4040, 647-429-4040।
7: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ ਜਿੱਥੋਂ ਤੁਸੀਂ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ C X1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256
2: ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਜੇ ਫਿਟ ਰਹਿਣਾ ਤੇ ਰੋਜ਼ ਐਕਸਰਸਾਈਜ਼ ਕਰਿਆ ਕਰੋ ਗੇਮਸ ਖੇਡਿਆ ਕਰੋ
8: ਹਾਂਜੀ ਮੈਂ ਖੇਡਦਾ ਜੀ ਮੈਂ ਕ੍ਰਿਕਟ ਵੀ ਖੇਡਦਾ ਮੈਂ ਫੁੱਟਬਾਲ ਵੀ ਖੇਡਦਾ ਜੀ
2: ਅੱਛਾ ਕਿੰਨੀ ਕਿੰਨੀ ਦੇਰ
8: ਭਾਈ ਉਹਨਾਂ ਚਿਰ ਜਿੰਨਾ ਚਿਰ ਮੋਬਾਈਲ ਦੀ ਬੈਟਰੀ ਨੀ ਮੁੱਕਦੀ ਜੀ
9: From the Dave Tatlin News Desk, locally covered, nationally connected.
0: ਪਰਬੀ ਜੀ ਪ੍ਰੋਗਰਾਮ ਵਿੱਚ ਸਵਾਗਤ ਹੈ ਕੀ ਹਾਲ ਹੈ
10: ਥੈਂਕ ਯੂ ਸੋ ਮਚ ਦੇਵ ਜੀ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਪਾਰਲੀਮੈਂਟ ਦੇ ਵਿੱਚ ਸਾਡੇ ਮਾਰਕ ਕਾਰਨੀ ਨੇ ਕਿਹਾ ਜਿੰਨਾ ਚਿਰ US ਸੀਰੀਅਸ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਗੱਲਬਾਤ ਉਹਨਾਂ ਨਾਲ ਨਹੀਂ ਕਰਨੀ ਜਦੋਂ ਸੀਰੀਅਸ ਹੋ ਗਿਆ ਗੱਲਬਾਤ ਵੀ ਕਰ ਲਾਂਗੇ
10: ਠੀਕ
0: ਆਲਰਾਈਟ ਹੋਰ ਖਬਰਾਂ ਜੋ ਖਬਰ ਹੈ ਨੇਪਾਲ ਦੇ ਹੜ੍ਹ ਵਿੱਚ ਪਹਾੜੀਆਂ ਭੂਣੀਆਂ ਦੇ ਰਹਿਣਾ ਬਹੁਤ ਸੋਹਣਾ ਲੱਗਦਾ ਪਰ ਪਹਾੜੀਆਂ ਦੇ ਰਹਿਣ ਕਰਕੇ ਹੀ ਉਹ ਜਿਹੜਾ ਉੱਥੇ ਭੂਚਾਲ ਜਿਹਾ ਆਇਆ ਸੀਗਾ 4500 ਤੋਂ ਵੱਧ ਲੋਕ ਅਜੇ ਮਿਸਿੰਗ ਆ 1000 ਤੋਂ ਵੱਧ ਮਰ ਚੁੱਕੇ ਨੇ ਅਨਬਲੀਵੇਬਲ ਉਹ ਤਾਂ ਸਕੈਂਟਾਂ 'ਚ ਹੀ ਇਹ ਨਹੀਂ ਵੀ ਹੌਲੀ ਹੌਲੀ ਪਾਣੀ ਆ ਰਿਹਾ ਜਿਵੇਂ ਨਹਿਰ 'ਚ ਆਉਂਦਾ ਹੁੰਦਾ ਨਾ ਹੌਲੀ ਹੌਲੀ ਉਦੋਂ ਐਂ ਆਇਆ ਜਿਵੇਂ ਛੱਲ ਦੀ ਛੱਲ ਆ ਗਈ ਹੁੰਦੀ ਹੈ ਬੱਚਿਆਂ ਨੇ ਸਕੂਲ ਚਲੇ ਜਾਣਾ ਜੀ ਟਿਊਜ਼ਡੇ
10: ਬਿਲਕੁਲ
0: ਕਾਰਟੂਨ ਬਹੁਤ ਸੋਹਣਾ ਬਣਾਇਆ ਅੱਜ ਟੋਰਾਂਟੋ ਸਨ ਦੇ ਪੇਜ ਨੰਬਰ 12 ਦੇ ਬੱਚਿਆਂ ਨੂੰ ਪੈਰ ਮਾਰ ਕੇ ਮਾਂ ਬਾਪ ਵੀ ਦੁਖੀ ਹੋਏ ਪਏ ਨਾ ਕੰਮ ਕਰ ਸਕਦੇ ਆ ਕੱਲ ਇੱਕ ਬੀਬੀ ਨੇ ਕੀ ਕੀਤਾ ਬੈਂਕ ਆਫ ਅਮਰੀਕਾ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਸੀ ਉਹਦੇ ਛੁਰੇ ਮਾਰੇ ਤੇ ਮਾਰਤੀ ਤੇ ਆਪਦੇ ਕੋਲ ਦੋ ਛੁਰੇ ਜੇ ਲੈ ਕੇ ਪੁਲਿਸ ਵਾਲਿਆਂ ਨੂੰ ਦਿਖਾਉਂਦੀ ਫਿਰਦੀ ਸੀ ਮਾਰੀਆਂ 4 ਗੋਲੀਆਂ ਉਹ ਵੀ ਸਿੱਟਤੀ ਆਹ ਬੀਬੀ ਦੀ ਸ਼ਕਲ ਪੁੱਠੇ ਕੰਮ ਕਰਨ ਪਏ ਹਟ ਜਾਓ ਤਾਂ ਚੰਗੇ ਰਹੋਗੇ ਮਾਰਕ ਕਾਰਨੀ ਨੇ 3 ਸੀਟਾਂ ਹੋਰ ਕੱਲ੍ਹ ਜਿੱਤੀਆਂ ਪਰਸੋਂ ਸੋਰੀ ਔਰ ਉਹਦੇ ਨਾਲ ਜਿਹੜਾ ਪੋਲੀਵਰ ਆ ਮਹਾਰਾਜ ਦੇ ਮੁਤਾਬਕ ਪਾਰਲੀਮੈਂਟ ਨੀਡ ਟੂ ਫਿਗਰ ਆਊਟ ਅ ਵੇ ਟੂ ਟਰਨ ਥਿੰਗਸ ਅਰਾਊਂਡ ਉਹਦੇ ਆਪਦੇ ਐਮ ਪੀ ਵੀ ਹੁਣ ਉਹਦੇ ਅਗੇਂਸਟ ਹੁੰਦੇ ਜਾ ਰਹੇ ਨੇ ਆਰ ਨੋ ਬਸ ਕੋਨਾ ਹੈਪਨ ਟੂ ਦ ਪੂਰ ਗਾਇ ਚੁੱਪ ਗਏ ਰਿਜ਼ਾਈਨ ਦੇ ਵੀ ਐਸ਼ਾ ਕਰੇ ਕਦੇ ਪਹਾੜੀ ਤੇ ਜਾ ਕੇ ਰਹਿਣ ਲੱਗ ਜੇ ਇੱਕ ਬੰਦਾ ਟੱਲੀ ਹੋਇਆ ਹੋਇਆ ਗੱਡੀ ਨੂੰ ਅੱਗ ਲੱਗੀ ਵਿੱਚ ਬੈਠਾ ਪੁਲਿਸ ਨੇ ਆ ਕੇ ਕੱਢਿਆ ਦੇਖੋ ਗੱਡੀ ਨੂੰ ਅੱਗ ਲੱਗੀ ਹੋਈ ਪੁਲਿਸ ਨੇ ਆ ਕੇ ਵਿੱਚੋਂ ਖਿੱਚ ਧੂਕੇ ਕੱਢਿਆ ਇੱਕ ਸਰਵੇ ਹੋਇਆ ਸਰਵੇ 'ਚ ਇਹ ਪੁੱਛਿਆ ਗਿਆ Will you continue using Google Map after Lake Ontario was named on US tariff? 57% ne akha yes, assi continue rakhange. All right. Loblaws ji 75 nave store kholan ja reha. Mhm. Eh Loblaws Shoppers Drug Mart 70 kholne se hun 75 nave kholne 2.4 billion dollar di lagat de naal. ਹਰਵੀ ਜੀ ਆਰ ਈ ਐਸ ਪੀ ਆਪਾਂ ਇਹਦੀ ਗੱਲ ਤਾਂ ਕਰਦੇ ਹਾਂ ਇਹਦੀ ਪ੍ਰੋਪਰ ਫਾਰਮ ਕੀ ਆਰ ਈ ਐਸ ਪੀ ਦੀ ਜੀ
10: ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ
0: ਓਕੇ
10: ਸੋ ਆਪਾਂ ਬੈਕ ਟੂ ਸਕੂਲ ਦੀ ਗੱਲ ਕਰ ਰਹੇ ਹਾਂ ਕਿਉਂਕਿ ਹੁਣ ਜਿੱਦਾਂ ਤੁਸੀਂ ਜਿਹੜਾ ਗ੍ਰਾਫਿਕ ਵੀ ਦਿਖਾਇਆ ਪੇਰੈਂਟਸ ਐਕਸਾਈਟਿਡ ਆ ਕਿ ਸਾਡੇ ਬੱਚੇ ਚਲੋ ਹੁਣ ਸਕੂਲ ਸ਼ੁਰੂ ਕਰਨਗੇ ਅਸੀਂ ਵਾਪਸ ਕੰਮਾਂ ਕਾਰਾਂ ਤੇ ਜਾ ਸਕਦੇ ਹਾਂ ਸੋ ਆਪਣਾ ਜਿਹੜਾ ਰੂਟੀਨ ਹੈਗਾ ਆ ਉਹ ਫਿਰ ਤੋਂ ਦੁਬਾਰਾ ਤੋਂ ਚੇਂਜ ਹੋ ਸਕਦਾ ਸਾਰਾ ਕੁਛ ਐਂਡ ਜਿੱਥੇ ਐਕਸਾਈਟਮੈਂਟ ਹੈਗੀ ਆ ਜਿੱਥੇ ਬੈਕ ਟੂ ਸਕੂਲ ਦੀਆਂ ਸ਼ਾਪਿੰਗਾਂ ਦੇ ਲਈ ਸਾਰੇ ਜਿਹੜੇ ਤਕਰੀਬਨ ਜਿੰਨੇ ਵੀ ਸਟੋਰਸ ਹੈਗੇ ਆ ਕਿਤੇ ਸੇਲ ਲੱਗੀ ਹੋਈ ਆ ਕਿਤੇ ਭਰੇ ਪਏ ਆ ਉਹ ਜਿਨ੍ਹਾਂ ਦੇ ਪੇਰੈਂਟਸ ਦੇ ਬੱਚਿਆਂ ਨੇ ਯੂਨੀਵਰਸਿਟੀਜ਼ ਜਾਣਾ ਹੈਗਾ ਜਿਨ੍ਹਾਂ ਦੇ ਬੱਚਿਆਂ ਨੇ ਤਾਂ ਪ੍ਰਾਇਮਰੀ ਸਕੂਲ ਜਾਣਾ ਹੈਗਾ ਉਹਨਾਂ ਨੂੰ ਤਾਂ ਐਕਸਾਈਟਮੈਂਟ ਹੈਗੀ ਆ ਪਰ ਜਿਨ੍ਹਾਂ ਦੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਹੈਗਾ ਉਹਨਾਂ ਪੇਰੈਂਟਸ ਦੇ ਉੱਪਰ ਫਾਈਨੈਂਸ਼ੀਅਲੀ ਬਰਡਨ ਵੀ ਆ
0: ਸ਼ੋਰ
10: ਕਿਉਂਕਿ ਹੁਣ ਟਿਊਸ਼ਨ ਫੀਸ ਪੇ ਕਰਨੀ ਪੈਣੀ ਆ ਜੇ ਹੁਣ ਯੂਨੀਵਰਸਿਟੀਜ਼ ਦੂਰ ਜਾਂਦੇ ਹੈਗੇ ਆ ਉੱਥੇ ਰਹਿਣ ਦਾ ਪ੍ਰਬੰਧ ਵੀ ਕਰਨਾ ਪੈਣਾ ਆ ਉੱਥੋਂ ਲਿਆਉਣ ਛੱਡਣ ਆਉਣ ਜਾਣ ਸਾਰੇ ਕਿਸੇ ਚੀਜ਼ ਦੀ ਹੈਗੀ ਜਿਹੜੀ ਕਾਸਟ ਔਰ ਉਹ ਜਦੋਂ ਜਿੱਦਾਂ ਜਿੱਦਾਂ ਆਪਣੀਆਂ ਜਿਹੜੇ ਐਕਸਪੈਂਸਿਸ ਐਡ ਆਨ ਹੁੰਦੇ ਰਹਿੰਦੇ ਆ ਬਰਡਨ ਵੀ ਉਨਾ ਹੀ ਫਾਈਨੈਂਸ਼ੀਅਲੀ ਇਨਕਰੀਜ਼ ਹੁੰਦਾ ਰਹਿੰਦਾ ਬਟ ਸਭ ਤੋਂ ਵਧੀਆ ਗੱਲ ਇਹ ਹੈਗੀ ਆ ਕਿ CRA ਨੇ ਇੱਕ ਪਲਾਨ ਜਿਹੜਾ ਰਜਿਸਟਰ ਹੈਗਾ ਆ CRA ਦੇ ਨਾਲ RESP ਦਾ ਜਿਹਦੇ ਵਿੱਚ ਇਹ ਚੀਜ਼ ਨੂੰ ਡਿਜ਼ਾਈਨ ਕੀਤਾ ਗਿਆ ਸੀਗਾ ਕਿ ਅਗਰ ਆਪਾਂ ਬੱਚਿਆਂ ਦੀ ਐਜੂ ਐਜੂਕੇਸ਼ਨ ਦੇ ਲਈ ਜਿਹੜੀ ਸਾਨੂੰ ਪਤਾ ਹੀ ਆ ਕਿ ਯੂਨੀਵਰਸਿਟੀ ਦੇ ਟਾਈਮ ਦੇ ਉੱਪਰ ਇਕੱਠੀ ਕਾਸਟ ਜਿਹੜੀ ਹੈਗੀ ਆ ਉਹ ਪੇਰੈਂਟਸ ਨੂੰ ਪੇ ਕਰਨੀ ਪੈਣੀ ਆ, ਉਹਨਾਂ ਦੇ ਲਈ ਉਹ ਫਾਈਨੈਂਸ਼ੀਅਲੀ ਜਿਹੜਾ ਹੈਗਾ ਆ ਉਹ ਪ੍ਰੈਸ਼ਰ ਪਊਗਾ ਉਸ ਚੀਜ਼ ਨੂੰ ਘੱਟ ਕਰਨ ਦੇ ਲਈ। ਜੇ ਆਪਾਂ ਜਦੋਂ ਨਿਊ ਬੋਰਨ ਹੈਗੇ ਆ ਉਦੋਂ ਤੋਂ ਹੀ ਉਹਨਾਂ ਦੇ ਲਈ ਮੰਥਲੀ ਕੰਟਰੀਬਿਊਸ਼ਨ ਕਰੀ ਜਾਈਏ ਪਲਾਨ ਦੇ ਵਿੱਚ, ਗਵਰਨਮੈਂਟ ਉਹਦੇ ਵਿੱਚ ਗ੍ਰਾਂਟਸ ਐਡ ਆਨ ਕਰੀ ਜਾਊਗੀ, ਐਂਡ ਦੋਨੋਂ ਦੇ ਉੱਪਰ ਤੁਹਾਡੀ ਕੰਟਰੀਬਿਊਸ਼ਨ ਦੇ ਉੱਪਰ ਵੀ ਤੇ ਗਵਰਨਮੈਂਟ ਗ੍ਰਾਂਟ ਦੇ ਉੱਪਰ ਵੀ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰੂਗੀ। ਐਂਡ ਜਦੋਂ ਉਹ ਪੈਸਾ, ਕਈ ਵਾਰ ਆਪਾਂ ਨੂੰ ਇਦਾਂ ਲੱਗਦਾ ਹੁੰਦਾ ਦੇਵ ਜੀ ਜਦੋਂ ਕਈ ਵਾਰ ਕਿਸੇ ਨਾਲ ਗੱਲ ਕਰੀਏ ਨਾ RESP ਦੀ ਤਾਂ ਉਹਨਾਂ ਨੂੰ ਲੱਗਦਾ ਅੱਛਾ ਗ੍ਰਾਂਟ ਕਿੰਨੀ ਕਾ, $7200 ਦੀ, $9200 ਦੀ, ਤਾਂ ਕੁਛ ਵੀ ਨਹੀਂ ਹੈਗਾ ਇਹਦੇ ਨਾਲ, ਤਾਂ ਕੁਛ ਵੀ ਨਹੀਂ ਹੋਣਾ, ਫਿਰ ਕੀ ਫਾਇਦਾ RESP ਦਾ। ਪਰ ਆਪਾਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਜਿਹੜਾ ਆਪਣਾ ਪੈਸਾ ਪਾਇਆ ਹੋਇਆ ਆ, ਜਿਹੜੀ ਗ੍ਰਾਂਟ ਐਡ ਆਨ ਹੋਈ ਆ, ਉਹਦੇ ਉੱਪਰ ਇੰਟਰਸਟ ਵੀ ਆ।
0: ਦੇਖੋ 9200 ਆ, ਇੱਥੇ ਪੈਟਰੋਲ ਕਰੇ 1 ਸੈਂਟ ਵਧੇ ਨਾ 0.1 ਸੈਂਟ ਵੀ ਵਧੇ ਚੀਕਾ ਮਾਰਦੇ ਆ, 9200 ਥੋੜਾ ਵਾ।
10: ਯਾ ਪਰ ਨਾਲ ਜਿਹੜੀ ਮੇਨ ਚੀਜ਼ ਇਹ ਹੈਗੀ ਆ ਕਿ ਜਿਹੜਾ ਪੈਸਾ ਆ ਉਹ ਕਿੱਥੇ ਇਨਵੈਸਟ ਹੋ ਰਿਹਾ ਆ, ਉਹਦੇ ਨਾਲ ਕਿੰਨੀ ਗਰੋਥ ਆ ਰਹੀ ਆ, ਉਸ ਚੀਜ਼ ਦੇ ਨਾਲ ਜਿਹੜਾ ਤੁਹਾਡਾ ਪੈਸਾ ਹੈਗਾ ਉਹ ਜ਼ਿਆਦਾ ਵੱਧਦਾ ਆ। ਐਂਡ ਕੰਪਾਊਂਡਿੰਗ ਦੀ ਪਾਵਰ ਆਪਾਂ ਸਾਰਿਆਂ ਨੂੰ ਪਤਾ ਆ ਕਿ ਜਦੋਂ ਇੱਕ ਵਾਰੀ ਇੰਟਰਸਟ ਐਡ ਆਨ ਹੋ ਗਿਆ, ਇੰਟਰਸਟ ਦੇ ਉੱਪਰ ਜਦੋਂ ਇੰਟਰਸਟ ਮਿਲਦਾ ਹੈਗਾ ਆ ਤਾਂ ਓਬਵੀਅਸਲੀ ਪੈਸੇ ਨੇ ਅਕਿਊਮੂਲੇਟ ਹੋਣਾ ਹੀ ਹੋਣਾ ਆ। ਔਰ ਜਿਹੜੇ ਜਿਨ੍ਹਾਂ ਦੇ ਪੇਰੈਂਟਸ ਨੇ ਹੁਣ ਇਸ ਟਾਈਮ ਦੇ ਉੱਪਰ RESP ਚੋਂ ਕੰਟਰੀਬਿਊਸ਼ਨ ਕਢਵਾਈ ਆ, ਸਾਡੇ ਕੋਲ ਬਹੁਤ ਸਾਰੇ ਦੇ ਰੈਕਡ ਹੈਗੇ ਆ ਜਿਨ੍ਹਾਂ ਦੇ ਵਿੱਚ ਕਈਆਂ ਪੇਰੈਂਟਸ ਦੇ ਜਿਹੜੇ ਕੰਟਰੀਬਿਊਸ਼ਨ ਸੀਗੀ $80,000 ਤੱਕ ਦਾ ਐਕੂਮੂਲੇਸ਼ਨ ਹੋਈ ਹੋਈ ਆ, ਜਿਹੜੀ ਹੁਣ RESP ਦੀਆਂ ਵਿਦਡਰਾਲਸ ਹੋ ਰਹੀਆਂ ਆ। ਸੋ ਇਸ ਕਰਕੇ ਜਿਨ੍ਹਾਂ ਨੇ ਹਜੇ ਤੱਕ ਇਹ ਓਪਨ ਨਹੀਂ ਕਰਵਾਇਆ ਪਲਾਨ, ਉਹਨਾਂ ਪੇਰੈਂਟਸ ਨੂੰ ਮੈਂ ਜ਼ਰੂਰ ਦੱਸ ਦਵਾਂ, ਕਿਉਂਕਿ ਕਈ ਵਾਰ ਆਪਾਂ ਲੱਗਦਾ ਹੁੰਦਾ ਕਿ ਸ਼ਾਇਦ ਸਾਡੇ ਲਈ ਮੰਥਲੀ ਕੰਟਰੀਬਿਊਸ਼ਨ ਕਰਨੀ ਔਖੀ ਆ, ਸ਼ਾਇਦ ਅਸੀਂ ਥੋੜੇ ਕਰੀਏ, ਵੱਧ ਕਰੀਏ, ਘੱਟ ਕਰੀਏ। ਮਿਨੀਮਮ $25 ਤਾਂ ਤੁਸੀਂ ਸ਼ੁਰੂ ਕਰ ਸਕਦੇ ਆ। ਇਸ ਕੰਟਰੀਬਿਊਸ਼ਨ ਨੂੰ ਕਦੀ ਵੀ ਵਧਾ ਸਕਦੇ ਆ, ਘਟਾ ਸਕਦੇ ਆ, ਲੰਬਸਮ ਪਾ ਸਕਦੇ ਆ, ਥੋੜੇ ਟਾਈਮ ਲਈ ਸਟਾਪ ਕਰ ਸਕਦੇ ਆ। ਜਿੰਨੇ ਕੰਟਰੀਬਿਊਸ਼ਨ ਤੁਸੀਂ ਕਰੋਗੇ ਉਹਦੇ ਹਿਸਾਬ ਦੇ ਨਾਲ ਹੀ ਗਵਰਨਮੈਂਟ ਦੀਆਂ ਗ੍ਰਾਂਟਸ ਮਿਲਣੀਆਂ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, 416-817-6500 416-817-6500।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099-905-460-9099-460-9099 ਇਹਨਾਂ ਦਾ ਨੰਬਰ ਹੈ।
11: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
12: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੋਡ 9057944667।
13: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
14: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
13: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
14: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗੇ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
13: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ।
14: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
13: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
14: 905-671-8400 or 905-796-8800 or visit giltravels.ca।
15: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213।
16: Indian Fruitland, one stop for all your grocery needs.
17: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
18: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
19: ਜਸ਼ਨ ਟੈਂਟਸ ਦੇ ਨਾਲ।
18: ਵਿਆਹ ਹੋਵੇ, ਬਰਥਡੇ ਪਾਰਟੀ,
19: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
18: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
19: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
18: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
19: 416-294-2857।
18: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
0: I am Dave Tatla and you are not. ਅਮਰੀਕਾ ਦੇ ਵਿੱਚ ਟੈਕਸਸ ਅਤੇ ਲੂਜ਼ੀਆਨਾ ਵਿੱਚ ਸਮੁੰਦਰੀ ਤੂਫਾਨ ਇਡਵਾ ਦਸਤਕ ਦੇ ਚੁੱਕਾ ਹੈ। 100 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੀਆਂ ਹਵਾਵਾਂ ਚੱਲ ਰਹੀਆਂ ਨੇ, ਬਿਜਲੀ ਡਿੱਗ ਰਹੀ ਹੈ, ਮੀਂਹ ਤੇ ਮੀਂਹ ਪੈ ਰਿਹਾ ਹੈ। ਨਿਊਯਾਰਕ ਤੋਂ ਖ਼ਬਰ ਆਈ ਹੈ, ਅਦਾਲਤ ਨੇ ਭਾਰਤੀ ਮੂਲ ਦੇ ਨਾਗਰਿਕ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ। ਗੁਰਮੀਤ ਸਿੰਘ ਨੂੰ ਜਬਰ ਜਨਾਹ ਦੇ ਅਗਵਾ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। 20 ਸਾਲਾਂ ਲਈ ਚੱਕੀ ਪੀ ਸਿੰਘ। ਨਿਊਜ਼ੀਲੈਂਡ ਚ ਖਾਲਿਸਤਾਨ ਦੇ ਨਾਂ ਤੇ ਸ਼ਰਨ ਮੰਗਣ ਵਾਲਿਆਂ ਨੇ 40 ਅਰਜ਼ੀਆਂ ਜਿਹੜੀਆਂ ਸੀ ਉਹ ਰੱਦ ਕਰ ਦਿੱਤੀਆਂ। ਸਾਬਕਾ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਬਣੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪਹਿਲੇ CEO। ਕਾਰਨੀ ਨੇ ਤੁਹਾਨੂੰ ਪੈਸੇ ਦੇਣੇ ਹਰਪੀ ਜੀ, ਮੈਨੂੰ ਵੀ ਦੇਣੇ ਆ, ਭੁਪਿੰਦਰ ਸਾਹਿਬ ਨੂੰ ਵੀ ਦੇਣੇ ਆ, ਕਿਰਨ ਬੈਠੀ ਇਹਨੂੰ ਵੀ ਮਿਲਣੇ ਆ।
10: ਕਿੰਨੇ?
0: $2.4 billion ਕੈਨੇਡੀਅਨ ਨੂੰ ਦੇਣੇ ਆ। ਉਹ ਇਹ ਹੈ, ਇਹਨਾਂ ਨੇ ਇੱਕ ਟੈਕਸ ਸੀ ਗੈਸ ਤੇ, ਉਹ ਕੁਛ ਸਮੇਂ ਲਈ ਹਟਾਤਾ ਸੀਗਾ, ਮੰਡੇ ਨੂੰ ਦੁਬਾਰਾ ਲਾਗੂ ਹੋਣਾ ਸੀ। ਹੁਣ ਕਹਿੰਦੇ ਜਨਵਰੀ ਚ ਜਾ ਕੇ ਦੇਖਾਂਗੇ। ਹੁਣ ਤੋਂ ਲੈ ਕੇ ਜਨਵਰੀ ਤੱਕ $2.4 billion ਸਰਕਾਰ ਦਾ ਲੱਗਣਾ, ਜਿਹੜੇ ਟੈਕਸ ਨਹੀਂ ਲਾਉਣਾ ਉਹਨਾਂ ਨੇ। ਪਿਕਨਿੰਗ ਵਿੱਚ ਈ ਸਕੂਟਰ ਦੀ ਗੱਡੀ ਨਾਲ ਟੱਕਰ ਹੋਣ ਕਾਰਨ ਨੌਜਵਾਨ ਗੰਭੀਰ ਜ਼ਖਮੀ। ਈ ਸਕੂਟਰ ਤਾਂ ਐਂ ਭਜਾਈ ਫਿਰਦੇ ਆ ਸੱਜੇ ਖੱਬੇ, ਬੱਚੇ ਟੋਪੀਆਂ ਟਾਪੀਆਂ ਜਿਹੀਆਂ ਲਈਆਂ ਨਹੀਂ ਹੋਈਆਂ, ਜਦੋਂ ਡਿੱਗ ਜਾਂਦੇ ਫਿਰ ਸੱਟਾਂ, ਐਕਸੀਡੈਂਟ ਜ਼ਿਆਦਾ ਹੋਣ ਲੱਗ ਗਏ, ਇਹਦੀ ਰਿਪੋਰਟ ਆਈ ਆ, ਮਰਨ ਵੀ ਜ਼ਿਆਦਾ ਲੱਗ ਗਏ। ਅਨਬਲੀਵੇਬਲ। ਐਨੀਵੇ, ਇੱਕ ਫਰਮ ਹੈ ਜੀ, AZ ਡਰਾਈਵਰ ਚਾਹੀਦਾ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA। ਬਾਈ ਵੀਕਲੀ ਪੇ ਮਿਲੇਗੀ ਔਰ ਪੇ ਵੀ ਟੌਪ ਦੀ ਮਿਲੇਗੀ। ਤੁਸੀਂ ਕੁਲਦੀਪ ਮਾਂਗਟ ਹੋਰਾਂ ਨਾਲ ਗੱਲ ਕਰ ਲਓ, 6479726455-972-6455। ਡਕ ਸਿਸਟਮ ਸਾਫ਼ ਕਰਾ ਲਓ, ਅਮਰੋ ਨੂੰ ਫੋਨ ਕਰ ਲਓ, $99 ਤੋਂ ਜਿਹੜਾ ਇਹ ਡਕ ਸਿਸਟਮ ਸਾਫ਼ ਕੀਤਾ ਜਾਂਦਾ, ਜਸਟ ਫੋਰ $99 ਤੋਂ 416-277-4616। ਰੱਖੜੀ ਦੀ ਸੇਲ ਚੱਲ ਰਹੀ ਹੈ ਜੀ, ਇਹ ਸੇਲ ਇੰਡੀਅਨ ਫਰੂਟ ਲੈਂਡ ਦੀਆਂ ਸਾਰੀਆਂ ਲੋਕੇਸ਼ਨਾਂ ਤੇ ਹੈ। ਚੱਕੀ ਆਟਾ 20 ਪਾਊਂਡ 11.99 ਦਾ ਹੈ। ਜਿਹੜੇ ਡੈਲੀਵਾਈਟ ਰਾਈਸ ਨੇ 6.99 ਦੇ 8 ਪਾਊਂਡ ਨੇ। ਇੰਡੀਅਨ ਡੈਲੀਵਾਈਟ ਬਰਾਊਨ ਸ਼ੂਗਰ ਹੈ 6.99 ਦੀ 8 ਪਾਊਂਡ। 5 ਕਿਲੋ ਦੀ ਗੁੜ ਦੀ ਬਾਲਟੀ 9.99 ਦੀ ਹੈ। ਔਰ ਜਿਹੜਾ ਦੇਸੀ ਘਿਓ ਹੈ 23.99 ਦਾ ਮਿਲੇਗਾ 1.6 ਕਿਲੋ। ਕਾਲੇ ਚਿੱਟੇ ਚਨੇ 3.99 ਦੇ 4 ਪਾਊਂਡ ਆ। ਬਾਂਸੀ ਗੁੜ 7.99 ਦਾ 5 ਕਿਲੋ ਹੈ। ਬ੍ਰੈਡ ਜਿਹੜੀ ਸੇਲ ਤੇ ਲੱਗੀ ਹੁੰਦੀ ਹੈ ਨਾ ਮੇਨ ਸਟੋਰਾਂ ਤੇ, $4.5 ਦੀ ਸੇਲ ਤੇ ਲੱਗੀ ਆ, ਉਹ ਇਹਨਾਂ ਨੇ ਲਾਈ ਹੈ 2.49 ਦੀ। ਵਾਈਟ ਜਾਂ ਹੋਲ ਵੀਟ ਮਿਹਰਬਾਨ ਜੂਸ ਪੀਓ ਜੀ, 3.99 ਦੇ 3 ਲੀਟਰ ਦੀ ਬੋਤਲ ਮਿਲਦੀ ਹੈ। ਸਾਰੀਆਂ ਦੇ ਸਾਰੀਆਂ ਲੋਕੇਸ਼ਨਾਂ ਤੇ ਇਹ ਸੇਲ ਜਿਹੜੀ ਆ ਚੱਲ ਰਹੀ ਆ। AAA ਲੈਂਡਸਕੇਪਿੰਗ, ਇੰਟਰਲੋਕਿੰਗ ਕਰਾਉਣੀ ਆ, ਲੈਂਡਸਕੇਪਿੰਗ ਕਰਾਉਣੀ ਆ, ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਾਉਣਾ, ਆਉਣ ਵਾਲੇ ਦਿਨਾਂ 'ਚ ਪਤਝੜ ਆਏਗਾ ਅਤੇ ਗਾਰਡਨ ਸਾਫ਼ ਕਰਾਉਣੀ ਆ, ਨਾਮ ਯਾਦ ਰੱਖਿਓ AAA ਲੈਂਡਸਕੇਪਿੰਗ, 647-784-1213 ਇਹਨਾਂ ਦਾ ਨੰਬਰ ਆ। ਐ ਕਰਦੇ ਆ, ਜਾਂਦੇ ਆ, ਆਉਂਦੇ ਆ, ਪਹਿਲਾਂ ਜੋਕ ਵੀ ਸੁਣਾਉਂਦੇ ਆ। ਗੁਰਪ੍ਰੀਤ ਹੋਣਾ ਦਾ ਆ ਸੁਨੇਹਾ ਸੁਣੋ। ਮੋਰਗਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
11: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
12: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਗੋਵੇਟ ਤੇ ਗੋ ਰੋਡ 9057944667।
11: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
20: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
11: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
20: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
21: ਬੇਦਾਗ ਸਰਵਿਸ। ਗਿੱਲ ਇੰਟਰਨੈਸ਼ਨਲ ਟ੍ਰੈਵਲ,
20: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
21: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
20: 9056710400 or 9057968800 or visit giltravels.ca।
15: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447184 1213, 6478412133।
16: Indian Fruitland, one stop for all your grocery needs।
17: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 9054508828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
22: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ, $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ, ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ, $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ, ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਲਡ ਹੈ ਜੀ, 9054502828, 9054508828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 9054508828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
22: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ। ਸੁਖ ਸਾਹਿਬ, ਵੈਲਕਮ ਟੂ ਦ ਸ਼ੋਅ ਸਰ।
23: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ, ਲੌਂਗ ਵੀਕਐਂਡ, ਲੇਬਰ ਡੇ ਲੌਂਗ ਵੀਕਐਂਡ ਜਿਹੜਾ ਆ ਰਿਹਾ, ਤੇ ਨਾਲ ਦੀ ਨਾਲ ਪਰਿਵਾਰਾਂ ਨੇ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਈ ਕਰਨੀ ਆ, ਬੈਡਰੂਮ ਸੈੱਟ ਲੈਣਾ ਚਾਹੁੰਦੇ ਨੇ, ਸੋਫਾ ਸੈੱਟ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਆ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਜਿਹੜੀਆਂ ਲੋਐਸਟ ਪ੍ਰਾਈਜ਼ ਫਰਨੀਚਰ ਦੇ ਉੱਪਰ ਦਿੱਤੀਆਂ ਜਾਣਗੀਆਂ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕਾ ਕੰਟੇਨਰ ਪੂਰਾ ਆ ਗਿਆ ਸੋਲਿਡ ਵੁੱਡ ਦੇ ਬੈਡਰੂਮ ਸੈੱਟ ਦਾ ਲੌਂਗ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਸਾਡੇ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਸੋ ਸੋਲਿਡ ਵੁੱਡ ਦਾ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $2500 ਸੀ ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 799 ਦੇ ਵਿੱਚ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਮਿਲੂਗਾ ਤੇ ਨਾਲ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਸੋ ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਕਿੰਗ ਬੈੱਡ ਡ੍ਰੈਸਰ ਮੇਰੇ ਨਾਲ ਸਾਈਡ ਟੇਬਲ 799 ਦਾ ਮਿਲੂਗਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ ਪਲਾਸਟਿਕ ਚੇਅਰ ਟੇਬਲ ਪਲਾਸਟਿਕ ਚੇਅਰ ਜਿਹਦੀ ਰੈਗੂਲਰ ਕੀਮਤ $1100 ਸੀ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 399 ਜੀ ਹਾਂ 1200 ਵਾਲਾ ਡਾਇਨਿੰਗ ਟੇਬਲ ਸੈੱਟ 399 ਦਾ ਟੇਬਲ ਤੇ ਸਿਕਸ ਚੇਅਰ 399 ਦਾ ਮਿਲੂਗਾ ਤੇ ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਸੋ ਮਾਈਕਰੋਵੇਵ ਤੁਹਾਨੂੰ ਫ੍ਰੀ ਗਿਫਟ ਮਿਲੂਗਾ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਇਸ ਲੌਂਗ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ 6685 ਟੋਮਕਨ ਰੋਡ ਦੇ ਭਾਜੀ
0: ਬੜੀ ਮਿਹਰਬਾਨੀ ਜੀ ਲਓ ਜੀ ਦੋ ਕਮਰਸ਼ਲਸ ਤੋਂ ਬਾਅਦ ਤੁਹਾਡੇ ਲਈ ਜੋਕ ਆ ਰਿਹਾ
1: ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ ਕੁਇਕ ਟਰੱਕ ਲਿਊਬ
3: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ ਕੰਮ ਤੇ ਵੀ ਨਹੀਂ ਜਾ ਸਕਦੇ ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ ਤਾਂ ਦਿਲ ਨਾ ਛੱਡੋ ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ ਕਾਲ 416-991-5939 416-999-5939
4: ਆਟੋਮੈਟਿਕਲੀ ਤਾਂ ਬਸ ਸਿੰਪਲ ਹੀ ਹੈ ਵੀ ਮਤਲਬ ਜਿਵੇਂ ਕੋਈ ਗੰਜੀ ਜਨਾਨੀ ਹੋਵੇ
5: ਹਾਂ
4: ਉਹ ਆਟੋ 'ਚ ਬਹਿ ਕੇ ਜਾਵੇ
5: ਪਰ ਉਹ ਕੀ ਬਣਿਆ
4: ਆਟੋਮੈਟਿਕਲੀ
24: ਫਿੱਟੇ ਮੁਤੇਰੇ
0: ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ ਆਟੋ ਪਾਰਟ ਦੇ ਡੈਡੀਕੇਟਡ ਰਨ ਨੇ ਸ਼ਾਮ ਨੂੰ ਘਰੇ ਆ ਜਾਇਆ ਕਰੋਗੇ 3000 ਮੀਲ ਵੀਕ ਦੇ ਮਿਲਣਗੇ ਨਾਲ ਦੀ ਨਾਲ ਮਿਡਵੈਸਟ ਅਤੇ US ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ ਫੋਨ ਨੰਬਰ ਨੇ ਜੀ 905-846-2229-8462229 ਸੁਨਹਿਰੀ ਮੌਕਾ ਹੈ ਐਵਰੇਜ ਟਰਾਂਸਪੋਰਟ ਨਾਲ ਕੰਮ ਕਰਨ ਦਾ ਪੇ ਟੌਪ ਦੀ ਮਿਲੇਗੀ ਐਕਸਟੈਂਸ਼ਨ 4 ਹੈ ਕੰਜ਼ਰਵੇਟਿਵ ਐਮਪੀਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੋਟਲ ਦੇ ਕਮਰਿਆਂ ਦੇ ਜਿਹੜੇ ਖਰਚੇ ਸੀ ਹਜ਼ਾਰਾਂ ਦੇ ਹਿਸਾਬ ਨਾਲ ਉਹ ਦੋਹਰੇ ਵਾਪਸ ਕਰਤੇ ਉਹਨਾਂ ਚ ਇੱਕ ਤਾਂ ਹਰਦੀਪ ਗਰੇਵਾਲ ਹੈ ਇੱਕ ਸ਼ਾਰਮਿਨ ਵਿਲੀਅਮਸ ਹੈ ਇਹ ਦੋਨੇ ਬਰੈਂਪਟਨ ਦੇ ਸਨ ਬਰੈਂਪਟਨ ਈਸਟ ਅਤੇ ਬਰੈਂਪਟਨ ਸੈਂਟਰ ਦੇ ਵਿੱਚ ਜਿੱਤੇ ਹੋਏ ਸਨ ਸੋ ਇਹਨਾਂ ਨੇ ਪੈਸੇ ਆਪਦੇ ਵਾਪਸ ਕਰਤੇ ਆ ਲੇਕਿਨ ਅਜੇ ਜਿਹੜੀ ਨੀਨਾ ਟਾਂਗੜੀ ਆ ਉਹਦਾ ਨਹੀਂ ਪਤਾ ਲੱਗਿਆ ਸੋਨੂੰ ਸੂਦ ਕਹਿੰਦੇ ਕੁੱਤੇ ਨਾ ਮਾਰੋ ਬਿੱਲੇ ਨਾ ਮਾਰੋ ਹੁਣ ਨੇਪਾਲ ਚਲਿਆ ਕਹਿੰਦਾ ਮੈਂ ਉੱਥੇ ਲੋਕਾਂ ਨੇ ਸਹਾਇਤਾ ਕਰਦਾ ਵੀ ਤੈਨੂੰ ਕਿਸੇ ਨੇ ਸੱਦਿਆ ਉੱਥੇ ਇਕੱਲਾ ਤੂੰ ਕੀ ਕਰ ਲਏਗਾ ਪਰਸੋਂ ਇੱਕ ਬਜ਼ੁਰਗ ਕਹਿੰਦੇ ਮੋਟਰ ਤੇ ਸੁੱਤਾ ਪਿਆ ਸੀ ਕੁੱਤਿਆਂ ਨੇ ਝੁੰਡ ਨੇ ਨੋਚ ਨੋਚ ਖਾ ਲਿਆ ਜਦੋਂ ਸਵੇਰ ਗਏ ਹੱਡੀਆਂ ਹੀ ਦਿਖੀਆਂ ਬਜ਼ੁਰਗ ਦੀਆਂ ਇਹ ਕਹਿੰਦੇ ਕੁੱਤਿਆਂ ਨੂੰ ਮਾਰਨਾ ਨੀਗਾ ਅਮੈਰੀਕਾ ਇਰਾਨ ਤਣਾਅ ਵਧਣ ਬਾਵਜੂਦ ਪਾਕਿਸਤਾਨ ਉਮੀਦ ਕਰਦਾ ਹੈ ਕਿ ਗੱਲਬਾਤ ਅਤੇ ਡਿਪਲੋਮੈਸੀ ਨਾਲ ਹੋ ਜਾਏਗੀ ਨਿਊਯਾਰਕ ਦੇ ਜੋੜੇ ਨੇ ਲਾ ਲੋਕੀ ਵੀ ਨਾ ਪਰਾਂ ਤੋਂ ਪਰਾਂ ਪਏ ਆ ਹਰਪ੍ਰੀਤ ਜੀ ਪਰਾਂ ਤੋਂ ਪਰਾਂ ਪਤਾ ਨੀ ਕਿੱਥੇ ਕਿੱਥੇ ਪਏ ਆ ਨਿਊਯਾਰਕ ਦੇ ਇੱਕ ਜੋੜੇ ਨੇ ਆਪਣੇ ਕੁੱਤੇ ਲਈ ਘਰ ਬਣਾਇਆ $3 million ਖਰਚ ਕੇ US ਡਾਲਰ ਖਰਚ ਕੇ ਹੁਣ ਉਹ ਘਰ ਵੇਚਿਆ $2.9 million ਦਾ ਕੀ ਕਰੋਗੇ ਤੁਸੀਂ ਐਨੀਵੇ ਅੱਛਾ ਜਿਹੜੀ ਲਾਈਫ ਇੰਸ਼ੋਰੈਂਸ ਹੁੰਦੀ ਆ, ਹਾਂਜੀ, ਇਹ ਤੇ ਥੋੜੀ ਰੋਸ਼ਨੀ ਪਾਓ ਸਾਡੇ ਲਿਸਨ ਲਈ।
10: ਸੋ ਦੇਵ ਜੀ, ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਆ, ਕੀ ਆਉਂਦਾ ਦਿਮਾਗ ਦੇ ਵਿੱਚ?
0: ਮਰਨ ਤੋਂ ਬਾਅਦ ਪੈਸੇ ਬਣਨਗੇ, ਘਰਦਿਆਂ ਨੂੰ ਪੈਸੇ ਮਿਲਣਗੇ,
10: ਓਕੇ,
0: ਤੇ ਸਿਕਿਉਰਿਟੀ, ਵਾਟ ਸਿਕਿਉਰਿਟੀ ਆਈ ਵੁੱਡ ਸੇ।
10: ਸੋ ਬੇਸਿਕਲੀ ਆਪਾਂ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਲਾਈਫ ਇੰਸ਼ੋਰੈਂਸ ਦੀ, ਸੋ ਪਹਿਲੀ ਚੀਜ਼ ਆਪਣੇ ਦਿਮਾਗ 'ਚ ਇਹੀ ਆਉਂਦੀ ਹੈ ਕਿ ਸਾਡੀ ਘਰਦਿਆਂ ਨੂੰ ਸਾਡੀ ਜਿਹੜੀ ਇਨਕਮ ਹੈਗੀ ਆ ਉਹ ਰਿਪਲੇਸ ਹੋਜੂਗੀ। ਸੋ ਉਹਦਾ ਮਤਲਬ ਇਹ ਹੈਗਾ ਆ ਕਿ ਸਾਡੀਆਂ ਜਿਹੜੀਆਂ ਫੈਮਿਲੀਜ਼ ਆ ਉਹ ਸਾਡੀ ਇਨਕਮ 'ਤੇ ਡਿਪੈਂਡ ਕਰਦੀਆਂ ਆ। ਸਾਡੀ ਇਨਕਮ ਆ ਰਹੀ ਆ ਤਾਂ ਸਾਡਾ ਘਰ ਚੱਲ ਰਿਹਾ ਆ, ਸਾਡੀਆਂ ਮੋਰਗੇਜਿਸ ਪੇ ਆਫ ਹੋ ਰਹੀਆਂ ਆ, ਸਾਡੀਆਂ ਜਿੰਨੀਆਂ ਵੀ ਪੇਮੈਂਟਸ ਜਾਂਦੀਆਂ ਹੈਗੀਆਂ, ਸਾਡੇ ਯੂਟੀਲਿਟੀਜ਼ ਦੇ ਬਿੱਲ ਕਵਰ ਹੁੰਦੇ ਆ, ਅਤੇ ਜੇ ਇਨਕੇਸ ਸਾਨੂੰ ਕੁਛ ਹੋ ਜਾਂਦਾ ਹੈਗਾ ਆ ਤਾਂ ਉਹ ਸਾਰੀਆਂ ਚੀਜ਼ਾਂ ਕਵਰ ਅਪ ਕਰਨੀਆਂ ਤੁਹਾਡੀਆਂ ਫੈਮਿਲੀਜ਼ ਲਈ ਔਖੀਆਂ ਹੋ ਸਕਦੀਆਂ। ਸੋ ਇਸ ਕਰਕੇ ਆਪਾਂ ਚਾਹੁੰਦੇ ਹੁੰਦੇ ਹਾਂ ਕਿ ਆਪਣੀ ਕਵਰੇਜ ਲਈਏ ਤਾਂ ਕਿ ਕੱਲ੍ਹ ਨੂੰ ਅਗਰ ਇਨਕੇਸ ਇੱਦਾਂ ਦੀ ਕੋਈ ਸਿਚੁਏਸ਼ਨ ਹੋਵੇ, ਐਟਲੀਸਟ ਉਹ ਜਿਹੜਾ ਲਾਈਫ ਇੰਸ਼ੋਰੈਂਸ ਦੀ ਮਨੀ ਹੈਗੀ ਆ ਉਹ ਸਾਡੀਆਂ ਫੈਮਿਲੀਜ਼ ਨੂੰ ਮਿਲ ਸਕੇ, ਔਰ ਉਹਦੇ ਨਾਲ ਜਿਹੜੀ ਫੈਮਿਲੀਜ਼ ਹੈਗੀਆਂ ਉਹ ਆਪਣਾ ਸੇਮ ਲਾਈਫ ਸਟਾਈਲ ਜੀ ਸਕਣ, ਘਰ ਬਾਰ ਜਿਹੜਾ ਹੈਗਾ ਆ ਜਿਹੜਾ ਐਟਲੀਸਟ ਇੱਕ ਘਰ ਹੈਗਾ ਉਹ ਘਰ ਨੂੰ ਪੇ ਆਫ ਕਰ ਸਕਣ। ਪਰ ਇੱਕ ਦੂਜੀ ਕੈਟਾਗਰੀ ਆਉਂਦੀ ਹੈਗੀ ਆ ਜਿਨ੍ਹਾਂ ਨੂੰ ਜਿਹੜੇ ਆਲਰੇਡੀ ਬਹੁਤ ਸਾਊਂਡ ਹੈਗੇ ਆ, ਜਿਨ੍ਹਾਂ ਦੀਆਂ ਕਮਰਸ਼ੀਅਲ ਪ੍ਰੋਪਰਟੀਜ਼ ਹੈਗੀਆਂ ਆ, ਜਿਨ੍ਹਾਂ ਦੇ ਕੋਲ ਕਾਫੀ ਸਾਰੇ ਆ ਆਪਾਂ ਇਹ ਕਹਿ ਸਕਦੇ ਹਾਂ ਕਿ ਇਨਵੈਸਟਮੈਂਟਸ ਹੈਗੀਆਂ ਆ ਜਿਹੜੇ ਕਾਫੀ ਸਾਊਂਡ ਆ, ਜਿਨ੍ਹਾਂ ਦੀ ਨੈਟਵਰਥ ਕਾਫੀ ਹਾਈ ਆ, ਉਹਨਾਂ ਪਰਸਨਸ ਨੂੰ ਜਿਹੜੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਹੈਗੀ ਆ ਉਹ ਕੋਈ ਇਨਕਮ ਰਿਪਲੇਸਮੈਂਟ ਦੇ ਲਈ ਨਹੀਂ ਚਾਹੀਦੀ ਹੁੰਦੀ, ਉਹਨਾਂ ਨੂੰ ਕਵਰੇਜ ਚਾਹੀਦੀ ਹੈਗੀ ਆ ਤਾਂ ਕਿ ਉਹਨਾਂ ਦੇ ਜਿਹੜੇ ਐਸੈਟਸ ਹੈਗੇ ਆ ਉਹ ਉਹਨਾਂ ਦੀ ਫੈਮਿਲੀ ਮੈਂਬਰਸ ਨੂੰ ਪਾਸ ਆਨ ਹੋ ਸਕਣ ਐਜ਼ ਇਟ ਇਜ਼, ਅਤੇ ਜਿਹੜੇ ਉਹਦੇ ਉੱਪਰ ਟੈਕਸ ਪੈਣਾ ਹੈਗਾ ਆ ਉਹ ਟੈਕਸਿਸ ਜਿਹੜੇ ਹੈਗੇ ਆ ਉਹ ਆਪਾਂ ਲਾਈਫ ਇੰਸ਼ੋਰੈਂਸ ਦੇ ਨਾਲ ਕਵਰ ਕਰ ਸਕੀਏ।
0: ਠੀਕ ਹੈ।
10: ਸੋ ਕਹਿਣ ਦਾ ਮਤਲਬ ਇਹ ਆ ਕਿ ਲਾਈਫ ਇੰਸ਼ੋਰੈਂਸ ਸਿਰਫ ਇਸ ਚੀਜ਼ ਦੇ ਜ਼ਰੂਰੀ ਨਹੀਂ ਹੈਗੀ ਕਿ ਆਪਾਂ ਦੀ ਆਪਣੀ ਇਨਕਮ ਰਿਪਲੇਸਮੈਂਟ ਕਰਨੀ ਆ, ਲਾਈਫ ਇੰਸ਼ੋਰੈਂਸ ਉਹਨਾਂ ਪਰਸਨਸ ਦੇ ਲਈ ਵੀ ਇਸ ਕਰਕੇ ਜ਼ਰੂਰੀ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਪ੍ਰੋਪਰਟੀਜ਼ ਬਣਾਈਆਂ ਹੈਗੀਆਂ ਜਾਂ ਜਿਨ੍ਹਾਂ ਦੀ ਕਾਫੀ ਹਾਈ ਨੈਟਵਰਥ ਹੈਗੀ ਆ, ਤਾਂ ਕਿ ਉਹਨਾਂ ਦੀ ਉਹ ਜਿਹੜੀ ਨੈਟਵਰਥ ਹੈਗੀ ਆ ਜਾਂ ਜਿਹੜੀਆਂ ਉਹਨਾਂ ਦੀਆਂ ਪ੍ਰੋਪਰਟੀਜ਼ ਹੈਗੀਆਂ ਉਹ ਐਜ਼ ਇਟ ਇਜ਼ ਉਹਨਾਂ ਦੇ ਬੈਨੀਫਿਸ਼ਰੀਜ਼ ਨੂੰ ਪਾਸ ਆਨ ਹੋ ਸਕਣ, ਕਿਉਂਕਿ ਜਦੋਂ ਉਹਦੇ ਉੱਪਰ ਟੈਕਸਿਸ ਪੈਣੇ ਹੈਗੇ ਆ ਉਹ ਟੈਕਸਿਸ ਕਵਰ ਕਰਨ ਦੇ ਲਈ ਜਾਂ ਤਾਂ ਸਾਨੂੰ ਆਪਣੀਆਂ ਪ੍ਰੋਪਰਟੀ ਸੈੱਲ ਕਰਨੀਆਂ ਪੈਣੀਆਂ, ਔਰ ਕਈ ਵਾਰੀ ਜਿੱਦਾਂ ਦੀ ਅੱਜ ਕੱਲ੍ਹ ਦੀ ਮਾਰਕੀਟ ਦੀ ਸਿਚੁਏਸ਼ਨ ਆ ਉਹਨਾਂ ਟੈਕਸ ਨੂੰ ਕਵਰ ਕਰਨ ਦੇ ਲਈ ਕਾਫੀ ਸਾਰੀ ਆਪਣੀ ਜਿਹੜੀ ਆਪਣੀ ਨੈਟਵਰਥ ਹੈਗੀ ਆ ਉਹਦੀ ਕਾਫੀ ਪਰਸੈਂਟੇਜ ਇਸ ਚੀਜ਼ ਨੂੰ ਹੀ ਕਵਰ ਕਰਨ ਲਈ ਚਲੇ ਜਾਂਦੀ ਹੈ ਜਿਹੜੇ ਆਪਾਂ ਟੈਕਸਿਸ ਪੇ ਕਰਨੇ ਆ। ਉਹਦੇ ਨਾਲੋਂ ਬੈਟਰ ਆ ਕਿ ਜੇ ਆਪਣੇ ਕੋਲ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੋਵੇ, ਪਤਾ ਹੈਗਾ ਆਪਾਂ ਨੂੰ ਕਿ ਕੱਲ ਨੂੰ ਅਗਰ ਇਨਕੇਸ ਕੋਈ ਵੀ ਇੱਦਾਂ ਦੀ ਮਿਸ ਹੈਪਨਿੰਗ ਹੁੰਦੀ ਆ ਸਾਡੀ ਫੈਮਿਲੀ ਦੇ ਕੋਲ ਉਹ ਪੈਸੇ ਆ ਜਾਣਗੇ, ਟੈਕਸ ਫਰੀ ਮਨੀ ਆਊਗੀ, ਉਹਦੇ ਨਾਲ ਉਹ ਜਿਹੜੇ ਕੈਪੀਟਲ ਗੇਨ ਟੈਕਸਿਸ ਹੈਗੇ ਆ ਉਹਨਾਂ ਨੂੰ ਕਵਰ ਕਰ ਸਕਦੇ ਆ। ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਆਲਵੇਜ਼ ਗੱਲ ਕਰਦੇ ਹਾਂ ਕਿ ਜੇ ਬੰਦਾ ਕੋਈ ਡਾਈ ਟੂ ਸੂਨ ਹੋ ਜਾਵੇ, ਜੇ ਅਰਲੀ ਕਿਸੇ ਦੀ ਡੈਥ ਹੋ ਜਾਵੇ, ਉਸ ਵੇਲੇ ਲਾਈਫ ਇੰਸ਼ੋਰੈਂਸ ਨੇ ਕਿੱਦਾਂ ਕੰਮ ਕਰਨਾ ਹੈਗਾ ਆ, ਤੇ ਆਪਾਂ ਇਸ ਗੱਲ ਦੀ ਵੀ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਅਗਲੇ ਸੌਰ ਦੇ ਵਿੱਚ ਕਿ ਜੇ ਬੰਦਾ ਲੌਂਗਰ ਜਿੰਦਾ ਹੈਗਾ ਆ ਉਸ ਟਾਈਮ ਦੇ ਉੱਪਰ ਸਾਨੂੰ ਕੀ ਚਾਹੀਦਾ ਹੈਗਾ। ਸੋ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਡ ਤੁਹਾਡਾ ਕੋਈ ਵੀ ਕੰਸਰਨ ਆ, ਸਪੈਸ਼ਲੀ ਲਾਈਫ ਇੰਸ਼ੋਰੈਂਸ ਦੇ ਲਈ ਤੁਸੀਂ ਫਾਈਂਡ ਆਊਟ ਕਰਨਾ ਚਾਹੁੰਦੇ ਆ ਕਿ ਕਿਹੜੇ ਕਵਰੇਜ ਤੁਹਾਨੂੰ ਚਾਹੀਦੀ ਹੈਗੀ ਆ, ਕਿਹੜੇ ਤੁਹਾਡੇ ਮੋਟਿਵ ਹੈਗੇ, ਉਹ ਕਿੱਦਾਂ ਤੁਸੀਂ ਕਵਰ ਕਰ ਸਕਦੇ ਆ, ਨੰਬਰ ਹੈਗਾ ਜੀ 416-817-6500।
0: 3-5 ਸਤੰਬਰ ਤੱਕ ਯੂਕਰੇਨ ਪੋਲੈਂਡ ਦਾ ਦੌਰਾ ਕਰਨਗੇ। ਸੋਨੇ ਦੀ ਕੀਮਤ 3 ਹਫ਼ਤਿਆਂ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਹਰਪ੍ਰੀਤ ਜੀ, ਉਹ ਬੰਦੇ ਲੱਭਣੇ ਆ ਜਿਹੜੇ ਕਹਿੰਦੇ ਸੋਨਾ ਲੈ ਲਓ 10,000 ਦਾ ਹੋ ਜਾਣਾ, ਪਤਾ ਨੀ ਕਿੱਧਰ ਚਲੇ ਗਏ। ਖੈਰ, ਨੀਦਰਲੈਂਡ ਦੀ ਕੇਂਦਰੀ ਬੈਂਕ ਨੇ ਕਿਹਾ ਕਿ ਉਸਨੇ ਅਮਰੀਕਾ ਅਤੇ ਕੈਨੇਡਾ ਤੋਂ ਸੁਣੋ ਕਰਾਂ 86 ਟਨ ਸੋਨਾ ਵਾਪਸ ਲੈ ਲਿਆ। 86 ਟਨ ਅਸੀਂ ਔਸਾਂ ਤੋਲੇ ਚ ਗਿਣਦੇ। ਐਨੀਵੇ ਜਾਣੇ ਆ ਉਹਨੇ ਸਟੇ ਟਿਊਨ ਜੀ।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040
5: Everest Transportation hire kar rahe ne cross border easy drivers bahut hi shandar opportunity dedicated auto parts daily home runs same truck te trailers lagbhag 3000 mile per week milange starting from Oshawa Etobicoke ate Bolton je tuhade kol bhi hai valid easy license clean CBOR te abstract US border eligibility te fast card ta aaj hi Everest Transportation nu call karo 9058462229 extension ਹੈ 4 ਜਾਂ ਫਿਰ 9053348222 ਯਾਨੀ 905-846-2229 ਤੇ ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4
0: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ ਜਿੱਥੋਂ ਤੁਸੀਂ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ CX1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256
6: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ
7: ਕੀ ਤੁਸੀਂ ਵੀ ਡਾਕਟਰ ਡੈਂਟਿਸਟ IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 6474461616 647-446-1616
0: ਖਬਰਾਂ ਚ ਖਬਰ ਇਹ ਆਈ ਹੈ ਵਿਆਹ ਸਮਾਗਮ ਵਿਚ ਮਿਜ਼ਾਇਲ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ ਇਰਾਨ ਨੇ ਅਮਰੀਕਾ ਤੇ ਵਾਰ ਕ੍ਰਾਈਮ ਦਾ ਦੋਸ਼ ਲਾਇਆ USS ਇਬਰਾਹਿਮ ਲਿੰਕਨ 5000 ਦਾ ਕਰੂ ਹੈ ਸਮੁੰਦਰ ਚ 270 ਦਿਨ ਸੀ ਤੇ ਅੰਦਰ ਲੜਾਈ ਲੜੂਈ ਵੀ ਹੋ ਪਈ ਸੀ ਖੈਰ ਹੁਣ ਇਹ ਇਕ ਰਿਜ਼ੋਰਟ ਵਿਚ ਪਹੁੰਚਿਆ ਉੱਥੇ ਉਤਰ ਕੇ ਬਾਹਰ ਹਵਾ ਹਵਾ ਲੈਣਗੇ ਖੁਸ਼ਖਬਰੀ ਤੁਸੀਂ ਸੁਣਾਈ ਨੀ ਅੱਜ ਬੈਂਕ ਆਫ ਕੈਨੇਡਾ ਦੀ ਵਧਾਈ ਨਹੀਂ ਹੈ ਇਹ ਵੀ ਖੁਸ਼ਖਬਰੀ ਆ ਬੈਂਕ ਆਫ ਕੈਨੇਡਾ ਦਾ ਰੇਟ ਹੋਲਡ ਰਿਹਾ 2.25 ਤੇ ਨਾ ਵਧਾਇਆ ਨਾ ਘਟਾਇਆ ਅਗਲੀ ਅਨਾਊਂਸਮੈਂਟ ਅਕਤੂਬਰ 28 ਨੂੰ ਹੋਏਗੀ ਦੇਖਦੇ ਹਾਂ ਕੀ ਬਣਦਾ ਇੰਡੀਅਨ ਫਰੂਟ ਲੈਂਡ ਤੇ ਰੱਖੜੀ ਦੀ ਜਿਹੜੀ ਸੇਲ ਆ ਚੱਲ ਰਹੀ ਹੈ ਮਹਾਰਾਜ ਇਹਦਾ ਫਾਇਦਾ ਚੱਕ ਲਓ ਸਵਰਨ ਚੱਕੀ ਆਟਾ 20 ਪਾਊਂਡ 11.99 ਦਾ ਹੈ ਔਰ ਇੰਡੀਅਨ ਡੈਲੀਬੈਟ ਇਡਲੀ ਰਾਈਸ 11.99 ਦਾ 20 ਪਾਊਂਡ ਹੈ ਬਰਾੜ ਦਾ ਦਹੀਂ ਲਓ 1.8 ਕਿਲੋ ਵਾਲਾ ਵੱਡੀ ਬਾਲਟੀ ਜੀ 599 ਦੀ ਹੈ ਰਸ ਮਲਾਈ ਇਹਨਾਂ ਦੀ 850 ਗ੍ਰਾਮ 799 ਦੀ ਹੈ ਟਾਟਾ ਟੀ ਪ੍ਰੀਮੀਅਮ 999 ਦੀ 1 ਕਿਲੋ ਹੈ ਮਿਹਰਬਾਨ ਦੇ ਜੂਸ ਪੀਓ ਜੀ 3 ਲੀਟਰ 399 ਦੇ ਹੈ ਹਲਦੀਰਾਮ ਦੇ ਸਨੈਕ ਸ਼ਾਮ ਨੂੰ ਵੀ ਕੰਮ ਆਉਂਦੇ ਆ ਮੂਡ ਬਣਾਉਣ ਵੇਲੇ 199 ਦਾ ਇੱਕ ਪੈਕਟ ਹੈ ਗਾਰਲਿਕ ਪੇਸਟ ਜਿੰਜਰ ਪੇਸਟ ਜਿਹੜੀ ਮਿਕਸਰ 299 ਦੀ ਹੈ ਸਾਰੀਆਂ ਲੋਕੇਸ਼ਨਾਂ ਤੇ ਇਹ ਸੇਲ ਚੱਲ ਰਹੀ ਹੈ AZ ਡਰਾਈਵਰ ਚਾਹੀਦਾ ਇੱਕ ਫਰਮ ਨੂੰ ਟੋਰਾਂਟੋ ਤੋਂ ਮੋਂਟਰੀਅਲ ਟੋਰਾਂਟੋ ਤੋਂ US ਲਈ ਜਾਣਾ ਹੈ ਬਾਈ ਵੀਕਲੀ ਪੇ ਮਿਲੇਗੀ ਔਰ ਪੇ ਟੌਪ ਦੀ ਮਿਲੇਗੀ ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ 647-972-6454 952-6454-5
1: ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care
2: अगर तुम मुझे पसंद नहीं करते अगर तुम मुझे पसंद नहीं करते ये मेरी समस्या नहीं है ये आपकी समस्या है इज योर प्रॉब्लम दैट्स राइट इज योर प्रॉब्लम
8: वेलकम सर
9: हां जी मैडम जी
8: हां जी
9: मैडम जी ताड़ी दुकान तो ये गिफ्ट लेना जी
8: हां जी दसो की लेना पसंद करोगे
9: जी मतलब वावा गल ही है मैं सोचता पर मतलब कुछ समझ नहीं आ रही मतलब भी मतलब वेडिंग एनिवर्सरी हाडी ते घर वाली अपनी नु मतलब की गिफ्ट दें जी
8: ਤੁਸੀਂ ਏਦਾਂ ਕਰੋ ਨਾ ਆਪਣੀ ਵਾਈਫ ਨੂੰ ਪੁੱਛ ਲੋ ਕਿ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ
9: ਨਹੀਂ ਨਹੀਂ ਤੁਸੀਂ ਸਮਝੇ ਨਹੀਂ ਜੀ ਮੈਨੂੰ ਓਨੀ ਵੀ ਖੁਸ਼ੀ ਨਹੀਂ ਹੈਗੀ ਨਾ ਵਿਆਹ ਦੀ

0: ਲਓ ਜੀ ਇੱਕ ਹੋਰ ਖਬਰ ਸੁਣ ਲਓ। ਟਾਈਗਰ ਵੁੱਡਸ ਜਿਹੜਾ ਬੇਸਬਾਲ ਨਹੀਂ ਕੀ ਕਹਿੰਦੇ ਆ ਗੋਲਫ ਦਾ ਚੈਂਪੀਅਨ ਰਿਹਾ ਤੇ ਕਾਫੀ ਮਸ਼ਹੂਰ ਹੈ, ਪਿੱਛੇ ਜੇ ਗੱਡੀ ਲਈ ਜਾਂਦਾ ਸੀਗਾ ਟਾਲੀ ਗੱਡੀ ਪੁੱਠੀ ਹੋ ਗਈ ਜੀ, ਪੁਲਿਸ ਨੇ ਫੜ ਲਿਆ। ਜਦੋਂ ਫੂਕ ਜੀ ਮਰਵਾਈ ਪੂਰਾ ਟੱਲੀ ਡਿੱਗਦਾ ਫਿਰੇ ਤੇ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਉਹਦੇ ਕੇਸ ਕੂਸ ਕਰਤਾ, ਹੁਣ 5 ਸਾਲਾਂ ਲਈ ਉਹਦਾ ਲਾਇਸੈਂਸ ਲੈ ਲਿਆ। ਹੁਣ ਤਾਂ ਮੌਜ ਆ, ਟੋਪੀ ਵਾਲਾ ਡਰਾਈਵਰ ਰੱਖੇ ਇੱਕ। ਖੈਰ 2 ਦਿਨ ਬਾਅਦ ਫਿਰ ਅਮਰੀਕਾ ਦਾ ਇਰਾਨ ਤੇ ਮਿਜ਼ਾਈਲੀ ਹਮਲਾ, 19 ਦੀ ਮੌਤ, 68 ਜ਼ਖਮੀ। ਇਸ ਦੇ ਜਵਾਬ ਵਿੱਚ ਇਰਾਨ ਨੇ ਜਾਰਡਨ ਬਹਿਰੀਨ ਦੇ ਅਮਰੀਕੀ ਫੌਜੀ ਅੱਡੇ ਤੇ ਹਮਲਾ ਕਰਤਾ। ਉੱਤਰਾਖੰਡ ਵਿੱਚ ਭਾਰੀ ਮੀਂਹ, 12 ਮੌਤਾਂ, ਬਿਹਾਰ ਵਿੱਚ ਹੜ੍ਹ ਦਾ ਖਤਰਾ, ਯੂਪੀ ਵਿੱਚ ਗੰਗਾ ਐਕਸਪ੍ਰੈਸ ਫਿਰ ਢਹਿ ਗਿਆ, ਮੱਧ ਪ੍ਰਦੇਸ਼ ਦੇ ਚਿਤਰਕੂਟ ਵਿੱਚ 400 ਦੁਕਾਨਾਂ ਡੁੱਬ ਗਈਆਂ। ਕਮਲਜੀਤ ਜੀ, ਵੈਲਕਮ ਟੂ ਦਾ ਸ਼ੋਅ ਸਰ।
1: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕੀ ਸੰਦੇਸ਼ ਅੱਜ?
1: ਦੇਵ ਜੀ, ਸੰਦੇਸ਼ ਰੱਖਾਂਗੇ ਸ਼ਾਰਟ ਕਿਉਂਕਿ ਵਿਸਥਾਰ ਨਾਲ ਗੱਲ ਕਰਾਂਗੇ ਆਪਾਂ ਕੱਲ ਨੂੰ ਸਟੂਡੀਓ ਦੇ ਵਿੱਚ ਮੌਰਗੇਜ ਬਾਰੇ। ਬਸ ਮੈਂ ਇੱਥੇ ਅੱਜ ਇੰਨਾ ਹੀ ਕਹਿਣਾ ਚਾਹੂੰਗਾ ਜੀ, ਕੋਈ ਵੀ ਭੈਣ ਭਰਾ ਨੂੰ ਫਸਟ ਮੌਰਗੇਜ ਦੀ ਲੋੜ ਆ ਜਾਂ ਕਿਸੇ ਕਾਰਨ ਕਰਕੇ ਪ੍ਰਾਈਵੇਟ ਪੈਸੇ ਦੀ ਲੋੜ ਪੈ ਗਈ ਆ ਜਾਂ ਕਿਸੇ ਕਾਰਨ ਕਰਕੇ ਤੁਹਾਨੂੰ ਕ੍ਰੈਡਿਟ ਕਾਰਡਾਂ ਦੇ ਤੁਹਾਡੇ ਕਰਜ਼ੇ ਜ਼ਿਆਦਾ ਚੜੇ ਹੋਏ ਆ, ਉਹ ਕਿਸੇ ਕਰਕੇ ਆਪਾਂ ਬੈਂਕ ਦੇ ਨਾਲ ਲੈ ਕੇ ਆਉਣੇ ਆ। ਸੋ ਮੁੱਖ ਦੀ ਗੱਲ, ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਤੁਸੀਂ ਮੈਨੂੰ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੋ 416-356-1370 416-356-1870 ਤੋਂ। ਦੇਵ ਜੀ, ਗੱਲ ਨਾ ਮੈਂ ਇੱਕ ਛੋਟੀ ਜਿਹੀ ਇੱਕ ਕਹੂੰਗਾ ਕਿਉਂਕਿ ਗੱਲ ਇੱਥੇ ਇਕੱਲੀ ਮੌਰਗੇਜ ਦੀ ਨੀਗੀ, ਹਨਾ, ਵੀ ਆਪਾਂ ਮੌਰਗੇਜ ਲੈਣੀ, ਗੱਲ ਇਹ ਵੀ ਮੌਰਗੇਜ ਕਿਹੜੇ ਭਾਅ ਤੇ ਲੈਣੀ ਹੈ, ਕਿਹੜੇ ਬੈਂਕ ਤੋਂ ਲੈਣੀ ਹੈ। ਮੌਰਗੇਜ ਤੁਸੀਂ ਪ੍ਰਾਈਵੇਟ ਪੈਸੇ ਲੈ ਗਏ ਉਹਨੂੰ ਵੀ ਮੌਰਗੇਜ ਕਹਿ ਦਿੰਦੇ ਆ, ਪਰ ਪ੍ਰਾਈਵੇਟ ਤੇ ਬੈਂਕ ਦੇ ਵਿੱਚ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਨਾ। ਇੱਕ ਸਾਲ ਬਾਅਦ ਵੀ ਜਦੋਂ ਤੁਸੀਂ ਪ੍ਰਾਈਵੇਟ ਤੋਂ ਬੈਂਕ ਨਾਲ ਹੀ ਆਉਣਾ ਹੁੰਦਾ, ਪਰ ਉਹ ਸਾਲ ਦੇ ਵਿੱਚ ਜੇ ਤੁਸੀਂ ਆਪਦਾ ਪੇਪਰ ਪੈਨ ਚੱਕ ਕੇ ਕੈਲਕੂਲੇਸ਼ਨ ਕਰ ਲਓ ਤਾਂ 80-90 ਹਜ਼ਾਰ ਡਾਲਰ ਤੁਹਾਡਾ ਜਿਹੜਾ ਲੂਸ ਹੋ ਜਾਂਦਾ। ਕਹਿੰਦੇ ਜੀ, ਮੈਨੂੰ ਨੀ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਵੀ 80-90 ਹਜ਼ਾਰ ਡਾਲਰ ਦੀ ਅਮਾਊਂਟ ਥੋੜੀ ਹੁੰਦੀ ਆ। ਸੋ ਜਦੋਂ ਆਪਾਂ ਨੂੰ ਪਤਾ ਥੋੜੀ ਜਿਹੀ ਨਗਹਿਲੀ ਕਰਕੇ ਆਪਣੇ ਬਹੁਤ ਜ਼ਿਆਦਾ ਪੈਸਿਆਂ ਦਾ ਨੁਕਸਾਨ ਹੋ ਜਾਂਦਾ, ਸੋ ਫਿਰ ਉੱਥੇ ਆਪਾਂ ਨਗਹਿਲੀ ਨਾ ਆਪਣੀ ਕਰਨੀ ਬਣਦੀ ਆ। ਤੁਸੀਂ ਹਮੇਸ਼ਾ ਜਦੋਂ ਵੀ ਮੌਰਗੇਜ ਕਰਾਉਣੀ ਹੈ ਪੂਰੀ ਜਾਂਚ ਪੜਤਾਲ ਕਰੋ, ਕਿਹੜੀ ਬੈਂਕ ਤੋਂ ਹੋਊਗੀ, ਕੀ ਰੇਟ ਆਫ ਇੰਟਰਸਟ ਤੇ ਆਊਗੀ, ਕਿਹੜੀ ਪੇਮੈਂਟ ਬਣੂਗੀ, ਈਵਨ ਕਿ ਲਾਇਰ ਦੀ ਫੀਸ ਵੀ ਕਿੰਨੀ ਹੋਊਗੀ। ਸੋ ਸਾਫ਼ ਸੁਥਰਾ ਕੰਮ ਕਰਾਉਣਾ, ਟਰਾਂਸਪੇਰੈਂਟ ਕਰਾਉਣਾ, ਬੈਂਕ ਤੋਂ ਕਰਾਉਣਾ, ਨੰਬਰ 416-356-1870 416-356-1870 ਨੰਬਰ ਫਿਰ ਬੋਲ ਦਿੰਦੇ 416-356-1870 416-356-1870 ਦੇਵ ਜੀ, ਏਅਰ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਸਰ।
2: ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ, ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
5: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
6: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
5: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040। ਟਿੱਕਾ ਜੰਕਸ਼ਨ, 2958 Queen Street East, Unit 26, Brampton.
7: From the Dave Tatla News Desk, locally covered, nationally connected.
0: ਹੋਰ ਖਬਰਾਂ ਚ ਖਬਰ ਹੈ, ਰੂਸ ਇਰਾਨ ਨੂੰ ਸੁਪਰਸੋਨਿਕ ਕਰੂਜ਼ ਮਿਜ਼ਾਈਲ ਟੈਕਨੋਲੋਜੀ ਪ੍ਰਦਾਨ ਕਰ ਰਿਹਾ ਹੈ। 3 ਸਾਲਾਂ ਤੋਂ ਚੱਲ ਰਿਹਾ ਹੈ ਇਹ ਪ੍ਰੋਜੈਕਟ, ਅਮਰੀਕੀ ਜਹਾਜ਼ ਤੇ ਹਮਲਾ ਕਰਨ ਲਈ ਵਰਤਿਆ ਜਾਵੇਗਾ। ਟਰੰਪ ਨੇ ਬੋਇੰਗ ਸੌਦੇ ਲਈ ਬੰਗਲਾਦੇਸ਼ ਦਾ ਧੰਨਵਾਦ ਕੀਤਾ। ਇੰਡੀਆ ਤੋਂ ਆਉਂਦੇ ਨੇ ਜਿਨ੍ਹਾਂ ਨੂੰ ਵੀਜ਼ਾ ਲੈਣਾ ਪੈਂਦਾ ਹੁੰਦਾ, ਕੀ ਕਿਹੜਾ ਵੀਜ਼ਾ ਕਹਿੰਦੇ?
8: ਸੁਪਰ ਵੀਜ਼ਾ।
0: ਹਾਂਜੀ ਹਾਂਜੀ, ਉਹਦਾ ਦੱਸਿਓ ਮਾੜਾ।
8: ਸੋ ਸੁਪਰ ਵੀਜ਼ਾ ਹੈਗਾ ਦੇਵ ਜੀ, ਜਿਨ੍ਹਾਂ ਨੇ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰਨਾ ਹੈਗਾ। ਬਹੁਤ ਸਾਰੇ ਲਿਸਨਰਸ ਹੈਗੇ ਆ ਜਿਹੜੇ, ਕਿਉਂਕਿ ਇਹਦੀਆਂ ਕੁਛ ਹੋਰ ਰਿਕੁਆਇਰਮੈਂਟਸ ਹੈਗੀਆਂ, ਇਨਕਮ ਦੀ ਰਿਕੁਆਇਰਮੈਂਟ ਆ, ਸੋ ਨਾਲ ਟਾਈਜ਼ ਦੀ ਰਿਕੁਆਇਰਮੈਂਟ ਆ, ਇੰਸ਼ੋਰੈਂਸ ਦੀ ਰਿਕੁਆਇਰਮੈਂਟ ਆ। ਸੋ ਜਦੋਂ ਪਰਸਨ ਇਨਕਮ ਵਾਈਜ਼ ਕੁਆਲੀਫਾਈ ਕਰਦਾ ਇੱਥੇ, ਤੇ ਉਹ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਅੰਡਰ ਸਪਾਂਸਰ ਕਰ ਸਕਦਾ ਆ। ਸਪੈਸ਼ਲੀ ਇਸ ਸਾਲ ਦੇ ਵਿੱਚ ਕਾਫੀ ਸਾਰੀਆਂ ਫਾਈਲ ਜਿਹੜੀਆਂ ਹੈਗੀਆਂ ਕੁਇਕਲੀ ਵੀਜ਼ੇ ਦੇ ਲਈ ਨਿਕਲੀਆਂ ਹੈਗੀਆਂ, ਕਿਉਂਕਿ ਲਾਸਟ ਈਅਰ ਦੇ ਵਿੱਚ ਕਾਫੀ ਸਾਰੀਆਂ ਫਾਈਲਾਂ ਸਟੱਕ ਸੀਗੀਆਂ। ਸੋ ਇਸ ਕਰਕੇ ਜਿਨ੍ਹਾਂ ਨੇ ਸੁਪਰ ਵੀਜ਼ਾ ਦੀ ਮੈਡੀਕਲ ਇੰਸ਼ੋਰੈਂਸ ਫਾਈਂਡ ਆਊਟ ਕਰਨੀ ਹੈਗੀ ਆ, ਕਿਉਂਕਿ $1,00,000 ਦੀ ਕਵਰੇਜ, ਇੱਕ ਸਾਲ ਦੀ ਪਾਲਿਸੀ, ਐਂਡ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਡਿਡਕਟੀਵਲ ਆਪਸ਼ਨਸ ਆ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਐਡ ਕਰਨੀ ਕਿ ਨਹੀਂ ਕਰਨੀ। ਸੋ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਹਰ ਵਾਰ ਆਪਾਂ ਇਹ ਵਾਰੀ ਗੱਲ ਕਰਦੇ ਹਾਂ ਕਿ ਅਗਰ ਤੁਹਾਡੇ ਪੇਰੈਂਟਸ ਐਜ਼ ਆ ਸੁਪਰ ਵੀਜ਼ਾ ਇੱਥੇ ਸੈਕਿੰਡ ਜਾਂ ਥਰਡ ਟਾਈਮ ਵੀ ਆ ਰਹੇ ਆ, ਰੀਵਿਜ਼ਿਟ ਕਰ ਰਹੇ ਆ, ਸਟਿਲ ਉਹਨਾਂ ਦੇ ਕੋਲ ਕਵਰੇਜ ਹੋਣੀ ਚਾਹੀਦੀ ਆ। ਐਂਡ ਇਹ ਜਿਹੜੀ ਕਵਰੇਜ ਹੈਗੀ ਆ, ਇਹ ਕੋਈ ਪੇਪਰ ਵਰਕ ਨਹੀਂ ਹੈਗਾ ਕਿ ਸਿਰਫ ਇਮੀਗ੍ਰੇਸ਼ਨ ਆਫਿਸਰ ਨੂੰ ਦਿਖਾਲਣ ਦੇ ਲਈ ਆ। ਇਹਦੇ ਵਿੱਚ ਤੁਹਾਡੀ ਪ੍ਰੋਪਰ ਕਵਰੇਜ ਆ ਕਿ ਕੱਲ੍ਹ ਨੂੰ ਇਨਕੇਸ ਪੇਰੈਂਟਸ ਇੱਥੇ ਆਉਂਦੇ ਹੈਗੇ ਆ, ਉਹਨਾਂ ਨੂੰ ਕੋਈ ਵੀ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਕੋਈ ਹਸਪਿਟਲਾਈਜੇਸ਼ਨ ਹੋ ਜਾਂਦੀ ਆ, ਉਸ ਟਾਈਮ ਦੇ ਉੱਪਰ ਜਿਹੜੀ ਇੰਸ਼ੋਰੈਂਸ ਕੰਪਨੀ ਹੈਗੀ ਉਹ ਤੁਹਾਨੂੰ ਪ੍ਰੋਟੈਕਟ ਕਰੇ। ਤਾਂ ਹੀ ਕਰਕੇ ਇਹਦੀ ਰਿਕੁਆਇਰਮੈਂਟ ਵੀ $1,00,000 ਤੱਕ ਦੀ ਰੱਖੀ ਗਈ ਸੀਗੀ, ਤਾਂ ਕਿ ਇਨਕੇਸ ਕੋਈ ਵੀ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਜੇ ਕੋਈ ਵੱਡੀ ਕੰਡੀਸ਼ਨ ਹੋ ਜਾਂਦੀ ਆ, ਤਾਂ ਕਈ ਵਾਰੀ $1,00,000 ਜਿਹੜਾ ਹੈਗਾ ਉਹ ਵੀ ਘੱਟ ਹੋ ਜਾਂਦਾ। ਸੋ ਇਸ ਕਰਕੇ ਪ੍ਰੋਪਰ ਕਵਰੇਜ ਹੋਣੀ ਬਹੁਤ ਜ਼ਰੂਰੀ ਆ, ਸਪੈਸ਼ਲੀ ਅਗਰ ਤੁਹਾਡੇ ਪੇਰੈਂਟਸ ਨੂੰ ਕੋਈ ਵੀ ਐਗਜ਼ਿਸਟਿੰਗ ਕੰਡੀਸ਼ਨ ਆ, ਕਿਉਂਕਿ ਅਗਰ ਉਹਨਾਂ ਦੀਆਂ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀਆਂ ਆ, ਉਹਨੂੰ ਡਿਸਕਲੋਜ਼ ਕਰਕੇ ਤੁਸੀਂ ਉਹਦੀ ਕਵਰੇਜ ਨੂੰ ਐਡ ਆਨ ਕਰ ਸਕਦੇ ਆ। ਉਹਦਾ ਮਤਲਬ ਇਹ ਹੈਗਾ ਕਿ ਅਗਰ ਉਹਦੇ ਨਾਲ ਰਿਲੇਟਡ ਵੀ ਕੋਈ ਇਸ਼ੂ ਇੱਥੇ ਆ ਕੇ ਆਇਆ ਨੂੰ ਹੋ ਗਿਆ, ਤਾਂ ਹੀ ਇੰਸ਼ੋਰੈਂਸ ਕੰਪਨੀ ਨੇ ਕਵਰ ਕਰਨਾ ਹੈ, ਜੇ ਤੁਹਾਡੇ ਕੋਲ ਵਿਦ ਪ੍ਰੀ ਐਗਜ਼ਿਸਟਿੰਗ ਵਾਲਾ ਪਲਾਨ ਹੋਇਆ। ਸੋ ਡਿਫਰੈਂਟ ਡਿਫਰੈਂਟ ਆਪਸ਼ਨਸ ਹੈਗੀਆਂ, ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਅਗਰ ਤੁਸੀਂ ਐਨੁਅਲ ਪੇਮੈਂਟ ਨਹੀਂ ਦੇ ਸਕਦੇ, ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਪਲਾਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-816-1700-416-1700-500 ਉਹਨੇ ਫਿਰ ਕਿਸੇ ਹੋਰ ਨੂੰ ਕੀਤਾ ਵੀ ਜਾ ਕੇ ਦੇਖੀ, ਹੀ ਵਾਸ ਡੈਡ, ਹੀ ਵਾਸ ਓਨਲੀ 30 ਇਅਰਸ ਓਲਡ, 25-30 ਸਾਲ ਬੰਦਾ। ਯੈਪ, ਉਹਦੀ ਕਿੰਨੀ ਕੁ ਦੀ ਇੰਸ਼ੋਰੈਂਸ ਹੁੰਦੀ ਹੋਣੀ ਆ? $25,000-30,000 ਦੀ ਕਵਰੇਜ ਤੁਸੀਂ ਲੈਣੀ ਵੀ ਆ, ਕਿਉਂਕਿ ਇਹ ਦਿਨਾਂ ਦੇ ਹਿਸਾਬ ਦੇ ਨਾਲ ਆ।
0: ਠੀਕ ਆ।
8: ਸੋ ਕਿੰਨੇ ਦਿਨ ਬੰਦਾ ਇੱਥੇ ਆਇਆ ਹੈਗਾ, ਉਹਨੇ ਦਿਨਾਂ ਦੇ ਲਈ,
0: ਜਿਨ੍ਹਾਂ ਨੇ ਟਰੈਵਲ ਕਰਨਾ ਹੈ ਤਾਂ ਇੱਥੇ ਰਹਿੰਦਾ ਸੀ ਵਿਚਾਰਾ।
8: ਹਾਂਜੀ, ਸੋ ਜਿਹੜੇ ਇੱਥੇ ਰਹਿੰਦੇ ਹੈਗੇ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਹੈ। $25,000 ਵਾਲੇ ਲਈ $1,00,000 ਦੀ ਲਾਈਫ ਇੰਸ਼ੋਰੈਂਸ ਤਾਂ ਕੁਝ ਵੀ ਨਹੀਂ ਹੈਗੀ, $7-8।
0: ਕਮ ਆਨ ਮੈਨ, ਲੈ ਲਓ, ਚੰਗੇ ਰਹੋਗੇ। ਆ ਜਿਹੜੀ ਮੈਂ ਗੱਲ ਕਰ ਰਿਹਾ ਨਾ ਵੀ ਨਾਇਗਰਾ ਫਾਲ ਡੈਥ ਹੋਈ ਆ, ਝੂਠ ਨਹੀਂ ਕਰ ਰਿਹਾ ਹੈਗਾ, ਇਹ ਗੱਲਾਂ ਨਹੀਂ ਬਣਾਉਣ ਲੱਗਾ ਜਾਲੀ ਮੀਡੀਆ ਕੋ, ਇਟਸ ਟਰੂ ਸਟੋਰੀ। ਸੋ ਗੈਟ ਇਟ, ਨੰਬਰ ਹੈ 416-816-1600-816-1600-1600। ਰੱਖੜੀ ਦੀ ਸੇਲ ਜਿਹੜੀ ਚੱਲ ਰਹੀ ਆ ਇੰਡੀਅਨ ਫਰੂਟ ਲੈਂਡ ਤੇ ਜੀ, ਸਵਰਨ ਚੱਕੀ ਆਟਾ ਜਿਹੜਾ ਹੈ 1199 ਦਾ ਹੈ, ਬਰਾੜ ਘਿਓ 2399 ਦਾ ਹੈ, ਬਾਲਟੀ ਗੁੜ ਦੀ ਬਾਲਟੀ ਆ ਜਿਹੜੀ 999 ਦੀ 5 ਕਿਲੋ ਹੈ, ਮਿਹਰਬਾਨ ਜੂਸ 399 ਦੇ 3 ਲੀਟਰ ਹੈ, ਹਲਦੀਰਾਮ ਦੇ ਸਨੈਕ ਸਵੇਰੇ ਖਾਓ, ਦੁਪਹਿਰੇ ਖਾਓ, ਸ਼ਾਮ ਨੂੰ ਮੂਡ ਬਣਾਉਣ ਵੇਲੇ ਵੀ ਖਾਓ, 199 ਦੇ ਨੇ। ਵਾਈਟ ਵੇ ਬ੍ਰੈਡ ਜਾਂ ਹੋਲ ਵੀਟ ਬ੍ਰੈਡ 249 ਦੀ ਤੁਹਾਨੂੰ ਮਿਲੇਗੀ। ਆਲ ਰਾਈਟ, ਜਾਣੇ ਹੋ, ਉਹ ਅਭਿਸ਼ੇਕ ਜੀ ਆ ਗਏ। ਹਾਂਜੀ ਸਰ,
9: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ, ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜ਼ੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ सिर्फ और सिर्फ 7.5 लाख के अंदर विद लीगल बेसमेंट कैश फ्लो पॉजिटिव प्रॉपर्टी $4,300 रेंट से चढ़ी हुई अवेलेबल है। बैरी के अंदर 4 बेडरूम का घर, 1 बेडरूम की बेसमेंट ऑफ मार्केट डील है। जेकर तुसी बाय सेल या इन्वेस्ट करना चाहते हो मैनू हुने कॉल करो अभिषेक रियल्टर 647-792-7000 647-792-7000।
0: गुरतन दी एक सोशल मीडिया ते वीडियो देखी जिहड़ा किसे जमाने च एमपीपी भी रहा एक टर्म कहंदा जी एंटी सिख हेट जिहड़ा है ओ कैनेडा च वध गया। मन्नी गल पर ए दसण दे बजाय कि वध गया ए दसो भी वध क्यों रहा है, असी की इहो जिहा कम कर रहे हां भी साडे नाल हेट कीता जा रहा है, ओहदे भी वीडियो बनाओ।
10: इंडियन फ्रूट लैंड है सच्ची वन स्टॉप फॉर ऑल योर ग्रोसरी नीड्स। सब तो वधिया ग्रोसरी, सब तो वधिया प्राइसेस ते आज ही पहुंचो। हुन इंडियन फ्रूट लैंड दी 7वीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन।

0: ਸਾਡੇ ਕੋਲ ਕੁਝ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ, ਅਗਰ ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609। ਇਸ ਤਰ੍ਹਾਂ ਜੁੜੇ ਰਹਿਣਾ, 1 ਵਜੇ ਵਤਨੋਂ ਦੂਰ ਤੁਹਾਡੇ ਲਈ ਪੇਸ਼ ਕੀਤਾ ਜਾਏਗਾ।
1: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
2: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 billion ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca.
4: Wakey, wakey, wakey, wakey.
5: It's wake up time. It's wake up time.
4: Now is the time to wake up.

0: ਅੱਜ ਕੱਲ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਹੈ, ਸੋ ਮੈਨੂੰ ਲੱਗਦਾ ਵੀ ਕਿਤਨਾ ਕਿਤਨਾ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਬਹੁਤ ਹੁੰਦੀ ਹੈ। ਤੇ ਇਸੇ ਲਈ ਮੈਂ ਨਾ ਆਪਣੇ ਨਾਲ ਅੱਜ ਸਟੂਡੀਓ ਦੇ ਵਿੱਚ ਇੱਕ ਵਿਆਹ ਦੇ ਵਿੱਚੋਂ ਬਰਾਤੀ ਨੂੰ ਨਾਲ ਲੈ ਕੇ ਆਈ ਆ।
1: ਤਾਂ ਜੋ ਨਾ ਮੂੰਹ ਸੰਭਾਲ ਕੇ ਬੋਲੋ ਮੈਡਮ ਜੀ।
0: ਕੀ ਹੋਇਆ ਸਰ?
1: ਮੇਰਾ ਨਾ ਜੱਗਾ, ਨਿੱਕਾ ਭਾਈ ਆਵੇਂ ਲੋੜੇ ਦਾ।
0: ਓ ਸੌਰੀ,
1: ਜੱਗਾ ਜੱਗ ਮਤਲਬ ਹੁੰਦਾ?
0: ਨਹੀਂ, ਮੈਨੂੰ ਪਤਾ ਨਹੀਂ ਸੀ।
1: ਉਹਦੇ ਨਾਲ ਵਾਲੀ ਉਸੇ ਕਾਰ ਚ ਮੂਰਲੀ ਸੀਟ ਤੇ ਲੈ ਕੇ ਜਾਣਾ ਮੈਂ।
0: ਅੱਛਾ, ਮੈਂ ਤੁਹਾਨੂੰ ਨਿੱਕਾ ਭਾਈ ਆ ਜੀ ਤਾਂ ਕਹਿ ਨਹੀਂ ਸਕਦੀ, ਜੱਗਾ ਜੀ। ਠੀਕ ਹੈ,
1: ਜੋ ਮਰਜੀ ਕਹਿ ਲਓ ਬਸ।
0: ਠੀਕ ਹੈ ਜੀ, ਜੱਗਾ ਜੀ, ਅੱਜ ਅਸੀਂ ਤੁਹਾਨੂੰ ਨਾ ਵਿਆਹਾਂ 'ਚ ਹੁੰਦੀ ਫਜ਼ੂਲ ਖਰਚੀ ਬਾਰੇ ਪੁੱਛਾਂਗੇ।
1: ਚਲੋ, ਪਹਿਲਾਂ ਚਾਰ ਰਾਂ ਤਾਂ ਮੈਨੂੰ ਸੁਣਾਤਾ, ਹੋਰ ਕਿੰਨੀ ਗ੍ਰਾਂ ਦੱਸੋਗੇ?
0: ਅੱਛਾ ਠੀਕ,
1: ਮੇਰੇ ਕੋਲੇ ਟਾਈਮ ਹੈ ਨਹੀਂ, ਜਿਹੜੀ ਕੰਮ ਦੀ ਗੱਲ ਕਰਨੀ ਆ ਕਰ ਲਓ ਮੇਰੇ ਕੋਲੋਂ।
0: ਅੱਛਾ, ਪਹਿਲਾਂ ਗਾਣਾ ਸੁਣਾ ਦਿਓ।
1: ਘਰੇ ਘਰ ਦੇ ਡੀਕ ਦੇਣੇ ਪੈਣੀ ਭਾਈ, ਕਿੱਥੇ ਜਾ ਰਹੇ?
0: ਨਹੀਂ, ਅਸੀਂ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ।
1: ਕੰਮ ਕਰਨ ਵਾਲਾ ਤਾਂ ਮੈਂ, ਕਿਤੇ ਵਿਹਲਾ ਦੱਸ
0: ਜਨਾਬ। ਗਾਣਾ ਸੁਣਾ
1: ਤੁਸੀਂ, ਪਤਾ ਨਹੀਂ ਸਾਡੇ ਰੂੜੇ ਦੇ ਉੱਪਰ ਗੱਲਾਂ ਕਰਦੇ ਹੋ ਜੀ, ਫਜ਼ੂਲ ਖਰਚੀਆਂ ਕਰਦੇ। ਮੁੰਡਾ ਵਿਆਹਣ ਲੱਗੇ ਸੀ, ਕੋਈ ਹੱਦ ਕਰਨਗੇ ਤੁਸੀਂ? ਸਾਡੇ ਕੋਲ ਪੈਸੇ ਮੰਗ ਲਏ ਸੀ।
0: ਆਪਾਂ ਗਾਣਾ ਸੁਣ ਲਈਏ?
1: ਸੁਣ ਲਓ, ਮੈਂ ਕਿਹੜਾ ਰੋਕਿਆ।
0: ਹਾਂ, ਫਿਰ ਆਪਾਂ ਗੱਲਾਂ ਅੱਗੇ ਤੋਰਦੇ ਹਾਂ।
1: ਹਾਂ, ਗਾਣਾ ਲਾਉਣਾ ਕਿੰਨੇ ਆਪ ਹੀ?
0: ਨਹੀਂ, ਇਹ ਕੰਪਿਊਟਰ ਰੱਖਿਆ ਹੋਇਆ ਸੀ।
1: ਅੱਛਾ, ਚਲੋ ਵੀ ਇਹਨੂੰ ਦੱਸ ਦੋ ਵੀ ਨਿੱਕੇ ਭਾਈ ਨੇ ਸੁਣਨਾ, ਚੰਗਾ ਸੁਣਾਵੇ।
0: ਠੀਕ ਹੈ ਜੀ।

0: ਵਿਆਹ ਦਾ ਨਾਂ ਲੈਂਦੇ ਹੀ ਨਾ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਸਪੈਸ਼ਲੀ ਉਹਨਾਂ ਨੂੰ ਕੱਪੜੇ ਸਵਾਉਣ ਦੀ ਕਾਹਲੀ ਪੈ ਜਾਂਦੀ
1: ਹੈ। ਉਹ ਤਾਂ ਬਾਲੀ ਗੱਲ ਆ ਜੀ, ਬਹੁਤਾ ਧਰਮ ਸੁਧੀ ਗੱਲ ਆ। ਮੈਂ ਇੰਨਾ ਤੰਗ ਆ ਗਿਆ ਆਪਣੀ ਘਰ ਵਾਲੀ ਤੋਂ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ। ਮੈਂ ਤੇਰੇ ਕੋਈ ਵੀਰ ਹਲੋ ਘਰ ਦੱਸ
0: ਨਹੀਂ ਚਾਹ ਹੁੰਦਾ
1: ਹੈ। ਹਾਂਜੀ ਇੱਕ ਮਿੰਟ ਮੇਰੀ ਗੱਲ ਸੁਣੋ।
0: ਹਾਂਜੀ
1: ਮੈਂ ਮੁੰਡਾ ਨਿੱਕਾ ਭਾਈਆ, ਮੇਰੀ ਆਵਾਜ਼ ਉਹ ਤੱਕ ਨਹੀਂ ਜਾਂਦੀ ਨਾ।
0: ਨਹੀਂ ਨਹੀਂ
1: ਐਡਾ ਮੈਨੂੰ ਦੁਖੀ ਕਰਮ ਹੋਇਆ ਜਨਾਨੀ ਨੇ, ਐਡਾ ਮੈਨੂੰ ਦੁਖੀ ਕਰਮ ਹੋਇਆ ਜਨਾਨੀ। ਮੈਂ ਇਹਨੂੰ ਵੀਰ ਹੈਗਾ, ਮੈਂ ਕਿਹਾ ਵੀ ਗੱਲ ਪਤਾ ਕੀ ਆ, ਦੇਖ ਐਤਕੀ ਆਪਣਾ ਕੋਈ ਠੇਕਾ ਠੁੱਕਾ ਉਦੋਂ ਦਾ ਰਹਿ ਗਿਆ।
0: ਅੱਛਾ
1: ਵੀ ਐਤਕੀ ਫਸਲ ਥੋੜੀ ਮਾੜੀ ਹੋ ਵੀ ਤੂੰ ਪੂਰਾ ਮਾੜਾ ਸੂਟ ਸਵਾ। ਹਾਂ ਮੈਂ ਇਹਦੇ ਨਾਲ ਚੱਲ ਗਿਆ ਜੀ।
0: ਅੱਛਾ
1: ਤਿੰਨ ਮੇਰੇ ਨਿਆਣੇ ਬਾਹਰ ਰੋਣ ਡਏ।
0: ਅੱਛਾ ਜੀ
1: ਸਕੂਟਰ ਤੇ ਮੈਂ ਕਰੀ ਉਹਨਾਂ ਨੂੰ ਕੁਲਫੀਆਂ ਲੈ ਕੇ ਦੇਣ ਡਿਆ ਤੇ ਕਦੀ ਮੈਂ ਗੋਲ ਗੱਪੇ ਖਵਾਉਣ ਡਿਆ। ਅੰਦਰ ਬੈਠੀ ਨੇ ਇਹਨੇ ਜਿਹੜੀ ਦੁਕਾਨ ਖਿਲਾਈ, ਇਹਨੇ ਜਿਹੜੀ ਦੁਕਾਨ ਖਿਲਾਈ, ਪਤਾ ਨਹੀਂ ਐਸਾ ਕਿਹੜਾ ਉਹ ਕਿਹੜਾ ਰੰਗ ਤੂੰ ਨਹੀਂ ਪਾਉਂਦੀ, ਜਿਹੜਾ ਗੁਲਾਬੀ ਆ ਕਿਹੜਾ ਕਿੰਨੀ।
0: ਹਾਂਜੀ ਪਿੰਕ।
1: ਹਾਏ ਹਾਏ ਉਹ ਤਾਂ ਵਿਚਾਰਾ ਹੱਥ ਜੋੜੇ ਛੁੱਟਾ ਕਹਿੰਦਾ ਭੈਣ ਜੀ ਕਿਸੇ ਹੋਰ ਦੁਕਾਨ ਤੋਂ ਲੈ ਲਓ, ਸਾਡੇ ਵਾਲੇ ਪਿੰਕ ਮੋਗੇ।
0: ਅੱਛਾ ਨਹੀਂ ਪਰ ਚਾਹ ਹੁੰਦਾ ਨਾ ਹਰ ਕਿਸੇ ਨੂੰ।
1: ਨਹੀਂ ਤਾਂ ਪਰ ਠੀਕ ਹੈ ਤੂੰ ਲੈ ਖੇ ਸਵਾ ਜੋ ਮਰਜ਼ੀ ਕਰ।
0: ਹਾਂਜੀ
1: ਅਗਲੀ ਗੱਲ ਸੁਣ ਲਓ।
0: ਹਾਂਜੀ
1: ਉਹ ਤੋਂ ਬਾਅਦ ਮੈਂ ਜਿਹੜੇ ਗੇੜੇ ਮਾਰਿਆ ਜਿਹੜੀਆਂ ਹੁੰਦੀਆਂ ਕਿਹੜੀਆਂ ਜਿਹੜੀਆਂ ਸੀਂ ਕੇ ਦਿੰਦੀਆਂ ਕੀ ਨਾ ਰੱਖ ਦਿਓ,
0: ਉਹ ਜਿਹੜੀਆਂ ਬੁਟੀਕ ਵਾਲੀਆਂ,
1: ਉਹ ਜੋ ਵੀ ਹੁੰਦੀਆਂ ਟੀਕ ਵਾਲੀਆਂ। ਔਰ ਮੈਂ ਤਾਂ ਟੀਕੇ ਵਾਲੀਆਂ ਰੱਖਿਆ ਨਾ ਉਹਨਾਂ ਨੇ।
0: ਕਿਉਂ?
1: ਉਹਨੇ ਤਾਂ ਸੂਟ ਨਹੀਂ ਹੁੰਦਾ ਜਿੰਨੀ ਸਵਾਈ ਪਾ ਦਿੰਦੀ ਉੱਥੇ।
0: ਅੱਛਾ ਜੀ
1: ਮੈਂ ਉਹਨੂੰ 36,000 ਮੈਂ ਕਿਹਾ ਵੀ ਬੀਬੀ ਐਂ ਦੱਸ ਸੂਟ ਮੈਂ ਕਿਹੜਾ, ਮੈਂ ਪੈਸੇ ਮੇਰੇ ਲੱਗੇ, ਤੂੰ ਪੈਸੇ ਕਾਹਦੇ ਭਾਲਦੀ?
0: ਓਹੋ
1: ਵਿਚਾਰ ਤੂੰ ਸੀਣਾ ਮਾਰਦੀ ਤੇ ਮੈਂ ਟੀਕ ਵਾਲੀ ਹੋ ਗਈ।
0: ਨਹੀਂ
1: ਟੀਕੇ ਵਾਲੀਆਂ ਬੀਬੀਆਂ ਉਹ ਠੀਕ ਜੀ, ਉਹਨੇ ਮੈਂ ਉੱਥੇ ਟੀਕਾ ਲਵਾਂਗਾ।
0: ਅੱਛਾ
1: ਉਹ ਤੋਂ ਬਾਅਦ ਅਗਲੀ ਸੁਣ।
0: ਹਾਂਜੀ
1: ਉਹ ਮੈਂ ਟੈਚੀ ਭਾਗ ਨਿਆਣੇ ਸੁੱਟ ਕੇ ਬੋਰੀ ਬਿਸਤਰਾ ਉੱਥੇ ਆਇਆ, ਆਣ ਕੇ ਫਿਰ ਡੁਸਕਣ ਲੱਗ ਪਈ। ਮੈਂ ਕੀ
0: ਹੋ,
1: ਕਹਿੰਦੀ ਮੈਨੂੰ ਹੁਣ ਆਪਣੀ ਆਇਆ, ਮੈਨੂੰ ਪਸੰਦ ਨਹੀਂ ਆ, ਮੈਂ ਛਿੱਜ ਗਿਆ।
0: ਓਹੋ ਟਾਈਟ ਹੋਣਾ,
1: ਪਤਾ ਨਹੀਂ ਕੀ ਖੇ ਸਵਾਹ ਹੋਣਾ, ਪਰ ਹੁਣ ਮੈਂ ਮੌਕੇ ਤੇ ਕਰਦਾ ਪਾਇਆ। ਪਤਾ ਕੀ
0: ਕੀ?
1: ਉਹੀ ਜਿਹੜਾ ਪਤਾ ਨਹੀਂ ਪਿਛਲੀ ਵਾਰ ਪਤਾ ਨਹੀਂ ਕਿੱਥੇ ਕਿਹਦੇ ਵਿਆਹ ਤੇ ਸਵਾਇਆ ਸੀ, ਹਰਿਆ ਸੂਟ ਪਾ ਕੇ ਫਿਰ ਤੁਰੀ ਫਿਰਦੀ।
0: ਓਹੋ ਚਲੋ
1: ਮੈਂ ਕਿਹਾ ਵੀ ਮੇਰੀ ਖੇਚਲ ਖਵਾਈ ਕਾਹਦੀ, ਕਿਹਾ ਤੀ ਜਦੋਂ ਪਾਉਣਾ ਹੀ ਨਹੀਂ ਸੀ, ਮੈਨੂੰ ਪਸੰਦ ਨਹੀਂ ਪਿੰਕ ਕਹੇ ਨਾ, ਤਾਂ ਰਿਵਾਜ ਮੁੱਕ ਗਿਆ।
0: ਚੱਲ ਕੋਈ
1: ਮੈਂ ਜਿੱਦਾਂ ਗਈ ਸੀ ਮੂੰਹ ਚੱਕ ਕੇ ਉਦਣ ਸੀ ਮੁੱਕਦੀ।
0: ਦੇਖੋ ਭਾਈ
1: ਦੇਖੋ ਗੱਲ ਭਾਈ ਹੈ ਨੀ ਕਹਿਣਾ, ਮੇਰਾ ਨਾਂ ਜੱਗਾ
0: ਜੱਗਾ ਜੀ
1: ਜੱਗਾ। ਦੇਖੋ ਆਪਣਾ ਤੁਹਾਡਾ ਪਿਆਰ ਕਰਕੇ ਆਪਾਂ ਇੰਨੀਆਂ ਗੱਲਾਂ ਕਰਦੀਆਂ, ਪਰ ਆਹ ਗੱਲ ਤੁਸੀਂ ਉਹਨੂੰ ਨਾ ਦੱਸਿਆ ਜੀ।
0: ਠੀਕ ਹੈ ਜੀ ਜੱਗਾ ਜੀ, ਤੁਸੀਂ ਠੰਡੇ ਹੋ, ਗਾਣਾ ਸੁਣਾਉਣੀ ਹੈ ਮੈਂ ਤੁਹਾਨੂੰ।

ਦਾ ਕੋਈ ਰੀਸ ਕਲਚਰ ਆਫ ਪੰਜਾਬ ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ओंकार कंडा सिंह रिपोर्टिंग सर। सत श्री अकाल जी।
1: सत श्री अकाल गंडा सिंह जी,
0: की हाल चाल है?
1: मैं बिल्कुल ठीक हाँ, तुसी सुनाओ।
0: बाजी आपा भी कायम हाँ।
1: ਹੋਰ ਫੇਰ ਅੱਜ ਕਿੱਦਾਂ ਕੀ ਗੱਲ ਸੁਣਾਉਣ ਆਏ ਹੋ?
0: ਦੇਖੋ ਜੀ, ਗੱਲਾਂ ਜਿਹੜੀਆਂ ਮਰਜ਼ੀ ਸਾਹਿਬ, ਤੁਹਾਨੂੰ ਤੰਗੀ ਆ?
1: ਓਹੋ, ਅੱਜ ਫੇਸ ਸਟੈਂਡ ਤੇ
0: ਬਸ ਥੋੜਾ ਹੋਰੇ ਹੋ ਜਾ, ਪਰ ਇਹ ਤਾਰ ਨੰਗੀ ਆ।
1: ਤੁਸੀਂ ਇਹ ਗੱਲ ਕਿੱਥੋਂ ਸੁਣ ਲਈ?
0: ਮੈਨੂੰ ਉਹ ਮੁੰਡੇ ਨੇ ਸੁਣਾਈ ਜਿਹੜਾ ਤੇਰੇ ਨਾਲ ਹੁੰਦਾ ਸੀ। ਕਿਹੜਾ?
1: ਗੁਰਪ੍ਰੀਤ।
0: ਉਹ ਕਹਿੰਦਾ ਭਾਜੀ ਨੂੰ ਏਦਾਂ ਕਿਉਂ? ਮੈਂ ਕਹਿੰਦਾ
1: ਅੱਛਾ, ਮਤਲਬ ਉਹਦੀਆਂ ਗੱਲਾਂ ਮੰਨੋਗੇ ਹੁਣ ਤੁਸੀਂ?
0: ਮੈਨੂੰ ਗੱਲ ਪਤਾ ਕਿ ਮੁੰਡਾ ਬੀਬਾ, ਤੂੰ ਐ ਬਦਨਾਮ ਨਾ ਕਰ।
1: ਅੱਛਾ,
0: ਮੈਨੂੰ ਉਹਦੀ ਗੱਲ ਸੁਣ ਕੇ ਨਾ ਯਾਦ ਆ ਗਿਆ ਚੁਟਕਲਾ।
1: ਕਿਹੜਾ ਚੁਟਕਲਾ?
0: ਚੁਟਕਲਾ ਬਾ ਡਾਕਟਰ ਤੋਂ ਮੈਨੂੰ ਯਾਦ ਆ ਗਿਆ ਵੀ ਉਹ ਨਾ ਮਰੀਜ਼ ਗਿਆ ਡਾਕਟਰ ਕੋ।
1: ਅੱਛਾ,
0: ਕਹਿੰਦਾ ਡਾਕਟਰ ਸਾਹਿਬ ਮੇਰਾ ਨਾ ਪੇਟ ਖਰਾਬ ਆ।
1: ਓਹੋ, ਫੇਰ?
0: ਕਹਿੰਦਾ ਵੀ ਕੀ ਗੱਲ, ਕੁਛ ਖਾ ਲਿਆ ਗਲਤ? ਕਹਿੰਦਾ ਵੀ ਖਾਧਾ ਤਾਂ ਕੁਛ ਨੀ, ਬਸ ਜਾ ਕੇ ਇੱਕ ਲੱਸੀ ਦਾ ਪੀ ਕੇ ਉੱਤੋਂ ਚਾਹ ਪੀਤੀ ਗਈ ਆ।
1: ਜਿਹੜਾ ਸੋਨੇ ਦਾ ਰੇਟ ਆ,
2: ਸੋਨੇ ਦਾ ਰੇਟ ਆ?
1: ਹਾਂਜੀ,
2: ਸੋਨੇ ਦਾ ਰੇਟ ਰੂਟ ਤਾਂ ਕਿੱਥੇ ਰਹਿ ਗਿਆ ਹੁਣ?
1: ਮਤਲਬ ਸੋਨਾ ਇੰਨਾ ਮਹਿੰਗਾ ਹੋ ਗਿਆ, ਇੰਨਾ ਮਹਿੰਗਾ ਹੋ ਗਿਆ ਵੀ ਵਿਆਹਾਂ ਦੇ ਵਿੱਚ ਗਹਿਣੇ ਕਿੱਥੋਂ ਬਣਾਉਣੇ ਆ?
2: ਮੈਂ ਕਿਹਾ ਗਹਿਣੇ ਕਾਹਦੇ ਬਣਾਉਣੇ, ਗਹਿਣੇ ਮੈਂ ਤਾਂ ਉਹੀ ਤਾਂ ਕਹੀ ਜਾਂਦਾ।
1: ਕੀ?
2: ਮੈਂ ਕਿਹਾ ਵੀ ਆਹ ਭਲਾ ਹੋਵੇ ਜਿੰਨਾ ਬਣਾਏ ਆ। ਕੀ ਬਣਾਏ ਉਹਨਾਂ ਨੇ?
1: ਕੀ ਬਣਾਇਆ?
2: ਆ ਜਿਹੜੇ ਜਾਲੀ ਬਣਾਉਂਦੇ ਆ
1: ਉਹ ਆਰਟੀਫਿਸ਼ੀਅਲ ਜਿਹੜੇ। ਅੱਛਾ ਜੀ,
2: ਉਹਨੇ ਤਾਂ ਬਚਾ ਤੇ ਸਾਡੇ ਵਾਲੇ।
1: ਅੱਛਾ,
2: 1400-1500 ਦਾ ਹਾਰ ਹੂਰ ਜਿਹਾ ਲੈ ਕੇ ਖੜਾ ਛਡਾਓ।
1: ਤੁਸੀਂ ਨਕਲੀ ਬਣਵਾਇਆ
2: ਤਾਂ ਹੋਰ ਕੀ ਕਰੀਏ ਦੱਸੋ?
1: ਅਸਲੀ ਕਿਉਂ ਨੀ?
2: ਅਸਲੀ ਹੱਦ ਕਰਦੀ, ਤੂੰ ਕਿੱਦਾਂ ਨੀ?
1: ਕੀ ਹੋ ਗਿਆ?
2: ਚਾਰ ਮੇਰੇ ਸਾਲੇ।
1: ਅੱਛਾ,
2: ਪਹਿਲਾਂ ਜਦੋਂ ਵਿਆਹ ਕੀਤਾ ਵੱਡੇ ਸਾਲੇ ਦਾ, ਉਦੋਂ ਸੱਸ ਮੇਰੀ ਨੇ ਪਤਨੀ ਵਾਲੀਆਂ ਬਣਾਤੀਆਂ।
1: ਅੱਛਾ ਜੀ,
2: ਉਦੋਂ ਬਾਅਦ ਨਿੱਕੇ ਦਾ ਕੀਤਾ ਫਿਰ ਚੀਨੀ ਬਣਾਤੀ, ਉਦੋਂ ਨਿੱਕੇ ਦਾ ਕੀਤਾ ਬਾਪੂ ਦਾ ਕੜਾ ਵੀ ਜਾਂਦਾ ਲੱਗਾ।
1: ਅੱਛਾ,
2: ਤੇ ਮੇਰੀ ਅੱਖ ਸੀ ਛਾਪ ਹੁਣ, ਕਹਿੰਦੇ ਨਿੱਕੇ ਨਾ ਬਣਾਤੀ।
1: ਨਹੀਂ ਦੇਖੋ,
2: ਮੇਰੇ ਨਿੱਕੇ ਭਾਈ ਦੇ ਫਾਇਦਾ ਕੀ ਹੋਇਆ ਦੱਸੋ ਮੈਨੂੰ?
1: ਨਹੀਂ, ਉਹ ਤਾਂ ਵੀ ਠੀਕ ਆ, ਸਹਿਮਤ ਆ ਤੁਹਾਡੀ ਗੱਲ ਨਾਲ, ਪਰ ਕਿਤੇ ਨਾ ਕਿਤੇ ਅਸਲੀ ਸੋਨੇ ਦਾ ਤਾਂ ਆਪਣਾ ਹੀ ਰੋਬ ਹੁੰਦਾ।
2: ਨਹੀਂ, ਅਸਲੀ ਸੋਨੇ ਦਾ ਰੋਬ ਘੱਟ ਪਿਆ, ਸੋਨੇ ਜਿਹੜਾ ਕੰਨਾਂ ਨੂੰ ਖਾਵੇ ਭਾਜੀ 33,000 ਨੂੰ ਤਾਂ ਸੋਨਾ ਹੋ ਗਿਆ।
1: ਹਾਂਜੀ,
2: ਇਹ ਤਾਂ ਦੱਸੋ।
1: ਨਹੀਂ, ਨਾਲੇ ਪਤਾ ਕੀ, ਸੋਨੇ ਦੇ ਹੋਰ ਵੀ ਬੜੇ ਨੁਕਸਾਨ ਹਨ।
2: ਹਾਂਜੀ, ਇੱਕ ਮਿੰਟ, ਇੱਕ ਮਿੰਟ।
1: ਹਾਂਜੀ,
2: ਮੈਨੂੰ ਫੋਨ ਕਰਨ ਦੇ, ਇੱਕ ਮਿੰਟ।
1: ਕਿਹਨੂੰ?
2: ਯਾਰ ਸਾਡੇ ਬਿੰਦਰ ਜੂਡਰ। ਹੈਲੋ, ਹਾਂ
1: ਜਨਾਬ,
2: ਸਾਡੀ ਨੱਕ ਕੱਢੀ ਕੇ ਫੇਰ ਤੂੰ ਕੀ ਕਰ ਦੇਗਾ? ਤੈਨੂੰ ਮੈਂ ਬੰਦਿਆਂ ਨੂੰ ਦੱਸ ਦਿੱਤੀ ਗੱਲ ਵੀ ਜਿਹੜਾ ਤੈਨੂੰ ਸੋਨਾ ਘੱਟ ਟਾਈਮ ਨਾਲ ਪਹੁੰਚਾ ਦੀ, ਮੈਂ ਰੇਡੂਏ ਤੇ ਬੈਠਿਆ ਤੇਰੀ ਸ਼ਿਕਾਇਤ ਲਾ ਦਾਂਗੇ, ਆਪਣਾ ਚੱਲ ਦੇ ਨਾ।
1: ਹਾਂਜੀ ਹਾਂਜੀ, ਚੱਲ ਦੇ।
2: ਤੇਰੀ ਤਾਂ ਗੱਲ ਕਰਾ ਦਾਂਗੇ, ਮੈਂ ਦੱਸਾਂ ਗੱਲ ਵੀ ਸਾਡੇ ਨੇ ਐ ਕੀਤਾ ਇਹਨਾਂ ਨੇ।
1: ਚੱਲ ਕੋਈ ਨੀ, ਤੁਸੀਂ ਠੰਡ
2: ਜੀ ਮਿਲਾ ਕੇ ਬੈਠੇ, ਇਹਨਾਂ ਦੀ ਸਿੱਧੀ ਗੱਲ ਆ, ਉਹ ਬੰਦੇ ਠੰਡਦਾਰ ਨਾਲ। ਹੈਂ,
1: ਡਰ ਗਿਆ
2: ਜੀ, ਡਰ ਗਿਆ। ਆ ਵਧੀਆ,
1: ਹਾਂ ਕੋਈ ਨੀ, ਚਲੋ।
2: ਗਾਣਾ ਗੁਣਾ ਲਾਓ,
1: ਉਹੀ ਲਾਉਣ ਲੱਗੀ।

0: ਨਾ ਬੰਦੇ ਨੇ ਆਪ ਤਾਂ ਤਿਆਰੀ ਖਿੱਚਣੀ ਹੁੰਦੀ ਆ, ਪਰ ਉਹਨੂੰ ਹੁੰਦਾ ਵੀ ਘਰ ਵੀ ਕਿਤੇ ਮੇਰਾ ਲਿਸ਼ਕ ਜਾਵੇ।
1: ਲਿਸ਼ਕਾ ਦੋ
0: ਹਾਂ, ਇਹਨੂੰ ਵੀ ਰੰਗ ਰੁੰਗ ਕਰਾ ਦੋ ਐਨਕਾਂ।
1: ਮੈਂ ਤੈਨੂੰ ਕੀ ਦੱਸਾਂ, ਇਹਦੇ ਚ ਬੰਦਾ ਹੁਣ ਕੀ ਕਰੇ। ਪੁਰਾਣੇ ਸਮੇਂ ਹੁੰਦੇ ਸੀ ਉਦੋਂ ਮੈਨੂੰ ਆਪ ਚੇਤਾ ਜੀ, ਬਾਪੂ ਸਾਡੇ ਨੇ ਡਰਮ ਲੈ ਲੈਣੇ ਜੀ, ਉਹਨੂੰ ਕੱਟ ਕੇ ਵਿੱਚ ਕਲੀ ਪਾ ਕੇ ਘੋਲ ਲੈਣੀ, ਕੁਛ ਬੰਦਿਆਂ ਕੋ ਕਰਾ ਲੈਣੀ, ਕੁਛ ਦਿਹਾੜੀ ਤੇ ਕਰਾ ਲੈਣੀ, ਕੁਛ ਕੁਚੀਆਂ ਪਰਾਲੀ ਆਪ ਹੀ ਫੜ ਲੈਣੀ।
0: ਤੁਸੀਂ ਆਪ ਵੀ ਪੇਂਟ ਕੀਤਾ?
1: ਸਾਰੇ ਕੰਮ ਕਰਕੇ ਰੱਖੇ।
0: ਅੱਜ
1: ਕੱਲ ਦੀਆਂ ਬੁੜੀਆਂ ਜੀ ਪੇਸ਼ ਨੀ ਜਾਣ ਦਿੰਦੀਆਂ, ਪਤਾ ਨੀ ਪੁੱਟੀ ਕਰਾਉਣੀ ਆ, ਮੈਨੂੰ ਤਾਂ ਆਹ ਨੀ ਸਮਝ ਆਉਂਦੀ, ਕਹਿੰਦੀ ਕਦੀ ਨਿਆਣੇ ਨੂੰ ਪੋਟੀ ਕਰਾਉਣੀ ਆ, ਉਧਰੋਂ ਕਦੀ ਪੁੱਟੀ ਕਰਾਉਣੀ ਆ। 3 ਦਿਨ ਮੇਰੇ ਇਸੇ ਕੰਮ ਚ ਨਿਕਲ ਗਏ। ਮੈਂ ਉੱਥੋਂ ਘਰੋਂ ਸਾਰਾ ਦਿਨ ਜਵਾਕਾਂ ਦਾ ਉਹ ਪੋਟੀ ਕਰਾਉਣੀ ਪੋਟੀ ਕਰਾਉਣੀ, ਮੈਂ ਉੱਥੇ ਜਾ ਕੇ ਹੀ ਜਾਵਾਂ ਦੁਕਾਨ ਤੇ ਜਾ ਕੇ। ਮੈਂ ਕਿਹਾ ਭਾਈ ਸਾਹਿਬ ਅਸੀਂ ਨਾ ਘਰੇ ਪੋਟੀ ਕਰਾਉਣੀ, ਕਹਿੰਦਾ ਭਾਜੀ ਕਰਾ ਲਓ ਮੇਰੇ ਕੋਲ ਕੁੜੀਆਂ ਕੱਲੀਆਂ ਆਉਂਦੇ ਹੋ ਤੁਸੀਂ। ਇੱਕ ਦਿਨ ਮੈਂ ਲਿਖਾ ਕੇ ਲੈ ਕੇ ਗਿਆ, ਫਿਰ ਉੱਥੇ ਕੋਈ ਉਹ ਵਿਚਾਰਾ ਕੋਈ ਬਿਹਾਰ ਦਾ ਸੀਗਾ ਮਿਸਤਰੀ, ਉਹ ਕਹਿੰਦਾ ਸਾਹਿਬ ਜੀ ਪੋਟੀ ਨੀ ਹੁੰਦੀ ਪੁੱਟੀ ਹੁੰਦੀ। ਮੈਂ ਕਿਹਾ ਉਹੀ ਤੇ ਮੈਂ ਕਹਿਣ ਡਿਆ,
0: ਪਤਾ ਕੀ ਕੰਮ ਹੀ ਵਿਆਹਾਂ ਚ ਇੰਨੇ ਹੁੰਦੇ ਨਾ,
1: ਜੋ ਵੀ ਹੁੰਦਾ ਵਾ ਮਤਲਬ ਬੰਦਿਆਂ ਨੂੰ ਦੱਸਣ।
0: ਹਾਂ, ਬੰਦਾ ਕਨਫਿਊਜ਼ ਹੋ ਜਾਂਦਾ ਨਾ, ਕੋਈ ਚੱਕਰ ਨੀ, ਤੁਸੀਂ ਗੁੱਸਾ ਨੀ ਕਰਨਾ।
1: ਮੈਂ ਤਾਂ ਕਰਦੇ ਨੀ ਗੁੱਸਾ, ਮੈਂ ਦੇਖੋ ਭਾਈ ਜੀ ਗੱਲ ਪਤਾ ਕੀ, ਮਤਲਬ ਇਹ ਚੰਗੇ ਨੀ ਲੱਗੀਦਾ।
0: ਹਾਂਜੀ, ਇਹ ਤਾਂ
1: ਭਲੀਏ ਲੋਕ ਜੇ ਪਹਿਲਾਂ ਕਰੀ ਨਾ ਸਰਦਾ ਨਾ, ਕੀ ਗੱਲ ਹੁਣ ਜੇ ਤੁਸੀਂ ਘਰੇ ਪੋਟੀ ਨਹੀਂ ਕਰਾਉਂਗੇ ਤੇ ਕੀ ਗੱਲ ਕੁੜੀ ਨੀ ਆਊਗੀ ਪਹਿਲਾਂ ਘਰੇ ਤੇ ਪੋਟੀ ਨੀ ਹੋਈ ਹੈ ਨਾ ਜੀ। ਇਹ ਗੱਲਾਂ ਥੋੜੀਆਂ ਗਲਤ ਫਜ਼ੂਲ ਖਰਚੀਆਂ, ਇਹ ਨੀ ਕਰਨੀ ਚਾਹੀਦੀਆਂ। ਤੁਸੀਂ ਆਪਣੇ ਮੁੰਡੇ ਨੂੰ ਕੁੜੀ ਵਿਆਹਣੀ ਕਿਹੜਾ ਘਰ ਨੂੰ ਵਿਆਹਣੀ?
0: ਹਾਂਜੀ, ਇਹ ਤਾਂ ਹੈ ਬਿਲਕੁਲ।
1: ਨਾਲੇ ਜਿਹਨੇ ਆਉਣਾ ਵਾ ਉਹਦਾ ਆਪਣਾ ਘਰ ਵਾ, ਜਗਦੀ ਚ ਪਹੁੰਚ ਆਪੇ ਕਰਾ ਲੂ,
0: ਨਾਲੇ ਪਸੰਦ ਦਾ ਕਰਾ ਲੂ।
1: ਹਾਂ, ਸੋਈ ਨੀ ਗੱਲ, ਨਾਲੇ ਗੱਲ ਪਤਾ ਕੀ ਆ, ਤੁਸੀਂ ਜਿੰਨੀ ਮਰਜ਼ੀ ਪੋਟੀਆਂ ਪੁੱਟੀਆਂ ਕਰਾ ਲਓ, 2-4 ਸਾਲ ਬਾਅਦ ਜਦੋਂ ਉਹਨਾਂ ਦੇ ਜਵਾਕ ਥੋੜੇ ਪੈਨਸਲਾਂ ਘਸਾਉਣ ਜੋਗੇ ਹੋ ਗਏ, ਉਹਨਾਂ ਫੇਰ ਪੋਟੀ ਤੇ ਪੈਨਸਲਾਂ ਫੇਰ ਦੇਣੀਆਂ ਫਾਇਦਾ ਕੀ। ਬਾਕੀ ਮੈਂ ਭੈਣ ਜੀ ਲਾੜੇ ਦਾ ਨਿੱਕਾ ਭਾਈ ਆ, ਕੋਈ ਮਾੜੀ ਗੱਲ ਤਾਂ ਨਹੀਂ ਕੀਤੀ?
0: ਨਹੀਂ ਜੀ, ਬਿਲਕੁਲ ਸਿਆਣੀ ਗੱਲ ਕੀਤੀ ਹੈ।

0: ਹਾਂਜੀ ਭੈਣ ਜੀ,
1: ਹਾਂਜੀ
0: ਤੁਸੀਂ ਬੋਲਦੇ ਨੀ ਆ, ਮੈਨੂੰ ਇਸ਼ਾਰਾ ਕਰ ਦਿੰਦੇ ਆ ਭਾਈ ਸਾਹਿਬ।
1: ਨਹੀਂ ਨਹੀਂ ਨਹੀਂ ਕੋਈ ਚੱਕਰ ਨੀ, ਮੈਂ ਵੀ ਬੋਲ ਰਹੀ ਆ।
0: ਭਾਈ ਸਾਹਿਬ ਦਾ ਵੈਸੇ ਕੰਮ ਕੀ ਹੈ ਨਾ, ਕੰਨਾਂ ਦੇ ਸਿੰਘ ਜੇ ਕੋਲ ਆਏ?
1: ਨਹੀਂ ਇਹ ਸਿੰਘ ਨਹੀਂ ਹੈਗੇ ਜੀ, ਇਹਨਾਂ ਨੂੰ ਹੈਡਫੋਨਸ ਕਹਿੰਦੇ ਨੇ।
0: ਹਾਂਜੀ ਹੈਡਫੋਨ ਤੋਂ ਮੈਨੂੰ ਚੇਤਾ, ਇੱਕ ਮਿੰਟ। ਓ ਹੈਲੋ
1: ਜਨਾਬ,
0: ਔਰ ਰੇਡੂਆ ਤੇ ਆ, ਰੇਡੂਆ ਤੇ ਆ ਜਾਓ।
1: ਕਿਹਨੂੰ ਫੋਨ ਕਰ?
0: ਜੱਗਾ, ਉਹ ਜੱਗਾ ਬੋਲਦਾ ਯਾਰ। ਆਹੋ
1: ਕਿਹਨੂੰ ਫੋਨ ਕਰ ਰਹੇ
0: ਹੋ? ਉਹਨੇ ਟਰਾਲੀ ਗਈ ਸੀ ਆਪਾਂ ਟੈਂਟ ਦਾ ਸਮਾਨ। ਓ ਹੈਲੋ, ਉਹ ਟਰਾਲੀ ਆਈ ਨਹੀਂ ਆਇਆ ਓਏ?
1: ਤੁਹਾਡੇ ਸਾਰੇ ਕੰਮ ਪੈਂਡਿੰਗ ਨੇ?
0: ਨਹੀਂ ਜੀ, ਉਹ ਟੈਂਟ ਦਾ।
1: ਅੱਛਾ,
0: ਉਹਨੂੰ ਕਹਿ ਲੈ ਸਰ, ਮੈਨੂੰ ਕਹਿ ਟੈਂਟ ਮਾਮਾ ਜਾਂ ਗੰਦੀਆਂ ਚਾਣੀਆਂ ਭੇਜੀਆਂ ਤੇ ਮੀਟ ਡੋਲ ਕੇ ਭੇਜਾਂਗਾ ਜੀ। ਹੈਂ
1: ਜਨਾਬ,
0: ਕੀ ਕਹਿੰਦਾ ਗੰਦੀ? ਉਹ ਸਾਰੀਆਂ ਰੂੜੀ ਤੇ ਲਾ ਲੈ ਤੂੰ, ਮੈਂ ਆਪੇ ਗੱਲ ਕਰ ਲਉਂ, ਭਾਈਆ ਨਹੀਂ ਮੰਨਦਾ। ਹੱਦ ਕਰਦੇ, ਮੇਰੇ ਸਾਲੇ ਦਾ ਵਿਆਹ ਯਾਰ, ਨਿੱਕਾ ਮੁੰਡਾ ਵਿਆਹ, ਤੁਸੀਂ ਹੱਦ ਕਰਦੇ ਹੈ
1: ਭਾਈਆ ਜੀ।
0: ਉਹਨੇ ਪਹਿਨ ਲੈਣੇ ਮੁੜ ਕੇ, ਨਾਲ ਉਹਦੀਆਂ ਪਲੇਟਾਂ ਤੋੜੋ ਯਾਰ ਜੀ, ਤੁਹਾਨੂੰ ਪਤਾ ਲੱਗੇ ਪਿਛਲੀ ਵਾਰ ਤੇ ਦੇ ਪੈਸੇ ਕਿ ਨਹੀਂ, ਅਜੇ ਰਹਿੰਦੇ ਆ। ਚਲ ਫਿਰ ਨਾ ਤੋੜਿਆ, ਚੰਗਾ
1: ਭਾਈਆ ਜੀ।
0: ਹਾਂਜੀ ਇੱਕ, ਹਾਂਜੀ
1: ਕੀ ਹੋ ਗਿਆ ਤੁਸੀਂ?
0: ਉਹ ਟੈਂਟ ਵਾਲਾ ਸੀ ਜੀ, ਬੜਾ ਤੰਗ ਕਰਦਾ।
1: ਹਾਂ ਸੱਚ, ਟੈਂਟ ਤੋਂ ਮੈਨੂੰ ਚੇਤੇ ਆਇਆ, ਇਹ ਜਿਹੜੇ ਟੈਂਟ ਵਾਲੇ ਇੰਨਾ ਦੁਖੀ ਕਰਦੇ ਨੇ,
0: ਬੜਾ ਜੀ ਬੜਾ ਦੁਖੀ ਕਰਦੇ
1: ਨੇ। ਹਨਾ ਵੀ ਇੱਕ ਪਾਸੇ ਤਾਂ ਬੰਦੇ ਨੂੰ ਵਿਆਹ ਦਾ ਜੱਬ ਹੁੰਦਾ, ਦੂਜੇ ਪਾਸੇ ਇਹਨਾਂ ਨੇ ਜੱਬ ਪਾਇਆ ਹੁੰਦਾ।
0: ਮੈਂ ਕਿਹਾ ਪੁੱਛੋ ਨਾ ਜੀ,
1: ਮਤਲਬ ਪਤਾ ਨਹੀਂ ਕੀ
0: ਪਿਛਲੇ ਜਦੋਂ ਮੇਰੇ ਵੱਡੇ ਸਾਲੇ ਦਾ ਵਿਆਹ ਸੀ ਜੀ, ਉਦੋਂ ਮੈਂ ਦੋ ਬਹਿਰੇ ਕੁੱਟੇ ਜੀ।
1: ਕਿਉਂ?
0: ਉਹ ਇਸੇ ਕਰਕੇ ਕੁੱਟੇ ਜੀ, ਪੰਜੀ ਮਿੰਟੀ ਮੂਲੀਆਂ ਜਿਹਾ ਛਿਲ ਕੇ ਲਿਆਇਆ ਕਰੇ।
1: ਅੱਛਾ,
0: ਅਸੀਂ ਜੀ ਪਤਾ ਨਹੀਂ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਹਾਂ ਵਧਾਈਆਂ ਮੰਗਦੇ ਨੇ।
0: ਉਦੋਂ ਬਾਅਦ ਇੱਕ ਦੂਜਾ ਲੈ ਜੀ, ਉਹਦੇ ਵਿੱਚ ਪਤਾ ਨਹੀਂ ਗਜਰੇਲਾ ਜਿਹਾ ਰੱਖੀ ਫਿਰੇ, ਅਸੀਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਅੱਛਾ,
0: ਇੱਕ ਫੇਰ ਮਗਰ ਆਈਸਕ੍ਰੀਮ ਜੀ ਰੱਖੀ ਫਿਰੇ, ਮੈਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ। ਮੈਂ ਫਿਰ ਪਛਾਣ ਕੇ ਤਿੰਨੋਂ ਫੈਂਟੇ।
1: ਕਿਉਂ?
0: ਮੈਂ ਕਿਹਾ ਮੇਰੇ ਕੋਲ ਮੂੰਹ ਗਾੜ ਨਿਕਲ ਚੱਲੀ ਸੀ,
1: ਇੱਥੇ ਨਹੀਂ ਕੱਢਣੀ।
0: ਹਾਂ, ਮੈਂ ਕਿਹਾ ਵੀ ਤੁਸੀਂ ਉੱਥੇ ਬੈਠੇ ਤੇ ਮਾਮੇ ਉੱਕੋ ਪਲੇਟ ਚ ਉਹ ਸਮੋਸੇ ਖਾਣ ਡੇ, ਪਕੌੜੇ ਖਾਣ ਡੇ, ਜੇ ਆਹ ਤੁਹਾਡੀਆਂ ਹੱਡੀਆਂ ਅਜੇ ਤੱਕ ਇੱਥੇ ਪਈਆਂ ਜਿਹੜੀਆਂ ਤੁਸੀਂ ਕੱਢੀਆਂ, ਕੁੱਕੜ ਖਾਧੇ ਆ, ਉਦੋਂ ਤੁਸੀਂ ਇਕੱਠੇ ਆ ਤੇ ਵਧਾਈ ਲੈਣ ਲੱਗੇ, ਇੱਕੋ ਇੱਕ ਤਰ੍ਹਾਂ ਫਿਰਦਾ।
1: ਮਤਲਬ ਉਹੀ ਨਾ ਕਿ ਇੱਥੇ ਵੀ ਤਾਂ ਫਜ਼ੂਲ ਖਰਚੀ ਹੋ ਜਾਂਦੀ ਆ।
0: ਹਾਂਜੀ,
1: ਅਸੀਂ ਲੋਕ ਚਾਹ ਚਾਹ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਤਿੰਨੋਂ ਥਾਈ।
0: ਉਹ ਵਧਾਈਆਂ ਹੀ ਨਹੀਂ ਬਾਣ ਜੀ।
1: ਹਾਂਜੀ,
0: ਇਹਨਾਂ ਵੀ ਵਧਾਈਆਂ ਤੇ ਰੋਕ ਲੱਗਣੀ ਚਾਹੀਦੀ, ਬਾਕੀ ਠੀਕ ਆ।
1: ਅੱਛਾ, ਬਾਕੀ ਵਿਆਹ ਬਿਲਕੁਲ ਠੀਕ ਨੇ।
0: ਇੱਕ ਜ਼ਰੂਰ ਚਾਹੀਦੀ ਆ ਵੀ ਜਿਹੜਾ ਮੁੰਡੇ ਦਾ ਨਿੱਕਾ ਭਾਈਆ ਹੋਵੇ,
1: ਹਾਂਜੀ,
0: ਉਹਦੇ ਕੋਲੋਂ ਕਿਸੇ ਨੇ ਫੇਰ ਗਾਲ ਨਿਕਲ ਚੱਲੀ ਸੀ ਵੀ ਨਹੀਂ ਮੰਗਣੀ ਵਧਾਈ।
1: ਅੱਛਾ ਜੀ,
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਇਹਨਾਂ ਨੇ ਤਾਂ ਇੰਨਾ ਬੁਰਾ ਹਾਲ ਕੀਤਾ ਹੁੰਦਾ ਵੀ ਜਿਹੜੀ ਚੀਜ਼ ਆ ਨਾ, ਜਿਹੜੀ ਮੰਗਵਾਉਣੀ ਆ ਘਰੇ, ਉਹ ਦੁੱਗਣੀ ਲਿਖਾਈ ਹੁੰਦੀ ਆ।
0: ਮੈਂ ਤੁਹਾਨੂੰ ਦੱਸਾਂ ਭੈਣ ਜੀ,
1: ਹਾਂਜੀ,
0: ਜਿਹੜੀ ਸਾਡੀ ਬਾਹਰਲੀ ਬੈਠ ਕੇ ਪਾਈ ਆ,
1: ਹਾਂਜੀ ਹਾਂਜੀ,
0: ਹੁਣ ਨਵੀਂ ਪਾਈ ਆ ਮੇਰੇ ਸਰ, ਮੈਂ ਕਿਹਾ ਉਹ ਮੈਂ ਕਿਹਾ ਅੱਜ ਕੱਲ ਉਹ ਰਿਵਾਜ ਰੂਜ ਨਹੀਂ ਰਹਿ ਗਿਆ।
1: ਕਿਹੜਾ?
0: ਮੁੰਡਾ ਵਿਆਹਣਾ ਇੱਕ ਕੋਠਾ ਪਾ ਲਓ,
1: ਹਾਂਜੀ ਹਾਂਜੀ,
0: ਉਹ ਕਿੱਥੇ ਪਹਿਣਗੇ? ਮੈਂ ਕਿਹਾ ਤੂੰ ਸਾਰੀ ਉਮਰ ਕੋਠੇ 'ਚ ਪਹਿਣ,
1: ਬਿਲਕੁਲ
0: ਹੈ ਨਾ, ਸੁੱਖ ਨਾਲ ਛੇਬਰਾਂ ਲੱਗੀਆਂ ਨੇ, ਅੱਜ ਮੈਂ ਵੀ ਧਰੇ ਤੇਰੇ ਘਰੇ ਤਾਈਓ ਹੁਣ,
1: ਹਾਂਜੀ
0: ਹੈ ਨਾ। ਹੁਣ ਮੈਂ ਕਿਹਾ ਵੀ ਗਲਤ ਗੱਲ ਹੋ ਗਈ ਭੈਣ ਜੀ?
1: ਨਹੀਂ ਨਹੀਂ ਕੁਛ ਨਹੀਂ, ਤੁਸੀਂ ਬੋਲੋ।
0: ਮੈਂ ਸਿਰਫ ਇਹ ਕਹਿ ਰਿਹਾ ਵੀ ਤੂੰ ਹੁਣ ਬੈਠ ਕੇ ਨਾ ਪਾਏਗਾ ਤਾਂ ਫੇਰ ਕੀ ਹੋਜੂ?
1: ਹਾਂਜੀ,
0: ਨਾ ਮੰਨਿਆ ਜੀ, ਕਰਜ਼ਾ ਚੁੱਕ ਕੇ ਭੱਠੇ ਵਾਲੇ ਦਾ ਧਾਰ ਦੀ ਇੱਟ ਫੜ ਕੇ ਮਿਸਤਰੀ ਨੂੰ ਸ਼ਰਾਬ ਸ਼ਰੂਬ ਪਿਆ ਕੇ ਪੈਸੇ ਜੇ ਦੇਣ ਵਾਲੇ, ਪਤਾ ਨਹੀਂ ਵਿਆਹ 'ਚ ਲੜਾਈ ਪਵੇ ਬਾਅਦ 'ਚ ਆ ਕੇ ਪਵੇ।
1: ਓਹੋ,
0: ਬੈਠ ਕੋਨੇ ਪਾ ਲਈ?
1: ਨਹੀਂ ਪਰ
0: ਬੈਠ ਕੇ ਮੁੰਡਾ ਸੋਹਣਾ, ਮੁੰਡਾ ਸੋਹਣਾ, ਉੱਥੇ ਲਵਾਈਆਂ ਸਮਾਨ ਲਿਆ ਕੇ ਰੱਖਤਾ।
1: ਚਲੋ ਕੋਈ ਨਹੀਂ,
0: ਵਿੱਚ ਕੜਾਹੀਆਂ ਤੁਰੀਆਂ ਫਿਰਦੀਆਂ, ਵਿੱਚ ਉਹ ਪੀਪੇ ਤੁਰੇ ਫਿਰਦੇ ਆ, ਵਿੱਚ ਖੰਡ ਤੁਰੀ ਫਿਰਦੀ ਆ, ਤੇ ਮੈਂ ਰਾਤੀ ਕਿਤੇ ਹਨੇਰੇ 'ਚ ਬੱਤੀ ਬਾਂਧੀ।
1: ਅੱਛਾ ਜੀ,
0: ਤੇ ਮੈਂ ਸੋਚਿਆ ਵੀ ਚੱਲ ਹੁਣ ਅੰਦਰ ਕਿਸੇ ਨੂੰ ਕੀ ਤੰਗ ਕਰਨਾ ਵੀ ਕੰਮ ਧੰਦੇ ਵਾਲੇ ਬੰਦੇ ਚੱਲ ਬੈਠ ਕੇ ਪੈ ਜਾਂਦੇ।
1: ਹਾਂਜੀ,
0: ਮੈਂ ਉੱਥੇ ਪੈ ਗਿਆ। ਅੱਧੀ ਰਾਤ ਨੂੰ ਮੈਂ ਚੰਗਿਆੜਾ ਮਾਰਦਾ ਉੱਠਿਆ।
1: ਕਿਹੜੀ ਗੱਲੋਂ?
0: ਮੈਨੂੰ ਕੀੜੀਆਂ ਚੜ ਗਈਆਂ।
1: ਓਹੋ,
0: ਮੈਂ ਸੋਚਿਆ ਵੀ ਆਹ ਤਾਂ ਗੱਦਾ ਇੱਥੇ ਰੱਖਿਆ, ਬਾਅਦ ਪਤਾ ਲੱਗਾ ਖੰਡ ਵਾਲੀ ਬੋਰੀ ਤੇ ਮੈਂ ਪਿਆ ਰਹੀ ਸੀ।
1: ਓਏ ਹੋਏ,
0: ਥੋੜਾ ਪੈਗ ਪੁਗ ਜਿਹਾ ਲੱਗਾ ਮੈਨੂੰ, ਪਤਾ ਲੱਗਾ।
1: ਅੱਛਾ ਅੱਛਾ,
0: ਸਵੇਰ ਨੂੰ ਮੈਂ ਫਿਰ ਜਿਹੜੀ ਰੇਲ ਬਣਾਈ, ਮੈਂ ਕਿਹਾ ਤੁਸੀਂ ਫਿਰ ਮੇਰੇ ਮੂੰਹ ਗਾਲ ਨਿਕਲ ਚੱਲੀ।
1: ਨਹੀਂ ਨਹੀਂ,
0: ਨਿੱਕੇ ਭਾਈ ਇਹਦੀ ਮਿਲਣੀ ਕਰਾਉਣੀ, ਪਤਾ ਲੱਗਿਆ ਅਗਲਾ ਆਖਣਾ ਖੁਰਕ ਪਈ, ਉਹਦੇ ਦੱਸਣ ਜਾਓਗੇ ਵੀ ਹਾਂ ਵੀ ਇਹ ਤਾਂ ਬੋਰੀ ਤੇ ਸੌਂ ਗਏ ਸੀ ਕੀੜੀਆਂ ਲੜੀਆਂ।
1: ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ।
0: ਘਰ ਵਾਲੇ ਫਿਊਲ ਖਰਚ, ਹੁਣ ਮੈਂ ਕਿਹਾ ਵੀ ਇੰਨੀ ਖੰਡ ਤੂੰ ਖਾ ਲੇਗਾ ਸ਼ੂਗਰ, ਤੈਨੂੰ ਸ਼ੂਗਰ ਮੇਰੀ ਸੱਸ ਨੂੰ।
1: ਅੱਛਾ, ਪਰ ਜਿਹੜੇ ਲੋਕ ਆਉਣੇ ਨੇ,
0: ਲੋਕ ਆਉਣੇ ਉਹਨਾਂ ਦਾ ਵੀ ਤਾਂ ਹਾਲ ਇਹੋ ਹੀ ਹੁੰਦਾ।
1: ਨਹੀਂ ਤਾਂ
0: ਦੋਨੀ ਦਾ ਮੈਂ ਤਾਂ, ਮੇਰਾ ਆਪਣਾ ਚਾਚਾ, ਤਿੰਨ ਗੋਲੀਆਂ ਕਿਹੜੀ ਹੁੰਦੀ ਆ?
1: ਕਿਹੜੀ?
0: ਸਿਸੂ ਸਿਸੂ ਕਿਹੜੀ ਲੀਨ ਹੁੰਦੀ ਆ?
1: ਇਨਸੂਲਿਨ
0: ਆ ਜੋੜੀ ਵੀ ਹੁੰਦੀ ਆ। ਤਿੰਨ ਗੋਲੀਆਂ ਖਾ ਲੈਣੀਆਂ, ਪੱਟ ਚ ਉਹਦਾ ਟੀਕਾ ਲਾ ਲੈਣਾ, ਉਹਦੇ ਵਾਂਗੂ ਲਿਆਓ ਰਸਗੁੱਲਾ।
1: ਓਹੋ, ਇਹ ਕੰਮ ਮਾੜਾ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
5: ਚੁਟਕਲਾ ਚੁਟਕਲਾ ਚੁਟਕਲਾ। ਹਾਂ ਜੀ, ਮੂੰਹ ਖੋਲੋ ਜਰਾ। ਹਾਂਜੀ ਹਾਂਜੀ, ਕੀ ਤਕਲੀਫ ਆ ਜੀ?
6: ਮੈਨੂੰ ਨਾ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ ਤੇ ਸੌਣ ਤੋਂ ਬਾਅਦ ਨੀਂਦ ਨਹੀਂ ਆਉਂਦੀ।
5: ਇਹ ਕੋਈ ਵੱਡੀ ਤਕਲੀਫ ਨਹੀਂ, ਇੱਕ ਮਿੰਟ, ਇਹ ਆ ਇੱਕ ਤੇ ਆ ਲਾ ਦੂਜੀ।
6: ਅੱਛਾ ਜੀ,
5: ਬਸ ਇਹ ਦੋ ਪੁੜੀਆਂ ਨਾਲ ਤੁਸੀਂ ਠੀਕ ਹੋ ਜਾਣਾ। ਪਹਿਲੀ ਪੁੜੀ ਜਿਹੜੀ ਹੈ ਨਾ,
6: ਹਾਂਜੀ,
5: ਉਹ ਤੁਸੀਂ ਸੌਣ ਤੋਂ ਬਾਅਦ ਖਾਣੀ ਹੈ, ਦੂਜੀ ਉੱਠਣ ਤੋਂ ਪਹਿਲਾਂ ਖਾ ਲਿਓ।
1: ਤੁਸੀਂ ਵਿਆਹ ਵਾਲੇ ਕਾਰਡ ਆਪ ਵੰਡਣ ਗਏ ਸੀ?
0: ਹਾਂਜੀ, ਮੇਰੀ ਡਿਊਟੀ ਲਾਤੀ ਨਾ ਜੀ।
1: ਅੱਛਾ,
0: ਮੇਰੇ ਕੋਲ ਕਾਰ ਹੈ ਨਾ ਜੀ, ਮਰੂਤੀ, ਗੈਸ ਤੇ ਕਰਾਈ ਹੈ।
1: ਓਹੋ,
0: ਕਹਿੰਦਾ ਵੀ ਭਾਈਆ ਤੇਰਾ ਕਿਹੜਾ ਪੈਟਰੋਲ ਦਾ ਖਰਚਾ, ਤੂੰ ਲੈ ਜਾ।
1: ਅੱਛਾ, ਫਿਰ
0: ਚਾਰ ਚਾਰ ਮੈਂ ਵੀ ਸਿਲੰਡਰ ਖਾ ਲਿਆ।
1: ਓਹੋ,
0: ਕੋਈ ਸਿਲੰਡਰ ਆ ਕੇ ਜਿੰਦਾਂ ਹੀ ਕਾਰ ਵੰਡਣ ਗਏ ਆ, ਪਹਿਲਾਂ ਤੇ ਮੈਂ ਸ਼ਹਿਰ ਵੜਦੇ ਚਲਾਨ ਕਰਾਇਆ।
1: ਕਿਹੜੀ ਗੱਲੋਂ?
0: ਇਸੇ ਚੀਜ਼ ਦਾ, ਗੈਸ ਵਾਲੇ ਦਾ।
1: ਓ, ਉੱਥੇ ਅਲਾਊਡ ਨਹੀਂ ਹੈਗੀ।
0: ਉਹ ਪਤਾ ਨਹੀਂ, ਮੈਨੂੰ ਥੋੜਾ ਪਤਾ ਹੋਣਾ ਸੀ, ਪਿੰਡਾਂ 'ਚ ਰਹਿਣ ਵਾਲੇ ਬੰਦੇ
1: ਸਾਨੂੰ
0: ਕੀ ਪਤਾ ਗੈਸ ਵਾਲੇ ਦਾ ਚਲਾਨ।
1: ਓਹੋ,
0: ਕਹਿੰਦਾ ਭਾ ਤੂੰ ਸਿਲੰਡਰ ਖਾਇਆ? ਮੈਂ ਕਿਹਾ ਮਾਮਾ ਤੇਰਾ ਕੁਝ ਪੁੱਛ ਕੇ ਖਾਇਆ?
1: ਹਾਂ ਹਾਂ, ਆਪਣੇ ਪੈਸਿਆਂ ਦਾ ਖਾਇਆ।
0: ਮੇਰਾ ਘਰੋਂ ਖਾਇਆ? ਮੈਂ ਕਿਹਾ ਸਾਡੇ ਘਰੇ ਭਾਵੇਂ ਪਾਥੀਆਂ ਨਾ ਸਾਰੀਆਂ, ਸਿਲੰਡਰ ਗੱਡੀ ਦਾ ਹੈਗਾ ਨਾ, ਤੈਨੂੰ ਤੰਗੀ ਆ?
1: ਅੱਛਾ,
0: ਉਹ ਗੁੱਸਾ ਕਰ ਗਿਆ। ਮੈਂ 150-200 ਦਿੰਦਾ ਵੀ ਸੀ, ਉਹ 500 ਮੰਗਿਆ। ਮੈਂ ਕਿਹਾ ਤੂੰ ਕੱਟ ਚਲਾਣ।
1: ਓ, ਪਰ ਵੈਸੇ ਇੱਥੇ ਸਿਆਣਪ ਕਰ ਗਏ ਤੁਸੀਂ।
0: ਕਿਉਂ ਜੀ?
1: ਕਿਉਂਕਿ ਜੇ ਉਹਨੂੰ 150-200 ਦਿੰਦੇ ਹੋ, ਉਹਦੀ ਜੇਬ 'ਚ ਪੈਣਾ ਸੀ, ਇਹਦਾ ਸਰਕਾਰ ਦੇ ਖਜ਼ਾਨੇ 'ਚ ਜਾਊਗਾ, ਹੈਨਾ?
0: ਮਠਿਆਈ ਕਿਲੋ ਕਿਲੋ ਡੱਬੇ ਵੰਡਣ ਦੀ ਮਹਿੰਗਾਈ ਬੜੀ ਹੈ ਜੀ। ਮੈਂ ਬਸ ਉਹਦੇ ਆਖਿਆ ਵੀ ਇੱਕ ਤੇ ਤੂੰ ਆ ਨਾਰੀਅਲ ਦੀ ਬਰਫੀ ਪਾ ਦੇ, ਤੇ ਨਾਰੀਅਲ ਦੀ ਉਹ ਇੱਕ ਪਾ ਦੇ ਰਸਗੁੱਲੇ ਜਿਹਾ ਟਾਈਪ।
1: ਅੱਛਾ,
0: ਤੇ ਇੱਕ ਮੈਂ ਕਿਹਾ ਚੱਲ ਲੱਡੂ ਪਾ ਦੇ ਸਸਤੇ ਨਾਲੇ ਵਧੀਆ।
1: ਅੱਛਾ, ਪਰ ਤੁਸੀਂ ਸਾਡੇ ਲਈ ਤਾਂ ਡੱਬਾ ਲੈ ਕੇ ਨਹੀਂ ਆਏ ਨਾ?
0: ਤੇ ਤੁਹਾਨੂੰ ਆਪਾਂ ਨਾਲ ਲੈ ਕੇ ਜਾਣਾ, ਆਪਾਂ ਬਰਾਤੇ ਜਾਣਾ, ਨਵੇੜ ਲਓ ਕੰਮ, ਆਪਾਂ ਫਿਰ ਚੱਲਦੇ ਕੋਈ ਗੱਲ ਨਹੀਂ।
1: ਚਲੋ ਠੀਕ ਆ ਜੀ।
3: ਹੈ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
1: ਇੱਕ ਨਾ ਵਿਆਹਾਂ ਦੇ ਵਿੱਚ ਵੇਸਟੇਜ ਬਹੁਤ ਹੁੰਦੀ ਹੈ। ਅਸੀਂ ਲੋਕ ਤਾਂ ਚਾਈ ਚਾਈ ਚੀਜ਼ਾਂ ਬਣਵਾਉਂਦੇ ਆ ਵੀ ਆਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਪਰ ਲੋਕੀ ਜਿਹੜੇ ਨੇ ਉਹ ਵੇਸਟੇਜ ਕਰਦੇ ਨੇ, ਜਿਹਦੇ ਨਾਲ
0: ਇਹ ਸ਼ਹਿਰਾਂ ਸ਼ੁਰੂ ਵਾਲੇ ਪਿੰਡਾਂ ਵਾਲਿਆਂ ਦੀ ਵੇਸਟੇਜ ਨਹੀਂ ਹੁੰਦੀ।
1: ਨਹੀਂ, ਦੇਖੋ ਪੈਸੇ ਵੀ ਤਾਂ ਖਰਾਬ ਹੁੰਦੇ ਨੇ ਨਾ।
0: ਉਹਦਾ ਤਾਂ ਹੁੰਦੇ ਨਾ ਜੀ, ਦੇਖੋ ਸ਼ਹਿਰਾਂ ਦੇ ਵਿੱਚ ਜੀ ਖਾਣਾ ਮਤਲਬ ਅਗਲੇ ਬੰਨੇ ਮਰਦਬਾਨ ਭਰ ਭਰ ਰੱਖਿਆ ਜੀ, ਸ਼ਹਿਰ ਨਾਲ ਤਾਂ ਡਰ ਗਈਆਂ ਨਿਗਾ ਨਿਗਾ ਪਾ ਕੇ, ਕੋਈ ਇੱਥੇ ਪਾ ਕੇ ਚਾਰ ਦੀ ਫਾੜੀ, ਕੋਈ ਥੋੜੀ ਜਿਹੀ ਦਾਲ, ਚਾਰ ਕ ਚੌਲ, ਉਹ ਖਰਾਬ ਕਰਦੇ ਜੀ।
1: ਨਹੀਂ, ਉਹ ਤਾਂ ਉਹਨਾਂ
0: ਪਿੰਡਾਂ ਵਾਲੇ, ਹੁਣ ਸਾਡੇ ਜਿੱਦਾਂ ਬੀਬੀਆਂ ਜੀ,
1: ਹਾਂਜੀ,
0: ਉਹ ਕਿਤੇ ਖੜ ਕੇ ਥੋੜਾ ਖਾਂਦੀਆਂ ਜੀ।
1: ਅੱਛਾ,
0: ਉਹਨਾਂ ਦਾ ਪਲੇਟ ਭਰ ਕੇ ਚੌਲਾਂ ਦੀ, ਦੋ ਉਧਰ ਦਾਲ ਦੂਲ ਦੀਆਂ ਸਬਜ਼ੀ ਦੀਆਂ, ਫੁਲਕਣ ਦੀ ਪਲੇਟ ਲਾ ਕੇ ਰੱਖ ਕੇ ਭੁੰਜੇ ਹੀ ਬਣਾਉਣਾ ਉਧਰ ਪਿੱਛੇ ਹੋ ਕੇ,
1: ਇੰਨਾ ਕੁਛ
0: ਟੈਂਟ ਦੇ ਉਹਦੇ, ਫਿਰ ਹੁਣ ਪੇਟ ਭਰ ਕੇ ਖਾਣਾ ਹੀ ਕੰਮ ਤਾਂ ਨਵੇਂ ਕਰਨਾ ਹੁੰਦਾ।
1: ਇਹ ਤਾਂ ਹੈ ਵੈਸੇ
0: ਜੀ। ਉਦੋਂ ਬਾਅਦ ਜੇ ਮੰਨ ਲਓ ਵੱਧ ਗਿਆ ਸ਼ਰੀਕੇ ਭਾਈਚਾਰੇ ਵਾਲੇ, ਕਹਿੰਦੇ ਸਵੇਰ ਨੂੰ ਡਿੱਗੀਆਂ ਦੁੱਧ ਲੈ ਗਏ, ਕੋਈ ਪਾਈ ਆ, ਕੋਈ ਅੱਧਾ ਕਿਲੋ, ਕੋਈ ਕਿਲੋ, ਫਿਰ ਡਿੱਗੀਆਂ 'ਚ ਵੀ ਤਾਂ ਪਾਉਣੇ ਜੀ ਕੁਛ ਨਾ ਕੁਛ।
1: ਅੱਛਾ, ਮਤਲਬ ਦੇਖ ਕੇ ਵੀ ਤੋੜ ਦਿਓ?
0: ਡੋਲੂ ਡੋਲੂ ਦੇ ਵਿੱਚ ਨਾ ਰੋਟੀ ਦੇ ਕੇ ਤੋੜ ਦੇ ਦੀ, ਸ਼ਰੀਕੇ ਭਾਈਚਾਰੇ 'ਚ ਹੁਣ ਰਾਤ ਦੀ ਰੋਟੀ ਤਾਂ ਬਣਦੀ ਹੈ ਨਾ ਜੀ।
1: ਅੱਛਾ, ਲੋ ਵੇਸਟੇਜ ਇੱਦਾਂ ਨਹੀਂ ਹੁੰਦੀ ਕਿਤੇ ਨਾ ਕਿਤੇ, ਪਰ ਉਸ ਤੋਂ ਬਾਅਦ ਜਿਹੜੇ ਦਾਜ ਦੂਜ ਦਾ ਕੰਮ ਹੁੰਦਾ,
0: ਦਾਜ ਤਾਂ ਅਸੀਂ ਮੰਗੇ ਨੀ ਕਿਸੇ ਕੋਲ ਜੀ।
1: ਨਹੀਂ ਨਹੀਂ, ਪਰ ਜਿਹੜਾ
0: ਨਾ ਮੈਂ ਮੰਗਿਆ ਨਾ ਮੰਗੇ ਨੇ ਵੀ ਮੇਰੇ ਸੜ ਲੈਣਾ,
1: ਪਰ ਤੁਹਾਡੀ ਵਾਈਫ ਜਦੋਂ
0: ਦਾਜ ਦੇ ਸਖਤ ਵਿਰੋਧ ਆ,
1: ਤੁਸੀਂ
0: ਅਸੀਂ ਇੰਨਾ ਜ਼ਿਆਦਾ ਵਿਰੋਧ 'ਚ ਆ ਵੀ ਅਸੀਂ ਤੇ ਉੱਕਾ ਹੀ ਨੀ ਮੰਗਦੇ।
1: ਜਨਾਬ ਇੱਕ ਮਿੰਟ ਮੈਂ ਬੋਲਾਂ,
0: ਮੇਰੇ ਕੋਲ ਗੱਲਾਂ ਬੜੀਆਂ, ਤੁਸੀਂ ਗਾਣਾ ਗੁਣਾ ਮੈਨੂੰ ਪਹਿਲਾਂ ਲਾ ਲਓ, ਫਿਰ ਮੈਂ ਤੁਹਾਨੂੰ ਦਾਜ ਦੀ ਗੱਲ ਸੁਣਾਉਣਾ।
1: ਠੀਕ ਹੈ ਜੀ।

0: ਵੇਚਣੇ ਇੱਕ ਬੰਦਿਆਂ ਨੂੰ ਬੜੀ ਆਦਤ ਹੁੰਦੀ ਆ ਵੀ ਦਾਰੂ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਆ, ਸ਼ਰਾਬਾਂ ਪਿਆਉਂਦੇ ਹੋ ਤੁਸੀਂ ਲੋਕ ਉੱਥੇ, ਫਿਰ ਉੱਥੇ ਹੀ ਲੜਾਈਆਂ ਹੁੰਦੀਆਂ ਨੇ ਜਿਹਨਾਂ ਨਾਲ ਬਹਿ ਬਹਿ ਕੇ ਪੀਨੇ ਹੋ। ਇਹ ਦੇਖੋ ਚੰਗੀ ਗੱਲ ਤਾਂ ਨੀ ਹੈਗੀ, ਇੱਕ ਪਾਸੇ ਵੇਸਟੇਜ ਹੁੰਦੀ ਆ, ਇੱਕ ਪਾਸੇ ਪੈਸੇ ਦੀ ਖਰਾਬੀ ਹੁੰਦੀ ਆ, ਦੂਜੇ ਪਾਸੇ ਵਿਆਹ ਦਾ ਜਿਹੜਾ ਮਾਹੌਲ ਆ ਉਹ ਵੀ ਵਿਗੜਦਾ।
1: ਸ਼ਰਾਬ ਆਪ ਕੱਢ ਕੇ ਅਸੀਂ ਪੀਤੀ ਲੀਵਰ ਸਾਨੂੰ ਸਾਡਾ ਸਾਨੂੰ ਤੁਹਾਨੂੰ ਤੰਗੀ
0: ਨਹੀਂ, ਪਰ ਚੰਗਾ ਨੀ ਲੱਗਦਾ ਨਾ,
1: ਚੰਗਾ ਨਹੀਂ ਲੱਗਦਾ, ਤੁਸੀਂ ਨਾ ਵੇਖੋ ਤੁਹਾਨੂੰ ਵਿਖਾ ਕੇ ਪਿਆਉਣੇ ਅਸੀਂ।
0: ਉਹ ਤਾਂ ਠੀਕ ਆ, ਮੈਂ ਮੰਨਦੀ ਆ, ਪਰ
1: ਠੀਕ ਆ ਤੇ ਫਿਰ ਤੰਗੀ ਕਾਹਦੀ ਆ,
0: ਫਿਰ ਲੜਦੇ ਕਾਹਲੀ ਹੁੰਦੇ ਵਿਆਹ ਚ,
1: ਤੁਸੀਂ ਮੈਨੂੰ ਲੜਦੇ ਹੁਣ ਅਗਲਾ ਬੰਦਾ ਸਾਨੂੰ ਬੱਕਰੇ ਬੁਲਾ ਕੇ ਚੱਲ ਜੇ,
0: ਅੱਛਾ
1: ਅਗਲਾ ਬੜਕ ਮਾਰ ਕੇ ਚਲੇ ਗਿਆ,
0: ਤਾਂ ਉਹਨਾਂ ਨੂੰ ਸੱਜਿਆ ਕਰ ਲਈ ਕੀ
1: ਗੱਲ, ਮੂੰਹ ਚ ਚੂੜੀਆਂ ਪਾਈਆਂ ਨੇ?
0: ਨਹੀਂ ਨਹੀਂ, ਮੂੰਹ ਚ ਨਹੀਂ, ਬਾਹਾਂ ਚ ਹੁੰਦੀਆਂ ਨੇ ਚੂੜੀਆਂ,
1: ਜਿੱਥੇ ਮਰਜ਼ੀ ਪਾ ਲੈ ਤੁਹਾਨੂੰ ਤੰਗੀ ਆ।
0: ਪਰ ਫਿਰ ਇਦਾਂ ਦੇ ਬੰਦੇ ਵਿਆਹਾਂ ਤੇ ਸੱਦਦੇ ਕਿਉਂ?
1: ਅਸੀਂ ਕਿਹੜਾ ਸੱਦਿਆ,
0: ਫਿਰ
1: ਹੁਣ ਉਹਦਾ ਵੱਡੇ ਭਾਈ ਦਾ ਯਾਰ ਉਹ ਆ ਗਿਆ,
0: ਓਹੋ,
1: ਮੈਂ ਕਿਹਾ ਵੀ ਤੂੰ ਆ ਗਿਆ ਠੀਕ ਆ, ਤੇ ਉਹ ਮੈਨੂੰ ਕਹਿੰਦਾ ਵੀ ਹਾਂ ਵੀ ਮੈਨੂੰ ਸਤਿ ਸ੍ਰੀ ਅਕਾਲ ਬੁਲਾਵੇ, ਮੈਂ ਕਿਹਾ ਤੂੰ ਸਾਲਿਆ ਗੱਡੇ ਦੇ ਲੱਤਾਂ,
0: ਸੋਰੀ ਸੋਰੀ ਨਹੀਂ ਕੱਢਣੀ,
1: ਮੈਂ ਕਿਹਾ ਵੀ ਤੂੰ ਗੱਡੇ ਦੇ ਲੱਤੇ,
0: ਅੱਛਾ
1: ਬਸ ਆਹੀ ਗੱਲ, ਉਹਦਾ ਕਹਿੰਦਾ ਤੂੰ ਮੈਨੂੰ ਸਾਲਾ ਕਹਿੰਦਾ, ਮੈਂ ਕਿਹਾ ਮੈਂ ਨਹੀਂ ਕਿਹਾ,
0: ਓਹੋ ਚੱਲ ਕੋਈ ਨੀ, ਪਰ ਮੈਨੂੰ
1: ਸਾਡੇ ਬੜੇ ਸਮਝਾਇਆ ਵੀ,
0: ਅੱਛਾ
1: ਕਹਿੰਦਾ ਵੀ ਤੂੰ ਦੇਖ ਤੂੰ ਉਹਦੇ ਸਹੁਰਿਆਂ ਵੱਲੋਂ ਬਈ ਉਸ ਹਿਸਾਬ ਨਾਲ ਪਿੰਡ ਦਾ ਭਾਈ ਆ, ਤੂੰ ਹੀ ਉਹਦਾ ਸਾਲਾ ਲੱਗਿਆ, ਉਹਨੇ ਤੈਨੂੰ ਜੇ ਕਹਿਦਾ ਫਿਰ ਤੈਨੂੰ ਕੀ ਤੰਗੀ?
0: ਕਹਿੰਦਾ
1: ਮਤਲਬ ਇਹ ਥੋੜਾ ਹੁਣ ਇਹਦਾ ਭਾਈ ਵਾਲਾ ਸਾਰਿਆਂ ਦਾ ਭਾਇਆ ਭਾਈ ਹੋ ਜੂ, ਬਸ ਫਿਰ ਉੱਥੋਂ ਗੱਲ ਵਿਗੜੀ, ਫਿਰ ਮਾਂ ਤਾਂ ਜੀ ਫੇਰ ਕਰ ਸਕਦੇ, ਨਾਲੇ ਇੱਕ ਮਿੰਟ ਮੇਰੇ ਥਾਣੇ ਫੈਸਲਾ ਹੋਵੇ ਤੁਹਾਨੂੰ ਤੰਗੀ?
0: ਉਹ ਨਹੀਂ ਜਨਾਬ,
1: ਨਾਲੇ ਮੁੱਕਲੀ ਗੱਲ ਦੇਖੋ, ਗੱਲ ਪਤਾ ਕੀ, ਅਸੀਂ ਤਾਂ ਇਹ ਮੰਨਦੇ ਜੀ ਵਿਆਹ ਦਾ ਤਾਂ ਹੀ ਸੰਪੰਨ ਹੁੰਦਾ ਜੀ, ਪੰਜ ਚਾਰ ਪੈਸੇ ਭਾਵੇਂ ਥਾਣੇ ਲੈਣ ਦੇ ਆਓ,
0: ਹਾਂਜੀ
1: ਹੈ ਨਾ, ਉਹਨਾਂ ਨੂੰ ਨਾਲੇ ਚਾਰ ਦਿਨ ਮੌਜਾਂ ਲੱਗੀਆਂ ਨੇ ਨੀ,
0: ਮਤਲਬ ਤੁਸੀਂ
1: ਨਾਲੇ ਅਗਲੇ ਯਾਦ ਰੱਖਦੇ ਆ ਵੀ ਭਾਈ ਫਲਾਨਿਆਂ ਦਾ ਵਿਆਹ ਹੋਇਆ ਸੀ, ਕੱਲ ਨੂੰ ਕੋਈ ਘਰੇ ਅਭੀ ਨਬੀ ਹੋ ਜਾਏ ਪਤਾ ਤਾਂ ਲੱਗਦਾ ਵੀ ਹਾਂ ਵੀ ਫਲਾਨਿਆਂ ਘਰੇ ਵਿਆਹ ਹੋਇਆ ਸੀ,
0: ਮਤਲਬ ਤੁਹਾਡੇ ਅਕੋਰਡਿੰਗ ਸ਼ਗਨ ਆ ਵਿਆਹਾਂ ਵਾਲੇ ਦਿਨਾਂ ਚ ਪੁਲਿਸ ਥਾਣਿਆਂ ਚ ਜਾਣਾ?
1: ਨਹੀਂ, ਬਾਅਦ ਚ ਜਾਈਦਾ, ਉਦੋਂ ਦਾ ਸਰਪੰਚ ਹੀ ਸਾਂਭ ਲਿਆ ਜੀ,
0: ਠੀਕ ਹੈ ਜੀ, ਕੋਈ ਚੱਕਰ ਹੀ ਨਹੀਂ,
1: ਨਾਲੇ ਜੀ ਉਹ ਵੀ ਤਾਂ ਸਰਕਾਰ ਨੇ ਮਹਿਕਮਾ ਬਣਾਇਆ ਜੀ, ਉਹਨਾਂ ਵਿਚਾਰਿਆਂ ਵੀ ਤਾਂ ਫਿਰ ਆਪਣੇ ਤੋਂ ਖਾਣਾ ਜੀ,
0: ਵਿਆਹਾਂ ਸ਼ਾਦੀਆਂ ਤੋਂ ਹੀ ਹੈ ਨਾ। ਤੁਸੀਂ ਆਪਣੇ ਵਿਆਹ ਦੇ ਵਿੱਚ ਦਾਜ ਲਿਆ ਸੀ?
1: ਨਹੀਂ ਮੈਂ ਲਿਆ ਜੀ,
0: ਕੋਈ ਗੱਡੀ ਨਹੀਂ, ਕੋਈ ਮੋਟਰਸਾਈਕਲ ਨਹੀਂ, ਕੋਈ
1: ਤੂੰ ਤਾਂ ਦੇ ਗਏ ਸੀ ਮੋਟਰਸਾਈਕਲ ਹਜ਼ਾਰ ਜਿਹਾ ਪਾ ਕੇ,
0: ਅੱਛਾ
1: ਮੈਂ ਨਹੀਂ ਲਿਆ,
0: ਪਰ ਇਹ ਵੀ ਤਾਂ ਤੁਸੀਂ ਲਿਆ ਨਹੀਂ ਤਾਂ ਕੀ ਕੀਤਾ?
1: ਮਤਲਬ ਤੂੰ ਆਏ ਨਾ ਜਿਹੜਾ, ਮਤਲਬ ਘਰੇ ਹੁਣ ਤੂੰ ਡਾਕੀ ਗਈ ਬੰਦਾ ਹੁਣ ਨਾਲ ਥੋੜਾ ਮੋੜ ਦੇਗਾ ਜੀ,
0: ਨਹੀਂ ਫਿਰ ਇਹ ਵੀ ਤਾਂ
1: ਬੰਦੇ ਪੰਜ ਚਾਰ ਆਏ ਸੀ ਸ਼ਗਨ ਤੇ ਜਿਹੜਾ ਕੜਾ ਪਾ ਗਏ ਜੀ, ਹੈ ਨਾ ਜੀ,
0: ਅੱਛਾ
1: ਚੇਨੀ ਪਾ ਦੀ ਜੀ, ਦੋ ਕੁ ਛਾਪਾਂ ਪਾ ਦੀਆਂ ਤੇ ਮਾਂ ਨੂੰ ਕਾਂਡੇ ਪਾ ਦੇ ਜੀ, ਤੇ ਬਾਪੂ ਨੂੰ ਕਹਿੰਦੇ ਕੜਾ ਪੁਣ, ਮੈਂ ਕਿਹਾ ਪਾ ਦੋ ਜੀ, ਸਾਨੂੰ ਅਸੀਂ ਦਾਜ ਨਹੀਂ ਲਿਆ ਜੀ,
0: ਤੇ ਜਨਾਬ ਇਹ ਵੀ ਤਾਂ ਫਜ਼ੂਲ ਖਰਚੀ ਹੋਈ ਹੁੰਦੀ ਹੈ,
1: ਪਾਲ ਪੋਸ ਕੇ ਮੇਰੇ ਘਰ ਦੇ ਮੁੰਡਾ ਨੂੰ ਦਿੱਤਾ, ਦੱਸ
0: ਉਹਨਾਂ ਨੇ ਜਿਹੜੀ ਕੁੜੀ ਦਿੱਤੀ ਆ,
1: ਜਦ ਕੁੜੀ ਦਿੱਤੀ ਤੇ ਕੁੜੀ ਵੀ ਤੇ ਘਰੇ ਰਹਿੰਦੀ, ਅਸੀਂ ਘਰੋਂ ਕੱਢਤੀ ਆ,
0: ਨਹੀਂ ਪਰ ਪਾਲ ਪੋਸ ਕੇ ਉਹਨੂੰ ਪੜਾਇਆ ਲਿਖਾਇਆ ਤੇ ਫੇਰ ਦਾਜ ਕਾਹਦਾ ਮੰਗਦੇ
1: ਹੋ? ਅਸੀਂ ਕਹਿੰਦਾ ਮੈਂ ਤੈਨੂੰ ਇੱਕ ਰਾਮੀ ਕਿਹਾ ਮੈਡਮ,
0: ਅੱਛਾ
1: ਜੋ ਵੀ ਹੈਗਾ ਮੈਂ ਭੈਣ ਜੀ ਤੋਂ ਉੱਥੇ ਹੈਗਾ, ਮੈਨੂੰ ਦੱਸਾਂਗਾ ਵੀ ਮੇਰਾ ਅੱਧਾ ਕੁ ਪੈਗ ਲੱਗਾ, ਮੇਰੇ ਕੋਲ ਗੱਲਾਂ ਬਹੁਤ ਨਹੀਂ ਕਰਾਈ,
0: ਠੰਡੇ ਹੋ ਜਾਓ,
1: ਜੋ ਵੀ ਹੈਗਾ ਫੇਰ ਇਹ ਗੱਲ ਥੋੜਾ ਤੁਸੀਂ ਇਹਨੂੰ ਬਦਨਾਮ ਕਰਦੇ ਡੇਢ ਵਜੇ ਸੱਦ ਕੇ,
0: ਚਲੋ ਮੈਂ ਤੁਹਾਡੀ ਗੱਲ ਨਹੀਂ ਕਰਦੀ,
1: ਮੈਂ ਮੇਰੀ ਗੱਲ ਸੁਣੋ, ਮੈਂ ਉਦੋਂ ਬਾਅਦ ਜਦੋਂ ਲੈਣ ਗਿਆ ਇਹਨਾਂ ਨੂੰ, ਮੈਂ ਇਹਨੂੰ ਬੰਦਿਆਂ ਨੂੰ ਕਿਹਾ ਮੈਂ ਇਹ ਗੱਲ ਸੁਣੋ ਮੇਰੀ, ਐਵੇਂ ਟੁੱਟੇ ਸੋਫੇ ਨਾ ਚੱਕੀ ਆਓ, ਸਾਨੂੰ ਲੋੜ ਨਹੀਂ,
0: ਮਤਲਬ ਟੁੱਟੇ ਨਹੀਂ ਚਾਹੀਦੇ ਸਬੂਤੇ ਚਾਹੀਦੇ,
1: ਮੈਂ ਨਹੀਂ ਉਹ ਗੱਲ ਗਈ,
0: ਅੱਛਾ ਟਿੱਕੇ
1: ਨਹੀਂ ਚਾਹੀਦੇ, ਮੈਂ ਸਿਰਫ ਇਹ ਕਿਹਾ ਵੀ ਮੈਨੂੰ ਲੱਗੀ ਰਿਹਾ ਬਸ,
0: ਅੱਛਾ ਮਤਲਬ ਪਹਿਲਾਂ ਹੀ ਲੈ ਲਿਆ,
1: 15 ਦਿਨ ਹੀ ਉਹ ਜੇ ਸੋਫੇ ਸਾਫੇ ਬੈੱਡ ਬੁੱਡ ਸ਼ੀਸ਼ੇ ਸ਼ੂਸ਼ੇ ਜੇ ਟਰੰਕ ਪੇਟੀਆਂ ਜਿਹੀਆਂ ਲਈ ਆਉਂਦੇ ਨੇ, ਹੁਣ ਮੈਂ ਮੋੜ ਥੋੜਾ ਦੂੰ?
0: ਨਹੀਂ ਪਰ
1: ਅਗਲੇ ਅਗਲੇ ਚਲੋ ਆਪਣੇ ਮਤਲਬ ਹੁਣ ਬਾਪੂ ਸਾਡਾ ਜੀ ਅਗਲੇ ਦਾ ਕੁੜਮਾ ਜੀ ਟਰਾਲੀ ਭਰ ਕੇ ਸਮਾਨ ਦੀ, ਹੁਣ ਮਤਲਬ ਠੀਕ ਹੈ ਅਸੀਂ ਹੁਣ ਮੋੜ ਥੋੜੇ ਦੇ ਵੀ ਤੂੰ ਆ ਗਿਆ,
0: ਮਤਲਬ
1: ਅਸੀਂ ਦਾਜ ਨਹੀਂ ਲਿਆ, ਮਤਲਬ ਕੁੱਲ ਮਿਲਾ ਕੇ
0: ਦਾਜ ਮੰਗਿਆ ਨਹੀਂ ਪਰ ਰੱਖ ਲਿਆ,
1: ਅਸੀਂ ਕਦਾ ਰੱਖ ਲਈ, ਅਗਲਾ ਹੁਣ ਘਰੇ ਆ ਗਿਆ, ਹੁਣ ਤੁਸੀਂ ਘਰ ਆਈ ਚੀਜ਼ ਮੋੜੋਗੇ ਜੀ?
0: ਨਹੀਂ ਠੀਕ,
1: ਅਗਲੇ ਚੀਜ਼ ਕੀ ਰਹੀ, ਅਗਲੇ 100 ਬੰਦਿਆਂ ਵਾਲੇ ਬੰਦੇ ਨੇ ਜੀ, ਮੁੱਛਾਂ ਵਾਲੇ ਬੰਦੇ ਨੇ, ਪੱਗਾਂ ਵਾਲੇ ਬੰਦੇ ਨੇ ਜੀ,
0: ਅੱਛਾ ਜੀ ਠੀਕ ਆ, ਮੈਂ ਸਮਝ ਗਈ ਹਾਂ।
2: ਮੇਰੀ ਬਿੱਲੀ ਸਿਆਣੀ ਆ,
3: ਉਹ ਕਿਵੇਂ?
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ।
3: ਹੈ ਕੀ ਨਾਂ ਆ ਉਹਦਾ?
2: ਮਿਆਉ।
0: ਕਹਿਣ ਨੂੰ ਤਾਂ ਵਿਆਹਾਂ ਦੇ ਵਿੱਚ ਨਾ ਇੱਕ ਸੱਭਿਆਚਾਰਕ ਗਰੁੱਪ ਨਾਂ ਦੇ ਬੰਦੇ ਲਾਏ ਜਾਂਦੇ ਨੇ,
1: ਹਾਂਜੀ
0: ਹੈ ਨਾ, ਉਹ ਬੜਾ ਨੱਚਦੀਆਂ ਨੇ, ਪਰ ਉਹਨਾਂ ਦੇ ਵਿੱਚ ਸੱਭਿਆਚਾਰ ਤਾਂ ਕਿਤੇ ਦੇਖਦਾ ਨੀ।
1: ਤੁਸੀਂ ਜਰੂਰ ਵੇਖਣਾ ਜੀ।
0: ਨਹੀਂ ਫਿਰ ਦੇਖੋ ਗੱਲ ਇਹ ਆ ਵੀ ਆਪਣਾ ਸੱਭਿਆਚਾਰ ਵੀ ਤਾਂ ਕਿਤੇ ਹੋਣਾ ਚਾਹੀਦਾ ਨਾ ਵਿਆਹ ਸ਼ਾਦੀਆਂ ਚ, ਉੱਥੇ ਹੀ ਆਪਣੀਆਂ ਧੀਆਂ ਭੈਣਾਂ ਹੁੰਦੀਆਂ ਨੇ।
1: ਤੇ ਸੱਭਿਆਚਾਰ ਨੂੰ ਕੀ ਉਹਨਾਂ ਫੁਲਕਾਰੀਆਂ ਜਾਂ ਤੇ ਲਈਆਂ ਹੁੰਦੀਆਂ, ਚਰਖਾ ਵੀ ਲੈ ਕੇ ਆਉਂਦੇ ਆ। ਇੱਕ ਮਿੰਟ
0: ਹਾਂਜੀ,
1: ਹੈਲੋ, ਓਏ ਹਾਂ, ਓਏ
0: ਹੁਣ ਕਿਹਨੂੰ ਫੋਨ ਕਰ ਰਹੇ ਹੋ?
1: ਓ ਜੱਗਾ ਬੋਲਦਾ ਓਏ
0: ਜਨਾਬ,
1: ਓ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਦੱਸਾਂ ਗੱਲ ਬੰਦਿਆਂ ਨੂੰ। ਉਹ ਪਿਛਲੀ ਵਾਰ ਵਾਲੀਆਂ ਨਾ ਲੈ ਕਾਲੀਆਂ ਕਾਲੀਆਂ ਜੀਆਂ ਹੈ। ਅੱਛਾ ਮੇਰੀ ਗੱਲ ਸੁਣੋ, ਭੱਬਰ ਜੀ ਹੈਗੀ ਓਏ। ਚੱਲ ਸੋਰੀ ਸੋਰੀ ਯਾਰ ਵੀਰ, ਮੈਨੂੰ ਥੋੜਾ ਪਤਾ ਤੇਰੀ ਘਰ ਵਾਲੀ ਓ
0: ਜਨਾਬ, ਆਰਾਮ ਨਾਲ।
1: ਅੱਛਾ ਅੱਛਾ ਉਹ ਨੀ ਨੱਚਦੀ ਹੁਣ? ਅੱਛਾ ਅੰਨੇ ਅਸਾ ਚੋ ਤਾਂ ਭਾਬੀ ਹੋ ਗਈ ਨੱਚਦੀ ਹੁਣ। ਹਾਂ ਅੱਛਾ, ਚੰਗੀਆਂ ਲਿਆਈ ਯਾਰ। ਪਿਛਲੀ ਵਾਰ ਚਾਚਾ ਡਿਚਣਾ ਕਰਦਾ, ਕਹਿੰਦਾ ਤੁਸੀਂ ਤਾਂ ਮਾਮਾ ਚਾਰ ਲਾਈਟਾਂ ਵੀ ਲਾਈਆਂ, ਉਹ ਤਾਂ ਫੇਰ ਨੀ ਸੀ ਮੂੰਹ ਆਉਂਦੀ ਦੀ ਦੇ ਉਹਨਾਂ ਦੇ। ਉਹਨੂੰ ਮਾਮੇ ਦੀ ਆਪਣੀ ਨਿਗਾਹ ਘੱਟ ਸੀ, ਹੁਣ ਆਪਰੇਸ਼ਨ ਕਰਾਤਾ ਉਹਦਾ। ਹਾਂ ਹਾਂ ਹਾਂ ਹਾਂ ਨੀ ਉਹ ਨੀ ਗੱਲ ਕੋਈ, ਪੈਸੇ ਯਾਰ ਤਾਂ ਹੱਦ ਕਰਦਾ ਯਾਰ, ਤੈਨੂੰ ਟਾਈਮ ਨਾ ਦਵਾਉ ਮੈਂ।
0: ਹੈਲੋ ਜਨਾਬ।
1: ਉਹ ਨਹੀਂ ਵੀਰ, ਐਤਕੀ ਨਹੀਂ ਕੁੱਟਦੇ, ਕਿਉਂ ਇੱਦਾਂ ਕਰਦਾ?
0: ਆਪਾਂ ਰੇਡੀਓ ਤੇ ਆ।
1: ਹਾਂ ਹਾਂ ਜੀ ਮੈਂ ਰੇਡੂਆ ਤੇ ਹੈ, ਮੈਂ ਟਾਈਮ ਨਾ ਆ ਜੀ। ਉਹ ਚੰਗੀਆਂ ਲੈ ਡਾਂਸ ਲਾਈਆਂ ਤਾਂ ਦੱਸਾਂ ਗੱਲ। ਆਹੋ ਇਹ ਨਾ ਤੂੰ ਕੋਟ ਜਾ ਪਾ ਕੇ ਇਕੱਲਾ ਤੇਰਾ ਫਿਰ
0: ਹੁਣ ਕੱਟੂਗੇ।
1: ਹਾਂਜੀ ਚੰਗਾ ਚੰਗਾ ਫਿਰ ਇੱਧਰ ਮੈਡਮ। ਹਾਂ ਤੂੰ ਮਾਮਾ ਪੁੱਛ ਕੇ ਅੱਗੇ ਲੈਣਾ ਸੋਹਣੀ ਹੈ ਕਿ ਨਹੀਂ। ਚੱਲ ਕੱਟ ਫੋਨ। ਹਾਂ ਹਾਂਜੀ ਹਾਂਜੀ ਹਾਂਜੀ ਮੈਡਮ ਜੀ।
0: ਨਾ ਤੁਸੀਂ ਵੀ ਵਿਆਹ ਤੇ ਸੱਦ ਰਹੇ ਹੋ?
1: ਨਹੀਂ ਜੀ ਮੈਂ ਨਹੀਂ ਕੀਤੇ ਜੀ, ਮਤਲਬ ਉਹ ਮੁੰਡਾ ਸਾਡਾ ਜਿਹਦਾ ਸਾਲਾ ਮੇਰਾ ਜਿਹਦੇ ਪੈ ਗਿਆ, ਕਹਿੰਦਾ ਭਈਆ ਵੀ ਡਾਂਸਰਾਂ ਦਾ ਚੰਗੀਆਂ ਚਾਹੀਦੇ, ਫਿਰ ਮੇਰੀ ਜ਼ਿੰਮੇਵਾਰੀ ਲਾਈ ਹੈ ਮੁੰਡਾ ਆਪਣਾ ਜਾਣੂ ਜੀ।
0: ਅੱਛਾ ਮਤਲਬ ਤੁਸੀਂ ਵੀ ਉਹਨਾਂ ਲੋਕਾਂ ਚੋਂ ਇੱਕ ਹੋ?
1: ਨਹੀਂ ਨਹੀਂ ਨਹੀਂ ਮੈਂ ਤਾਂ ਮਤਲਬ ਹੁਣ ਜੀ ਅਗਲੇ ਨੇ ਕਹਿਤਾ ਜੀ ਮੈਂ ਵਿਆਹ ਦੇ ਲਾਉਣੀਆਂ ਜੀ ਡਾਂਸਰਾਂ, ਹੁਣ ਮੈਂ ਕਿਵੇਂ ਰੋਕਦਾ ਜੀ?
0: ਅੱਛਾ ਜੀ ਠੀਕ ਆ।
1: ਮਤਲਬ ਅਗਲੇ ਦੀ ਡਿਮਾਂਡ ਆ ਜੀ, ਮੈਂ ਹੁਣ ਕਹਿਤਾ ਉਹਨਾਂ ਪੈਸੇ ਲੈਣੇ ਜੀ, ਉਹਨਾਂ ਨੱਚਣਾ, ਉਹਨਾਂ ਸ਼ਰਾਬ ਪੀ ਕੇ ਉਹਨਾਂ ਦੇ ਉੱਤੋਂ ਦੀ ਪੈਸੇ ਸੁੱਟਣੇ ਜੀ,
0: ਹੈ ਨਹੀਂ? ਤੇ ਜਨਾਬ ਉਹ ਵੀ ਤਾਂ ਫਜ਼ੂਲ ਖਰਚੀ ਹੋਈ।
1: ਅਗਲੇ ਨੇ ਕਰ ਰਹੇ, ਤੁਹਾਨੂੰ ਤੰਗੀ ਆ ਦੱਸੋ, ਤੁਹਾਡੀ ਜੇਬ 'ਚ ਹੋਣਾ ਫਜ਼ੂਲ ਖਰਚੀ। ਫਜ਼ੂਲ ਖਰਚੀ ਘੰਟਾ ਹੋ ਗਿਆ ਲੈ, ਮੈਂ ਤੰਗੀ ਤੁਹਾਨੂੰ ਹੀ ਦਿੰਦੇ
0: ਹਾਂ,
1: ਤੁਹਾਡੇ ਕੋਲ ਰੁਪਈਆ ਧੇਲੀ ਮੰਗਿਆ ਸੀ। ਤੁਸੀਂ ਇੱਥੇ ਸੱਦ ਕੇ ਬੰਦੇ ਬੇਇੱਜ਼ਤੀ ਕਿਉਂ ਕਰਨਾ ਸਾਡੀ?
0: ਮੈਂ ਬੇਇੱਜ਼ਤੀ ਨਹੀਂ ਕਰ ਰਹੀ, ਮੈਂ ਤਾਂ ਨੋਰਮਲ ਗੱਲ ਕਰ ਰਹੀ।
1: ਇਹਦੇ 'ਚ ਨੋਰਮਲ ਗੱਲ ਕਰੀ, ਫਜ਼ੂਲ ਖਰਚੀ ਫਜ਼ੂਲ ਖਰਚੀ ਲਾਈ ਤੂੰ ਦੱਸ। ਹੈ ਕਿੱਦਾਂ ਦੀ ਬੀਬੀ ਆਖੀ, ਤੂੰ ਮੇਰਾ ਮੂੰਹ ਕੀ ਵੇਖੀ ਜਾਂਦਾ ਯਾਰ?
0: ਵੈਸੇ ਮੈਨੂੰ ਤੁਹਾਡੇ ਵਿਚਾਰ ਜਾਣ ਕੇ
1: ਬੜੀ। ਇੱਕ ਮਿੰਟ, ਹੈਲੋ। ਹਾਂ
0: ਹੁਣ ਕਿਹਨੂੰ ਫੋਨ ਕਰ ਰਹੇ ਹੋ?
1: ਹਾਂ ਰੈਡ ਵਾਲਾ ਲੱਗ ਗਿਆ ਇਹਨੂੰ
0: ਜਨਾਬ।
1: ਕੀ ਇਹਦਾ ਗੱਡੀਆਂ ਵਾਲਾ? ਓਏ ਉਹਨੂੰ ਕਹਿ ਸਾਰੀਆਂ ਨੋਵਾ ਚਾਹੀਦੀਆਂ, ਨੋਵਾ।
0: ਓਹੋ
1: ਉਹ ਪਿਛਲੀ ਵਾਰ ਪਾਰਟੀਆਂ ਜਾਂ ਟਾਟਾ ਸੁਮੋ ਨਾ ਕਰਾ ਲਿਓ। ਹੈਂ ਮੁੰਡੇ ਦੀ ਗੱਡੀ ਕੀ ਆਂਦੇ ਆ?
0: ਆਪਾਂ ਪਹਿਲਾਂ ਗੱਲ ਕਰ ਲਈਏ।
1: ਉਹ ਖੜ ਜਾ ਮੈਡਮ ਜੀ, ਉਧਰ ਸਾਡੀਆਂ ਗੱਡੀਆਂ ਨੇ। ਹੈਂ ਓਏ ਉਹ ਮੈਂ ਰੇਡੂਏ ਤੇ ਆ, ਤੂੰ ਵਿੱਚੋਂ ਦਾਣੇ ਲੈਣੇ, ਮੈਂ ਜੋ ਮਰਜ਼ੀ ਕਰਨਾ ਆ ਵਾ, ਤੂੰ ਆਪਣੀ ਗੱਲ। ਹਾਂਜੀ ਹਾਂਜੀ
0: ਆਰਾਮ,
1: ਤੂੰ ਆਪਣੀ ਗੱਲ ਕਰ ਮੇਰੇ ਨਾਲ। ਕੀ ਆਂਦਾ ਗੱਡੀਆਂ ਵਾਲਾ ਉਹ? ਹੈਂ
0: ਬਸ ਆਪਾਂ ਪਹਿਲਾਂ ਗੱਲ ਕਰ
1: ਲਈਏ। ਓਏ ਉਹ ਨਾ ਮੈਂ ਯਾਰ, ਹੁਣ ਮੇਰੀ ਜਾਨ ਲੈ ਲਓ। ਚੱਲ ਜੂ ਮੈਂ ਟਰਾਲੀ ਤੇ ਚੱਲ ਜੂਗਾ, ਜਾ ਤੂੰ ਜਾ ਦਫਾ ਜਾ।
0: ਜੇ ਅਲੱਗ ਅਲੱਗ ਗੱਡੀਆਂ ਆ ਵੀ ਜਾਣਗੀਆਂ, ਕਿਸੇ ਸਸਤੀ ਗੱਡੀ ਚ ਚੱਲ ਜਾਓਗੇ ਤਾਂ ਕਿਹੜਾ ਵਿਆਹ ਨੀ ਹੋਣਾ?
1: ਸਸਤੀ ਗੱਡੀ ਚੋਂ ਨਿੱਕਾ ਪਾਈਏ, ਸਸਤੀ ਗੱਡੀ ਜਾਂਦਾ ਚੰਗਾ ਲੱਗਦਾ ਤੁਹਾਨੂੰ?
0: ਤੁਸੀਂ ਮੁੰਡੇ ਦੇ ਨਾਲ ਪੈਸੇ,
1: ਮੇਰੀ ਸੁਣ ਲਓ ਗੱਲ, ਮੈਨੂੰ ਹੁਣ ਪਤਾ ਲੱਗ ਗਿਆ।
0: ਕੀ?
1: ਮੈਨੂੰ ਇਹ ਸਿੱਧੀ ਗੱਲ, ਮੈਨੂੰ ਇਹ ਦੱਸ ਵੀ ਜਿਹੜੀ ਉਹ ਕਰਨਾਲ ਵਾਲੀ ਚਾਚੀ ਉਹਦੇ ਨਾਲ ਤੇਰਾ ਕੀ ਲਿੰਕ ਹੈ?
0: ਕਿਹੜੀ
1: ਕਰਨਾਲ ਵਾਲੀ ਚਾਚੀ ਨਾਲ ਮੇਰੀ ਨੀ ਬਣਦੀ, ਮੈਨੂੰ ਪਤਾ ਕਿਤੇ ਕਿਤੇ ਤੇਰੀ ਰਿਸ਼ਤੇਦਾਰੀ ਪਿੱਛੇ ਬੇਇੱਜ਼ਤੀ ਕਰਨੀ, ਮੈਨੂੰ ਸੱਦਿਆ ਤੂੰ ਮੇਰੇ ਇੱਥੇ?
0: ਮੈਂ ਕੋਈ
1: ਉਹ ਜਾਓ ਜੋ ਮਰਜ਼ੀ ਕਰ ਦਰੋ, ਮੈਂ ਦੱਸਾਂ ਗੱਲ, ਮੈਂ ਇਕੱਲੇ ਇਕੱਲੇ ਨੂੰ ਜਾਣਦਾ
0: ਜਨਾਬ। ਮੈਂ ਕੋਈ
1: ਬੇਇੱਜ਼ਤੀ ਮੈਂ ਕਰਨੂ ਤੁਹਾਡੇ ਨਾਲ ਜੋ ਕਰਨਾ ਸਾਹਤਾ ਵਾ, ਮੇਰੀ ਬੇਇੱਜ਼ਤੀ ਕੀਤੀ ਤੇ ਸੱਦ ਕੇ ਤੁਸੀਂ।
0: ਓਹੋ
1: ਨਿੱਕਾ ਭਾਈ ਜੱਗਾ ਮੇਰਾ ਨਾਂ, ਨਿੱਕਾ ਭਾਈਆ ਮੈਂ ਮੁੰਡੇ ਦਾ, ਮੈਂ ਵੇਰਾ ਕਿੱਦਾਂ ਜਾਂਦੀ ਭਰਾ ਵਾ, ਮੈਂ ਵੇਰਾ ਕਿੱਦਾਂ ਵਿਆਹ ਹੁੰਦਾ ਉੱਥੇ, ਨਾਲੇ ਚਾਚੀ ਨੂੰ ਤੂੰ ਕਰਦੀ ਫੋਨ ਆਪਣੀ ਜਾ ਕੇ।
0: ਓ ਮੇਰੀ
1: ਓ ਮੈਨੂੰ ਪਤਾ।
0: ਓਹੋ ਇਹ ਤਾਂ ਗੁੱਸਾ ਹੀ ਖਾ ਗਏ ਬਿਨਾਂ ਗੱਲ ਤੋਂ,
1: ਹੱਦ ਕਰਦੇ ਤੁਸੀਂ।
0: ਅੱਛਾ ਠੀਕ,
1: ਮੇਰੇ ਮੂੰਹੋਂ ਗਾਲਾਂ ਨਿਕਲ ਜਾਣੇ, ਮੈਂ ਦੱਸਾਂ ਗੱਲ।
0: ਨਹੀਂ ਇੱਥੇ
1: ਆ ਖੋਲੋ ਬੂਆ ਬਾਜਾ, ਮੈਂ ਚੱਲਾਂ ਦਫਾ ਜੇ ਤੋਂ।
0: ਅੱਛਾ ਠੀਕ ਹੈ ਜੀ। ਓਹੋ ਇਹ ਤਾਂ ਭਾਈ
1: ਆ ਪਾ ਕੇ ਰੱਖਿਆ ਬੇਇੱਜ਼ਤੀਆਂ ਕਰਨ ਦਾ ਸਦ ਲੈ ਜਾਣਾ।
0: ਓਹੋ ਇਹ ਤਾਂ ਭਾਈ ਗੁੱਸਾ ਹੀ ਕਰਕੇ ਚੱਲ ਗਿਆ, ਹੁਣ ਮੈਨੂੰ ਲੱਗਦਾ ਮੈਨੂੰ ਵੀ ਜਾਣਾ ਚਾਹੀਦਾ। ਕੱਲ ਫੇਰ ਮਿਲਦੀਆਂ।

0: ਸਕਦਾ ਕੋਈ ਰੀਸ। ਅਸੀਂ ਹਾਂ ਕਲਚਰ ਆਫ ਪੰਜਾਬ,
1: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ਹਾਂਜੀ ਹੁਣ ਦੱਸੋ ਜੀ ਕਿਹਦੇ ਕੋਲ ਨਲਕੇ ਪਟਾਉਣੇ ਜੀ?
1: ਹੁਣ ਤਾਂ ਨੀ ਰਹੂੰਗਾ,
0: ਮੇਰਾ ਖਿਆਲ ਹੈ ਜੀ ਹੁਣ ਤਾਂ ਨਾ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੀਦਾ ਜੀ ਨਲਕੇ ਪਟਾ ਲੈ, ਪ੍ਰਚਾਰ ਕਰਾ ਲੈ,
1: ਹੋ ਗਿਆ
0: ਨੀਤੀਆਂ ਦਾ ਪ੍ਰਚਾਰ ਕਰਾ ਲੈ।
1: ਤੇ ਦੂਜੇ ਦਾ ਨਾਮ ਤਾਂ ਸੁਣ ਲਾ।
0: ਦੂਜੇ ਦਾ ਨਾਮ ਨੂੰ ਇਹੀ ਪਤਾ
1: ਕੌਣ ਆ?
0: ਅਸ਼ਕੇ ਕੁਮਾਰ ਹੁਣ।
1: ਆਏ ਤੈਨੂੰ ਕਿੱਦਾਂ ਪਤਾ?
0: ਭਾਈ ਜਿਹੜੀ ਕਬੱਡੀ ਮੈਚ ਮੂਜਾ ਜਾਂਦੇ ਹੋਣ ਲੱਗੀ, ਅਸ਼ਕੇ ਕੁਮਾਰ ਹੀ ਆਉਂਦਾ ਰਿਹਾ।
1: ਅਸ਼ਕੇ ਨੀ ਆ, ਅਕਸ਼ੇ ਕੁਮਾਰ ਆ।
0: ਹਾਂ ਤਾਂ ਮੈਂ ਵੀ ਅਸ਼ਕੇ ਕੁਮਾਰ ਹੀ ਕਹਿੰਦਾ।
1: ਉਹ ਅਕਸ਼ੇ,
0: ਅਸ਼ਕੇ,
1: ਉਹ ਕੱਕਾ
0: ਹੈ,
1: ਕੱਕਾ ਪਹਿਲਾਂ ਆ
0: ਭਾਜੀ, ਕੱਕਾ ਪਹਿਲਾਂ ਦੇ ਅਸ਼ਕੇ ਕੁਮਾਰ ਨਹੀਂ, ਉਹ ਤਾਂ ਫਿਰ ਕੁਮਾਰ ਅਸ਼ਕੇ ਬਣ ਜੂਗਾ।
1: ਉਹ ਨਹੀਂ, ਸ਼ਸ਼ੇ ਤੋਂ ਕੱਕਾ ਪਹਿਲਾਂ ਅਕਸ਼ੇ ਕੁਮਾਰ।
0: ਅਕਸ਼ੇ ਕੁਮਾਰ,
1: ਹਾਂ ਹਾਂ ਐਗਜੈਕਟਲੀ।
0: ਇਹ ਤਾਂ ਫਿਰ ਬਈ ਖਰਾਬ ਜਿਹਾ ਨਾ ਆ।
1: ਕਿਉਂ?
0: ਅੱਕ ਦਾ ਕਾਹਤੋਂ ਨਾਂ ਲੈਣਾ ਜਦੋਂ ਆਪਾਂ ਨੀਤੀਆਂ ਦੀ ਗੱਲ ਕਰਦੇ ਹਾਂ ਜੀ। ਨਾਲੇ ਜੇ ਹੁਣ ਤੋਂ ਹੀ ਅੱਕ ਕੇ ਫਿਰ ਤਾਂ ਕੋਈ ਫਾਇਦਾ ਨਹੀਂ। ਅਸ਼ਕੇ ਕੁਮਾਰ ਜਿਹੜਾ ਵੀ ਦੱਸਦੇ ਤੁਸੀਂ, ਮੈਨੂੰ ਪਤਾ ਜੀ ਕਿਉਂ ਪ੍ਰਚਾਰ ਕਰਾਉਣਾ ਜੀ।
1: ਕਿਉਂ?
0: ਕਿਉਂਕਿ ਕਹਿੰਦੇ ਜੀ ਬੰਦਾ ਖਿਲਾੜੀ ਬਹੁਤ ਤਗੜਾ ਜੀ, ਤੇ ਨਾਲੇ ਤੈਨੂੰ ਪਤਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਵੀ ਤਗੜੇ ਖਿਲਾੜੀ ਹੋ ਗਏ ਹੁਣ ਸਿਆਸਤ ਦੇ।
1: ਆਏ ਹਾਏ,
0: ਕਹਿੰਦੇ ਬੈਂਗਲੋਰ ਤੱਕ ਜਾ ਕੇ ਕੰਪਨੀ ਨੂੰ ਦੱਸਿਆ ਵੀ ਭਾਈ ਸਾਡੇ ਚੰਡੀਗੜ੍ਹ ਮੋਹਾਲੀ ਬਹੁਤ ਜਗ੍ਹਾ ਵੀਰੇ, ਆ ਜਾਓ ਭਾਈ।
1: ਪਹਿਲਾਂ ਬੈਂਗਲੋਰ ਨੀ, ਤਾਇਵਾਨ, ਪਤਾ ਨੀ ਉਹ ਬੁਰਜ ਖਲੀਫਾ ਵੀ ਦੇਖ ਕੇ ਆਏ, ਕਿੰਨਾ ਕੁਛ ਦੇਖਾਇਆ।
0: ਕਹਿੰਦੇ ਸਾਰਾ ਕੁਝ ਮੈਂ ਪੰਜਾਬ ਚ ਬਣਾ ਦੇਣਾ, ਤੁਸੀਂ ਦਸੰਬਰ ਤੱਕ ਵੇਖੋਗੇ ਵੀ ਪੰਜਾਬ ਨੂੰ ਤੁਸੀਂ ਪਛਾਣ ਨੀ ਸਕਣਾ ਵੀ ਹੈ ਯਾਰ ਆ ਤਾਂ ਆਪਣੇ ਪੰਜਾਬ ਲੱਗਦਾ। ਮੈਂ ਤਾਂ ਫਿਕਰ ਪੈ ਗਿਆ ਮੈਂ ਪਿੰਡ ਜਾਣਾ।
1: ਕਿਉਂ?
0: ਵੀ ਪਤਾ ਲੱਗੇ ਸਾਡਾ ਘਰ ਘਾਟ ਜਾ ਵੀ ਅਜੀਬੋ ਗਰੀਬ ਜਿਹਾ ਬਣਿਆ ਹੋਵੇ ਜੀ, ਪਤਾ ਲੱਗੇ ਕੱਚਾ ਜਿਹਾ ਕੋਠਾ ਸਾਡਾ, ਅਸੀਂ ਆਖੀ ਵੀ ਆਹ 10 ਮੰਜ਼ਲੀ ਬਿਲਡਿੰਗ ਕਿੰਨੇ ਬਣਾਤੀ।

0: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਗੰਡਾ ਸਿੰਘ ਜੀ,
0: ਕੀ ਹਾਲ ਨੇ ਜੀ?
1: ਠੀਕ ਆ, ਸ਼ੁਕਰ ਆ ਤੁਸੀਂ ਆਏ ਹੋ।
0: ਕੋਈ ਸ਼ੁਕਰ ਵਾਲੀ ਕਿਹੜੀ ਗੱਲ ਆ, ਵੈਸੇ ਉਹਨਾਂ ਵਾਲੀ ਸ਼ੁਕਰ ਨੀ ਆ, ਤਾਂ ਸ਼ਨੀਵਾਰ ਨੀ ਮੇਰਾ।
1: ਨਹੀਂ ਨਹੀਂ, ਸ਼ੁਕਰ ਆ ਮੀਨਸ ਥੈਂਕ ਗੋਡ ਕਿ ਤੁਸੀਂ ਆਏ ਆ।
0: ਅੱਛਾ, ਗੋਡ ਦਾ ਥੈਂਕ ਕਰਦੇ ਤੁਸੀਂ?
1: ਹਾਂ,
0: ਸਾਡਾ ਨੀ ਕਰਦੇ ਜਿਹੜੇ ਆਏ ਆ।
1: ਉਹ ਤੁਹਾਡਾ ਵੀ ਕਰ ਲੈਣੀ, ਮੈਂ ਅੱਗੇ ਕਲਪੀ ਪਈਆਂ ਉਦੋਂ ਦੀ।
0: ਅੱਛਾ ਜੀ।
1: ਉਹ ਗੁਰਪ੍ਰੀਤ ਨੂੰ ਪਤਾ ਨੀ ਕੀ ਹੋ ਗਿਆ।
0: ਕੀ ਗੱਲ ਹੋ ਗਈ?
1: ਉਹ ਪਤਾ ਨੀ, ਮੈਨੂੰ ਲੱਗਦਾ ਉਹਨੂੰ ਕਿਤੇ ਕਰੰਟ ਲੱਗ ਗਿਆ।
0: ਮੈਨੂੰ ਕਹਿੰਦਾ ਸੀਗਾ ਵੀ ਮੈਂ ਪਤਾ ਨੀ, ਇੱਕ ਦਿਨ ਇਹ ਪੱਖਾ ਲਾਉਂਦੇ ਨੇ ਸ਼ੂ ਚੁੰਗਲਾਂ ਦੇ ਲਈਆਂ।
1: ਬਸ ਉਹਦਾ ਹੀ ਕਾਰਾ ਸਾਰਾ, ਹੁਣ ਉਹ ਜੀ ਤੋਂ ਬਿਨਾਂ ਗੱਲ ਹੀ ਨੀ ਕਰਦਾ।
0: ਚੰਗੀ ਗੱਲ ਆ ਵੈਸੇ, ਮਤਲਬ ਜੀ ਕਹੋ ਜੀ ਕਹੋ।
1: ਹਾਂ ਇਹ ਤਾਂ ਹੈ ਵੈਸੇ।
0: ਇਹ ਨਾ ਵੈਸੇ ਮੈਂ ਨਿੱਕੇ ਹੁੰਦੇ ਪੜਿਆ ਸੀ ਬੱਸ ਚ,
1: ਕੀ
0: ਜੀ ਕਹੋ ਤੇ ਜੀ ਕਹੋ।
1: ਬੱਸ ਚ ਪੜਿਆ ਸੀ? ਅੱਛਾ, ਇਹ ਕੀ ਚੱਕਰ ਆ?
0: ਬੱਸ ਵਿਚ ਮੈਂ ਪੜਿਆ ਉੱਥੇ, ਤੇ ਜਦੋਂ ਕੰਡਕਟਰ ਨੂੰ ਮਤਲਬ ਇੱਕ ਬੰਦੇ ਨੇ ਬੋਲਿਆ ਏਦਾਂ, ਉਹਨੇ ਬੋਲਿਆ ਜੀ, ਮੈਨੂੰ
1: ਪਹਿਲਾਂ ਹੀ ਪਤਾ ਲੱਗ ਗਿਆ ਸੀ।
0: ਮੈਂ ਕਿਹਾ ਵੀ ਯਾਰ ਸਾਨੂੰ ਕਹਿੰਦੇ ਵੀ ਹਰੇਕ ਨੂੰ ਸ਼੍ਰੀ ਮਾਨ ਜੀ ਕਹਿਣਾ, ਤੇ ਮੈਂ ਕਿਹਾ ਵੀ ਕਹਿੰਦਾ ਵੀ ਫੇਰ ਕੀ ਕਰਦੇ? ਮੈਂ ਕਿਹਾ ਬਸ ਸ਼੍ਰੀ ਮਾਨ ਜੀ ਕਹਿ ਕੇ ਚੱਕ ਲਈਦਾ।
1: ਮੈਨੂੰ ਇੱਕ ਰਾਜ ਦੀ ਗੱਲ ਪਤਾ ਲੱਗੀ ਆ।
2: ਕਿਹੜੀ ਜੀ?
1: ਤੈਨੂੰ ਕਰੰਟ ਲੱਗਾ?
2: ਨਹੀਂ ਜੀ।
1: ਲੱਗਾ ਆ?
2: ਨਾ ਜੀ, ਕਰੰਟ ਤਾਂ ਸਾਡੇ ਦੁਸ਼ਮਣਾਂ ਨੂੰ ਨਾ ਲੱਗੀ ਜੀ, ਮੈਂ ਤਾਂ ਕਹਿਣਾ ਜੀ।
1: ਨਹੀਂ, ਮੈਨੂੰ ਗੰਡਾ ਸਿੰਘ ਜੀ ਦੱਸ ਕੇ ਗਏ ਆ।
2: ਗੰਡਾ ਸਿੰਘ ਨੂੰ ਆਪ ਨੂੰ ਵੀ ਲੱਗਾ ਸੀ? ਗੱਲ ਤੈਨੂੰ ਦੱਸਿਆ ਨਾ?
1: ਨਹੀਂ।
2: ਉਹਦੀ ਘਰ ਵਾਲੀ ਜਿਹੜੀ ਸੀ, ਨਾਲੇ ਕਹਿੰਦਾ ਸੀ ਉਹਨੂੰ ਸੁਣਨੋਂ ਹਟ ਗਿਆ, ਦਿਸ ਨੂੰ ਹਟ ਗਿਆ ਜੀ। ਉਹਨੇ ਸੁਣ ਲਿਆ ਜੀ ਘਰੇ ਸਾਰੀਆਂ ਗੱਲਾਂ,
1: ਮੈਨੂੰ ਦੱਸਦੇ ਸੀ।
2: ਨਹੀਂ ਬਸ, ਉਹਨੇ ਅਗਲੀ ਗੱਲ ਨੀ ਨਾ ਦੱਸੀ।
1: ਕੀ?
2: ਬਸ ਵੇ ਭਾਬੀ ਨੇ ਢਾ ਲਿਆ ਜੀ ਜਦੋਂ ਘਰੇ ਗਿਆ ਜੀ ਉਹ।
1: ਫੇਰ ਤਾਂ ਮੋਰ ਮੂਡ ਚੰਗੇ ਸੇਕੇ ਹੋਣੇ।
2: ਮੋਰ ਉਹੀ ਗੱਲ ਜੀ, ਉਹਨੇ ਨਾ ਜੀ ਤਾਰਾਂ ਤੂਰਾਂ ਬੰਨ ਕੇ ਐਸੀਆਂ ਐਸੀਆਂ ਥਾਵਾਂ ਤੇ ਮਾਰਿਆ, ਕਹਿੰਦੀ ਵੀ ਬਸ ਹੁਣ ਨਾ ਹਾਈ ਨੈਕ ਵਾਲਾ ਕੋਟ ਪਾ ਕੇ ਜਾਈ, ਬਸ ਬਾਕੀ ਤੇਰੀਆਂ ਲਾਸਾਂ ਨੀ ਦੀਦੀਆਂ। ਮੂੰਹ ਤੇ ਕੁਛ ਨੀ ਕੀਤਾ ਉਹਨੇ, ਦਸਤਾਨੇ ਪਾ ਕੇ ਨੀ ਆਇਆ ਸੀ ਅੱਜ, ਬਸ ਤਾਂ ਹੀ ਪਾਏ ਸੀ।
1: ਮੈਨੂੰ ਤਾਂ ਲੱਗੇ ਪਤਾ ਨੀ ਉਹਨੂੰ ਠੰਡ ਲੱਗੀ ਜਾਂਦੀ ਆ।
2: ਨਹੀਂ, ਠੰਡ ਤਾਂ ਕੀ, ਉਹਦੀ ਤਾਂ ਐਸੀ ਗਰਮੀ ਅੰਦਰ ਪੇਸ਼ ਕੀਤੀ ਆ, ਮੈਂ ਪੁੱਛੋ ਨਾ ਤੁਸੀਂ ਵੀ ਕਿਆ ਬਣਿਆ ਉਹਦੇ ਨਾਲ।
1: ਮੈਨੂੰ ਤਾਂ ਲੱਗਦਾ ਤੇਰੇ ਅੰਦਰ ਵੀ ਕੋਈ ਗਰਮੀ ਪੇਸ਼ ਹੋ ਗਈ ਆ।
2: ਨਹੀਂ, ਮੈਂ ਤਾਂ ਜੀ ਹੁਣ ਮਤਲਬ ਮੈਂ ਕਹਾਂ ਜੀ ਕੀ ਲੈਣਾ ਦੇਣਾ ਦੁਨੀਆ ਤੋਂ ਜੀ, ਬਸ ਐਂ ਜੇ ਆਪਾਂ ਸਾਦੇ ਮਰਾਦੇ ਜੇ ਬੰਦੇ ਆ ਜੀ।
1: ਤੂੰ ਬੋਰ ਕਾਹਨੂੰ ਕਰੀ ਜਾਂਦਾ ਫਿਰ ਅੱਜ?
2: ਦੇਖੋ ਜੀ, ਬੋਰ ਅਸੀਂ ਕਿੱਥੋਂ ਕਰਾਉਣ ਜੋਗੇ, ਇਸ ਤਾਂ ਜੀ ਸਮਰਸੀਬਲ ਮੋਟਰ ਜਦੋਂ ਪਹਿਲੀ ਵਾਰ ਲਾਈ ਸੀ ਜੀ, ਉਦੋਂ ਹੀ ਬੋਰ ਕਰਾਉਣ ਲੱਗੇ ਸੀ ਅਸੀਂ। ਬੋਰ ਸ਼ੁਰੂ ਕੀਤਾ ਜੀ, ਤਿੰਨ ਦਿਨ ਹੋ ਗਏ ਜੀ, ਕਹਿੰਦਾ ਜੀ ਪੈਪ ਨੀ ਤੁਰਦੀ। ਖਵਾਜੇ ਪੀਰ ਨੂੰ ਕਹਿੰਦਾ ਜੀ ਹੁਣ ਜੀ ਚੌਲ ਖਵਾਉਣੇ ਪੈਣੇ ਜੀ।
1: ਅੱਛਾ,
2: ਮਾਤਾ ਪੀਰ ਨੇ ਚੌਲ ਬਣਾ ਲਈ ਜੀ। ਚੌਲ ਬਣਾ ਕੇ ਦੁਪਹਿਰੀ ਜਦੋਂ ਖਾਣ ਲੱਗੀ, ਉਹ ਬੋਰ ਵਾਲੇ ਜਾਵੜ ਜੀ ਘਰੇ, ਕਹਿੰਦੇ ਹੁਣ ਤਾਂ ਗਰਮੀ ਆ ਫੇਰ ਆਵਾਂਗੇ।
1: ਅੱਛਾ,
2: ਸ਼ਾਮ ਤੱਕ ਮੈਂ ਖਾ ਗਏ ਜੀ।
1: ਓਹੋ,
2: ਮੈਂ ਚੌਲ ਖਾ ਗਿਆ, ਬੋਰ ਵਾਲੇ ਕਹਿੰਦੇ ਚੌਲ ਨੀ ਕੀਤੇ ਜੀ, ਇਹ ਪੈਪ ਨੀ ਤੁਰਦਾ। ਮੈਂ ਕਿਹਾ ਤੂੰ ਪਰੇ ਹੋ, ਮੈਂ ਸਾਰੇ ਖਾ ਕੇ ਦੇਖੀ ਹੋਣੇ ਕਿਵੇਂ ਤੁਰਦਾ।
1: ਅੱਛਾ,
2: ਬਸ ਉਹ ਤੋਂ ਬਾਅਦ ਮੈਂ ਤਾਂ ਨੀ ਤੁਰਿਆ, ਬਾਪੂ ਜੀ ਫਿਰ ਡੰਡਾ ਲੈ ਕੇ ਮੈਨੂੰ ਜ਼ਰੂਰ ਤੁਰਿਆ ਸੀ।

0: culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਅੱਜ ਦੀਆਂ ਅਖਬਾਰਾਂ 'ਚ ਜਿਹੜੀ ਫੋਟੋ ਆਈ ਹੈ ਜੀ,
2: ਕਿਹੜੀ?
1: ਵੀ ਜਿਹੜੇ ਸੁਨੀਲ ਜਾਖੜ ਹੋਈ ਹੈ ਜੀ, ਮਤਲਬ ਮੈਨੂੰ ਐ ਨੀ ਸਮਝ ਲੱਗੀ ਵੀ ਲੀਡਰ ਜੀ ਵੈਸੇ ਤਾਂ ਵਿਧਾਨ ਸਭਾ 'ਚ ਇੱਧਰ ਉੱਧਰ ਹੋਣ ਜੀ, ਫੇਰ ਤਾਂ ਇੱਕ ਦੂਜੇ ਨੂੰ ਅੱਖਾਂ ਹੀ ਬੜੀਆਂ ਕਾਢਦੇ ਜੀ, ਤੇ ਸੁਨੀਲ ਜਾਖੜੂਰੀ ਜੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਈ ਜਾਂਦੇ ਜੀ ਦਿੱਲੀ ਜੀ।
2: ਇਹ ਕੀ ਚੱਕਰ ਆ?
1: ਪਤਾ ਨੀ, ਕਹਿੰਦੇ ਜਿਹੜੀ ਮਾਲਵਾ ਏਰੀਆ ਜੀ, ਮਾਲਵਾ ਬੈਲਟ ਆ ਜੀ, ਮੈਨੂੰ ਐ ਨੀ ਸਮਝ ਲੱਗੀ ਪੰਜਾਬ ਨੂੰ ਇੰਨੀਆਂ ਬੈਲਟਾਂ ਕਿਉਂ ਲਾਈਆਂ ਜੀ। ਨਾਲੇ ਕਹਿੰਦੇ ਪੰਜਾਬੀ ਪਹਿਰਾਵਾ ਜੀ ਚਾਦਰਾ ਕੁੜਤਾ ਹੁੰਦਾ ਜੀ,
2: ਹੁਣ
1: ਚਾਦਰੇ ਦੇ ਉੱਤੋਂ ਦੀ ਬੈਲਟ ਥੋੜਾ ਲਾਈ ਚੰਗੀ ਲੱਗਦੀ।
2: ਓ ਕਾਕਾ, ਉਹ ਬੈਲਟ ਨੀ, ਮਤਲਬ ਉਹ ਪਾਰਟਿਕੂਲਰ ਏਰੀਆ ਨੂੰ ਇਦਾਂ ਕਹਿੰਦੇ, ਜਿੱਦਾਂ ਇੱਕ ਦੁਆਬਾ ਬੈਲਟ ਆ, ਇੱਕ ਮਾਲਵਾ ਬੈਲਟ ਆ, ਮਾਝਾ ਬੈਲਟ ਆ, ਇਦਾਂ।
1: ਨਹੀਂ, ਬੈਲਟ ਤਾਂ ਇੱਕੋ ਹੀ ਏਰੀਏ ਤੇ ਬੰਨੀ ਜਾਂਦੀ ਹੈ ਜੀ, ਥਾਂ ਥਾਂ ਏਰੀਏ ਤੇ ਥੋੜਾ ਬੰਨ ਸਕਦੇ ਜੀ ਆਪਾਂ।
2: ਠੀਕ ਆ,
1: ਹਾਂਜੀ,
2: ਤੇਰੇ ਸਮਝ ਤੋਂ ਉੱਪਰਲੀਆਂ ਗੱਲਾਂ ਨੇ।
1: ਹਾਂ, ਮੈਂ ਉਹੀ ਮੈਂ ਪੁੱਛਣਾ ਚਾਹੁੰਦਾ ਸੀ ਜੀ, ਮਤਲਬ ਕਹਿੰਦੇ ਸੇਮ ਦਾ ਪਤਾ ਨੀ ਇਲਾਜ ਕਰਾਉਣ ਦਿੱਲੀ ਜੀ ਸਿਆਸਤ ਛੱਡਤੀ ਜੀ।
2: ਮੈਂ ਵੀ ਸੁਣਿਆ ਕਿ ਨਾ ਅਕਾਲੀ ਅਤੇ ਕਾਂਗਰਸ ਇਕੱਠੇ ਹੋ ਗਏ ਸੇਮ ਕਰਕੇ।
1: ਹਾਂ ਵੀ ਕਹਿੰਦੇ ਭਾਈ ਸੇਮ ਚੋਂ ਕੱਢੋ ਸਾਨੂੰ,
2: ਮਤਲਬ ਸੇਮ ਸੇਮ ਚੋਂ।
1: ਹਾਂ, ਉਹ ਕਹਿੰਦੇ ਵੀ ਸੇਮ ਨੇ ਸਾਨੂੰ ਸੇਮ ਸੇਮ ਕਰਤਾ ਜੀ,
2: ਸੇਮ ਟੂ ਸੇਮ ਹੋ ਗਿਆ।
1: ਕਹਿੰਦੇ ਜੇ ਅਸੀਂ ਸੇਮ ਦਾ ਕੁਛ ਨਾ ਕੀਤਾ ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਡੀ ਸੇਮ ਸੇਮ ਕਰ ਦੇਣੀ ਆ।

0: ਜੀ ਬੋਲਦੇ ਨੀ ਜੀ ਤੁਸੀਂ
1: ਬੋਲਦੀ
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ ਮੈਂ ਇਹਦੀ ਗੱਲ ਸੁਣੀ ਜੀ ਸੱਚੀ ਹੈ ਜੀ ਉਹ
1: ਕਿਹੜੀ ਗੱਲ
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀਗਾ ਜੀ ਛੋਟੀ ਜਿਹੀ ਉਮਰ ਦਾ ਜੀ
1: ਉਹ ਕਟਨ ਲਿਆ
0: ਹਾਂਜੀ
1: ਗੂਗਲ ਬੋਏ
0: ਮਤਲਬ ਉਹਦਾ ਨਾਮ ਹੈ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ
1: ਕਿਵੇਂ ਰੱਖਿਆ
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ ਤੇ ਮਤਲਬ ਪਾਪਾ ਕਰਿਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ ਫਿਰ ਮਾਂ ਨੇ ਪੁੱਛਿਆ ਹੋਣਾ
1: ਕੀ
0: ਕੁੱਟ ਲਿਆ
1: ਅੱਛਾ ਉਹ ਕੁੱਟ ਲਿਆ ਨੀ ਆ ਉਹ ਕੁੱਟ ਲਿਆ ਆ
0: ਹਾਂ ਕੁੱਟ ਲਿਆ ਯਾ
1: ਹਾਂ ਤੇਰੇ ਆਪਣੇ ਹੀ ਲੌਜਿਕ ਹਰ ਥਾਂ ਤੇ ਆਪਣੀ
0: ਬੋਲਣਾ ਹੀ ਆ ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ
1: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ ਜਿੰਨੀ ਉਹਨੂੰ ਨੌਲੇਜ ਆ ਨਾ
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ
1: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਦੇਗੜਿਆਂ ਦਾ
1: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ
0: ਮੈਨੂੰ ਲੱਗਦਾ ਠੀਕ ਆ ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਿਆ ਸਰਕਾਰ ਨੇ ਦੇਤਾ
1: ਹਾਂ ਦੇਤਾ
0: ਬਈ ਕਮਾਲ ਹੀ ਹੋ ਗਈ ਹੁਣ ਤਾਂ
1: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ ਤੇਰੇ ਦੁਆਲੇ ਵੀ ਡੰਡਾ ਘੁਮਾਵਾ ਇੱਕ ਵਾਰੀ
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ
1: ਕੀ ਬਦਲ ਜੂ
0: ਕੁੱਟਿਆ ਸੀ ਕਰ ਦੇਣਗੇ ਹੁਣ
1: ਕੁੱਟਿਆ ਸੀ
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ

0: मेरा नाम जी, मेरा बिजनेस नहीं है चलता। बाबा जी बड़े पापड़ मेल मेल देख लेने, कोई गल नहीं पड़ती। बाबा जी प्रसाद चढ़ाऊंगा, $5 का प्रसाद चढ़ाऊंगा। बाबा जी मेरा बिजनेस चला दियो।
1: ओए मैनू क्यों डिस्टर्ब कर रहे हैं? देव तातले नु कॉल कर, रेडियो ते अपने कारोबार दी ऐड चला। भाई स्पेशल पैकेज ने उन्हां कोल, फोन कर 416-677-0609 416-677-0609।
0: मेनू याद आ गया।
2: शुक्र है, तू कोई बदाम बदूम खाया कर।
0: की भला
2: की
0: ए होई भी एक ना साडी लंडी मज भी हुंदी
2: ले लो।
0: की होया?
2: मैं कंगणा दी गल कर रही।
0: तू कंगणा दी कादों गल करनी? कंगण पा ला तू, ले ला।
2: ओहो तू ही तो शुरू होया सी भी ओ कंगणा जड़ी रणौत वाली।
0: आहो ओहो फिल्म वाली।
2: हां
0: ओदी गल सुन ला।
2: सुना।
0: ਉਹਦਾ ਨਾ ਮੈਂ ਅਖਬਾਰ ਚ ਪੜਿਆ, ਕਹਿੰਦੀ ਮੈਨੂੰ ਨਾ ਜਿਹੜਾ ਫਿਲਮ ਦੇ ਵਿੱਚ ਹੁੰਦਾ ਕੈਮਰੇ ਵਾਲਾ, ਜਿਹੜਾ ਲੈਟਾਂ ਵਾਲੇ ਹੁੰਦੇ ਆ, ਜਿਹੜਾ ਇੱਕੋ ਟੋਪੀ ਪਾ ਕੇ ਰੌਲਾ ਨੀ ਪਾਉਂਦਾ, ਕੱਟ ਦੋ ਕੱਟ ਦੋ ਵੱਢ ਦੋ ਵੱਢ ਦੋ।
2: ਉਹ ਵੱਢ ਦੋ ਨੀ, ਉਹ ਕੱਟ ਕਹਿੰਦਾ ਹੁੰਦਾ, ਡਾਇਰੈਕਟਰ ਹੁੰਦਾ ਉਹ।
0: ਹੈ ਕੱਟ ਮੈਨੂੰ ਪਤਾ, ਇਹ ਅੰਗਰੇਜ਼ੀ ਸਕੂਲੇ ਕਹਿੰਦਾ ਕੱਟ ਨੀ ਹੁੰਦਾ, ਕੱਟਣਾ ਵੱਢਣਾ।
2: ਹਾਂ ਮਤਲਬ ਉਹ ਉਹਨਾਂ ਸੀਨ ਉੱਥੇ ਮਤਲਬ ਖਤਮ, ਉਹਨੂੰ ਕਹਿੰਦੇ ਕੱਟ। ਤੂੰ ਛੱਡ ਉਹ ਗੱਲਾਂ, ਤੂੰ ਮੈਨੂੰ ਅੱਗੇ ਗੱਲ ਦੱਸ।
0: ਉਹ ਕਹਿੰਦੀ ਵੀ ਮੈਨੂੰ ਨਾ ਬਹੁਤ ਵਧੀਆ ਲੱਗਦਾ ਉਹ।
2: ਹੈ?
0: ਹਾਂ ਕਹਿੰਦੀ ਜਿਹੜਾ ਟੈਕਨੀਕਲ ਹੁੰਦਾ ਨਾ ਕੰਮ, ਟੈਕਨੀਕਲ ਨਾ।
2: ਉਹ ਟੈਕਨੀਕਲ ਹੁੰਦਾ?
0: ਟੈਕਨੀਕਲ
2: ਟੈਕਨੀਕਲ
0: ਟੈ।
2: ਅੱਛਾ ਤੁਹਾਡਾ ਟੈਟਕੀ ਨਾਲ ਹੁੰਦਾ ਜੋ ਵੀ ਹੁੰਦਾ, ਤੂੰ ਮੈਨੂੰ ਗੱਲ ਸੁਣਾ।
0: ਕਹਿੰਦੀ ਵੀ ਉਹ ਨਾ ਮੈਨੂੰ ਬਹੁਤ ਹੀ ਨਜ਼ਾਰੇ ਵਾਲਾ ਲੱਗਦਾ, ਕਹਿੰਦੀ ਬਹੁਤ ਨਜ਼ਾਰਾ ਆਉਂਦਾ ਉਹਦੇ 'ਚ।
2: ਆਏ ਹਾਏ,
0: ਪਰ ਮੈਨੂੰ ਐਂ ਨਹੀਂ ਸੁਣ ਲੱਗੀ
2: ਕੀ
0: ਉਹਦੇ ਵਾਲ ਜਿਵੇਂ ਖੜੇ ਜਿਹੇ ਹੁੰਦੇ, ਜਿਵੇਂ ਕਰੰਟੀਆ ਲੱਗਦਾ ਹੁੰਦਾ। ਕਹਿੰਦੇ ਐਂ ਤਾਂ ਨਹੀਂ, ਮਤਲਬ ਲੈਟਮੈਨ ਨੂੰ ਕਹਿੰਦੀ ਆ ਵੀਰ ਬਣ ਕੇ ਬੱਤੀ ਨੂੰ ਹੱਥ ਲਾ ਲੈਂਦੇ। ਹਾਂਜੀ
2: ਤੂੰ ਪੀਂਦਾ ਖਾਂਦਾ ਤਾਂ ਨੀ?
0: ਮੈਂ ਜੀ ਪੀਂਦਾ ਵੀ ਆ ਤੇ ਮੈਂ ਖਾਂਦਾ ਵੀ ਆ ਜੀ।
2: ਕੀ
0: ਪੀਂਦਾ? ਮੈਂ ਪਾਣੀ ਹੈ ਜੀ, ਚਾਹ ਹੈ ਜੀ, ਦੁੱਧ ਹੈ ਜੀ, ਜੂਸ ਹੈ ਜੀ, ਲੱਸੀ ਹੈ ਜੀ, ਹੋਰ ਜਿਹੜੀ ਜੀ ਪੀਣ ਵਾਲੀ ਮਿਲ ਜਾਏ ਜੀ।
2: ਤੂੰ ਸਵੇਰੇ ਕੀ ਪੀ ਕੇ ਆਇਆ ਮੈਨੂੰ ਇਹ ਦੱਸ।
0: ਸਵੇਰੇ ਤਾਂ ਜੀ ਮੈਂ ਮਤਲਬ ਜੀ ਪਾਣੀ ਪੀਤਾ ਜੀ, ਲੱਸੀ ਪੀਤੀ, ਚਾਹ ਪੀਤੀ, ਦੁੱਧ ਪੀਤਾ ਜੀ।
2: ਤੇਰਾ ਢੇਡਾ ਟੋਇਆ?
0: ਨਹੀਂ ਜੀ, ਟਾਈਮ ਟਾਈਮ ਨਾਲ ਪੀਤਾ ਜੀ, ਐਂ ਥੋੜਾ ਵੀ ਮਤਲਬ ਏਦਾਂ ਥੋੜਾ।
2: ਮੈਂ ਕਿਹਾ ਸ਼ਾਇਦ ਇਕੱਠਾ ਹੀ ਕਹਿੰਦਾ ਹੋਣਾ ਆਉਣ
0: ਨਾਲੇ, ਤੁਹਾਡੇ ਵਾਲੀ ਚੀਜ਼ ਨਹੀਂ ਪੀਂਦੇ ਜੀ, ਉਹ ਤਾਂ ਤੁਹਾਨੂੰ ਆਦਤ ਹੈ ਜੀ। ਮੈਂ ਤਾਂ ਕਈ ਵਾਰਾਂ ਕਿਹਾ ਵੀ ਕੁੜੀਆਂ ਨੂੰ ਚੰਗੀ ਨਹੀਂ ਲੱਗਦੀ, ਤੂੰ ਨਾ ਪੀਆ ਕਰ।
2: ਕਿਹੜੀ ਚੀਜ਼?
0: ਉਹੀ ਜਿਹੜੀ ਤੂੰ ਪੀਨੀ ਆ।
2: ਮੈਂ ਕਿਹੜੀ ਪੀਨੀ ਆ?
0: ਅਸੀਂ ਕਾਹਦਾ ਦੱਸੀਏ ਭਾਈ?
2: ਦੱਸ ਦੇ
0: ਭਾਈ, ਕੋਲਡ ਕਾਫੀ ਪੀਂਦੀ ਆ, ਇਹ ਲਈ ਚੰਗੀ ਨਹੀਂ ਹੈਗੀ।
2: ਕਿਉਂ ਨਹੀਂ ਚੰਗੀ? ਇੰਨੀ ਗੁੱਡ ਹੁੰਦੀ ਹੈ।
0: ਕਾਹਦੀ ਗੁੱਡ ਹੁੰਦੀ ਆ? ਸਾਡੇ ਪਿੰਡ ਜਿੰਨੇ ਵਿਆਹ ਹੁੰਦੇ ਉਹਦੇ ਤੱਤੀ ਕਰਕੇ ਦਿੰਦੇ ਆ ਕਾਫੀ, ਜੇ ਠੰਡੀ ਦੇ ਦੇਣਾ। ਪਿੱਛੇ ਜੇ ਮੇਰੇ ਵਿਆਹ ਸੀ ਭੂਆ ਦੇ ਮੁੰਡੇ ਦਾ, ਉਹਦੇ ਠੰਡੀ ਕਾਫੀ ਦੇ ਦੀ, ਮੇਰੇ ਫੁੱਫੜ ਨੇ ਗਲੋਂ ਫੜ ਲਿਆ ਕਾਫੀ ਵਾਲੇ ਨੂੰ।
2: ਪਤਾ ਕੀ
0: ਕਹਿੰਦਾ ਸਾਲਾ, ਸਵੇਰ ਦੀਆਂ ਤਾਰਾਂ ਲਾ ਕੇ ਢੂੰ ਢੂੰ ਕਰਾਈ ਜਾਂਦਾ, ਕਾਫੀ ਮੰਗੀ ਹੁਣ ਠੰਡੀ ਦੇ ਦੀ।
2: ਪਤਾ ਕੀ ਚੱਕਰ ਆ? ਤੂੰ ਠੰਡੀ ਨਹੀਂ ਪੀਂਦਾ, ਉਹਦਾ ਹੀ ਨਤੀਜਾ ਇਹ ਆ।
0: ਤੇ ਮੈਂ ਫ੍ਰਿਜ ਰੱਖ ਕੇ ਪੀ ਲਿਆ ਕਰ, ਸਾਡੀ ਭਾਵੇਂ ਤੂੰ ਮੈਂ ਕਾਫੀ ਦੀ ਬਰਫ਼ ਜਮਾ ਕੇ ਪਾ ਲਿਆ ਕਰ, ਵਿੱਚ ਸਾਸੀ ਕੀ ਲੈਣਾ ਦੇਣਾ।
2: ਠੀਕ ਆ, ਮੈਂ ਤਾਂ ਤੈਨੂੰ ਨਤੀਜਾ ਦੱਸਿਆ ਆ।
0: ਨਤੀਜਾ ਤੂੰ ਮੇਰਾ ਨਤੀਜਾ ਮੈਨੂੰ ਕਿਉਂ ਦੱਸਤਾ? ਨਤੀਜਾ ਆਪੇ ਮੇਰੇ ਘਰ ਦੇ ਜਾ ਕੇ ਸਕੂਲੋਂ ਪੁੱਛ ਲੈਣਗੇ।
2: ਨਾਲੇ
0: ਜਦੋਂ ਮੇਰਾ ਨਤੀਜਾ ਆਉਂਦਾ ਹੁੰਦਾ ਸੀ ਨਾ, ਫਿਰ 2 ਦਿਨ ਮੈਂ ਨੀ ਘਰੇ ਆਉਂਦਾ ਹੁੰਦਾ ਸੀ।
2: ਕਿਉਂ?
0: ਫਿਰ ਛੇਤਰਾਂ ਦਾ ਡਰ ਹੁੰਦਾ ਸੀ ਨਾ।
2: ਅੱਛਾ ਚੱਲ, ਮੇਰੀ ਗੱਲ ਨੀ ਸੁਣਨੀ ਤੂੰ?
0: ਤੇਰੀ ਗੱਲ ਕਿਉਂ ਸੁਣਨੂੰ? ਤੂੰ ਗੱਡੇ ਦੇ ਲੱਦੀ ਆ।
2: ਹੁਣ ਸੁਣਾਵਾ ਕਿ ਨਾ?
0: ਗਾਉਣਾ?
2: ਨਹੀਂ।
0: ਹਾਂ
2: ਗੱਲਾਂ?
0: ਤੇ ਗਾਉਣਾ ਕੌਣ ਸੁਣਾਉ ਫਿਰ?
2: ਉਹ ਗਾਉਣਾ ਲਾ ਦਿੰਦੇ, ਪਹਿਲਾਂ ਗੱਲ ਤਾਂ ਕਰ ਲਾ ਕੋਈ ਮੇਰੇ ਨਾਲ।
0: ਤੂੰ ਗੱਲਾਂ ਲਾ ਦੇ ਨਾਲੇ ਗਾਉਣਾ ਸੁਣਾ ਦੇ।
2: ਕੀ?
0: ਐ ਨੀ ਹੁੰਦਾ,
2: ਏਦਾਂ ਨੀ ਹੁੰਦਾ। ਪਹਿਲਾਂ ਮੇਰੀ ਗੱਲ ਮੁੱਕੂਗੀ ਤਾਂ ਫੇਰ ਗਾਣਾ ਲੱਗੂਗਾ।
0: ਤੇ ਗੱਲ ਮੁਕਾਇਆ ਤੂੰ ਪਹਿਲਾਂ, ਮੈਂ ਬੈਠਾ ਇੱਥੇ।
2: ਓ ਨਹੀਂ,
0: ਕਿੰਨਾ ਮੁਕਾਉਣੀ ਆ ਗੱਲ?
2: ਤਿੰਨ
0: ਮੇਰੇ ਨਾਲ ਕਿਹੜਾ ਜ਼ਮੀਨ ਵੰਡਣੀ ਆ ਤੂੰ?
2: ਹਾਏ ਹਾਏ, ਮੇਰੇ ਹੱਥ ਚੂਣੇ ਇੱਟ ਆ ਜਾਵੇ ਨਾ, ਉਹੀ ਤੇਰੇ ਵਗਾਤੀ ਮਾਰਾਂ ਸਿਰ।
0: ਏਦਾਂ ਨਾ ਕਰੀ, ਫਿਰ ਮੈਂ ਸਿੰਗਰ ਬਣ ਜੂ।
2: ਕਿਉਂ?
0: ਘੁੱਗੀ ਭਾਜੀ ਕਹਿੰਦੇ ਆ ਨਾ ਵੀ ਪੰਜਾਬ 'ਚ ਹੁਣ ਭਾਈ ਇੱਕ ਮਾਂ ਗੇਟ ਜਿੱਧਰ ਮਰਜ਼ੀ ਸੁੱਟ ਦੋ ਸਿੰਗਰ ਦੇ ਵੱਜਦੀ ਆ।
2: ਹਾਏ ਹਾਏ, ਇੱਕ ਤਾਂ ਘੁੱਗੀ ਭਾਜੀ,
0: ਘੁੱਗੀ ਭਾਜੀ ਨੇ ਇੱਦਾਂ ਹੀ ਕਿਹਾ ਫਿਰ ਤੂੰ ਇੱਟ ਮਾਰੇਂਗੀ, ਫਿਰ ਮੈਂ ਸਿੰਗਰ ਬਣ ਜੂ, ਫਿਰ ਮੈਂ ਗਾਉਣਾ ਸੁਣਾਊਂਗਾ। ਪਹਿਲੇ ਲੱਲ ਗਾਰੇ ਨਾ ਮੈਂ ਡਰ ਗਈ।
2: ਹੈਲੋ
0: ਤੂੰ ਤਾਂ ਲੱਲ

0: ਆ ਗਈ
1: ਹੁਣ ਤੂੰ ਮਤਲਬ ਕਿ ਸਾਰੇ ਟੱਬਰ ਦਾ ਉਹ ਰਾਮ ਰੌਲਾ ਮੈਨੂੰ ਸੁਣਾ ਦੇ
0: ਨਹੀਂ ਮੈਂ ਤਾਂ 10 ਕਿੱਲੇ ਲਕਾਰਿਆਂ ਦੀ ਗੱਲ ਕੀਤੀ
1: ਨਹੀਂ ਥੈਂਕ ਯੂ ਤੂੰ ਮੇਰੀ ਗੱਲ ਸੁਣ
0: ਹਾਂਜੀ
1: ਮੈਂ ਪੀਣ ਖਾਣ ਦੀ ਗੱਲ ਕਿਉਂ ਸ਼ੁਰੂ ਕੀਤੀ ਸੀ
0: ਭਾਈ ਤੂੰ ਆਪ ਪੀਂਦੀ ਖਾਂਦੀ ਆ ਹੁਣ ਮੈਂ ਤਾਂ ਇੱਥੇ ਦੱਸਦਾ ਚੰਗਾ ਨਹੀਂ ਲੱਗਦਾ ਨੀ ਕੱਲ ਨੂੰ ਕੋਈ ਰਿਸ਼ਤੇ ਦੀ ਗੱਲ ਆਵੇ ਜੀ ਵਿਚੋਲਾ ਦਾ ਝੂਠ ਮਾਰ ਜੀ ਕੁੜੀ ਕੁਛ ਨੀ ਖਾਂਦੀ ਪੀਂਦੀ ਜੀ
1: ਹਾਂ ਰਿਸ਼ਤੇ ਵਾਲੇ ਤਾਂ ਮੇਰੇ ਲਈ ਗੈਂਦੇ ਦੇ ਫੁੱਲਾਂ ਦਾ ਹਾਰ ਲੈ ਕੇ ਬੈਠੇ ਆ ਨਾ ਵੀ
0: ਗੈਂਦੇ ਦੇ ਫੁੱਲਾਂ ਦਾ ਤੈਨੂੰ ਕੁਛ ਨੀ ਬਣਨਾ
1: ਫਿਰ
0: ਤੂੰ ਤਾਂ ਡੋਡਿਆਂ ਵਾਲੇ ਫੁੱਲਾਂ ਦਾ ਹਾਰ ਪਾਉਣ ਵਾਲੀ ਆ
1: ਤੂੰ ਕਰ ਮੇਰੀ ਬਦਨਾਮੀ
0: ਇੱਥੇ ਰਹਿ ਕੇ ਦੋ ਚਮਚੇ ਭੁੱਕੀ ਦੇ ਖਾ ਕੇ ਆ ਜਾਂਦੀ ਐ ਇਹ ਗੱਲਾਂ ਕਰਨ ਅੱਜ ਤਾਂ ਮੈਂ ਤਾਂ ਹੀ ਕਿਹਾ ਸੀ ਵੀ ਮੈਂ ਨਾ ਡੁਪਲੀਕੇਟ ਸਾਰਾ ਕੁਛ ਛੱਡ ਦੇਣਾ ਅੱਜ ਮੈਂ ਸ਼ੀਤ ਗੱਲਾਂ ਕਰਨੀਆਂ ਸਾਰੀਆਂ ਐਂ ਤਾਂ ਬਾਈ ਸੱਚ ਬੋਲਦੇ ਆ ਬੁਰਾ ਆਪੇ ਲੱਗ ਜਾਂਦਾ ਚੁੱਪ
1: ਕਰੂੰਗਾ
0: ਤੇ ਮੈਂ ਚੁੱਪ ਹੀ ਆ ਮੈਂ ਕੀ ਕਿਹਾ
1: ਵਾਈਨ ਪੀਤੀ ਆ ਤੂੰ ਕਦੀ
0: ਔਖੀ ਹੁੰਦੀ ਆ
1: ਏਡਾ ਵੀ ਭਲਾ ਨੀ ਤੂੰ ਜਿੰਨਾ ਬਣਦਾ ਪਿਆ ਜੇ ਤੈਨੂੰ ਲੱਗ ਰਿਹਾ ਨਾ ਏਦਾਂ ਬਣ ਕੇ ਤੈਨੂੰ ਰਿਸ਼ਤਾ ਆ ਜਾਊਗਾ ਕੋਈ ਤਾਂ ਭੁੱਲ ਜਾ
0: ਨਹੀਂ ਹੁੰਦੀ ਕੀ ਆ
1: ਮੈਂ ਸਾਰੀ ਅਸਲੀਅਤ ਉਹਨਾਂ ਨੂੰ ਕਿਸੇ ਨੇ ਵੀ ਜੇ ਇਹਨਾਂ ਰਿਸ਼ਤਾ ਕਰਨਾ ਕੋਈ ਚਾਹੁੰਦਾ ਤਾਂ ਪਹਿਲਾਂ ਮੈਨੂੰ ਪਲੀਜ਼ ਕੰਟੈਕਟ ਕਰੋ ਮੈਂ ਸਾਰੀ ਅਸਲੀਅਤ ਤੁਹਾਨੂੰ ਦੱਸ ਦਊਂਗੀ
0: ਠੀਕ ਆ ਸਾਰੀ ਅਸਲੀਅਤ ਦੱਸਣੀ ਹੈ
1: ਅੱਛਾ
0: ਵੈਨ ਮੈਂ ਨਾ ਇੱਕ ਰਾਂ ਪਰ ਮੈਂ ਕੋਸ਼ਟ ਬੜੀ ਕੀਤੀ ਫਿਰ ਨਾ ਮਤਲਬ ਬੜੀ ਕੁੱਟ ਪਈ ਮੈਨੂੰ
1: ਕੀ
0: ਉਹ ਨਾ ਸਾਡਾ ਜਿਹੜਾ ਮਤਲਬ ਗੁਆਂਢੀਆਂ ਦਾ ਮੁੰਡਾ ਜੀ ਸ਼ਿੰਦੂ ਉਹ ਵੀ ਨਾ ਟਰੱਕ ਚਲਾਉਂਦਾ ਹੁੰਦਾ ਜੀ ਬੰਬੇ
1: ਅੱਛਾ
0: ਫਿਰ ਉਹ ਪੰਜਾਬ ਆ ਗਿਆ ਫਿਰ ਉਹਨੇ ਵੈਨ ਪਾ ਲਈ
1: ਉਹ ਵੈਨ ਨੀ ਵਾਈਨ
0: ਵੈਨ ਹੀ
1: ਉਹ ਵਾਈਨ
0: ਉਹ ਕਹਿੰਦੀ ਆ
1: ਤੂੰ ਛੱਡ ਤੇਰੇ ਵਾਸ ਦਾ ਰੋਗ ਨੀ ਆ ਕਹਿੰਦੇ ਆ ਕਿ ਜਿਹੜਾ ਵਾਈਨ
0: ਨੂੰ ਲੱਗੇ ਰੋਗ ਮੈਨੂੰ ਕਿਉਂ ਲੱਗੇ ਰੋਗ ਗੰਦੀਆਂ ਗੱਲਾਂ ਕਰਦੀ ਤੂੰ
1: ਮੈਂ ਗੰਦੀ ਹੋਈ ਆ
0: ਨਾ ਕੇ ਆਇਆ ਕਰ
1: ਮੈਂ ਨਹੀਂ ਨਹਾਉਂਦੀ ਮੈਂ ਪਾਣੀ ਬਚਾਉਂਦੀ ਆ
0: ਚਲ ਬਚਾਈ ਜਾ ਫਿਰ
1: ਹਾਂ ਜਿਹੜਾ ਵਾਈਨ ਜਿਹੜੀ ਵਾਈਨ ਹੁੰਦੀ ਆ ਨਾ
0: ਆਹੋ
1: ਉਹਦਾ ਜਿਹੜਾ ਗਲਾਸ ਹੁੰਦਾ
0: ਗਲਾਸ ਹੁੰਦਾ ਆਹੋ
1: ਉਹਦੀ ਜਿਹੜੀ ਸ਼ੇਪ ਹੁੰਦੀ ਆ
0: ਆਹੋ
1: ਉਹ ਦੱਸਦੀ ਆ ਵੀ ਤੁਸੀਂ ਕਿੰਨਾ ਜ਼ਿਆਦਾ ਪੀਂਦੇ ਹੋ
0: ਇਹ ਕਿੰਨੇ ਖੋਜ ਕੀਤੀ ਆ
1: ਇਹ ਮਤਲਬ ਬਹੁਤ ਸਾਰੇ ਰਿਸਰਚਰਸ
0: ਸਾਇੰਸਦਾਨ ਨੇ ਕੀਤੀ ਹੋਣੀ
1: ਹਾਂ
0: ਉਹਨੂੰ ਪੰਜਾਬੀ ਸਿਖਾਓ
1: ਕਿਉਂ
0: ਉਹਨੂੰ ਫਿਰ ਕਹਿਣਾ ਕਿ ਪੰਜਾਬੀ ਨੇ ਹੁਣੇ ਫਿਰ ਜੇ ਗਾਲਾਂ ਕੱਢਣੀਆਂ ਤੇ ਫਿਰ ਸਮਝਦਾ ਆ ਜਾਣਗੀਆਂ ਉਹਨੂੰ
1: ਗਾਲਾਂ ਕਿਉਂ ਕੱਢੂ ਪੰਜਾਬੀ
0: ਉਹਨੂੰ ਬੰਦਾ ਪੁੱਛੇ ਮਾਮਾ ਜਿਹੜੀ ਪੀਣ ਵਾਲੀ ਆ ਗਲਾਸ ਚ ਪਾ ਕੇ ਪੀਵਾਂਗੇ ਨਾਲੇ ਗਲਾਸ ਤੋਂ ਪਤਾ ਲੱਗੂ ਵੀ ਕਿੰਨੀ ਕੁ ਪੀਤੀ ਆ ਹੋਰ ਵੀ ਸਿੱਧੀ ਨਾਲ ਹੀ ਲਾ ਲਿਆ ਕਰੀਏ ਵੈਨ ਦੀ ਇਹਨਾਂ ਗੰਦੀਆਂ ਜਿਹੀਆਂ ਗੱਲਾਂ ਕਰਨ ਵਾਲੀਆਂ ਨਾ ਕੰਮ ਕਰਿਆ ਕਰ ਤੂੰ ਚਾਹੀਦੀ ਗੱਲ ਸੁਣਾਇਆ ਕਰ ਜੇ ਨਹੀਂ ਸੁਣਾਉਣੀ ਤਾਂ ਫਿਰ ਗਾਉਣਾ ਸੁਣਾ ਦੇ
1: ਅੱਛਾ ਚੱਲ ਤੂੰ ਗਾਣਾ ਸੁਣ ਲਾ ਕਿੰਨੀ ਦੇਰ ਹੋ ਗਈ ਆਰਾਮ ਦੀ ਨੀਂਦ ਨਹੀਂ ਸੁੱਤਾ
0: ਮੈਂ ਤਾਂ ਜੀ ਰੋਜ਼ ਹੀ ਆਰਾਮ ਦੀ ਨੀਂਦ ਸੌਂਦਾ
1: ਨਹੀਂ ਨਹੀਂ ਨਹੀਂ ਇੱਥੋਂ ਸੱਚ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ
0: ਤੂੰ ਦੋ ਕਹਿ
1: ਮੈਨੂੰ ਲੱਗਦਾ ਵੀ ਤੂੰ ਕੱਲ ਆਰਾਮ ਦੀ ਨੀਂਦ ਨਹੀਂ ਸੁੱਤਾ ਜਿਹੜਾ ਅੱਜ ਤੇਰੇ ਇਹ ਹਾਲਾਤ ਬਣ ਗਏ
0: ਅਸੀਂ ਆਪਣੀ ਨੀਂਦ ਸੌਵਾਂਗੇ ਅਸੀਂ ਆਰਾਮ ਵਾਲੀ ਨੀਂਦ ਕਿਉਂ ਸੌਵਾਂਗੇ
1: ਹਾਏ
0: ਆਰਾਮ ਆਪਣੀ ਨੀਂਦ ਸੌਵੇਂ ਅਸੀਂ ਆਪਣੀ ਨੀਂਦ
1: ਦੇਖ ਮੈਂ ਤੈਨੂੰ ਨਾ
0: ਭਾਈ ਯਾਰੀ ਪੱਕੀ ਨੀਂਦ ਆਪੋ ਆਪਣੀ
1: ਹਾਂ ਯਾਰੀ ਆਪਣੀ ਪੱਕੀ ਆ ਮੈਂ ਤੈਨੂੰ ਪਿਆਰ ਨਾਲ ਇੱਕ ਗੱਲ ਪੁੱਛਦੀ
0: ਆ ਐਦਾਂ ਦੀਆਂ ਗੱਲਾਂ ਨਾ ਘਰ ਮੇਰੇ ਘਰ ਦੇ ਸੁਣ ਲਿਆ ਮੈਨੂੰ ਕਹਿਣਗੇ ਕੰਨ ਪੱਕ ਜਾਂਦੇ ਆ
1: ਕੀ
0: ਆ ਕੁੜੀਆਂ ਨਾਲ ਪਿਆਰ ਦੀਆਂ ਗੱਲਾਂ ਨਹੀਂ ਕਰਨੀਆਂ ਮੈਂ ਨਾ ਚੌਥੀ ਜਮਾਤ ਚ ਇੱਕ ਕੁੜੀ ਨਾਲ ਪਿਆਰ ਦੀ ਗੱਲ ਕੀਤੀ ਸਾਰਾ ਦਿਨ ਧੁੱਪੇ ਕੁੱਕੜ ਬਣਾ ਕੇ ਰੱਖੇ ਸੀ ਇਹਨਾਂ ਨੇ
1: ਮੇਰਾ ਦਿਲ ਕਰ ਰਿਹਾ ਮੈਂ ਆਪਣਾ ਸਿਰ ਕੰਧ ਚ ਮਾਰਾਂ
0: ਕੰਧ ਚ ਮਾਰਨਾ ਹੀ ਪੈਣਾ ਕੰਧ ਤਾਂ ਇੱਥੇ ਨਹੀਂ ਆਉਣੀ ਚੱਲ ਪਈ
1: ਮੇਰੀ ਗੱਲ ਸੁਣੂਗਾ
0: ਹਾਂਜੀ
1: ਦੇਖ ਪਹਿਲਾਂ ਤਾਂ ਮੈਨੂੰ ਨਾ ਮੈਂ ਮਾਈਕ ਬੰਦ ਕਰ ਦੇਣੀ ਤੇ ਮੈਨੂੰ ਇਹ ਦੱਸ ਵੀ ਤੈਨੂੰ ਹੋਇਆ ਕੀ ਅੱਜ
0: ਮੈਨੂੰ ਕੀ ਹੋਣਾ ਵਾ ਮੈਂ ਤੇ ਅੱਜ ਅਸਲੀ ਗੱਲਾਂ ਕਰਦਾ ਵਾਂ
1: ਇਹ ਕੈਸੀ ਅਸਲੀ ਗੱਲਾਂ ਆ
0: ਇਹੋ ਹੀ ਤੇ ਅਸਲੀ ਗੱਲਾਂ ਵਾ ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ ਜ਼ਿੰਦਗੀ ਦੇ ਜਿਹੜੇ ਪਗਡੰਡੀਆਂ ਹੁੰਦੀਆਂ ਵਾ ਨਾ ਉਹਨਾਂ ਪਗਡੰਡੀਆਂ ਦੇ ਉੱਤੇ ਨਾ ਤੁਸੀਂ ਮੱਝਾਂ ਰੱਖੀਆਂ ਮੱਝਾਂ ਰੱਖ ਕੇ ਵੇਖੋ ਪਹਿਲਾਂ ਜੇ ਨਹੀਂ ਡੰਡੀ ਹੈਗੀ ਨਾ ਤੁਹਾਡੀ ਜ਼ਿੰਦਗੀ ਤੇ ਪੈ ਜੂਗੀ
1: ਮਤਲਬ
0: ਮੱਝਾਂ ਨਹਿਰ ਤੇ ਨਹਾਉਣ ਜਾਇਆ ਕਰੋ ਨਾ ਡੰਡੀਆਂ ਡੰਡੀ ਸਮਝ ਨੀ ਲੱਗੀ ਨਾ ਮੇਰੀ ਗੱਲ ਦੀ ਆਪ ਨੂੰ ਨੀ ਲੱਗੀ
2: ਮੇਰੀ
0: ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ
2: ਹੈ ਕੀ ਨਾਂ ਆ ਉਹਦਾ
0: ਮਿਆਉਂ

7252551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM

ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਘੰਟਾ ਨਿਕਲ ਚੁੱਕਾ ਹੈ ਅਤੇ 2 ਘੰਟੇ ਦਾ ਤੁਹਾਡਾ ਸਾਡਾ ਸਾਥ ਹੋ ਰਿਹਾ। ਜੇਕਰ ਤੁਸੀਂ ਆਪਣੇ ਹੁਣ ਵੀਕਐਂਡ ਆ ਗਿਆ, ਓਬਵੀਅਸਲੀ ਗੱਲ ਆ ਕੋਈ ਨਾ ਕੋਈ ਗੈਟ ਟੂਗੈਦਰਸ ਕਰ ਰਹੇ ਹੋਵੋਗੇ, ਕੋਈ ਗੈਦਰਿੰਗਸ ਕਰ ਰਹੇ ਹੋਵੋਗੇ ਘਰੇ, ਅਤੇ ਓਬਵੀਅਸਲੀ ਗੱਲ ਹੈ ਕਿ ਖਾਣ ਪੀਣ ਦਾ ਪੂਰਾ ਪ੍ਰਬੰਧ ਪਹਿਲਾਂ ਹੋਣਾ ਚਾਹੀਦਾ। ਇਸ ਕਰਕੇ ਤੁਸੀਂ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਜਾ ਸਕਦੇ ਹੋ। ਜਿਹੜੀ ਵੀ ਲੋਕੇਸ਼ਨ ਤੁਹਾਡੇ ਘਰ ਦੇ ਨਜ਼ਦੀਕ ਹੈ ਉੱਥੇ ਤੁਸੀਂ ਜਾਓ ਅਤੇ ਤੁਸੀਂ ਰੱਖੜੀ ਸੇਲ ਦਾ ਹਜੇ ਵੀ ਫਾਇਦਾ ਲੈ ਸਕਦੇ ਹੋ, ਕਿਉਂਕਿ 2 ਦਿਨ ਹੈਗੇ ਨੇ, ਅੱਜ ਦਾ ਅਤੇ ਕੱਲ੍ਹ ਦਾ। ਸੰਡੇ ਤੱਕ ਇਹ ਸੇਲ ਲੱਗੀ ਹੋਈ ਹੈ ਇਹਨਾਂ ਦੇ ਕੋਲ, ਅਤੇ ਤੁਸੀਂ ਇਸ ਸੇਲ ਦਾ ਫਾਇਦਾ ਲਓ। ਬਹੁਤ ਹੀ ਸਸਤੀਆਂ ਕੀਮਤਾਂ ਦੇ ਵਿੱਚ ਤੁਹਾਨੂੰ ਗਰੋਸਰੀਜ਼ ਮਿਲਦੀਆਂ ਨੇ, ਇੰਡੀਅਨ ਪਾਕਿਸਤਾਨੀ ਕੈਨੇਡੀਅਨ ਗਰੋਸਰੀਜ਼ ਮਿਲਦੀਆਂ, ਅਤੇ ਨਾਲ ਤੁਸੀਂ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਲਾਜਵਾਬ ਖਾਣਾ ਬਹੁਤ ਹੀ ਘੱਟ ਪ੍ਰਾਈਸਿਸ ਵਿੱਚ ਲੈ ਕੇ ਆ ਸਕਦੇ ਹੋ। ਕੁਝ ਕੁ ਪ੍ਰਾਈਸਿਸ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਿਆਂ। ਬਰਾੜ ਦੇਸੀ ਘਿਓ ਲੈ ਕੇ ਆਓ, 1.6 KG ਵਾਲਾ ਵੱਡਾ ਬਾਕਸ, $23.99 ਦੇ ਵਿੱਚ। ਬਰਾੜ ਦਹੀਂ $5.99 ਦੇ ਵਿੱਚ ਲੈ ਕੇ ਆਓ, 1.8 KG ਵਾਲਾ ਵੱਡਾ ਬਾਕਸ। ਇੰਡੀਅਨ ਟੈਲੀਬਾਈਟਸ ਇਡਲੀ ਰਾਈਸ ਜਿਹੜੇ ਹੁੰਦੇ ਆ, $11.99 ਦੇ ਵਿੱਚ ਲੈ ਕੇ ਆਓ, 20 ਪਾਉਂਡ ਵਾਲਾ ਬੈਗ। ਇੰਡੀਅਨ ਟੈਲੀਬਾਈਟਸ ਬਰਾਊਨ ਸ਼ੂਗਰ 8 ਪਾਉਂਡ ਵਾਲਾ ਬੈਗ, $6.99 ਦੇ ਵਿੱਚ। ਸਵਰਨਾ ਚੱਕੀ ਆਟਾ 20 ਪਾਉਂਡ ਵਾਲਾ ਬੈਗ, $11.99। ਇੰਡੀਅਨ ਟੈਲੀਬਾਈਟਸ ਐਵਰੀ ਡੇ ਰਾਈਸ ਲੈ ਕੇ ਆਓ, $6.99 ਦੇ ਵਿੱਚ, 8 LB। ਇਸ ਤੋਂ ਇਲਾਵਾ ਇੰਡੀਅਨ ਟੈਲੀਬਾਈਟਸ ਦਾ ਬਾਲਟੀ ਵਾਲਾ ਗੁੜ ਲੈ ਕੇ ਆਓ, 5 ਕਿਲੋ ਵਾਲਾ ਪੈਕ ਹੈ, $9.99 ਦੇ ਵਿੱਚ। ਟਾਟਾ ਟੀ ਪ੍ਰੀਮੀਅਮ 1 ਕਿਲੋ ਵਾਲਾ ਬੈਗ ਹੈ ਜੋ $9.99 ਦੇ ਵਿੱਚ ਮਿਲੂਗਾ। ਅਤੇ ਡੈਮਸਟਰ ਹੋਲ ਵੀਟ ਐਂਡ ਵਾਈਟ ਬ੍ਰੈਡ, ਇਹ ਤੁਹਾਨੂੰ $2.49 ਈਚ ਮਿਲੂਗੀ। ਜੇਕਰ ਤੁਸੀਂ ਕੋਈ ਵੀ ਦਾਲ ਲੈ ਕੇ ਆਉਣੀ ਹੋਵੇ, ਬਲੈਕ ਵਾਈਟ ਚਨੇ ਲੈ ਕੇ ਹੋਣ, ਮੂੰਗ ਦਾਲ, ਅੰਗੂਰ ਦਾਲ, ਕੋਈ ਵੀ ਦਾਲਾਂ ਲੈ ਕੇ ਆਉਣੀਆਂ ਹੋਣ, ਤਾਂ ਤੁਸੀਂ ਇੰਡੀਅਨ ਟੈਲੀਬਾਈਟਸ ਦੇ ਲੈ ਕੇ ਆਓ। $3.99 ਦੇ ਵਿੱਚ 4-4 ਪਾਉਂਡ ਵਾਲੇ ਬੈਗ ਇਹਨਾਂ ਦੇ ਕੋਲ ਲੱਗੇ ਹੋਏ ਨੇ। ਲਕਸ਼ਮੀ ਜਿੰਜਰ ਗਾਰਲਿਕ ਪੇਸਟ ਲੈ ਕੇ ਆਓ, $2.99 ਦੇ ਵਿੱਚ, 680 ਗ੍ਰਾਮ। ਇਸ ਤੋਂ ਇਲਾਵਾ ਕਾਫੀ ਹੋਰ ਵੀ ਵਧੀਆ ਵਧੀਆ ਐਕਸਾਈਟਿੰਗ ਪ੍ਰਾਈਸਿਸ ਲੱਗੀਆਂ ਹੋਈਆਂ ਨੇ। ਜੂਸ ਵਗੈਰਾ ਲੈ ਕੇ ਆਉਣੇ ਹੋਣ ਤੁਸੀਂ, ਜੇ ਤੁਸੀਂ ਪੈਕਡ ਫੂਡ ਲੈ ਕੇ ਆਉਣਾ ਹੋਵੇ, ਜਿਹੜੇ ਫਰੋਜ਼ਨ ਫੂਡ ਹੁੰਦੇ ਆ, ਜੇ ਲੈਟ ਸੇ ਤੁਸੀਂ ਦੀਪ ਹੋਮ ਸਟਾਈਲ ਪਰੌਂਠੇ ਲੈ ਕੇ ਆਉਣੇ ਹੋਣ, $6.99 ਦੇ ਵਿੱਚ ਫੈਮਲੀ ਪੈਕ ਮਿਲ ਜਾਣਾ। ਹਲਦੀਰਾਮ ਦੇ ਸਨੈਕਸ ਤੁਹਾਨੂੰ $1.99 ਦੇ ਵਿੱਚ ਮਿਲ ਰਹੇ ਨੇ। ਕਾਫੀ ਸਾਰੀਆਂ ਤੁਹਾਨੂੰ ਪ੍ਰਾਈਸਿਸ ਮਿਲਣਗੀਆਂ ਇਹਨਾਂ ਦੇ ਕੋਲੋਂ। ਹਰ ਟਾਈਪ ਦਾ ਮਸਾਲਾ ਮਿਲਦਾ ਤੁਹਾਨੂੰ, ਖੜੇ ਮਸਾਲੇ ਲੈ ਲਓ ਜਾਂ ਦੂਸਰੇ ਲੈ ਲਓ ਬਾਕਸ ਵਾਲੇ। ਤੁਸੀਂ ਇਹਨਾਂ ਦੇ ਕੋਲੋਂ ਆਪਣੇ ਹਰ ਤਰ੍ਹਾਂ ਦੇ ਡਰਾਈ ਫਰੂਟਸ ਲੈ ਕੇ ਆ ਸਕਦੇ ਹੋ। ਕਹਿ ਲਓ ਕਿ ਤੁਹਾਨੂੰ ਖਾਣ ਪੀਣ ਤੋਂ ਲੈ ਕੇ ਆਪਣੀ ਗਰੋਸਰੀ, ਆਪਣੇ ਸੌਦਾ ਪੱਤਾ ਸਾਰਾ ਮਿਲਦਾ ਆ ਇੰਡੀਅਨ ਫਰੂਟ ਲੈਣ ਦੇ ਉੱਪਰ। ਅਤੇ ਤੰਦੂਰੀ ਗ੍ਰਿਲ ਮੀਟ ਸ਼ੋਪ 'ਤੇ ਪਹੁੰਚੋ ਤੁਸੀਂ, ਇਹਨਾਂ ਦੇ ਕੋਲ ਜਿਹੜੀ ਸੇਲ ਲੱਗੀ ਹੋਈ ਉਹ ਵੀ ਕੱਲ੍ਹ ਤੱਕ ਹੀ ਹੈ। ਇਹਦੇ ਵਿੱਚ ਤੁਸੀਂ ਚਿਕਨ ਕਰੀ ਵਿਦ ਨਾਨ ਲੈ ਕੇ ਆਓ, $9.99 ਦੇ ਵਿੱਚ। ਚਿਕਨ ਬਿਰਿਆਨੀ $6.99। ਚਨਾ ਭਟੂਰਾ ਖਾਣਾ ਚਾਹੁੰਦੇ ਹੋ ਤਾਂ ਪੂਰੀ ਫੁੱਲ ਪਲੇਟ $3.99 ਦੇ ਵਿੱਚ। ਆਲੂ ਕੁਲਚਾ $4.99, ਸਟਫਡ ਕੁਲਚਾ $2.99। ਵੈਜੀ ਨੂਡਲਸ ਖਾਣੀਆਂ ਹੋਣ $6.99 ਦੇ ਵਿੱਚ ਖਾਓ। ਵੈਜੀ ਬਿਰਿਆਨੀ $4.99। $3.99 ਦੇ ਵਿੱਚ ਵੈਜੀ ਬਰਗਰ ਲੈ ਕੇ ਆ ਸਕਦੇ ਹੋ। ਅਤੇ ਵੈਜੀਟੇਰੀਅਨ ਥਾਲੀ ਪੂਰੀ ਪ੍ਰੋਪਰ ਭਰੀ ਹੋਈ ਲੋਡਡ ਥਾਲੀ $4.99 ਈਚ ਤੁਹਾਨੂੰ ਮਿਲੂਗੀ। ਅਤੇ ਜਿਹੜੀ ਗਲਫ ਵਾਲੀ ਲੋਕੇਸ਼ਨ ਹੈ ਐਂਡ ਕੇਮਬ੍ਰਿਜ ਵਾਲੀ ਲੋਕੇਸ਼ਨ, ਅਤੇ ਨਾਲ ਹੀ ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਹੈ ਜਿਹੜੀ, ਇੱਥੇ ਤੁਹਾਨੂੰ ਵੈਜੀਟੇਰੀਅਨ ਮੀਡੀਅਮ ਪੀਜ਼ਾ ਵੀ ਮਿਲੂਗਾ 2 ਟੋਪਿੰਗਸ ਵਾਲਾ, $6.99 ਦਾ। ਤੁਸੀਂ ਆਪਣੀ ਪਸੰਦ ਦੇ ਟੋਪਿੰਗਸ ਪਵਾਓ ਅਤੇ ਮੀਡੀਅਮ ਪੀਜ਼ਾ $6.99 ਦੇ ਵਿੱਚ ਖਾਓ। ਮਲਟੀਪਲ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਪਹਿਲੀ ਲੋਕੇਸ਼ਨ ਹੈ 1465 ਮੇਫੀਲਡ ਰੋਡ ਬਰੈਂਪਟਨ ਦੇ ਵਿੱਚ, ਦੂਸਰੀ ਲੋਕੇਸ਼ਨ ਹੈ 9985 ਮੈਕਵੀਨ ਡਰਾਈਵ ਯੂਨਿਟ ਨੰਬਰ 49, ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਬੇਡਨ ਚਿੰਕਿਊਜ਼ੀ ਕੋਲੇ, ਚੌਥੀ ਲੋਕੇਸ਼ਨ ਹੈ 45 ਡਸਕ ਡਰਾਈਵ ਡਸਕ ਇੰਜਨ ਕਿਊਜ਼ੀ 'ਤੇ, ਅਤੇ ਇਹਨਾਂ ਦੀ 5th ਲੋਕੇਸ਼ਨ ਹੈਗੀ ਆ 33 ਫੋਰਲੇ ਡਰਾਈਵ ਗਲਫ ਦੇ ਵਿੱਚ। 5ਵੀਂ ਲੋਕੇਸ਼ਨ

ਲੋਕੇਸ਼ਨ ਹੈਗੀ ਇਹਨਾਂ ਦੀ, ਸੋਰੀ 6ਵੀਂ ਲੋਕੇਸ਼ਨ ਹੈਗੀ ਆ 600 ਹੈਸਪਲਰ ਰੋਡ ਕੇਮਬ੍ਰਿਜ ਦੇ ਵਿੱਚ, ਬਿਲਕੁਲ ਨਵੀਂ ਲੋਕੇਸ਼ਨ ਜੋ ਕਿ 7th ਲੋਕੇਸ਼ਨ ਇਹਨਾਂ ਦੀ, ਉਹ ਹੈਗੀ ਆ 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਾਈਵੇ 10 ਤੇ, ਸੈਂਡਲਵੁੱਡ ਐਂਡ ਹਰਨਟਾਰੀਓ ਕਹਿ ਲਓ ਚਾਹੇ, ਅਤੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਇਹ ਬ੍ਰੈਂਪਟਨ ਦੇ ਵਿੱਚ ਹੀ ਨੇ, ਅਤੇ 7 ਲੋਕੇਸ਼ਨਸ ਇਹ ਨੇ ਜਿਨ੍ਹਾਂ ਦੇ ਤੋਂ ਵਿੱਚ ਜਾ ਕੇ ਤੁਸੀਂ ਗਰੋਸਰੀਜ਼ ਵੀ ਕਰ ਸਕਦੇ ਹੋ ਅਤੇ ਆਪਣਾ ਫੂਡ ਵੀ ਲੈ ਕੇ ਆ ਸਕਦੇ ਹੋ, ਅਤੇ ਇੱਕ ਇਹਨਾਂ ਦੀ ਲੋਕੇਸ਼ਨ ਹੋਰ ਹੈ ਸੈਰੇਮਨੀ ਐਕਸਪ੍ਰੈਸ ਜੋ ਕਿ ਲੋਕੇਟਡ ਹੈ 10 ਲਾਈਟ ਬੀਮ ਟੈਰੇਸ, ਯੂਨਿਟ ਨੰਬਰ 17 ਐਂਡ 18 ਬ੍ਰੈਂਪਟਨ ਦੇ ਵਿੱਚ, ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਹੈ। ਇੱਥੇ ਵੀ ਤੁਹਾਨੂੰ ਲਾਜਵਾਬ ਖਾਣਾ ਮਿਲਦਾ, ਟੇਕ ਆਊਟਸ ਅਵੇਲੇਬਲ ਨੇ ਇੱਥੇ, ਅਤੇ ਜ਼ਰੂਰ ਪਹੁੰਚੋ। ਇੰਡੀਅਨ ਫਰੂਟ ਲੈਂਡ ਦੀ ਕੋਈ ਵੀ ਲੋਕੇਸ਼ਨ ਤੁਹਾਡੇ ਨਜ਼ਦੀਕ ਹੈ ਜ਼ਰੂਰ ਪਹੁੰਚੋ, ਅਤੇ ਆਪਣਾ ਲਈ ਨਾਲੇ ਤਾਂ ਗਰੋਸਰੀਜ਼ ਕਰਕੇ ਆਓ, ਬਹੁਤ ਹੀ ਘੱਟ ਕੀਮਤਾਂ ਦੇ ਵਿੱਚ ਗਰੋਸਰੀਜ਼ ਕਰਕੇ ਆ ਸਕਦੇ ਹੋ, ਅਤੇ ਨਾਲ ਹੀ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਤੁਸੀਂ ਲਾਜਵਾਬ ਖਾਣਾ ਲੈ ਕੇ ਆਓ। ਇਹਨਾਂ ਦੇ ਕੋਲ ਰੋ ਮੀਟ ਵੀ ਮਿਲਦਾ, ਮੈਗਨੇਟਡ ਮੀਟ ਵੀ ਮਿਲਦਾ ਆ, ਫਿਸ਼, ਚਿਕਨ, ਲੈਂਬ, ਗੋਟ, ਸਭ ਕੁਛ ਤੁਹਾਨੂੰ ਮਿਲੂਗਾ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ ਤੇ, ਅਤੇ ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ। ਅਤੇ ਸਟੂਡੀਓ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਨੈਕਸਟ ਫਰਮਾਇਸ਼ੀ ਗਾਣਾ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ। ਤੇ ਨਾਲ ਹੀ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਆਂ, ਏਬਲ ਟਰੱਕਿੰਗ ਵਾਲਿਆਂ ਨੂੰ ਇੱਕ ਫੀਮੇਲ ਵਰਕਰ ਦੀ ਲੋੜ ਹੈ ਕਲੈਰੀਕਲ ਵਰਕ ਦੇ ਲਈ। ਸਾਰਾ ਅਕਾਊਂਟਿੰਗ ਐਂਡ ਬੁੱਕ ਕੀਪਿੰਗ ਦਾ ਕੰਮ ਹੋਏਗਾ, ਤੁਹਾਨੂੰ ਬਹੁਤ ਵਧੀਆ ਸੈਲਰੀ ਦੇਣਗੇ, ਅੱਛਾ ਪੇ ਰੇਟ ਦੇ ਰਹੇ ਨੇ ਏਬਲ ਟਰੱਕਿੰਗ। ਇਹਨਾਂ ਨੂੰ ਫੀਮੇਲ ਵਰਕਰ ਦੀ ਲੋੜ ਹੈ ਕਲੈਰੀਕਲ ਕੰਮ ਦੇ ਲਈ, ਯਾਨੀ ਕਿ ਆਫਿਸ ਦਾ ਸਾਰਾ ਕੰਮ ਤੁਸੀਂ ਕਰਨਾ ਹੋਏਗਾ, ਅਕਾਊਂਟਿੰਗ ਦਾ, ਬੁੱਕ ਕੀਪਿੰਗ ਦਾ, ਤੇ ਵਧੀਆ ਸੈਲਰੀ ਤੁਹਾਨੂੰ ਦੇਣਗੇ। ਤੁਸੀਂ ਏਬਲ ਟਰੱਕਿੰਗ ਨੂੰ ਕਾਲ ਕਰੋ, ਨੰਬਰ ਹੈ 905-838-4346, 905-838-4346 ਤੇ ਤੁਸੀਂ ਕਾਲ ਕਰ ਸਕਦੇ ਹੋ। ਏਬਲ ਟਰੱਕਿੰਗ ਵਾਲਿਆਂ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਵੇਲਾ ਹੋ ਗਿਆ, ਚੱਲਾਂਗੇ ਇੱਕ ਵਾਰ ਫਿਰ ਤੋਂ ਲੌਂਗ ਵੀਕਐਂਡ ਦੀ ਜਿਹੜੀ ਸਪੈਸ਼ਲ ਸੇਲ ਤੁਹਾਡੇ ਲਈ ਲੱਗੀ ਹੋਈ ਹੈ ਗ੍ਰੈਂਡ ਹੋਮ ਫਰਨੀਚਰ ਤੇ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸੇਲ ਚੱਲੀ ਹੋਈ ਹੈ, ਤੇ ਜ਼ਰੂਰ ਪਹੁੰਚੋ ਤੁਸੀਂ ਆਪਣੇ ਘਰਾਂ ਦੇ ਵਿੱਚ ਕਮਾਲ ਦਾ ਨੰਬਰ 1 ਫਰਨੀਚਰ ਲੈ ਕੇ ਆਓ। 6685 ਟੌਮਕਨ ਰੋਡ ਦੇ ਉੱਪਰ ਪਹੁੰਚ ਕੇ ਡੈਰੀ ਐਂਡ ਟੌਮਕਨ ਦੇ ਇੰਟਰਸੈਕਸ਼ਨ ਤੇ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਅਸੀਂ ਕਿ ਅੱਜ ਅਸੀਂ ਤੁਹਾਡੇ ਲਈ ਸਪੈਸ਼ਲ ਸੇਲ ਲੈ ਕੇ ਆਏ ਹਾਂ ਗ੍ਰੈਂਡ ਫਰਨੀਚਰ ਤੇ। ਲੇਬਰ ਡੇ ਵੀਕ ਕਿਰਤੀ ਯਾਨੀ ਕਾਮਿਆਂ ਦੇ ਮਿਹਨਤ ਨੇ ਕਮਾਏ ਹੋਏ ਜਿਹੜੇ ਡਾਲਰ ਨੇ ਉਹ ਸੇਵ ਕਰਾ ਰਹੇ ਹਾਂ, ਕਾਫੀ ਵਧੀਆ ਗਿਫਟ ਵੀ ਦਵਾ ਰਹੇ ਹਾਂ ਤੁਹਾਨੂੰ, ਤੇ ਅਗਲੀ ਡੀਲ ਲੈਣੇ ਆਪਾਂ ਸ਼ੁਕਰ ਤੋਂ। ਜੀ ਸਰ,
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ, ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਸਾਡੇ ਕੋਲ ਚੱਲ ਰਹੀ ਆ ਤੇ ਬਹੁਤ ਸਾਰੇ ਪਰਿਵਾਰ ਜਿਹੜੇ ਸਾਡੇ ਕੋਲ ਪਹੁੰਚ ਰਹੇ ਨੇ ਭਾਰੀ ਡਾਲਰਾਂ ਦੀ ਸੇਵਿੰਗ ਕਰ ਰਹੇ ਨੇ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸਿੱਧੂ ਸਾਹਿਬ, ਇੱਕ ਪਲੱਸ ਪੁਆਇੰਟ ਆ ਕਿ ਲੇਬਰ ਡੇ ਲੌਂਗ ਵੀਕਐਂਡ ਪਰ ਡਿਸਕਾਊਂਟ ਤਾਂ ਮਿਲ ਰਹੇ ਆ, ਤੋਹਫੇ ਵੀ ਮਿਲ ਰਹੇ ਆ, ਪਰ ਪੂਰੀ ਇਨਵੈਂਟਰੀ ਜਿਹੜੀ ਸ਼ੋਰੂਮ ਦੀ ਚੇਂਜ ਕਰ ਦਿੱਤੀ ਗਈ ਆ, ਸਾਰੀ ਇਨਵੈਂਟਰੀ ਬ੍ਰੈਂਡ ਨਿਊ ਜਿਹੜੀ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਹਾਈਡ੍ਰੋਲਿਕ ਬੈਡਰੂਮ ਸੈੱਟ ਜਿਹੜੇ ਨਵੇਂ ਨਵੇਕਲੇ ਕਿਸਮ ਦੇ ਨਵੇਂ ਲੱਗ ਚੁੱਕੇ ਨੇ, ਪਿਓਰ ਲੈਦਰ ਦੇ ਕੈਨੇਡੀਅਨ ਮੇਡ ਸੋਫਾ ਸੈੱਟ, ਲੈਦਰ ਦੇ ਰਿਕਲਾਈਨਰ ਸੋਫਾ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਈਵਨ ਤੁਸੀਂ ਕਾਫੀ ਟੇਬਲ ਵੀ ਲੈਣਾ ਚਾਹੁੰਦੇ ਹੋ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਡਿਸਕਾਊਂਟ ਜਿਹੜੇ ਵੱਡੇ ਨਾਲ ਮਿਲ ਰਹੇ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਫਟਾਫਟ ਹੁਣ ਗੱਡੀਆਂ ਘੁਮਾ ਲਓ ਤੇ ਪਹੁੰਚ ਜਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਸਭ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਚੋਇਸ ਆਫ ਕਲਰ ਦੇ ਨਾਲ ਜਿਹੜਾ ਮਰਜ਼ੀ ਰੰਗ ਬਣਾ ਲਿਓ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਹੈੱਡਬੋਰਡ ਫੁੱਟਬੋਰਡ ਦੇ ਨਾਲ ਪੇਟੀ ਸਟੋਰੇਜ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਚਾਹੀਦੇ ਨੇ, ਸਿਲਵਰ ਕਲਰ ਦੇ ਹੈਂਡਲ ਚਾਹੀਦੇ ਨੇ, ਫੁੱਲੀ ਕਸਟਮਾਈਜ਼ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ ਜਿਹੜਾ ਤੁਸੀਂ 15-15 16-16 ਸੌ ਡਾਲਰ ਦਾ ਲੈਂਦੇ ਹੋ, ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਵੇ ਪਹੁੰਚ ਜਾਣਗੇ, 799 ਦਾ ਪੂਰਾ ਬੈਡਰੂਮ ਸੈੱਟ, 799 799 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ
1: ਕੋਲ ਲੈ ਕੇ ਜਾ ਸਕਦੇ ਹੋ।
2: ਸਿੱਧੂ ਸਾਹਿਬ, ਨਾਲ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ ਜਿਹਦੀ ਵਰਥ 4-500 ਡਾਲਰ ਹੈ, ਬਿਲਕੁਲ ਫ੍ਰੀ ਜਿਹੜੇ ਪਰਿਵਾਰ ਰਾਈਟ ਮਿਲ ਜਾਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, 799 ਦਾ ਕੁਈਨ ਸਾਈਜ਼ ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਵੀ ਫ੍ਰੀ, ਇੱਕ ਬਿਲਕੁਲ ਔਰਥੋ ਤੇ ਇੱਕ ਦੇਸ਼ ਪ੍ਰਦੇਸ਼ ਵੱਲੋਂ ਸਪੈਸ਼ਲ ਇਲੈਕਟ੍ਰੋਨਿਕ ਤੋਹਫਾ ਵੀ ਦਿੱਤਾ ਜਾਊਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਫਟਾਫਟ ਹੁਣ ਗੱਡੀਆਂ ਰਜਿਸਟਰਿੰਗ ਘੁਮਾ ਲਓ ਤੇ ਪਹੁੰਚ ਜਾਓ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, ਲੇਬਰ ਡੇ ਲੌਂਗ ਵੀਕਐਂਡ।
1: ਮਿਹਰਬਾਨੀ, ਔਰ ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 4 ਵਜੇ ਤੱਕ, ਬਹੁਤ ਸਾਰੀਆਂ ਡੀਲਾਂ ਤੁਹਾਨੂੰ ਦਵਾਉਣੀਆਂ ਤੇ ਗੀਤ ਸੰਗੀਤ ਤੁਹਾਡਾ ਫਰਮਾਇਸ਼ ਜਿਹੜੇ ਤੁਸੀਂ ਰਿਕੁਐਸਟ ਕਰਦੇ ਹਾਂ ਸਟੂਡੀਓ ਦੇ ਵਿੱਚ ਉਹ ਪੇਸ਼ ਕਰ ਹੀ ਰਹੇ ਹਾਂ। ਬਾਪੂ ਚੱਲਦੇ ਹਾਂ ਸਟੂਡੀਓ ਦੇ ਵਿੱਚ, ਮਨਪ੍ਰੀਤ ਦੇ ਭਾਅ ਜੀ। ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚੋ 6685 ਟੌਮਕਨ ਰੋਡ ਦੇ ਉੱਪਰ, ਡੈਰੀ ਐਂਡ ਟੌਮਕਨ ਦੇ ਇੰਟਰਸੈਕਸ਼ਨ ਤੇ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਸ਼ਾਮ ਦੇ 4 ਵਜੇ ਤੱਕ, ਬਟ ਤੁਸੀਂ ਲੇਟ ਨਾਈਟ ਤੱਕ ਵੀ ਜਾ ਸਕਦੇ ਹੋ। ਸ਼ਾਮ ਦੇ 7-8 ਵਜੇ ਤੱਕ ਤੁਹਾਡੇ ਲਈ ਓਪਨ ਰਹਿਣਗੇ ਗ੍ਰੈਂਡ ਹੋਮ ਫਰਨੀਚਰ। ਨੰਬਰ ਇਹਨਾਂ ਦਾ 6472600000, 6472600000 ਤੇ ਤੁਸੀਂ ਆਪਣੀਆਂ ਕਾਲਸ ਵੀ ਕਰ ਸਕਦੇ ਹੋ, ਤੇ ਗ੍ਰੈਂਡ ਹੋਮ ਫਰਨੀਚਰ ਤੋਂ ਤੁਸੀਂ ਬੈਸਟ ਡੀਲਸ ਅੱਜ ਦੇ ਦਿਨ ਦੇ ਵਿੱਚ ਲੈ ਕੇ ਆ ਸਕਦੇ ਹੋ।

0: ਆਟੋਮੋਟਿਵ ਰਿਪੇਅਰ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣਾ ਹੋਵੇ ਤੇ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਆਪਣੀ ਕਾਰਜ਼ ਨੂੰ ਲੈ ਕੇ ਪਹੁੰਚੋ। ਨਵੇਂ ਤੁਹਾਨੂੰ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਵਿੰਟਰ ਟਾਇਰਸ ਪ੍ਰੋਵਾਈਡ ਕਰਦੇ ਨੇ, ਆਲ ਸੀਜ਼ਨ ਟਾਇਰਸ ਵੀ ਤੁਸੀਂ ਲੈ ਸਕਦੇ ਹੋ। ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਤੁਸੀਂ ਕਰਵਾਓ ਇਹਨਾਂ ਦੇ ਕੋਲੋਂ ਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਆ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ ANJ ਆਟੋਮੋਟਿਵ ਰਿਪੇਅਰ, 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ। ਹਾਈਵੇ 50 ਐਂਡ ਮੇਫੀਲਡ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਤੇ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ, ਨੰਬਰ 905-857-7596, 905-857-7596 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨਾਲ ਦੀ ਨਾਲ ਹੀ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਜੋ ਕਿ ਸਾਡੇ ਲਈ ਬਹੁਤ ਵਧੀਆ ਡੀਲਸ ਲੈ ਕੇ ਆਏ ਨੇ ਇਸ ਲੌਂਗ ਵੀਕਐਂਡ ਲਈ ਸਪੈਕਸ ਐਕਸਪ੍ਰੈਸ ਤੋਂ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚੋ। ਅੱਜ ਤੁਹਾਡੇ ਲਈ ਡਾਕਟਰਸ ਵੀ ਅਵੇਲੇਬਲ ਹੋਣਗੇ ਤੇ ਤੁਸੀਂ ਜਾ ਕੇ ਮੁਲਾਕਾਤ ਕਰ ਸਕਦੇ ਹੋ, ਆਪਣਾ ਆਈ ਐਗਜ਼ਾਮ ਦੇ ਸਕਦੇ ਹੋ। ਬਹੁਤ ਹੀ ਕੰਪ੍ਰਹੈਂਸਿਵ ਆਈ ਐਗਜ਼ਾਮ ਤੁਹਾਡਾ ਲੈਂਦੇ ਨੇ ਤੇ ਨਾਲ ਤੁਹਾਡੇ ਲਈ ਬਹੁਤ ਵਧੀਆ ਡੀਲਸ ਲਗਾਉਂਦੇ ਨੇ। ਚਾਹੇ ਤੁਸੀਂ ਸਿੰਗਲ ਵਿਜ਼ਨ ਕਲਾਸਿਸ ਲੈਣੇ ਹੋਣ, ਚਾਹੇ ਪ੍ਰੋਗਰੈਸਿਵ ਕਲਾਸਿਸ, ਚਾਹੇ ਤੁਸੀਂ ਆਪਣੇ ਲਈ ਸਨ ਕਲਾਸਿਸ ਦੇਖ ਰਹੇ ਹੋ, ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ। ਇਸ ਲੌਂਗ ਵੀਕਐਂਡ ਦੇ ਲਈ ਬੜੀ ਵਧੀਆ ਡੀਲਸ ਲੱਗੀਆਂ ਹੋਈਆਂ ਨੇ। ਪੂਰੀ ਇਨਫੋਰਮੇਸ਼ਨ ਲਵਾਂਗੇ ਰਾਜਨ ਜੀ ਤੋਂ ਸਪੈਕਸ ਐਕਸਪ੍ਰੈਸ ਤੋਂ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ,
1: ਦੱਸਣਾ ਚਾਹਾਂਗਾ ਕਿ ਬੈਕ ਟੂ ਸਕੂਲ ਸੇਲ ਚੱਲ ਰਹੀ ਹੈ, ਨਾਲ ਦੀ ਨਾਲ ਲੌਂਗ ਵੀਕਐਂਡ ਦਾ ਵੀ ਹੈ, ਲੇਬਰ ਡੇ ਦਾ। ਬੈਕ ਟੂ ਸਕੂਲ ਸੇਲ ਕਰਕੇ ਜਿੰਨੇ ਵੀ ਬੱਚੇ ਆ ਰਹੇ ਨੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀ ਐਂਕਲ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ ਜੀ। ਤੇ ਜਿਹੜੇ ਤੁਸੀਂ ਫਰੇਮ ਬਾਏ ਕਰ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਰਿਵਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਜ ਫੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਇਸ ਤੋਂ ਇਲਾਵਾ ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਅੱਜ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਟਨ ਦੇ, ਐਡੀ ਬਾਬਰ ਦੇ, ਰੂਟਸ ਦੇ, ਆਈਜੋਡ ਦੇ, ਇਹ ਤਕਰੀਬਨ 35-40 ਅਲੱਗ ਅਲੱਗ ਬ੍ਰਾਂਡ ਨੇ। ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ 90% ਆਫ ਦਿੱਤੇ ਜਾ ਰਹੇ ਨੇ। ਸੋ ਮਨਪ੍ਰੀਤ ਜੀ, $299 ਦਾ ਫਰੇਮ ਹੈ, $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਤੇ ਡਿਸਪਲੇ ਦੇ ਉੱਤੇ ਤਕਰੀਬਨ 700-800 ਫਰੇਮ ਲੱਗਾ ਹੋਇਆ ਜਿਹਦੇ ਚ ਲੇਡੀਜ਼ ਦੇ, ਜੈਂਟਸ ਦੇ, ਬੱਚਿਆਂ ਦੇ, ਤੁਸੀਂ ਬਲੈਕ ਕਲਰ ਲੈਣਾ ਚਾਹੁੰਦੇ ਹੋ, ਕਲਰਫੁਲ ਲੈਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਪਲਾਸਟਿਕ ਦਾ ਲੈਣਾ ਚਾਹੁੰਦੇ ਹੋ, ਮੈਟਲ ਦਾ ਲੈਣਾ ਚਾਹੁੰਦੇ ਹੋ, ਹਰ ਕਿਸਮ ਦਾ ਫਰੇਮ ਇਹਦੇ ਚ ਇੰਕਲੂਡਿਡ ਹੈ ਜੀ। ਔਰ ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਸਿਰਫ ਤੇ ਸਿਰਫ $29 ਚ ਮਿਲ ਰਹੇ ਨੇ। ਸੋ ਪਹੁੰਚਣਾ ਕਿੱਥੇ ਡੀਲਾਂ ਲੈਣ ਲਈ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ ਤੇ ਲੌਂਗ ਵੀਕਐਂਡ ਕਰਕੇ ਇੱਕ ਸਪੈਸ਼ਲ ਡੀਲ ਸਿਰਫ ਤਾਂ ਸਿਰਫ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ। ਜਿਹੜੇ ਵੀ ਸਾਨੂੰ ਪਹਿਲੇ 5 ਕਾਲਰ ਕਾਲ ਕਰ ਲੈਣਗੇ ਉਹਨਾਂ ਨੂੰ ਅਸੀਂ ਅੱਜ ਟੌਮ ਫੋਰਡ ਦੇ ਬ੍ਰਾਂਡਿਡ ਸਨਗਲਾਸਿਸ ਫਲੈਟ 50% ਆਫ ਦੇ ਰਹੇ ਹਾਂ। ਸੋ ਪਹਿਲੇ 5 ਕਾਲਰ ਕਾਲ ਕਰਕੇ ਟੌਮ ਫੋਰਡ ਦੇ ਬ੍ਰਾਂਡਿਡ ਸਨਗਲਾਸਿਸ ਫਲੈਟ 50% ਆਫ ਲੈਣਾ ਚਾਹੁੰਦੇ ਨੇ ਤੇ ਹੁਣੇ ਸਾਨੂੰ ਕਾਲ ਕਰ ਲੈਣ, 905-460-8888, 905-460-8888।
0: ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਨੰਬਰ ਹੈ 905-460-8888, 905-460-8888 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਤੇ ਅੱਜ ਜਾ ਕੇ ਡਾਕਟਰ ਦੇ ਨਾਲ ਮੁਲਾਕਾਤ ਕਰੋ ਤੇ ਨਾਲ ਦੀ ਨਾਲ ਡੀਲਸ ਦਾ ਵੀ ਤੁਸੀਂ ਪੂਰਾ ਫਾਇਦਾ ਲੈ ਸਕਦੇ ਹੋ ਸਪੈਕਸ ਐਕਸਪ੍ਰੈਸ ਤੇ। ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ। ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਨੂੰ ਕਾਲ ਕਰੋ।

0: ਸਿਸਟਰ ਕੀ ਤੋਂ ਹੋਇਆ ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਸਟੂਡੀਓ ਦਾ ਨੰਬਰ ਹੈ ਤੇ ਮੇਰੀ ਤੁਹਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਗਲੇ ਕਾਲਰ 9181। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਮੈਂ ਕਿਹਾ ਵੀ ਸਿੱਧੂ ਸਾਹਿਬ ਅੱਜ ਛੁੱਟੀ ਹੈ ਨੀ, ਅੱਜ ਤਾਂ ਪਤਾ ਹੀ ਲੱਗਿਆ, ਹੁਣ ਲੱਗਿਆ ਮੈਂ ਥੋੜਾ ਲੇਟ ਆਇਆ ਸੀ ਪ੍ਰੋਗਰਾਮ।
0: ਅੱਛਾ ਕੋਈ ਗੱਲ ਨੀ, ਸਿੱਧੂ ਸਰ ਲਾਈਵ ਤੇ ਗਏ ਹੋਏ ਨੇਗੇ।
1: ਹਾਂਜੀ
0: ਬਿਲਕੁਲ ਬਿਲਕੁਲ ਸਿੱਧੂ ਸਰ ਮੇਰੇ ਖਿਆਲ ਸੁਣ ਹੀ ਰਹੇ ਹੋਣਗੇ ਜੇ ਬਿਜ਼ੀ ਨਾ ਹੋਏ ਇੱਧਰ ਉੱਧਰ।
1: ਹਾਂਜੀ ਹਾਂਜੀ
0: ਹਾਂਜੀ
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਮੈਂ ਕਿਹਾ ਵੀ ਅੱਜ ਛੁੱਟੀ ਮਨਾਉਂਦੇ ਹੁਣੇ ਤੁਸੀਂ, ਅੱਜ ਸਿਹਤ ਦੇ ਆਏ ਹੋ?
2: ਬਿਲਕੁਲ, ਅੱਜ ਲਾਈਵਨ ਤੇ ਪਹੁੰਚੇ ਹੋਏ, ਅੱਜ ਲਾਈਵਨ ਲੋਕੇਸ਼ਨ ਤੇ ਪਹੁੰਚੇ ਹੋਏ ਹਾਂ ਅਸੀਂ 6085 ਟੌਮਕਨ ਰੋਡ ਤੇ, ਹੈ ਨਾ।
1: ਓ ਮੈਂ ਵੀ ਸੋਫਾ ਲਿਆਂਦਾ ਸੀ ਇੱਥੋਂ, ਜੋ ਪਹਿਲਾਂ ਪਹਿਲਾਂ ਕਮਰਸ਼ੀਅਲ ਕੀਤੀ ਸੀ। ਮੈਂ ਟੌਮਕਨ ਤੋਂ ਲਿਆਂਦਾ ਸੀ ਉੱਥੋਂ।
0: ਹਾਂਜੀ ਹਾਂਜੀ
1: ਹਾਂ, ਟੌਮਕਨ ਤੋਂ ਲਿਆਂਦਾ ਸੀ।
0: ਹਾਂਜੀ ਹਾਂਜੀ, ਅੱਜ ਵੀ ਟੌਮਕਨ ਤੇ ਪਹੁੰਚੇ ਹੋਏ ਨੇ ਸਿੱਧੂ ਸਰ, ਲਾਈਵ ਤੇ ਗਏ ਹੋਏ ਨੇ। ਹਾਂਜੀ
1: ਮੈਂ ਟੇਬਲ ਲਿਆਂਦਾ ਸੀ, ਸੋਫਾ ਲਿਆਂਦਾ ਸੀ ਜਦੋਂ ਪਹਿਲੀ ਵਾਰ ਸੀ ਪਹਿਲਾਂ ਦਿਨ ਓਪਨਿੰਗ।
0: ਹਾਂਜੀ ਹਾਂਜੀ ਹਾਂਜੀ
1: ਮੈਂ ਮਿਲਟਨ ਤੋਂ ਲੈ ਕੇ ਆਰਡਰ ਕੀਤਾ ਸੀ।
0: ਠੀਕ ਹੈ ਜੀ।
1: ਹਾਂਜੀ ਮੈਂ ਕਿਹਾ ਹੁਣ ਤੁਸੀਂ ਸਿਲੰਡਰ ਕੋਲ ਲਾ ਤਾ, ਹੁਣ ਇੱਕ ਹੋਰ ਲਾ ਦਿਓ ਹੁਣ।
0: ਹਾਂਜੀ ਦੱਸੋ,
1: ਅਸਾ ਸਿੰਘ ਮਸਤਾਨਾ ਲਾ ਦਿਓ।
0: ਅਸਾ ਸਿੰਘ ਮਸਤਾਨਾ ਕਿਹੜਾ ਗਾਣਾ?
1: ਉਹ ਜੱਟੀ 15 ਮਰੱਬਿਆਂ ਵਾਲੀ।
0: ਜੱਟੀ 15 ਮਰੱਬਿਆਂ ਵਾਲੀ, ਠੀਕ ਹੈ ਜੀ। ਮੈਨੂੰ ਥੋੜਾ ਟਾਈਮ ਦਿਓ ਫਿਰ ਸੁਣਾਉਣੀ ਹੈ ਮੈਂ ਤੁਹਾਨੂੰ।
1: ਅੱਛਾ ਜੀ
0: ਹਾਂਜੀ, ਥੈਂਕ ਯੂ ਸੋ ਮਚ।
1: ਥੈਂਕ ਯੂ, ਹਾਂ ਤੁਹਾਡੇ ਨਾਲ ਗੱਲ ਕਰਕੇ ਬੜਾ ਖੁਸ਼ੀ ਮਿਲੀ।
0: ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਸਿੱਧੂ ਸਰ, ਮੇਰੇ ਖਿਆਲ ਹੁਣ ਬਿਜ਼ੀ ਹੋ ਗਏ ਹੋਣੇ ਆ। 0490। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਉਹ ਕੱਲ ਡਾਕੀਆ ਡਾਕ ਲਾਇਆ, ਇਹ ਨਹੀਂ ਲਗਾਇਆ ਤੁਸੀਂ?
0: ਹਾਂਜੀ ਰਹਿ ਗਿਆ ਸੀਗਾ, ਦੋ ਗਾਣੇ ਰਹਿ ਗਏ ਸੀ ਕੱਲ।
3: ਮੈਂ ਦੇਖ ਲਓ ਕਿੰਨਾ ਵੇਟ ਕਰਦਾ ਤੁਹਾਡਾ, ਇੰਨੇ ਮੈਂ ਆਪਣੇ ਚਾਹ ਦੇ ਨਾਲ ਤੁਹਾਡਾ ਸਾਰਾ ਪ੍ਰੋਗਰਾਮ ਦੇਖਦਾ।
0: ਹਾਂਜੀ ਓ ਸੋ ਸੌਰੀ, ਥੈਂਕ ਯੂ ਤੁਸੀਂ ਪ੍ਰੋਗਰਾਮ ਸੁਣਦੇ ਰਹੇ। ਬਟ
3: ਇੱਕ ਜਗ੍ਹਾ ਫਿਰ ਅੱਜ ਗਾਣਾ ਇੱਕ ਹੋਰ ਲਾ ਦਿਓ ਜੀ।
0: ਹਾਂਜੀ
3: ਅਮਰ ਰਫੀ ਦਾ ਗਾਇਆ ਆ।
0: ਹਾਂਜੀ
3: ਦਿਲ ਕੇ ਜਰੋਖੇ ਮੇ ਤੁਮਕੋ ਬਿਠਾ ਕੇ, ਇਹ ਤਾਂ ਆਂਦਾ ਹੀ ਹੋਗਾ ਤੁਹਾਨੂੰ।
0: ਮੈਨੂੰ ਭੁੱਲ ਜੇ ਗਿਆ ਮੈਨੂੰ, ਹਾਂ ਤੁਸੀਂ ਹੁਣ ਗਾਇਆ ਨਾ, ਟਿਊਨਿੰਗ ਜੀ ਯਾਦ ਆ ਗਈ।
3: ਮੈਂ ਤਾਂ ਵੀ ਤੁਹਾਨੂੰ ਗਾ ਕੇ ਸੁਣਾਇਆ, ਮੈਂ ਲਫ਼ਜ਼ ਨਹੀਂ ਬੋਲੇ।
0: ਦਿਲ ਕੇ ਜਰੋਖੋ ਸੇ, ਪਤਾ ਨਹੀਂ, ਆਈ ਡੋਨਟ ਨੋ, ਮੈਨੂੰ ਥੋੜਾ ਥੋੜਾ ਯਾਦ ਹੈ।
3: ਲੈ ਜਾਊਂਗਾ ਲੈ ਜਾਊਂਗਾ।
0: ਹਾਂ ਕੋਈ ਗੱਲ, ਗਾਣਾ ਹਾਂਜੀ ਹਾਂਜੀ ਗਾਣਾ ਆਪਾਂ ਸੁਣਦੇ ਆ। ਠੀਕ ਹੈ ਜੀ,
3: ਇੱਕ ਗਾਣਾ ਹੋਰ ਪੰਜਾਬੀ ਲਗਾਣਾ, ਉਹ ਮੈਂ ਆਪਣੇ ਵਾਈਫ ਦੀ, ਉਹ ਆਪਣੇ 3:30 ਵਜੇ।
0: ਠੀਕ ਹੈ ਜੀ ਹਾਂਜੀ,
3: ਓਕੇ ਥੈਂਕ ਯੂ ਜੀ।
0: ਅੱਛਾ ਕਿਹੜਾ ਪੰਜਾਬੀ ਗਾਣਾ ਕਿਹੜਾ ਸੁਣਨਾ ਹੈ?
3: ਉਹ ਮੈਂ ਦੱਸੂਗਾ ਤੁਹਾਨੂੰ।
0: ਅੱਛਾ ਬਾਅਦ ਚ ਦੱਸੋਗੇ?
3: ਹਲੇ ਥੱਲੇ ਆ, ਉੱਪਰ ਆ ਲੈ ਮੇ।
0: ਠੀਕ ਹੈ ਠੀਕ ਹੈ ਕੋਈ ਗੱਲ
3: ਨਹੀਂ। ਅੱਛਾ ਜੀ
0: ਓਕੇ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਬਿਲਕੁਲ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਅੱਜ ਦੇ ਪ੍ਰੋਗਰਾਮ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਨੰਬਰ ਇੱਕੋ ਇੱਕ ਹੈ ਸਟੂਡੀਓ ਦਾ, 905-564-6044-905-564-4044 ਸਟੂਡੀਓ ਦਾ ਨੰਬਰ ਹੈ। ਤੇ ਨਾਲ ਹੀ ਜੇਕਰ ਤੁਸੀਂ ਆਪਣੀ ਹਜੇ ਤੱਕ ਕੋਈ ਵੀ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੁਸੀਂ ਨਹੀਂ ਕਰਵਾਈ, ਤਾਂ ਤੁਸੀਂ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਨਾਲ ਅੱਜ ਹੀ ਤੁਸੀਂ ਗੱਲਬਾਤ ਕਰ ਲਓ। ਜਿਨ੍ਹਾਂ ਦੇ ਵੀ ਪੇਰੈਂਟਸ ਆ ਰਹੇ ਨੇ ਕੈਨੇਡਾ ਤੋਂ, ਸੋਰੀ ਕੈਨੇਡਾ ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਲਈ ਤੁਸੀਂ ਆਪਣੇ ਸੁਪਰ ਵੀਜ਼ਾ ਅਤੇ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਕਰਵਾਓ, ਕਿਉਂਕਿ ਬਹੁਤ ਲਾਜ਼ਮੀ ਹੈ ਉਹਨਾਂ ਦੇ ਲਈ ਇੰਸ਼ੋਰੈਂਸ ਕਰਵਾਉਣੀ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਵੀ ਹੁਣ ਪੇਰੈਂਟਸ ਨੇਗੇ, ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਬੈਕ ਟੂ ਸਕੂਲ ਸ਼ੋਪਿੰਗ ਬਾਰੇ ਜਿਹੜੇ ਹੈਗੇ ਆ ਮਹਿੰਗੇ ਹੋ ਗਏ ਆ, ਤਾਂ ਤੁਸੀਂ ਸੋਚੋ ਕਿ ਤੁਹਾਡੇ ਹੁਣ ਜਦੋਂ ਬੱਚਿਆਂ ਨੇ ਹਾਇਰ ਐਜੂਕੇਸ਼ਨ ਦੇ ਲਈ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜ੍ਹਨਾ ਆ, ਉਦੋਂ ਉਹਨਾਂ ਦੇ ਕਿੰਨੇ ਜ਼ਿਆਦਾ ਖਰਚੇ ਹੋਣੇ ਆ। ਬੱਚਿਆਂ ਨੇ ਸ਼ੋਪਿੰਗ ਦਾ, ਹੁਣ ਓਬਵੀਅਸਲੀ ਗੱਲ ਹੈ, ਸ਼ੋਪਿੰਗ ਜਦੋਂ ਆਪਾਂ ਕਰਨ ਜਾਂਦੇ ਹਾਂ ਤਾਂ ਕਾਫੀ ਜ਼ਿਆਦਾ ਖਰਚਾ ਹੋ ਜਾਂਦਾ, ਬਟ ਜਦੋਂ ਤੁਸੀਂ ਹਾਈ ਸਕੂਲ ਵਿੱਚ ਜਾਣਾ, ਯੂਨੀਵਰਸਿਟੀਜ਼ ਜਾਣਾ, ਉਦੋਂ ਤਾਂ ਓਬਵੀਅਸਲੀ ਗੱਲ ਆ ਜ਼ਿਆਦਾ ਤੋਂ ਜ਼ਿਆਦਾ ਖਰਚਾ ਹੁੰਦਾ ਆ। ਅਤੇ ਅੱਜ ਹੀ ਤੁਸੀਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਇਹਨਾਂ ਦੇ ਨਾਲ ਓਪਨ ਕਰੋ, RESP ਖੋਲੋ, ਜਿਹਦੇ ਵਿੱਚ ਗਵਰਨਮੈਂਟ ਤੋਂ 20% ਗ੍ਰਾਂਟਸ ਮਿਲਦੀਆਂ ਨੇ ਅਤੇ ਕੰਪਾਊਂਡ ਇੰਟਰਸਟ ਦੇ ਨਾਲ ਪੜ੍ਹਾਈ ਦੇ ਲਈ ਲੱਖਾਂ ਹੀ ਡਾਲਰਸ ਜੁੜ ਜਾਂਦੇ ਨੇ ਜਦੋਂ ਤੱਕ ਉਹਨਾਂ ਨੇ ਯੂਨੀਵਰਸਿਟੀ ਜਾਣਾ ਹੁੰਦਾ। ਅਤੇ ਨਾਲੇ ਤੁਹਾਡੇ ਬੱਚਿਆਂ ਦੇ ਫਿਊਚਰ ਦੇ ਲਈ, ਉਹਨਾਂ ਨੂੰ ਇੱਕ ਮਿਲੀਨੀਅਰ ਬਣਾਉਣ ਦੇ ਲਈ ਇੱਕ ਪਾਰਟਿਸਪੇਟਿੰਗ ਲਾਈਫ ਇੰਸ਼ੋਰੈਂਸ ਪਾਲਿਸੀ ਜ਼ਰੂਰ ਖੋਲ੍ਹੋ। ਇਹਦੇ ਵਿੱਚ ਤੁਹਾਨੂੰ ਡਿਵੀਡੈਂਡਸ ਮਿਲਦੇ ਨੇ ਤੇ ਉਹਨਾਂ ਦੇ ਨਾਲ ਹਰੇਕ ਸਾਲ ਹੋਰ ਤੇ ਹੋਰ ਲਾਈਫ ਇੰਸ਼ੋਰੈਂਸ ਤੇ ਹੋਰ ਕੈਸ਼ ਵੈਲਿਊ ਵੀ ਵੱਧਦੀ ਜਾਂਦੀ ਹੁੰਦੀ ਹੈ ਮਿਲੀਅਨਸ ਆਫ ਡਾਲਰਸ ਤੱਕ। ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਪੱਲਿਓਂ ਪੇ ਕਰਨ ਦੀ ਕੋਈ ਲੋੜ ਹੀ ਨਹੀਂ ਹੁੰਦੀ। ਬੱਚਿਆਂ ਦੇ ਕੈਨੇਡਾ ਚਾਈਲਡ ਬੈਨੀਫਿਟਸ CCB ਨੂੰ ਤੁਸੀਂ ਸਹੀ ਤਰ੍ਹਾਂ ਇਨਵੈਸਟ ਕਰੋ ਤੇ ਉਹਨਾਂ ਦੀ ਪੜ੍ਹਾਈ ਦੇ ਲਈ, ਫਿਊਚਰ ਦੇ ਲਈ ਤੁਸੀਂ ਜ਼ਿਆਦਾ ਮੈਕਸੀਮਮ ਸੇਵਿੰਗਸ ਕਰ ਸਕਦੇ ਹੋ। ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਿਮਰਾਲ ਸਿੱਧੂ ਜੀ ਨਾਲ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ। ਇਹਨਾਂ ਦਾ ਆਫਿਸ ਲੋਕੇਟਡ ਹੈ 70 ਡੈਲਟਾ ਪਾਰਕ ਬਲੇਵਰਡ ਬਰੈਂਪਟਨ ਦੇ ਵਿੱਚ, ਯੂਨਿਟ ਨੰਬਰ 11 ਦੇ ਉੱਪਰ ਲੋਕੇਟਡ ਨੇ। ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਕੁਈਨ ਦਾ, ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ। ਨੰਬਰ 416-457-3381, 416-457-3381 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਸਿਮਰਾਜ ਸਿੱਧੂ ਜੀ ਨਾਲ ਤੁਹਾਡਾ ਸੰਪਰਕ ਹੋਏਗਾ। 6838 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਮਰਦੀ, ਇਹ ਨੰਬਰ ਚਾਹੀਦਾ ਸੀ ਜਿਹੜਾ ਟਰੱਕ ਦੇ ਕੰਮ ਵਾਲੇ ਜੀ।
0: ਟਰੱਕ ਦਾ ਓਕੇ, ਏਬਲ ਟਰੱਕਿੰਗ ਵਾਲੇ ਨੂੰ ਕਾਲ ਕਰ ਲਓ। ਨੰਬਰ ਹੈ 905-9058-8388-4346। ਤੁਸੀਂ ਲੋਕਲ ਕੰਮ ਦੇਖ ਰਹੇ ਹੋ?
4: 4346
0: ਹਾਂਜੀ, ਲੋਕਲ ਕੰਮ ਦੇ ਲਈ ਦੇਖ ਰਹੇ ਹੋ? ਹਾਂਜੀ, ਲੋਕਲ ਕੰਮ ਦੇ ਲਈ। ਇਹ ਮੋਹਿੰਦਰ ਗਰੇਵਾਲ ਜੀ ਦਾ ਨੰਬਰ ਹੈ, ਇੱਕ ਵਾਰ ਫਿਰ ਚੈੱਕ ਕਰ ਲਓ। 905-8384346
4: ਇੱਕ ਵਾਰੀ ਮੈਂ ਰਿਪੀਟ ਕਰਾਂ, 905
0: ਹਾਂਜੀ
4: 838
0: ਹਾਂਜੀ
4: 4346
0: ਹਾਂਜੀ ਹਾਂਜੀ, ਬਿਲਕੁਲ ਸਹੀ।
4: ਰਵਿੰਦਰ ਗਰੇਵਾਲ,
0: ਮੋਹਿੰਦਰ ਗਰੇਵਾਲ,
4: ਠੀਕ ਹੈ
0: ਜੀ। ਠੀਕ ਹੈ ਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਗਲੇ ਕਾਲਰ 3152, ਹਾਂਜੀ ਸਤਿ ਸ਼੍ਰੀ ਅਕਾਲ।
5: ਸ਼ਰਾਬ ਦੀ ਬੋਤਲੇ ਕਮੀਨੀ ਹੈ,
0: ਹਾਂਜੀ ਠੀਕ ਹੈ,
5: ਤੂੰ ਮੈਨੂੰ ਪੀਣੀ ਹੈ ਕਿ ਮੈਂ ਤੈਨੂੰ ਪੀਣੀ ਤਾਂ,
0: ਠੀਕ ਹੈ ਜੀ, ਥੋੜਾ ਟਾਈਮ ਦਿਓ ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਲੋ ਫਿਰ ਵੇਲਾ ਹੋ ਗਿਆ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ ਚੱਲਣ ਦਾ। ਗ੍ਰੈਂਡ ਹੋਮ ਫਰਨੀਚਰ ਤੇ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ ਤੁਹਾਨੂੰ ਅਸੀਂ ਮੈਕਸਿਮਮ ਡੀਲਸ ਦਵਾ ਰਹੇ ਹਾਂ, ਮੈਕਸਿਮਮ ਫਾਇਦਾ ਕਰਵਾ ਰਹੇ ਹਾਂ। ਤੁਹਾਡਾ ਫਰਨੀਚਰ ਦੀ ਕੋਈ ਵੀ ਆਈਟਮ ਲੈਣੀ ਹੋਵੇ ਜ਼ਰੂਰ ਪਹੁੰਚੋ ਤੁਸੀਂ 6685 ਟੋਮਕਿਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਅਸੀਂ ਅੱਜ ਪਹੁੰਚੇ ਹੋਏ ਹਾਂ ਲਾਈਵ ਔਨ ਲੋਕੇਸ਼ਨ 6685 ਟੋਮਕਨ ਰੋਡ ਤੇ, ਔਰ ਖਾਸ ਕਰਕੇ ਕਿਰਤੀਆਂ ਦਾ ਵੀਕਐਂਡ ਹੈਗਾ ਹੈ ਜੀ। ਮਿਹਨਤ ਨਾਲ ਕਮਾਈ ਤੋਂ ਡਾਲਰਾਂ ਦੀ ਅੱਜ ਬਚਤ ਕਰਾ ਰਹੇ ਹਾਂ, ਤੇ ਮੇਰੇ ਨਾਲ ਸੁਖਰੀ ਨੇ ਅਗਲੀ ਡੀਲ ਵੀ ਆਪਾਂ ਲੈਂਦੇ ਹਾਂ ਸਭ ਤੋਂ।
6: ਬਹੁਤ ਸ਼ੁਕਰੀਆ, ਧੰਨਵਾਦ ਸਰ, ਬਿਲਕੁਲ ਕਿਰਤੀ ਕਾਮਿਆਂ ਨੂੰ ਸਲਾਮ ਹੈ ਜੀ। ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਾਡੇ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ, ਸੋ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨ ਬਾਰੇ ਸੋਚ ਰਹੇ ਸੀ ਤਾਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਅਸੀਂ ਜਿਹੜੇ ਭਾਰੇ ਭਾਰੇ ਵੱਡੇ ਵੱਡੇ ਡਿਸਕਾਊਂਟ ਫਰਨੀਚਰ ਦੇ ਉੱਪਰ ਤੁਹਾਡੇ ਲਈ ਲਾਤੇ ਆ, ਤੇ ਨਾਲ ਵੱਡੇ ਵੱਡੇ ਤੋਹਫੇ ਵੀ ਜਿਹੜੇ ਲਾਤੇ ਕਿਰਤੀ ਕਾਮਿਆਂ ਨੂੰ ਸਲਾਮ ਕਰ ਰਹੇ ਹਾਂ, ਤੇ ਤੋਹਫੇ ਜਿਹੜੇ ਲਾਜ਼ਮੀ ਦਿੱਤੇ ਜਾ ਰਹੇ ਆ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਅਸੀਂ ਅੱਜ ਵੀ ਓਪਨ ਆ, ਸੰਡੇ ਨੂੰ ਵੀ ਓਪਨ ਆ, ਤੇ ਮੰਡੇ ਨੂੰ ਵੀ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਤਿੰਨੋਂ ਦਿਨ ਜਿਹੜੀ ਸੇਲ ਤਿਆਰ ਵਰ ਤਿਆਰ ਜਿਹੜੀਆਂ ਪ੍ਰਾਈਸ ਤੁਹਾਡੇ ਲਈ ਹੈਗੀਆਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ 6685 ਟੋਮਕਨ ਰੋਡ ਦੇ ਉੱਪਰ। ਤੇ ਨਾਲ ਦੀ ਨਾਲ ਸਿੱਧੂ ਸਾਹਿਬ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਤੁਸੀਂ ਬੇਸਮੈਂਟ ਲਈ, ਅਪਾਰਟਮੈਂਟ ਲਈ, ਜਾਂ ਆਪਣੇ ਘਰ ਵਾਲੇ ਘਰ ਦੇ ਲਈ ਰੂਮ ਦੇ ਲਈ ਤੁਸੀਂ ਬੈੱਡ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 6700 ਡਾਲਰ ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299
2: ਬਹੁਤ ਪਿਆਰੀ ਕੀਮਤ ਆ
6: ਬਿਲਕੁਲ ਸਿੱਧੂ ਸਾਹਿਬ ਦੇ ਨਾਲ ਤੋਹਫਾ ਆਉਣਾ ਹੀ ਆਉਣਾ ਦੇਸ਼ ਪ੍ਰਦੇਸ਼ ਵੱਲੋਂ। ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ,
2: ਤੇ ਨਾਲ ਇੱਕ ਕੋਈ ਹੋਰ ਗਿਫਟ ਦੇ ਦੇ,
6: ਇੱਕ ਨਾਲ ਟੋਸਟਰ ਵੀ ਫ੍ਰੀ। ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ, ਕੁਈਨ ਸਾਈਜ਼ ਦਾ ਮੈਟਰਸ ਵੀ ਫ੍ਰੀ, ਨਾਲ ਟੋਸਟਰ ਵੀ ਫ੍ਰੀ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਈਨ ਟੇਬਲ ਲੈਣਾ, ਜੀ ਹਾਂ, ਬਲੈਕ ਕਲਰ ਦਾ ਟੌਪ ਡਿਜ਼ਾਈਨਰ ਗਲਾਸ ਦਾ ਮਾਡਰਨ ਡਾਈਨ ਟੇਬਲ ਵਿਦ 6 ਸ਼ੇਅਰ, ਗਲਾਸ ਦਾ ਮਾਡਰਨ ਡਾਈਨਿੰਗ ਟੇਬਲ ਵਿਦ 6 ਸ਼ੇਅਰ 299 ਦਾ, 299 ਡਾਲਰ ਦੇ ਵਿੱਚ ਟੇਬਲ ਵੀ ਲੈ ਜਾਓ, 6 ਚੇਅਰਾਂ ਵੀ ਲੈ ਜਾਓ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ। ਡਾਈਨਿੰਗ ਟੇਬਲ ਤੇ 6 ਚੇਅਰਾਂ 299 ਦਾ ਤੇ ਏਅਰ ਫਰਾਇਰ ਇਹਦੇ ਨਾਲ ਵੀ ਤੁਹਾਨੂੰ ਫ੍ਰੀ ਮਿਲਣਾ। ਸੋ ਇਹੋ ਜਿਹੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਹਾਰਡ ਫੋਮ ਦੇ ਮੈਟਰਸ ਜਿਹੜੀਆਂ ਡੀਲਾਂ ਚੱਲ ਰਹੀਆਂ, ਫਟਾਫਟ ਗੱਡੀਆਂ
2: ਸੁਣ ਰਿਹਾ ਪ੍ਰੋਗਰਾਮ ਨੂੰ, ਸਾਡੇ ਨਾ ਜਿਹੜੇ ਸਰੋਤੇ ਨੇ ਬੜੀ ਚਹਿਲ ਪਹਿਲ ਕਰ ਰਹੇ ਨੇ ਬਾਹਰ, ਕਿਉਂਕਿ ਪਾਰਟੀਆਂ ਦਾ ਮੌਸਮ ਆ। ਮੈਨੂੰ ਵੀ ਅੱਜ ਸੱਤਵਾਂ ਦਿਨ ਹੋ ਗਿਆ, ਪਾਰਟੀਆਂ ਚੱਲ ਰਹੀਆਂ, ਅੱਜ ਸ਼ਾਮ ਨੂੰ ਫਿਰ ਪਾਰਟੀ ਆ, ਤੇ ਅੱਜ 4 ਵਜੇ ਵਿਹਲੇ ਹੋ ਗਏ, ਫਿਰ ਬਿਜ਼ੀ ਹੋ ਜਾਣਾ ਸ਼ਾਮ ਨੂੰ, ਪੂਰਾ ਵੀਕ ਕੰਮ ਚੱਲਣਾ, ਯਾਨੀ ਕਿ ਮੰਡੇ ਤੱਕ ਪਾਰਟੀਜ਼ ਪਾਰਟੀਜ਼ ਪਾਰਟੀਜ਼ ਪਾਰਟੀਜ਼ ਹੈ, ਤੇ ਲੋਕੀ ਵੀ ਮੇਰੇ ਖਿਆਲ ਪੂਰਾ ਇੰਜੋਏ ਕਰ ਰਹੇ ਨੇ ਇਸ ਲੌਂਗ ਵੀਕਐਂਡ ਨੂੰ, ਔਰ ਬਹੁਤ ਸਾਰੀਆਂ ਵਿਆਹ ਸ਼ਾਦੀਆਂ ਵੀ ਨੇ ਤੇ ਬਹੁਤ ਸਾਰੇ ਹੋਰ ਫੰਕਸ਼ਨ ਵੀ ਨੇ, ਤੇ ਇੰਜੋਏ ਕਰੋ ਸਾਰੇ ਜਿੰਨੇ ਵੀ ਤੁਸੀਂ ਹੁਣ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਹੋ। ਪਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਵਾਸਤੇ ਵਧੀਆ ਵਧੀਆ ਗੀਤ ਸੰਗੀਤ ਹੋਵੇ, ਐਨ ਪੂਰਾ ਹਾਈ ਬੀਟ ਵਾਲਾ, ਤੇ ਤੁਹਾਡਾ ਵੀਕਐਂਡ ਲੌਂਗ ਵਨ ਜੇ ਬੜਾ ਵਧੀਆ, ਤੇ ਨਾਲ ਸਾਨੂੰ ਪ੍ਰਾਈਸ ਵੀ ਦਵਾ ਰਹੇ ਹਾਂ ਲਾਈਵ ਲੋਕੇਸ਼ਨ ਤੋਂ, ਤੇ ਠੀਕ 4 ਵਜੇ ਤੱਕ ਤੁਹਾਨੂੰ ਹੋਰ ਡੀਟੇਲ ਦਵਾਵਾਂਗੇ, ਤੇ ਪਰ ਹੁਣ ਚੱਲਦੇ ਵਾਪਸ ਮਨਪ੍ਰੀਤ ਦੇ ਪਾਸ ਸਟੂਡੀਓ, ਤੇ ਤੁਹਾਡੇ ਲਈ ਗੀਤ ਸੰਗੀਤ ਤੁਸੀਂ ਫਰਮਾਇਸ਼ੀ ਫਰਮਾਇਸ਼ਾਂ ਕਰ ਰਹੇ ਹੋ, ਅਸੀਂ ਨਾਲ ਦੀ ਨਾਲ ਪੇਸ਼ ਕਰ ਰਹੇ ਹਾਂ ਜੀ। ਮਨਪ੍ਰੀਤ
0: ਜੀ ਬਿਲਕੁਲ ਜ਼ਰੂਰ ਤੁਸੀਂ ਪਹੁੰਚੋ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੀ ਉੱਪਰ ਤੁਸੀਂ ਪਹੁੰਚਣਾ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ, ਤੇ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਤੁਸੀਂ ਜਾ ਕੇ ਆਪਣਾ ਮੈਕਸਿਮਮ ਫਾਇਦਾ ਕਰਵਾ ਸਕਦੇ ਹੋ, ਮੈਕਸਿਮਮ ਸੇਵਿੰਗਸ ਤੁਹਾਡੀਆਂ ਹੋਣਗੀਆਂ ਫਰਨੀਚਰ ਦੇ ਵਿੱਚ, ਤਾਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਵਾਂਗੇ ਤੇ ਵਾਪਸ ਆ ਕੇ ਗੱਲਬਾਤ ਕਰਾਂਗੇ ਕੁਈਨਜ਼ਵੁੱਡ ਕਾਲਜ ਦੇ ਨਾਲ, ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਲੌਂਗ ਵੀਕਐਂਡ ਪੂਰਾ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਮੇਰੇ ਨਾਲ ਇਸ ਸਮੇਂ ਕੁਈਨਜ਼ਵੁੱਡ ਕਾਲਜ ਦੀ ਟੀਮ ਜੁੜ ਚੁੱਕੀ ਹੈ ਲਾਈਨ ਤੇ। ਜੇਕਰ ਤੁਸੀਂ ਆਪਣੇ ਲਈ ਇੱਕ ਵਧੀਆ ਵਾਈਟ ਕਾਲਰ ਜੋਬ ਲੱਭ ਰਹੇ ਹੋ ਤੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਕੁਈਨਜ਼ਵੁੱਡ ਕਾਲਜ ਤੁਹਾਡੇ ਲਈ ਬੈਸਟ ਪਲੇਸ ਹੈ, ਕਿਉਂਕਿ ਇਹ ਤੁਹਾਨੂੰ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਆਫਰ ਕਰਦੇ ਨੇ। ਆਨਲਾਈਨ ਕੋਰਸਿਸ ਵੀ ਅਵੇਲੇਬਲ ਨੇ ਤੇ ਇਨ ਪਰਸਨ ਕੋਰਸਿਸ ਵੀ ਤੁਸੀਂ ਜਾ ਕੇ ਕਰ ਸਕਦੇ ਹੋ ਤੇ ਇਹਨਾਂ ਦੇ ਕੋਲ ਤੁਹਾਡੇ ਲਈ ਕਾਫੀ ਫਲੈਕਸੀਬਲ ਟਾਈਮਿੰਗਸ ਅਵੇਲੇਬਲ ਨੇ। ਵੀਕਡੇਜ਼ ਵਿੱਚ ਵੀ, ਵੀਕਐਂਡਸ ਦੇ ਉੱਪਰ ਵੀ ਤੁਹਾਡੇ ਲਈ ਕੋਰਸਿਸ ਅਵੇਲੇਬਲ ਨੇ ਕਾਫੀ ਸਾਰੇ ਤੇ ਉਹਦੇ ਲਈ ਤੁਸੀਂ ਗੱਲਬਾਤ ਕਰੋ ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ। ਨੰਬਰ ਹੈ 905-872-00-88-905-872-00-88 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਕੁਈਨਜ਼ਵੁੱਡ ਕਾਲਜ ਦੇ ਨਾਲ। ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ।
1: ਫਾਰਮੇਸੀ ਦਾ ਵੀਕਐਂਡ ਬੈਚ 19 September ਤੋਂ ਸਟਾਰਟ ਹੋਣ ਲੱਗਿਆ ਤੇ ਪੀ ਐਸ ਡਬਲਯੂ ਦਾ ਮੋਰਨਿੰਗ ਤੇ ਈਵਨਿੰਗ ਬੈਚ 21 September ਤੋਂ ਸਟਾਰਟ ਹੋਣ ਲੱਗੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਫਾਰਮੇਸੀ ਅਸਿਸਟੈਂਟ ਕੋਰਸ ਦੀ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ, ਜਿਹੜਾ ਪਹਿਲਾ ਪ੍ਰੋਗਰਾਮ ਪੀ ਐਸ ਡਬਲਯੂ ਦਾ ਹੁੰਦਾ, ਦੂਜਾ ਪ੍ਰੋਗਰਾਮ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਦਾ ਹੁੰਦਾ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜਿਹੜੇ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ਾਰਟ 10 week ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਤੇ ਕਲਾਸਿਸ ਤਾਂ ਵੀਕਐਂਡ ਤੇ ਹੋਣੀਆਂ। ਇਹ ਕੋਰਸਿਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ। ਗੱਲ ਕਰਦੇ ਹਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ। ਇਹ 6 months ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਜ਼ਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਇਹਨਾਂ ਦਾ ਬੈਚ 21 September ਤੋਂ ਸਟਾਰਟ ਹੋਣ ਲੱਗਿਆ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ਾਰਟ ਕੋਰਸਿਸ ਫੁੱਲੀ ਆਨਲਾਈਨ, ECA ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜਿਹੜੇ ਲੋਕੀ ਆਪਣੇ ਘਰੋਂ ਬੈਠੇ ਡੇ ਕੇਅਰ ਰਨ ਕਰਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ PSW ਨਾਲ ਕੰਬਾਈਨ ਕਰ ਲੈਂਦੇ ਹੋ ਤਾਂ ਤੁਸੀਂ ਜੋਬ ਕਰ ਸਕਦੇ ਹੋ, ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਨੀਡਸ ਕਿਡ ਨਾਲ ਵੀ ਕੰਮ ਕਰ ਸਕਦੇ ਹੋ। ਦੂਜਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਗਰਾਮ ਪ੍ਰੋਵਾਈਡਰ ਦਾ 6 months ਦਾ ਸਟਾਰਟ ਹੋਣ ਜਾ ਰਹੇ ਨੇ। ਇਹਨਾਂ ਦੀਆਂ ਕਲਾਸਿਸ ਕੇਵਲ ਵੀਕਐਂਡ ਤੇ ਹੁੰਦੀਆਂ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਈਨਜ਼ਵੁੱਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ। ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2 ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ। ਲੈਂਗੁਏਜ ਇਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, SELPY, PT, TEF, TCB ਪ੍ਰਿਪਰੇਸ਼ਨ। ਵੀਕਐਂਡ ਤੇ ਸ਼ੁਰੂ ਹੋਣ ਜਾ ਰਹੀਆਂ ਨੇ ਕੰਪਿਊਟਰ ਟ੍ਰੇਨਿੰਗ ਬੈਚਸ, ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ। ਇਹ ਕੋਰਸ ਗਰੁੱਪ ਵਿੱਚ ਤੇ ਵਨ ਔਨ ਵਨ ਲਈ ਵੀ ਅਵੇਲੇਬਲ ਹੈ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸਿਸ ਬੁੱਕ ਕੀਪਿੰਗ ਤੇ ਕੁਇਕ ਬੁੱਕ ਸੋਫਟਵੇਅਰ ਦੇ, ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਦੇ ਨੇ ਤੇ ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਨਾ ਚਾਹੁੰਦੇ ਨੇ। ਅਗਰ ਕੋਈ ਅਕਾਊਂਟ ਪੇਲੇਬਲ ਰਿਸੀਵੇਬਲ ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ, ਕਿਉਂਕਿ ਇਹ ਸਕਰੈਚ ਤੋਂ ਸ਼ੁਰੂ ਹੁੰਦਾ ਹੈ ਤੇ ਅਗਰ ਕਿਸੇ ਨੂੰ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਕਾਲਰ ਜੋਬ ਲਈ। ਕੁਈਨਜ਼ਵੁੱਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ, ਜਿਵੇਂ ਕਿ ਕੰਪਿਊਟਰਾਈਜ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਆਫਿਸ ਐਡਮਿਨਿਸਟ੍ਰੇਸ਼ਨ ਐਂਡ ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਐਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ queensoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-00-88, 905-872-00-88। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਨਾਲ। ਨੰਬਰ ਹੈ 9058720088, 905-872-0088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਕੁਈਨਜ਼ਵੁੱਡ ਕਾਲਜ ਦੇ ਨਾਲ। ਅਗਲੇ ਕਾਲਰ 1000। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
2: ਹੰਸਰਾਜ ਹਸਪਤਾਲ ਆ ਦੋ ਤੁਸੀਂ। ਆਪਾਂ ਦੋਨੋਂ ਰੁੱਸ ਬੈਠੇ ਤਾਂ ਮਨਾਓ ਕੌਣ ਵੀ।
0: ਆਪਾਂ ਦੋਨੋਂ ਰੁੱਸ ਬੈਠੇ ਤਾਂ ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ ਫਿਰ ਸੁਣਾਉਂਦੀ ਮੈਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਗਲੇ ਕਾਲਰ 9057 ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ, ਸਤਿ ਸ਼੍ਰੀ ਅਕਾਲ ਬਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਅੱਛਾ ਮੈਂ ਐਕਚੁਲੀ ਇਹ ਪੁੱਛਣਾ ਸੀਗਾ ਤੁਹਾਡੇ ਕੋਲ ਕੋਈ ਬੈਲ ਦਾ ਕਿਸੇ ਦੀ ਕੋਈ ਡੀਲ ਹੈਗੀ ਮੋਬਾਈਲ ਫੋਨ ਕਨੈਕਸ਼ਨ ਵਾਸਤੇ ਕਿ ਕੋਈ ਆਫਰ ਕਰ ਰਿਹਾ ਡੀਲ?
0: ਤੁਸੀਂ ਰਾਇਲ ਡਿਜੀਟਲ ਨੂੰ ਕਾਲ ਕਰ ਲਓ, ਮੈਂ ਨੰਬਰ ਦੇ ਦਿੰਦੀ ਹਾਂ 647।
3: ਹਾਂਜੀ,
0: 201।
3: ਹਾਂਜੀ,
0: 1313।
3: 1313
0: ਹਾਂਜੀ,
3: ਕਿਹਨਾਂ ਹੈਗਾ? ਰਾਇਲ
0: ਡਿਜੀਟਲ।
3: ਅੱਛਾ ਠੀਕ ਹੈ ਜੀ।
0: ਹਾਂਜੀ, ਓਕੇ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਨੰਬਰ ਤੁਸੀਂ ਇੱਕ ਵਾਰ ਫਿਰ ਤੁਸੀਂ ਵੀ ਨੋਟ ਕਰ ਲਓ, ਜੇ ਤੁਸੀਂ ਸੈੱਲ ਫੋਨ ਦੇ ਡੀਲਸ ਲੈਣੀਆਂ ਨੇ ਜਾਂ ਆਪਣੇ ਘਰ ਦੇ ਵਿੱਚ ਇੰਟਰਨੈਟ ਲਗਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਘਰਾਂ 'ਚ IPTV ਬਾਕਸ ਲਗਵਾਉਣਾ ਹੋਵੇ, ਰਾਇਲ ਡਿਜੀਟਲ ਦਾ ਨੰਬਰ 9647-201-1313, 647-201-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਰਾਇਲ ਡਿਜੀਟਲ ਦੇ ਨਾਲ। ਤੇ ਆਪਾਂ ਲਵਾਂਗੇ ਹੁਣ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਬਟ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਤੇ ਇੱਕ ਗਾਣਾ ਮੇਰੇ ਤੋਂ ਮਿਸ ਹੋ ਗਿਆ ਸੀ ਪਹਿਲਾਂ, ਤੇ ਆਪਾਂ ਉਹ ਸੁਣ ਲਈਏ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਇੱਕ ਗੱਭਰੂ ਤੇ ਮੁਟਿਆਰ ਆਪਸ ਦੇ ਵਿੱਚ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਨੇ, ਇਸ਼ਾਰਿਆਂ ਦੇ ਨਾਲ ਹੀ ਗੱਲਾਂ ਹੋ ਰਹੀਆਂ ਨੇ, ਗੌਰ ਨਾਲ ਸੁਣਨਾ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋ ਤੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-4444 ਸਟੂਡੀਓ ਦਾ ਨੰਬਰ ਹੈ ਤੇ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਜੇਕਰ ਤੁਹਾਨੂੰ ਪਤਾ ਨਹੀਂ ਕਿ ਇੰਟਰਵਿਊ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੀ ਚੇਂਜਿਸ ਆ ਰਹੀਆਂ ਨੇ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ ਹੁਣ, ਕਿਉਂਕਿ ਜਿੰਨਾ ਦੀ ਵੀ ਪਾਲਿਸੀ ਰਿਨਿਊ ਹੋ ਰਹੀ ਹੈ, ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਤਾਂ ਤੁਹਾਨੂੰ ਜ਼ਰੂਰੀ ਹੁਣ ਧਿਆਨ ਰੱਖਣਾ ਪੈਣਾ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜਿਸ ਦੇ ਲਈ ਤੁਹਾਨੂੰ ਕਾਫੀ ਸਾਰੇ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ। ਬਟ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਮਾਇੰਡ 'ਚ ਹਮੇਸ਼ਾ ਇਹ ਚੀਜ਼ ਦਾ ਧਿਆਨ ਰੱਖੋ ਕਿ ਇਹ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ ਜਿਹੜੀ ਵੀ ਹੁਣ ਚੇਂਜਿਸ ਆ ਰਹੀਆਂ ਨੇ, ਤੇ ਇਸ ਕਰਕੇ ਤੁਸੀਂ ਜ਼ਰੂਰ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ, ਕਿਉਂਕਿ ਸਿਰਫ ਘੱਟ ਪ੍ਰੀਮੀਅਮ ਦੇ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਪੈਸੇ ਤਾਂ ਤੁਸੀਂ ਪੇ ਕਰਨੇ ਹੀ ਕਰਨੇ ਨੇ ਤਾਂ ਜ਼ਰੂਰੀ ਹੈ ਕਿ ਤੁਹਾਨੂੰ ਕਵਰੇਜ ਵੀ ਉਨੀ ਮਿਲੇ ਜਿੰਨੇ ਤੁਸੀਂ ਪੇ ਕਰ ਰਹੇ ਹੋ। ਇਸ ਕਰਕੇ ਸਹੀ ਕਵਰੇਜ ਤੇ ਸਹੀ ਰੇਟਸ ਦੇ ਲਈ ਤੁਸੀਂ ਗੱਲਬਾਤ ਕਰਨੀ ਹੈ ਮਨੂ ਸ਼ਰਮਾ ਜੀ ਦੇ ਨਾਲ। ਇਹ ਤੁਹਾਨੂੰ ਆਟੋ ਇੰਸ਼ੋਰੈਂਸ ਦੇ ਵਿੱਚ, ਤੁਹਾਡੇ ਘਰ ਦੀ ਇੰਸ਼ੋਰੈਂਸ ਦੇ ਵਿੱਚ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਟਰ ਕਵਰੇਜ ਐਂਡ ਬੈਟਰ ਰੇਟਸ ਤੁਹਾਨੂੰ ਦਵਾਉਣਗੇ। ਤੇ ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਸੰਪਰਕ ਕਰੋ 2899529532। ਜਿਨ੍ਹਾਂ ਦੀ ਵੀ ਕਾਰਜ ਦੀ ਹੁਣ ਇੰਸ਼ੋਰੈਂਸ ਆ ਰਹੀ ਹੈ ਰਿਨਿਊਅਲ ਤੇ, ਜ਼ਰੂਰ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਓ ਪਹਿਲਾਂ 299-952-9532 2899529532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਸਵੀਟ ਫੈਕਟਰੀ ਤੁਹਾਡੇ ਲਈ ਪਿਓਰ ਵੈਜੀਟੇਰੀਅਨ ਨੇ ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦਾ ਖਾਣਾ ਰੈਡੀ ਕਰਦੇ ਨੇ ਐਵਰੀਡੇ। ਇਹਨਾਂ ਦੇ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ। ਸਾਰੀਆਂ ਮਿਠਾਈਆਂ ਇਹਨਾਂ ਦੀਆਂ ਸ਼ੁੱਧ ਖੋਏ ਦੀਆਂ ਤੇ ਮੇਡ ਇਨ ਕੈਨੇਡਾ ਨੇ ਤੇ ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਲਾਈਵ ਫੂਡ ਟਰੱਕ ਕੇਟਰਿੰਗ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਓਕੇਜਨਸ ਦੇ ਵਿੱਚ। ਤੁਸੀਂ ਕਿਸੇ ਨੇ ਵੀ ਆਪਣੇ ਘਰਾਂ 'ਚ ਪਾਠ ਰਖਵਾਉਣਾ ਹੋਵੇ, ਪਿਓਰ ਵੈਜੀਟੇਰੀਅਨ ਨੇ ਇਹ, ਤੁਸੀਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾ ਸਕਦੇ ਹੋ। ਜਾਂ ਫਿਰ ਤੁਹਾਡੇ ਘਰ 'ਚ ਵਿਆਹ ਸ਼ਾਦੀ ਦਾ ਮਾਹੌਲ ਹੈ, ਤੁਸੀਂ ਭਾਜੀ ਤਿਆਰ ਕਰਵਾਉਣੀ ਹੈ ਜਾਂ ਖਾਣਾ ਚਾਹੁੰਦੇ ਹੋ ਤੁਸੀਂ ਲਾਜਵਾਬ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ ਇਹਨਾਂ ਦੀਆਂ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ ਤੇ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ। ਨੰਬਰ 905-799-2616 9057992616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। ਸਟੇਸ਼ਨ ਆਈ ਡੀ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਹਾਨੂੰ ਇੱਕ ਹੋਰ ਡੀਲ ਦਵਾ ਦਈਏ ਆਪਾਂ ਗ੍ਰੈਂਡ ਹੋਮ ਫਰਨੀਚਰ ਤੇ। ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ, ਤੇ ਲੋ ਫਿਰ ਚੱਲਦੇ ਹਾਂ ਨੈਕਸਟ ਡੀਲ ਦੇ ਲਈ ਗ੍ਰੈਂਡ ਹੋਮ ਫਰਨੀਚਰ ਤੇ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਸੁਣੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ, ਔਰ ਦਿਲ ਖੋਲ ਕੇ ਤੁਹਾਨੂੰ ਡੀਲਾਂ ਦੇ ਰਹੇ ਹਾਂ ਅੱਜ ਅਸੀਂ, ਔਰ ਗਿਫਟ ਕਾਰਡ ਵੀ ਦੇ ਰਹੇ ਹਾਂ ਪਹੁੰਚੇ ਹੋਏ ਹਾਂ ਲੇਬਰ ਡੇ ਲੌਂਗ ਵੀਕਐਂਡ ਤੇ। ਗ੍ਰੈਂਡ ਫਰਨੀਚਰ 6685 ਟਾਮਕਨ ਰੋਡ, ਨਾ ਪਰ ਸ਼ੁਕਰ ਆ ਤੁਹਾਨੂੰ ਇੱਕ ਹੋਰ ਡੀਲ ਲਈ ਹੈ। ਸੁੱਖ ਜੀ,
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਦੀ ਸੇਲ ਦੀ ਜਿਹੜੀ ਐਲਾਨ ਕੀਤਾ ਹੋਇਆ ਪਰਿਵਾਰਾਂ ਵਾਸਤੇ, ਕਿਰਤੀ ਕਾਮਿਆਂ ਨੂੰ ਸਲਾਮ ਜਿਹੜੀ ਅਸੀਂ ਕਰ ਰਹੇ ਹਾਂ, ਤੇ ਨਾਲ ਦੀ ਨਾਲ ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਹੋਇਆ ਜੇ ਅਸੀਂ ਫਰਨੀਚਰ ਦੀ ਬਾਇੰਗ ਕਰਨੀ ਆ। ਜੀ ਹਾਂ, ਫਰਨੀਚਰ ਦੀ ਬਾਇੰਗ ਕਰਨੀ ਆ। ਕੈਂਬਰਿਜ ਕਿਚਨ ਵਾਲੇ ਪਾਸੇ ਸੁਣ ਰਹੇ ਹੋ, ਲੰਡਨ ਵਾਲੇ ਪਾਸੇ ਹੋ ਜਾਂ ਬ੍ਰੈਂਪਟਨ ਵਾਲੇ ਪਾਸੇ ਸਾਨੂੰ ਸੁਣ ਰਹੇ ਹੋ, ਤੇ ਫਟਾਫਟ ਤੁਸੀਂ ਹੁਣ ਗੱਡੀਆਂ ਘੁਮਾ ਲਓ ਤੇ ਪਹੁੰਚ ਜਾਓ
1: 6850। ਜਿਹੜੇ ਕੈਂਬਰਿਜ ਤੋਂ ਆ ਰਹੇ, ਦੂਰੋਂ ਆ ਰਹੇ ਨੇ, ਆਪਣਾ ਐਡਰੈਸ ਦੱਸ ਦਿਓ, ਤੁਹਾਨੂੰ ਅਸੀਂ ਗਿਫਟ ਦੇ ਦਿਆਂਗੇ ਫਿਊਲ ਕਾਰਡ।
2: ਡਨ ਹੋ ਗਿਆ ਸਰ, ਆ ਕੇ ਨਾਮ ਤੁਸੀਂ ਆਪਣਾ ਐਡਰੈਸ ਤੇ ਡਾਇਰੈਕਸ਼ਨ ਦੱਸ ਦਿਓ, ਡਨ ਹੋ ਗਿਆ। ਤੇ ਨਾਲ ਦੀ ਨਾਲ ਸਭ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕਸਟਮਾਈਜ਼ ਸੋਫਾ ਸੈੱਟ ਲੈਣਾ, ਸੋਲਿਡ ਵੁੱਡ ਦੇ ਫਰੇਮ ਦੇ ਨਾਲ, ਸੋਲਿਡ ਵੁੱਡ ਦਾ ਫਰੇਮ ਹੈ, ਚੋਇਸ ਆਫ ਕਲਰ ਦੇ ਨਾਲ ਰੰਗ ਜਿਹੜਾ ਮਰਜ਼ੀ ਬਣਾ ਸਕਦੇ ਹੋ, ਕੈਨੇਡੀਅਨ ਮੇਡ ਸੋਫਾ ਐਂਡ ਲਪਸਡ, ਚੋਇਸ ਆਫ ਕਲਰ ਦੇ ਨਾਲ ਕੈਨੇਡੀਅਨ ਮੇਡ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ 2200 ਡਾਲਰ ਸੀ, 799 ਕੜਾਕੇ ਕੱਢਵੀਂ ਪ੍ਰਾਈਸ ਦੇਣ ਲੱਗੇ ਆ। 799 ਦਾ ਪੂਰਾ ਸੋਫਾ ਸੈੱਟ 6085 ਟੋਮਕਨ ਰੋਡ।
1: ਚਲਦੇ ਆ ਵਾਪਸ ਸਟੂਡੀਓ, ਸਟੇਸ਼ਨ ਆਈਡੀ ਲੈਣੇ ਮਰਬੀਤ, ਬੈਕ ਟੂ ਯੂ।
0: ਜੀ ਬਿਲਕੁਲ, ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: And brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, take-out and catering also available. Call at

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.